0: ਜਦੋਂ ਤੱਕ ਸ੍ਰੀ ਦਰਬਾਰ ਸਾਹਿਬ 'ਤੇ ਗੋਲੀਬਾਰੀ ਨਹੀਂ ਹੋਵੇਗੀ ਜਾਂ ਹਮਲਾ ਨਹੀਂ ਹੋਵੇਗਾ, ਉਸ ਤੋਂ ਪਹਿਲਾਂ ਸਿੰਘਾਂ ਦੇ ਵੱਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਪ੍ਰਕਾਰ ਹੀ ਹੋਇਆ। ਪਰ ਬਾਹਰੀ ਤੌਰ 'ਤੇ ਜਦੋਂ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਅਤੇ ਇਸ ਗੋਲੀਬਾਰੀ ਦੇ ਦੌਰਾਨ ਬੱਬਰ ਅਕਾਲੀ ਭਾਈ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਗੋਲੀਬਾਰੀ ਦੇ ਦੌਰਾਨ 1 ਜੂਨ 1984 ਨੂੰ ਕੁਝ ਕੁ ਲੇਖਕ ਲਿਖਦੇ ਨੇ ਕਿ 8 ਸਿੰਘ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ। ਕੁਝ ਲਿਖਦੇ ਨੇ ਲੇਖਕ ਕਿ 11 ਸਿੰਘ ਜਿਹੜੇ ਇਸ ਦਿਨ ਉਹ ਸ਼ਹੀਦ ਹੋ ਜਾਂਦੇ ਨੇ। ਸੋ 1 ਜੂਨ 1984 ਨੂੰ ਹੀ ਜਿਹੜਾ ਹੈ ਉਹ ਸ਼ਹਾਦਤਾਂ ਦਾ ਦੌਰ ਚੱਲ ਪਿਆ ਸੀ, ਜਿਹੜਾ ਲਗਾਤਾਰ 6 ਜੂਨ 1984 ਈਸਵੀ ਤੱਕ ਚੱਲਦਾ ਰਿਹਾ।
1: ਜੂਨ 1984 ਦੇ ਵਿੱਚ ਵਾਪਰੇ ਇਸ ਘੱਲੂਘਾਰੇ ਬਾਰੇ ਇਸੇ ਤਰ੍ਹਾਂ ਹੀ ਲੜੀਵਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਾਂਗੇ। ਆਪ ਸਰੋਤਿਆਂ ਨੇ ਇਸੇ ਤਰ੍ਹਾਂ ਇਸ ਲੜੀ ਦੇ ਨਾਲ ਜੁੜੇ ਰਹਿਣਾ ਹੈ ਤਾਂ ਜੋ 1 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਵੀ ਘਟਨਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜਾਂ ਬਾਹਰੀ ਤੌਰ ਦੇ ਉੱਪਰ ਵਾਪਰੀਆਂ, ਉਹਨਾਂ ਦੇ ਬਾਰੇ ਜਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
5: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492
6: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ
7: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
8: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0440-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
9: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
10: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਅਗਲੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰੀਏ। ਅੱਜ ਦੇ ਦਿਨ ਰੀਅਲ ਸਟੇਟ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅੱਗੇ ਵੱਧਦੇ ਹਾਂ। ਅੱਜ 1 ਤਰੀਕ ਹੈ ਜੂਨ ਦਾ ਮਹੀਨਾ। ਸੋ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਕਿ ਅਟੈਕ ਤੋਂ ਪਹਿਲਾਂ, ਲੜਾਈ ਤੋਂ ਪਹਿਲਾਂ ਜਿਹੜੇ ਤਰੀਕੇ ਦੇ ਨਾਲ ਦੁਬਈ ਦੀ ਮਾਰਕੀਟ ਅੱਪ ਜਾ ਰਹੀ, ਆਪਾਂ ਬਹੁਤ ਸਾਰਾ ਕੁਛ ਸੁਣ ਰਹੇ ਸਾਂ। ਬੜੇ ਸਾਰੇ ਕਾਰਨ ਸੀ ਜਿਹਦੇ ਕਰਕੇ ਉੱਥੇ ਇਨਵੈਸਟਮੈਂਟ ਕੀਤੀ ਜਾ ਰਹੀ, ਪਰ ਹੁਣ ਇਸ ਟਾਈਮ ਦੇ ਉੱਤੇ ਮੌਜੂਦਾ ਸੂਰਤ ਹਾਲ ਕੀ ਨੇ, ਉਸ ਸੰਬੰਧ ਦੇ ਵਿੱਚ ਇੱਕ ਰਿਪੋਰਟ। ਵੈਸੇ ਪਹਿਲਾਂ ਦੀ ਜੇਕਰ ਹਾਲਾਤ ਵੇਖੇ ਜਾਣ ਤਾਂ ਪਹਿਲਾਂ ਸੋਨੇ ਦੇ ਵਿੱਚ ਵੀ ਵਾਧਾ ਲਗਾਤਾਰ ਵੇਖਿਆ ਜਾ ਰਿਹਾ, ਖਾਸ ਤੌਰ ਦੇ ਉੱਤੇ ਬਿਟਕੋਇਨਸ ਵਾਲੇ ਪਾਸੇ ਨੂੰ ਆਈਏ ਤਾਂ ਬਿਟਕੋਇਨਸ ਦੇ ਵਿੱਚ ਵੀ ਵਾਧਾ ਜਾਂ ਫਿਰ ਘਾਟਾ, ਇਸ ਪਾਸੇ ਨੂੰ ਚਰਚਾ ਆਮ ਛਿੜੀ ਰਹਿੰਦੀ ਸੀ, ਸ਼ੇਅਰ ਮਾਰਕੀਟ ਦੇ ਉੱਤੇ ਚਰਚਾ ਆਮ ਛਿੜੀ ਰਹਿੰਦੀ ਸੀ। ਸੋ ਇਸ ਸਾਰੇ ਸੰਬੰਧ ਵਿੱਚ ਹੁਣ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਕੀ ਕਹਿੰਦੀਆਂ ਨੇ ਉਹ ਰਿਪੋਰਟਾਂ। ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਦੁਬਈ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਲੈਂਦੇ, ਅਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਵਾਪਸੀ ਕਰਕੇ ਤੁਹਾਡੇ ਨਾਲ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਦਿਨ। ਪਰ ਫਿਲਹਾਲ ਆਓ ਅਗਲੀ ਆਵਾਜ਼ ਗੌਤਮ ਕਪਿਲ।
1: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ, ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਉਂਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ, ਸਿਰਫ ਦੁਬਈ ਨਹੀਂ, ਦੋਹਾ, ਜਿੱਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ। ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਫਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਦ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਾਈਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ, ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ, ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਹੈ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਹੈ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਇਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ। ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਹਾਲੇ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਇਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਇਰਾਨ ਉਸ ਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ ਅਰਬਾਂ ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ। ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਓਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ, ਸੋ ਖੈਰ ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ?
0: ਬਿਲਕੁਲ ਜੀ, ਕੀ ਬਣੂਗਾ ਇਸ ਟਾਈਮ ਦੇ ਉੱਤੇ ਟੂਰਿਜ਼ਮ ਦਾ, ਕੀ ਬਣੂਗਾ ਇਸ ਟਾਈਮ ਦੇ ਉੱਤੇ ਇਨਵੈਸਟਮੈਂਟ ਦਾ, ਅਤੇ ਕਿਹੜੇ ਕਿਹੜੇ ਢੰਗ ਤਰੀਕੇ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਅਜਮਾਏ ਜਾ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਸ ਅਰਥ ਵਿਵਸਥਾ ਨੂੰ ਪੈਰਾਂ ਸਿਰ ਖਿਲਾਇਆ ਜਾਵੇ। ਵੈਸੇ ਤਾਂ ਅਜੋਕੇ ਸਮੇਂ ਦੇ ਵਿੱਚ ਕੁਝ ਵੀ ਕਹਿਣਾ ਬੜਾ ਮੁਸ਼ਕਲ ਹੋਇਆ ਪਿਆ, ਕਿਹੜੇ ਪਾਸੇ ਕੀ ਹੋਣਾ, ਕਿੱਦਾਂ ਹੋਣਾ। ਸਿਰਫ ਇੰਨਾ ਜ਼ਰੂਰ ਆ ਕਿ ਚਾਰ ਚੁਫੇਰੇ ਤੁਹਾਨੂੰ ਅੱਖਾਂ ਖੋਲ੍ਹ ਕੇ, ਕੰਨ ਖੋਲ੍ਹ ਕੇ ਜਿਹੜਾ ਫਿਰਨ ਦੇ ਲਈ ਕਿਹਾ ਜਾ ਰਿਹਾ ਵਾ, ਅਤੇ ਉਹਦੇ ਵਿੱਚ ਵੀ ਕਾਫੀ ਸਾਰੇ ਰੂਲ ਲੂਪ ਹੋਲਜ਼ ਨੇ, ਕਿਉਂਕਿ ਜਦੋਂ ਆਪਾਂ ਕੰਨ ਖੋਲ੍ਹ ਕੇ ਚੱਲਦੇ ਹਾਂ ਤਾਂ ਚਾਰ ਚੁਫੇਰੇ ਸਾਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਅਤੇ ਜਦੋਂ ਆਵਾਜ਼ਾਂ ਸੁਣਦੇ ਹਾਂ ਆਪਾਂ ਤਾਂ ਉਹਦੇ ਵਿੱਚ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਆਪਾਂ ਐਡ ਵੀ ਸੁਣ ਲੈਂਦੇ ਹਾਂ, ਪ੍ਰਮੋਸ਼ਨਸ ਵੀ ਸੁਣ ਲੈਂਦੇ ਹਾਂ ਜਿਹੜੇ ਆਪਾਂ ਸੋਰਸ ਵਰਤਦੇ ਹਾਂ ਆਪਣੇ ਐਂਟਰਟੇਨਮੈਂਟ ਦੇ ਲਈ, ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਅਪਡੇਟ ਰੱਖਣ ਦੇ ਲਈ। ਉਸੇ ਦੇ ਉੱਤੇ ਆਪਾਂ ਬਹੁਤ ਸਾਰਾ ਕੁਝ ਇੱਦਾਂ ਦਾ ਵੇਖ ਅਤੇ ਸੁਣ ਲੈਂਦੇ ਹਾਂ ਜਿਹੜਾ ਸਾਨੂੰ ਭਰਮਾ ਦਿੰਦਾ ਅਤੇ ਗਲਤ ਪਾਸੇ ਸਾਡੇ ਪੈਸੇ ਜਾਂ ਫਿਰ ਇਨਵੈਸਟਮੈਂਟ ਚਲੀ ਜਾਂਦੀ ਹੈ। ਇਸੇ ਰਿਪੋਰਟ ਨੂੰ ਪੂਰਾ ਸੁਣਨ ਦੇ ਲਈ ਆਪਾਂ ਤੁਹਾਡੇ ਨਾਲ ਪੋਡਕਾਸਟ ਦੇ ਜ਼ਰੀਏ ਵੀ ਸਾਂਝਾ ਕਰ ਦਿਆਂਗੇ, ਅਤੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਰਿਪੋਰਟ ਨੂੰ ਵਿਸਥਾਰ ਦੇ ਨਾਲ ਸੁਣ ਪਾਓਗੇ ਹੋਰ ਕੀ ਤੱਥ ਕਿਵੇਂ ਕਿਵੇਂ। ਪ੍ਰੋਗਰਾਮ ਦੇ ਵਿੱਚ ਸਮੇਂ ਦੀ ਘਾਟ ਦੇ ਕਰਕੇ ਇਹ ਰਿਪੋਰਟ ਦੇ ਤੁਹਾਨੂੰ ਜਿਹੜੀ ਮੋਟੀ ਜੀ ਝਲਕ ਦੇ ਕੇ, ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਬਲਕੀਰ ਸਿੰਘ।
2: ਜੀ ਵੈਲਕਮ ਜੀ ਸਾਰੇ ਸਰੋਤਿਆਂ ਦਾ, ਸਤਿ ਸ੍ਰੀ ਅਕਾਲ ਰਣਜੋਤ ਜੀ, ਕਿੱਦਾਂ? ਠੀਕ ਠਾਕ ਜੀ, ਪਿਆ ਫਰਕ ਤੁਹਾਡੇ ਜੁਕਾਮ ਦਾ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ।
2: ਤੁਸੀਂ ਤਾਂ ਸਵੇਰੇ ਸਵੇਰੇ ਡਰਾਤਾ ਜੀ, ਮੈਂ ਪੈਸੇ ਇਕੱਠੇ ਕਰੀ ਫਿਰਦਾ ਇਨਵੈਸਟਮੈਂਟ ਲਈ, ਅਤੇ ਤੁਸੀਂ ਆਉਂਦੇ ਰਿਪੋਰਟ ਚਲਾਤੀ ਆ।
0: ਅੱਛਾ ਦੁਬਈ ਜਾਣਾ,
2: ਪਤਾ ਤਾਂ ਨਹੀਂ ਲੱਗ ਗਿਆ ਮੈਨੂੰ।
0: ਵੇਖੋ, ਸਭ ਤੋਂ ਪਹਿਲਾਂ ਦੁਬਈ 'ਚ ਪ੍ਰੋਪਰਟੀ ਲੈਣੀ ਹੋਵੇ ਨਾ, ਅਤੇ ਸਭ ਤੋਂ ਪਹਿਲੀ ਸ਼ਰਤ ਪਤਾ ਕੀ ਆ? ਪਹਿਲਾਂ ਦੁਬਈ ਚੋਕਲੇਟ ਖਾਣ ਦੀ ਔਕਾਤ ਰੱਖੋ।
2: ਯਾਰ ਦੋ ਤਿੰਨ ਨਾ ਬੰਦੇ ਹੀ ਉਹਨਾਂ ਨੇ ਗੱਲ ਜੀ ਤਾਂ ਬੜੀ ਵਾਰੀ ਕੀਤੀ ਆ ਵੀ ਯਾਰ ਚੋਕਲੇਟ ਲਿਆਂਦੀ ਤੁਹਾਨੂੰ ਦੇਵਾਂਗੇ, ਪਰ ਦਿੱਤੀ ਨਹੀਂ ਅਜੇ ਤੱਕ।
0: ਹਾਂ, ਉਹਨਾਂ ਨੇ ਉਦੋਂ ਦੇਣੀ ਹੈ ਜਦੋਂ ਸਸਤੀ ਹੋ ਗਈ। ਹੁਣ ਹੋ ਗਈ ਹੋਣੀ ਮੇਰੇ ਹਿਸਾਬ ਦੇ ਨਾਲ,
2: ਜਦੋਂ ਮੈਂ ਆਪਣੇ ਇਨਵੈਸਟਮੈਂਟ ਕਰ ਲਈ ਦੁਬਈ
0: ਨੇ, ਹੁਣ ਤਾਂ ਹੋ ਗਈ ਹੋਣੀ ਹਿਸਾਬ ਦੇ ਨਾਲ, ਹੁਣ ਤਾਂ ਕੋਈ ਇੱਡੀ ਨਹੀਂ ਰਹਿ ਗਈ ਹੋਣੀ। ਵੈਸੇ ਪਤਾ ਨਹੀਂ ਉਦੋਂ ਕਦੀ ਖਾਧੀ, ਉਦੋਂ
2: ਨਹੀਂ ਨਹੀਂ ਮੈਂ ਖਾਧੀ ਹੋਣੀ ਕਿਤੇ ਬਾਵਾ ਚਿਰ ਪਹਿਲਾਂ ਕਿਤੇ ਤੁਹਾਡੇ ਵਰਗੇ ਵੀਰ ਭਰਾ ਨੇ, ਇੱਕ ਉਹ ਵੀ ਇੱਕ ਅੱਧੀ ਦੰਦੀ ਜਮਾਂ ਮੂੰਹ 'ਚੋਂ ਕੱਢ ਕੇ, ਕਿ ਜਿੱਦਾਂ ਆਪ ਬੰਦਾ ਖਾਣ ਡਿਆ ਵਾ ਉਹਨੂੰ ਵੀ ਕਿਤੇ ਵੀਰ ਭਰਾ ਨੂੰ ਓਨੀ ਕੁ ਮਿਲੀ ਸੀ, ਅਤੇ ਉਹਨੇ ਓਨੀ ਕੁ ਖਾਧੀ, ਥੋੜ੍ਹੀ ਜਿਹੀ ਮੈਨੂੰ ਦੇ ਦਿੱਤੀ ਵੀ ਚੱਲ ਹੁਣ ਲਾ ਕੇ ਖਲੋਤਾ ਬੰਦਾ ਚੰਗੇ ਨਹੀਂ ਲੱਗੀ ਦਾ, ਮਾਂਜਿਆ ਰੱਖ ਲਈ।
0: ਮੈਨੂੰ ਹੁਣ ਚੇਤਾ ਨਹੀਂ ਆਉਣ ਡਿਆ ਕੌਣ ਆਪਾਂ ਨੂੰ ਦੇ ਕੇ ਗਿਆ,
2: ਕੋਈ ਇੱਕ ਵੀਰ ਦੇ ਕੇ ਗਿਆ,
0: ਮੈਨੂੰ ਚੇਤਾ ਨਹੀਂ ਆ ਰਿਹਾ।
2: ਬਾਬਾ ਅਮੀਰ ਹੀ ਕੋਈ ਵੀਰ ਦੇ,
0: ਅਮੀਰ
2: ਕੋਟ ਪੈਂਟ ਪਾਇਆ ਹੀ ਮੈਨੂੰ ਇੰਨਾ ਚੇਤਾ ਵਾ,
0: ਪਰ ਆਪਾਂ ਤਾਂ ਪਿਆਰ ਕਵਾਂਗੇ। ਵੇਖੋ ਇੰਨਾ
2: ਪਿਆਰ ਹੀ ਕਹਿੰਦਾ
0: ਵੀ ਅਮੀਰ ਇੱਕ ਅਲੱਗ ਗੱਲ ਹੁੰਦੀ ਹੈ, ਮੇਰੀ ਅਮੀਰੀ ਹੁੰਦੀ ਤੇ ਉਹ ਬੰਦਾ ਫਿਰ ਆਪਣੇ ਘਰ ਜਾ ਕੇ
2: ਦੋ ਦੇ ਕੇ ਜਾਂਦਾ, ਅਮੀਰੀ ਹੁੰਦੀ ਤੇ ਦੋ ਦੇ ਕੇ ਜਾਂਦਾ,
0: ਦੋ ਹੀ ਦਿੱਤੀਆਂ ਸੀ।
2: ਦੋ ਦਿੱਤੀਆਂ?
0: ਮੈਨੂੰ ਚੇਤਾ ਨਹੀਂ, ਹੌਲੀ ਹੌਲੀ ਆ ਜਾਂਦਾ ਮੈਨੂੰ ਚੇਤਾ।
2: ਦੋ, ਇੱਕ ਕਿਤੇ ਖੁਸ਼ੀ ਕਰ ਲਈ
0: ਹੈ,
2: ਇੱਕ ਕਿਤੇ ਖੁਸ਼ੀ ਕਰ ਲਈ।
0: ਉਹ ਪਤਾ ਨਹੀਂ ਕੋਈ ਆਪਣਾ ਇੱਥੇ ਹੀ ਕੋਈ ਸੀ ਅਤੇ ਉਹ ਕਹਿੰਦਾ ਵੀ ਸਾਡੇ ਨਿਆਣੇ ਬਹੁਤ ਉਹਨਾਂ ਦਿਨਾਂ 'ਚ ਲੱਭਦੀ ਨਹੀਂ ਹੁੰਦੀ ਸੱਚ।
2: ਅੱਛਾ ਜੀ।
0: ਹਾਂ, ਉਹਨਾਂ ਦਿਨਾਂ 'ਚੋਂ ਕਹਿੰਦੇ ਸੀ ਮਿਲਦੀ ਨਹੀਂ ਹੈ ਅਤੇ ਆਪਾਂ ਨੂੰ ਤਾਂ ਚਲੋ ਏਡਾ ਕੋਈ ਉਹ ਸ਼ੌਂਕ ਨਹੀਂ ਸੀ, ਅਤੇ ਉਹ ਕਹਿੰਦੇ ਸੀ ਵੀ ਸਾਡੇ ਨਿਆਣੇ ਤਾਂ ਆਹ ਬੜੇ ਤਰਲੋ ਮੱਛੀ ਇਹਨੂੰ ਲੈ ਕੇ, ਅਤੇ ਮੈਂ ਕਿਹਾ ਲਓ ਫਿਰ ਨਿਆਣਿਆਂ ਨੂੰ ਖਵਾ ਦਿਓ। ਪਰ ਉਹ ਜਿਹੜੀ ਇੱਕ ਆਪਾਂ ਖਾਧੀ, ਮੈਂ ਆਪਣਾ ਤਜਰਬਾ ਜੇ ਦੱਸਾਂ ਤਾਂ ਉਹ ਕੋਈ ਐਡੀ ਕੋਈ ਮੈਂ ਕਹਿੰਦਾ ਵੀ
2: ਗਲਤੀ ਜਿਹੀ ਵਾਲੀ ਗੱਲ
0: ਹੈ, ਬਹੁਤ ਹੈਵੀ ਪੰਜਾ ਉਹਦੇ ਵਿੱਚ।
2: ਮਤਲਬ ਜੇ ਸਾਨੂੰ ਕਹੋ ਕਿ ਅਸੀਂ ਪੈਸੇ ਖਰਚ ਕੇ ਲੈ ਕੇ ਖਾਣੀ ਹੈ ਤਾਂ ਕਦੀ ਵੀ ਨਹੀਂ,
0: ਕਦੀ ਵੀ ਨਹੀਂ। ਚਲੋ ਹੁਣ ਤਾਂ ਆਮ ਮਿਲ ਜਾਂਦੀ ਹੈ, ਖੈਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਜਿਹਨਾਂ ਜਿਹਨਾਂ ਨੇ ਖਾਧੀ ਹੈ, ਕਿਉਂਕਿ ਆਪਾਂ ਪ੍ਰੋਪਰਟੀ 'ਤੇ ਚਲੋ ਲੰਬੀਆਂ ਗੱਲਾਂ ਨੇ, ਆਪਾਂ
2: ਚੋਕਲੇਟ ਤੱਕ ਸੀਮਤ
0: ਰੱਖਦੇ, ਦੁਬਈ ਦਾ ਪਰਫਿਊਮ ਪਰਫਿਊਮ ਲਾ ਲਿਆ ਕੋਈ ਇੱਤਰ ਉੱਤਰ ਮਾੜਾ ਮੋਟਾ, ਹੈ ਨਾ, ਅਤੇ
2: ਉਹ ਵੀ ਵੀਰ ਆਪਣਾ ਜਿਉਂਦਾ ਰਹੇ ਇੱਕ ਜਿਹਨੇ ਦੁਬਈ ਦਾ ਪਰਫਿਊਮ ਲਵਾ ਤਾ।
0: ਹਾਂ,
2: ਉਹ ਵੀ ਨਹੀਂ ਲਾਉਣਾ,
0: ਗਿੱਧਾ ਸਾਹਿਬ ਨਸੀਮ ਪਰਫਿਊਮ
2: ਜਿੰਦਾਬਾਦ ਜਿੰਦਾਬਾਦ, ਸਾਨੂੰ ਲੋੜ ਹੀ ਨਹੀਂ ਇਨਵੈਸਟਮੈਂਟ ਕਰਨ ਦੀ, ਹੈ ਨਾ।
0: ਹਾਂ, ਵੇਖੋ ਆਪਣੇ ਆਪ ਹੀ ਵੇਖੋ, ਰਿਲੇਸ਼ਨ ਬੰਦੇ ਨੇ ਇਨਵੈਸਟ ਕੀਤੇ ਹੋਣ ਨਾ, ਰਿਲੇਸ਼ਨ ਤੁਹਾਡੇ ਸਟਰੋਂਗ ਹੋਣ, ਅਤੇ ਫਿਰ ਉਹ ਆਪਣੇ ਆਪ ਹੀ ਚੀਜ਼ਾਂ ਆਸ ਪਾਸ ਤੋਂ ਤੁਹਾਨੂੰ, ਵੇਖੋ ਵੀਰ ਭਰਾ ਕੋਈ ਨਾ ਕੋਈ ਖਾਂਦਾ ਪੁੱਛ ਹੀ ਲੈਂਦਾ ਵਾ ਵੀ ਹਾਂਜੀ ਸਵਾਦ ਵੇਖਣਾ ਜੀ, ਸਵਾਦ ਵੇਖ ਲਿਆ, ਹੋ ਸਕਦਾ ਤੁਹਾਡਾ ਜੀ ਨਾ ਕਰੇ ਮੁੜ ਕੇ, ਹੈ ਨਾ। ਸਵਾਦ ਤੋਂ ਸੱਚ ਚੇਤਾ ਆਇਆ ਵੀ ਆਪਣਾ ਆਈ ਪੀ ਐੱਲ ਦਾ ਵੇਖ ਲਿਆ ਸਵਾਦ?
2: ਹਾਂਜੀ ਬਿਲਕੁਲ, ਆਈ ਪੀ ਐੱਲ ਰਾਤੀ ਮੈਂ ਅੱਧਾ ਕੁ ਵੇਖਿਆ ਵਾ, ਜੀ ਟੀ ਦੀ ਪੂਰੀ ਬੈਟਿੰਗ ਵੇਖ ਕੇ ਫਿਰ ਮੈਂ ਸੌ ਗਿਆ, ਕਿਉਂਕਿ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਨੇ ਭਾਰੀ।
0: ਓਹੋ, ਫਿਰ ਮੈਨੂੰ ਲੱਗਦਾ ਫਿਰ ਵੀ ਜੇ ਨਾ ਅੱਜ ਦੀ ਜ਼ਿੰਮੇਵਾਰੀ ਹੁੰਦੀ ਫਿਰ ਪੂਰਾ ਵੇਖ ਲੈਣਾ,
2: ਫਿਰ ਤੇ ਲੈ ਇੱਥੇ ਬੈਠੇ ਹਾਂ ਅਤੇ ਡਟੇ ਹਾਂ, ਫਿਰ ਤਾਂ ਭਾਵੇਂ ਸੁਪਰ ਓਵਰ ਹੋ ਜਾਂਦਾ ਉਹ ਵੀ ਵੇਖ ਕੇ ਸੋਣਾ ਸੀ।
0: ਇੱਕ ਤਾਂ ਨਹੀਂ ਸਾਡੇ ਕੰਮ 'ਚ ਧੱਕਾ ਬੜਾ ਹੁੰਦਾ ਨਾ,
2: ਨਹੀਂ ਨਹੀਂ ਧੱਕਾ ਕਹਦਾ, ਵੇਖੋ ਵੀ ਨਾਲ ਨਾਲ ਚੀਜ਼ਾਂ ਸਾਰੀਆਂ ਚੱਲਣੀਆਂ ਨੇ। ਪਰ ਆਈ ਪੀ ਐੱਲ ਦੀ ਤੁਸੀਂ ਗੱਲ ਕੀਤੀ, ਆਖਿਰਕਾਰ ਮੁੱਕ ਗਿਆ ਵਾ ਕੱਲ੍ਹ ਨੂੰ 74ਵਾਂ ਮੈਚ ਜਿਹੜਾ ਸੀ ਫਾਈਨਲ, ਉਹ ਹੋ ਗਿਆ, ਹੁਣ ਥੋੜ੍ਹਾ ਜਿਹਾ ਸੁੱਕ ਦਾ ਸਾਹ ਆਊਗਾ। ਜਿਹੜੇ ਵੀਰ ਭਰਾ ਬੈਠੇ ਰਹਿੰਦੇ ਸੀ ਰਾਤ ਰਾਤ ਤੱਕ ਸਾਰਾ ਸਾਰਾ ਮੈਚ ਵਹਿੰਦੇ ਸੀ ਅਤੇ ਸਵੇਰੇ ਮੁੜ ਕੇ ਨੀਂਦ ਨਾ ਝਾਕਦੇ ਸੀ,
0: ਅਤੇ ਹੁਣ ਕੀ ਕਰਨਾ
2: ਸੌਂਗੇ ਅੱਜ? ਅੱਜ ਵੈਸੇ ਦੱਸੋ ਹਾਂ ਵੀ ਤੁਸੀਂ ਕਿਹੜਾ ਕਿਹੜਾ ਜਿਹੜਾ ਅੱਜ ਚੈਨ ਦੀ ਨੀਂਦ ਸੌਂਗਾ?
0: ਇਹ ਨਾ ਮੈਂ ਬਹੁਤ ਹੀ ਅਰੀ ਨਹੀਂ ਪੰਗਾ ਲਿਆ, ਪਰ ਜਦੋਂ ਵਰਲਡ ਕੱਪ ਹੋਇਆ ਸੀ ਨਾ,
2: ਹਾਂਜੀ,
0: ਉਦੋਂ ਇਹ ਭੁੱਸ ਜਿਹਾ ਪੈ ਗਿਆ ਸੀ ਵੀ ਰਾਤ ਮੈਂ ਹਾਂ ਮੈਚ ਵੇਖਣ ਦਾ, ਅਤੇ ਉਹ ਤੋਂ ਬਾਅਦ 'ਚ ਨਾ ਜਦੋਂ ਮੈਚ ਖਤਮ ਹੋ ਜਾਂਦੇ ਆ ਅਤੇ ਉਦੋਂ ਤੁਹਾਨੂੰ ਇੱਦਾਂ ਲੱਗਦਾ ਵੀ ਹਾਏ ਹੁਣ ਕੀ ਕਰੀਏ, ਹੁਣ ਤਾਂ ਕੁਛ ਬਚਿਆ ਹੀ ਨਹੀਂ ਕਰਨਾ, ਇਹ ਬੜੀ ਤਗੜੀ ਉਹ ਆ,
2: ਇਕੱਲਾ ਇਕੱਲਾ ਫੀਲ ਕਰਦਾ।
0: ਹਾਂ, ਤੁਸੀਂ ਤੁਹਾਨੂੰ ਲੱਗਦਾ ਵੀ ਹੁਣ ਇਸ ਕੁ ਜਿਹੇ ਟਾਈਮ ਦੇ ਉੱਤੇ ਆਪਾਂ ਬਹਿੰਦੇ ਹੁੰਦੇ ਹਾਂ, ਲਵਾਵਾ ਟਾਈਮ ਖਰਾਬ ਕਰਦੇ ਹਾਂ, ਕੀ ਕਰੀਏ ਕੀ। ਅੱਛਾ, ਸੇਮ ਚੀਜ਼ ਤੁਹਾਨੂੰ ਫੀਲ ਹੁੰਦੀ ਆ ਜਦੋਂ ਤੁਸੀਂ ਕੋਈ ਫਿਲਮਾਂ ਵੇਖਣ ਦਾ ਤੁਸੀਂ ਆਪਣੇ ਆਪ ਨੂੰ ਭੁੱਸ ਪਾ ਲੈਂਦੇ, ਜੇ ਕੋਈ ਸੀਰੀਜ਼ ਵੇਖਣ ਦਾ ਭੁੱਸ ਪਾ ਲੈਂਦੇ ਹੋ ਅਤੇ ਤੁਸੀਂ ਉਸ ਤੋਂ ਬਾਅਦ ਇਹ ਜੇ ਥੋੜ੍ਹਾ ਬਰੀਕੀ ਦੇ ਨਾਲ ਸੋਚੋ, ਮੈਂ ਤਾਂ ਇਹ ਸੋਚਿਆ ਵੀ ਯਾਰ ਇਹ ਇੰਪੋਰਟੈਂਟ ਕਿੰਨੀ ਕੁ ਚੀਜ਼ ਆ ਵੀ ਜਿਹੜੀ ਮੈਂ ਫੀਲ ਕਰ ਰਿਹਾ ਵੀ ਆਹ ਹੁਣ ਮੈਂ ਕੀ ਕਰੂੰਗਾ, ਹੈ ਨਾ, ਹੁਣ ਹੁਣ ਅਗਲੇ ਮੈਚ ਕਦੋਂ ਸ਼ੁਰੂ ਹੋਣਗੇ, ਫਿਰ ਬੰਦਾ ਅਗਲਾ ਵੇਖਣਾ ਅਗਲਾ ਚੱਖਣਾ ਸ਼ੁਰੂ ਕਰ ਦਿੰਦਾ ਅਤੇ ਕਈ ਵਾਰੀ ਨਜਾਇਜ਼ ਜਿਹੇ ਮੈਚ ਹੀ ਐਵੇਂ ਤੁਸੀਂ ਵੇਖੀ ਜਾਂਦੇ ਹੋ ਜਿਨ੍ਹਾਂ ਦੇ ਵਿੱਚ ਕੁਛ ਖਾਸ ਮਤਲਬ ਐਡਾ ਕੋਈ ਹੁੰਦਾ ਨਹੀਂ। ਸੋ ਇਸ ਕਰਕੇ ਆਪਣੇ ਆਪਣੇ ਮਨ ਦੇ ਉੱਤੇ ਬੋਝ ਹੀ ਆ, ਅਤੇ ਇਹ ਜੇਕਰ ਤੁਸੀਂ ਵੀ ਇੱਦਾਂ ਦਾ ਕੁਛ ਫੀਲ ਕਰਦੇ ਉਹਦਾ ਨਾ ਮੈਨੂੰ, ਮੈਂ ਵੇਖਿਆ ਸਿੱਧਾ ਜਿਹਾ ਤਰੀਕਾ ਵੈਸੇ ਇਹ ਆ ਵੀ ਤੁਸੀਂ ਸ਼ੁਰੂ ਹੀ ਨਾ ਕਰੋ।
2: ਉਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਸ਼ੁਰੂ 'ਚ ਭੁੱਸ ਦੀ, ਅਤੇ ਉਹੀ ਜੇ ਬਿਲਕੁਲ, ਕਿਉਂਕਿ ਜਦੋਂ ਮੈਂ ਪਹਿਲਾਂ ਜਦੋਂ ਆਈ ਪੀ ਐੱਲ ਸ਼ੁਰੂ ਹੋਇਆ ਸੀ ਮੈਂ 10-12 ਮੈਚ ਨਹੀਂ ਸੀ ਵੇਖੇ, ਧਿਆਨ ਜਾਂ ਹੋਰ ਪਾਸੇ ਲਾ ਲਓ ਹੀ,
0: ਬਿਲਡਅਪ ਹੋ ਰਿਹਾ।
2: ਹਾਂ, ਬਿਲਡਅਪ ਹੋ ਰਿਹਾ ਸੀ ਕਿ ਚਲੋ ਸਾਨੂੰ ਇਹ ਕਿ ਹਾਲੇ ਚੱਲਿਆ ਵਾ ਵੀ, ਕਿਉਂਕਿ ਪਹਿਲੇ ਹੁੰਦੇ ਵੀ ਨਹੀਂ ਐਵੇਂ ਤੁਹਾਨੂੰ ਕਹਾਂ ਕੋਈ ਜ਼ਿਆਦਾ ਇੰਟਰਸਟਿੰਗ ਵਾਲੇ ਮੈਚ, ਵੀ 5-7 ਤਾਂ ਬੰਦੇ ਨੂੰ ਉੱਦਾਂ ਹੀ ਨਿਕਲ ਜਾਂਦੇ ਵੀ ਚਲੋ ਹਾਲੇ ਸ਼ੁਰੂ ਹੋਇਆ, ਗਾਂਹ ਜਾ ਕੇ ਜਦੋਂ ਕੰਮ ਮਗੂਗਾ ਭਖੂਗਾ ਉਦੋਂ ਵੇਖਾਂਗੇ। ਪਰ ਉਹ ਗੱਲ ਕਿ ਇੱਕ ਮੈਚ ਵੇਖ ਲਿਆ ਤੁਸੀਂ ਉਹਦੇ 5-7 ਓਵਰ ਵੀ ਬਹਿ ਕੇ ਵੇਖ ਲਏ
0: ਬਾਹਰਨਾ ਸ਼ੁਰੂ ਹੋਇਆ।
2: ਨਹੀਂ ਨਹੀਂ, ਉਹ ਪਹਿਲਾਂ ਜਦੋਂ ਮੈਂ ਵੇਖੇ 2 ਜਿੱਤੇ ਸੀ ਉਹਨਾਂ ਨੇ, 2 ਜਿੱਤ ਕੇ ਉੱਤੋਂ ਉਹ ਵੇਖਿਓ ਤੁਸੀਂ ਭਲਾ, ਹੋਰ ਮੈਂ ਥੱਲੇ ਉਤਰਾਂ ਤਾਂ ਮੈਨੂੰ ਪੜ੍ਹ ਲੈਣ।
0: ਨਹੀਂ, ਹੁਣ ਤੱਕ ਡੰਡਾ ਪੈ ਗਿਆ,
2: ਆਪਾਂ ਪੋਸਟ ਪਾਈ ਆਪਣੇ ਪੇਜ ਦੇ ਉੱਤੇ, ਪੀ ਆਰ ਸੀ ਵੀ 5 ਵਿਕਟਾਂ ਨਾਲ ਜਿੱਤ ਗਈ ਆ। 2026 ਦਾ ਦੂਜਾ ਸਾਲ ਹੀ ਜਿਹੜਾ ਆਰ ਸੀ ਬੀ ਨੇ ਜਿੱਤਿਆ, ਪਹਿਲਾਂ ਪਿਛਲੇ ਸਾਲ ਜਿੱਤਿਆ ਸੀ, ਅਤੇ ਥੱਲੇ ਮੈਸੇਜ ਆਉਣ ਲੱਗ ਪਏ ਵੀ ਨਹੀਂ ਤੁਸੀਂ ਆਰ ਸੀ ਬੀ ਦੇ ਸਪੋਰਟਰ ਜੇ ਤਾਂ ਅਸੀਂ ਤੁਹਾਨੂੰ ਅਨਫੋਲੋ ਕਰਨ ਲੱਗੇ।
0: ਨਹੀਂ ਵੇਖੋ, ਜਿਹੜਾ ਇੰਨੀ ਕੁ ਚੀਜ਼ ਕਰਕੇ ਜਿਹੜੇ ਬੰਦੇ ਦਾ ਦਿਲ ਦੁੱਖ ਜਾਂਦਾ ਵਾ, ਤੁਸੀਂ ਸੋਚੋ ਵੀ ਕੀ ਮਾਨਸਿਕ ਅਵਸਥਾ ਹੋਊਗੀ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਸੱਚ ਮੰਨ ਕੇ ਬਹਿ ਜਾਂਦੇ ਹਾਂ। ਸੋ ਮੈਂ ਤਾਂ ਇਹ ਕਹੂੰਗਾ ਵੀ ਭਾ ਜਿੰਨੇ ਵੀ ਇਹ ਮੈਚ ਮੂਚ ਨੇ ਇਹਨਾਂ ਨੂੰ ਫਿਲਮ ਵਾਂਗੂ ਵੇਖਿਆ ਕਰੋ। ਸੋ ਤੁਹਾਡੇ ਉਹ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਜਦੋਂ ਅਮਿਤਾਬ ਬੱਚਨ ਕਹਿੰਦੇ ਮਰ ਜਾਂਦਾ ਸੀ, ਧਰਮਿੰਦਰ ਮਰ ਜਾਂਦਾ ਸੀ ਫਿਲਮ 'ਚ, ਤਾਂ ਰੋਣ ਲੱਗ ਪੈਂਦੇ ਸੀ ਲੋਕ। ਤੁਸੀਂ ਉਹਨਾਂ ਤੋਂ ਕੁਛ ਬਹੁਤਾ ਫਰਕ ਨਹੀਂ ਪਾਇਆ ਹਾਲੇ ਤੱਕ, ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਇੱਕ ਫਿਲਮ ਹੀ ਆ, ਇਹ ਫਿਲਮ ਜਿਹੜੀ ਇਸ ਵਾਰੀ ਇੱਕ ਹੀ ਰੋਅ ਜਿਹੜਾ ਉਹਨੂੰ ਛਿੱਤਰ ਪਏ ਆ ਜਾਂ ਉਹ ਮਰ ਗਿਆ ਅਤੇ ਅਗਲੀ ਵਾਰੀ ਉਹ ਹੀ ਰੋਅ ਜਿਹੜਾ ਵਾ ਉਹਨੇ ਦੂਸਰਿਆਂ ਨੂੰ ਕੁੱਟਣਾ ਵਾ ਅਤੇ ਹੋ ਸਕਦਾ ਉਹ ਦੂਸਰੇ ਨੂੰ ਕਿਤੇ ਮਾਰ ਦੇ ਉਹਨੂੰ ਕੋਈ ਰੋਲ ਵੱਖਰਾ ਮਿਲੇ। ਸੋ ਇੱਦਾਂ ਹੀ ਟੀਮਾਂ ਨੇ, ਇੱਦਾਂ ਹੀ ਪਲੇਅਰ ਨੇ। ਸੋ ਬਹੁਤਾ ਜਜ਼ਬਾਤੀ ਹੋਣ ਦੀ ਲੋੜ ਨਹੀਂ, ਇਹ ਸਿਰਫ ਤੁਹਾਡੇ ਐਂਟਰਟੇਨਮੈਂਟ ਦੇ ਲਈ ਨੇ, ਤੁਹਾਨੂੰ ਆਪਣੇ ਆਪ ਨੂੰ ਦੁਖੀ ਹੋਣ ਦੇ ਲਈ ਕਰਨ ਲਈ ਜਾਂ ਕਲਪਾਉਣ ਲਈ ਨਹੀਂ ਆ। ਸੋ ਖੈਰ ਕੁਛ ਨਾ ਕੁਛ ਆਰ ਪਾਰ ਜਿਹਾ ਬਣਾਈ ਰੱਖਦੇ ਨੇ ਸਾਡੇ ਐਂਟਰਟੇਨਮੈਂਟ ਲਈ ਨੇ, ਅਤੇ ਉਸੇ ਦੇ ਵਿੱਚੋਂ ਹੀ ਇੱਕ IPL ਸਾਰੀ ਦੁਨੀਆ ਜਿਹੜੀ ਆ ਰਹੀ ਲੱਗੀ ਹੈ। ਅਤੇ ਖੈਰ ਤੁਸੀਂ ਦੱਸਿਓ ਭਾਈ, ਜੇ ਤੁਹਾਡੀ ਟੀਮ ਜਿੱਤ ਗਈ ਤਾਂ ਤੁਹਾਨੂੰ ਵਧਾਈਆਂ।
2: ਰਣਜੋਤ ਜੀ, ਕੱਲ੍ਹ ਦਾ ਜਿਹੜਾ ਮੈਚ ਸੀ ਨਾ, ਮਤਲਬ ਜ਼ਿਆਦਾ ਆਪਾਂ ਪਹਿਲਾਂ ਇਹ ਵੀ ਪੋਸਟ ਪਾਈ ਸੀਗੀ ਕਿ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵਾ ਪ੍ਰੈਡਿਕਸ਼ਨ, ਕਿਉਂਕਿ ਚੀਮੇ ਵੱਜਦੀਆਂ ਤਾਂ ਹੋ ਜਾਂਦੀਆਂ ਨੇ ਸੱਚ ਜਾਂ ਕੀਤੀਆਂ ਜਾਂਦੀਆਂ ਨੇ, ਕਹਿ ਲਓ ਵੀ ਜੋੜਿਆ ਜਾਂਦਾ।
0: ਉਹਨੇ ਕੀ ਕਿਹਾ ਸੀ?
2: ਉਹਨੇ ਇਹ ਕਿਹਾ ਸੀ ਕਿ 7 ਨੰਬਰ 'ਤੇ ਲੱਗਾ ਜੈਕਪੋਟ ਮੇਰਾ, ਗਾਣਾ ਕੱਢਿਆ ਸੀ ਉਹਨੇ।
0: ਅਤੇ 7 ਨੰਬਰ ਕੌਣ ਹੈ?
2: 7 ਨੰਬਰ 'ਤੇ ਕੋਈ ਵੀ ਨਹੀਂ, 7 ਨੰਬਰ 'ਤੇ ਇਹੀ ਗਾ ਕਿ 7 ਵਿਕਟਾਂ ਤੋਂ ਉਦੋਂ ਪੰਜਾਬ ਜਿੱਤ ਗਿਆ ਸੀ ਅਤੇ 7ਵਾਂ ਉਹਨਾਂ ਦਾ ਮੈਚ ਸੀ, 6 ਪਹਿਲਾਂ ਉਹ ਹਾਰ ਚੁੱਕੇ ਸੀ ਅਤੇ ਉਹ ਐਂ ਜੋੜਿਆ ਗਿਆ ਵੀ ਉਹਨੇ ਇੱਕ ਦਿਨ ਪਹਿਲਾਂ ਹੀ ਉਹ
0: ਗਾਣਾ ਜੋੜ ਲਿਆ।
2: ਹਾਂਜੀ, ਕਿ 7ਵਾਂ ਮੈਚ ਹੋ ਗਿਆ, 7 ਵਿਕਟਾਂ ਤੋਂ ਜਿੱਤ ਗਿਆ, ਮਤਲਬ

0: ਇੱਦਾਂ ਕਰ ਕਰਕੇ ਤੇ ਉਹਨੂੰ ਨਾਲ।
1: ਮੈਨੂੰ ਇਹ ਚੀਜ਼ 'ਤੇ ਵੀ ਹੈਰਾਨੀ ਹੁੰਦੀ, ਆਪਾਂ ਜਦੋਂ ਪੜ੍ਹਦੇ ਹੁੰਦੇ ਹਾਂ ਨਾ ਤੇ ਉਦੋਂ ਉਹ ਹੁੰਦਾ ਸੀ ਵੀ ਕੋਈ ਕਵਿਤਾਵਾਂ ਕੋਈ ਕਿਸੇ ਕਿਸਮ ਦੀ ਕੋਈ ਲਿਖਤ ਅਤੇ ਉਹਦੀ ਵਿਆਖਿਆ ਕਰਨੀ ਹੁੰਦੀ ਸੀ, ਪ੍ਰਸੰਗ ਸਾਹਿਤ ਵਿਆਖਿਆ। ਅਤੇ ਮੈਂ ਤਾਂ ਵੀ ਹੈਰਾਨ ਹੁੰਦਾ ਵੀ ਅੱਜ ਕੱਲ੍ਹ ਆ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗਾਣਿਆਂ ਦੀ ਪ੍ਰਸੰਗ ਸਾਹਿਤ ਵਿਆਖਿਆ ਚੱਲ ਰਹੀ ਹੁੰਦੀ ਆ ਵੀ ਇਹਦੇ ਆਹ ਮਤਲਬ ਸੀ, ਇਹਨੇ ਆਹ ਕਿਹਾ, ਇਹਨੇ ਫਲਾਣੇ ਰੈਸਟੋਰੈਂਟ ਦੀ ਗੱਲ ਕੀਤੀ ਆ, ਇਹਨੇ ਫਲਾਣੀ ਹੀਰੋਇਨ ਦੀ ਗੱਲ ਕੀਤੀ ਆ, ਫਲਾਣਾ ਪਰਫਿਊਮ ਦੀ ਗੱਲ ਕੀਤੀ ਆ, ਮਤਲਬ ਗਾਣਿਆਂ ਦੀ ਵੀ ਵਿਆਖਿਆ ਹੋਣ ਲੱਗ ਪਈ।
0: ਇਹਦੇ ਵਿੱਚ ਨਾ ਕਈ ਜਿਹੜੀਆਂ ਚੀਜ਼ਾਂ ਸੀ ਉਹ ਪਹਿਲਾਂ ਵੀ ਗਾਣਿਆਂ ਦੇ ਵਿੱਚ ਆਉਂਦੀਆਂ ਸੀ ਅਤੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਵੀ ਉਹਨੂੰ ਗਾਣੇ ਵਾਂਗੂ ਸੁਣਿਆ ਅਤੇ ਗਾਣੇ ਵਾਂਗੂ ਗਾਂਹ ਵੱਧ ਗਏ। ਪਰ ਹੁਣ ਜਿਹੜਾ ਗਾਣਾ ਆਉਂਦਾ ਉਹਦੀ ਤਾਂ ਤਹਿ ਤੱਕ ਚੱਲ ਜਾਂਦੇ ਆ, ਉਹ ਤਾਂ ਐਂ ਆ ਵੀ ਆਹ ਅੱਖਰ ਕਿਹਾ ਇਹਨੇ, ਇਹਦਾ ਕੀ ਮਤਲਬ ਹੋਊਗਾ, ਆਹ ਕੀ ਕੱਢਿਆ। ਪਰ ਹੁਣ ਇਹ ਵੀ ਚੀਜ਼ ਹੋ ਗਿਆ ਨਾ, ਪਹਿਲਾਂ ਮੈਨੂੰ ਲੱਗਦਾ ਗਾਣਿਆਂ ਦੇ ਜਿਹੜੇ ਨਾਂ ਸੀ ਜਿੰਨੇ ਕੁ ਮੈਂ ਸੁਣੇ ਆ ਉਹਦੇ ਵਿੱਚ ਆ ਗਿਆ ਵੀ ਨੋਰਮਲ ਜੇ ਨਾਂ ਮੇਰਾ ਭਰਾ ਜਾਂ ਮਾਂ 'ਤੇ ਆ ਗਿਆ ਜਾਂ ਪਿਓ ਨਾਮ ਰੱਖ ਦਿੱਤਾ ਗਾਣੇ ਦਾ ਜਾਂ ਅਸੀਂ ਸਾਰੇ ਨਾਂ ਰੱਖਤਾ ਹਨਾ ਜਾਂ ਪਰਿਵਾਰ ਨਾਂ ਰੱਖਤਾ ਗਾਣੇ ਦਾ। ਪਰ ਹੁਣ ਨਾਂ ਵੀ ਤਾਂ ਵੇਖੋ ਨਾ ਕਿੱਦਾਂ ਕਿੱਦਾਂ ਦੇ ਆਉਣ ਡਿਆ, ਹੁਣ ਨਾਂ ਹੀ ਬਰਮੁਡਾ ਟ੍ਰਾਇੰਗਲ ਰੱਖਤਾ ਵਾ ਐਲਬਮ ਦਾ, ਨਿਗਮਾ ਆ ਗਿਆ ਵਾ, ਫਿਰ ਇੰਨੇ ਆਪਣਾ ਮਲਕੀਰ ਤੌਲਖ ਨੇ ਇੱਕ ਐਲਬਮ ਕੱਢੀ ਉਹਦਾ ਨਾਂ ਵੇਖੋ, ਮਤਲਬ ਹਰ ਇੱਕ ਦਾ ਗਾਣਿਆਂ ਦਾ ਨਾਂ ਵੀ ਉਹਨਾਂ ਨੂੰ ਐਂ ਲੱਗਣ ਡਿਆ ਕਿ ਸ਼ਾਇਦ ਇੱਕ ਹਾਈਪ ਬਣਾਉਣੀ ਆ, ਅਤੇ ਉਹ ਹਾਈਪ ਜਿੰਨਾ ਚਿਰ ਨਾਂ ਬਣੀ ਅਤੇ ਉਨਾ ਚਿਰ ਗਾਣਾ ਨਹੀਂ ਚੱਲਣਾ, ਐਲਬਮ ਨਹੀਂ ਚੱਲਣੀ।
1: ਚਲੋ ਇੱਕ ਇੱਕ ਟ੍ਰੈਂਡ ਹੁੰਦਾ, ਇੱਕ ਸਮਾਂ ਹੁੰਦਾ, ਇੱਕ ਦੌਰ ਹੁੰਦਾ, ਅਤੇ ਖੈਰ ਚਲੋ ਦੌਰ ਦੇ ਨਾਲ ਚਲੋ, ਥੋੜ੍ਹਾ ਥੋੜ੍ਹਾ ਆਸ ਪਾਸ ਦੀ ਤੁਸੀਂ ਸਮਝ ਸੂਰ ਰੱਖੋ, ਜੋ ਕੁਛ ਹੋਇਆ ਵਾਪਰਿਆ ਜੋ ਚੱਲ ਰਿਹਾ ਉਹ ਥੋੜ੍ਹਾ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਕਰਦੇ ਅੱਗੇ ਵੱਧਦੇ ਜਾਈਦਾ। ਸੋ ਅੱਜ ਦੇ ਅਗਲੇ ਸੈਗਮੈਂਟ ਦੇ ਵਿੱਚ ਦੋਸਤੋ ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਇੱਕ ਵਿਸ਼ਾ ਵੀ ਡਿਸਕਸ ਕਰਾਂਗੇ। ਅੱਜ ਕਾਫੀ ਇੰਪੋਰਟੈਂਟ ਡੇ ਆ ਜਿਹੜਾ ਕਿ ਮੈਂ ਕਹੂੰਗਾ ਵੀ ਸਾਡੇ ਲਈ ਤਾਂ ਹਰ ਰੋਜ਼ ਹੀ ਹੋਣਾ ਹੁੰਦਾ ਆ ਅਤੇ ਹੋਣਾ ਚਾਹੀਦਾ ਵਾ, ਅਤੇ ਖੈਰ ਜੇਕਰ ਨਹੀਂ ਆ ਤਾਂ ਉਹਨੂੰ ਜ਼ਰੂਰ ਆਪਾਂ ਲੈ ਕੇ ਆਈਏ ਆਪਣੇ ਰੋਜ਼ਮਰਾ ਦੇ ਚੇਤਿਆਂ ਦੇ ਵਿੱਚ। ਅੱਜ ਗਲੋਬਲ ਡੇ ਆਫ ਪੇਰੈਂਟਿੰਗ ਆ, ਯਾਨੀ ਕਿ ਮਾਪਿਆਂ ਦਾ ਅੱਜ ਵਿਸ਼ਵ ਦਿਵਸ ਹੈ, ਜਿੱਥੇ ਆਪਾਂ ਫਾਦਰ ਡੇ ਮਨਾਉਂਦੇ ਹਾਂ, ਮਦਰ ਡੇ ਮਨਾਉਂਦੇ ਹਾਂ, ਉੱਥੇ ਗਲੋਬਲ ਡੇ ਆਫ ਪੇਰੈਂਟਿੰਗ ਵੀ ਅੱਜ 1 ਜੂਨ ਦਾ ਸਮਾਂ ਚੁਣਿਆ ਗਿਆ ਸੀ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਪਰ ਉਹਦੇ ਦਰਮਿਆਨ ਹੋਰ ਬਹੁਤ ਸਾਰਾ ਕੁਛ ਹੈ ਇਸ ਸੈਗਮੈਂਟ ਦੇ ਵਿੱਚ। ਅਗਲੇ ਸੈਗਮੈਂਟ ਤੋਂ ਆਪਾਂ ਇਸ ਪਾਸੇ ਨੂੰ ਗੱਲਾਂ ਬਾਤਾਂ ਮੋੜ ਕੇ ਅਤੇ ਲੈ ਕੇ ਆਵਾਂਗੇ ਮਾਪਿਆਂ ਬਾਰੇ ਤੁਹਾਡੀ ਜਾਂ ਫਿਰ ਸਾਡੀ ਅੱਗੇ ਤੁਹਾਡੀ ਕੀਤੀ ਜਾ ਰਹੀ ਪਰਵਰਿਸ਼ ਦੇ ਬਾਰੇ, ਤੁਹਾਡੀ ਖੁਦ ਦੀ ਹੋਈ ਪਰਵਰਿਸ਼ ਦੇ ਬਾਰੇ। ਸੋ ਮਾਪਿਆਂ ਨੂੰ ਸਮਰਪਿਤ ਰਹੂਗਾ ਅੱਜ ਦਾ ਸਾਡਾ ਇਹ ਪ੍ਰੋਗਰਾਮ। ਅਤੇ ਇਸ ਤੋਂ ਬਲੈਦਾ ਬਲਕੀਰ ਜੀ, ਅੱਜ ਦੇ ਦਿਨ ਜਿਹੜੀ ਇੱਕ ਛੁੱਟੀ ਵੀ ਆ ਅੱਜ ਦੇ ਦਿਨ, ਪਤਾ ਨਹੀਂ ਛੁੱਟੀ ਹੈਗੀ ਕਿ ਨਹੀਂ ਹੈਗੀ, ਤੁਸੀਂ ਦੱਸੋ ਭਾਈ ਵੈਸਟਰਨ ਆਸਟ੍ਰੇਲੀਆ ਵਾਲਿਓ ਅੱਜ ਦੇ ਦਿਨ, ਕਿਉਂਕਿ ਜਿਹੜਾ ਜੂਨ ਦਾ ਪਹਿਲਾ ਸੋਮਵਾਰ ਹੁੰਦਾ ਵਾ ਉਸ ਦਿਨ ਵੈਸਟਰਨ ਆਸਟ੍ਰੇਲੀਆ ਡੇ ਮਨਾਇਆ ਜਾਂਦਾ। ਸੋ ਅੱਜ ਵੈਸਟਰਨ ਆਸਟ੍ਰੇਲੀਆ ਡੇ ਵੀ ਆ, ਅਤੇ ਕਰੋ ਤੁਸੀਂ ਭਾਈ ਇੰਜੋਏ ਅੱਜ ਦਾ ਦਿਨ। ਅਤੇ 1829 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਏ ਸੀ ਅਤੇ ਸਵਾਨ ਰਿਵਰ ਕਲੋਨੀ ਦੇ ਵਿੱਚ ਜਦੋਂ ਇਹਨਾਂ ਦੀ ਆਮਦ ਹੋਈ ਸੀ ਅਤੇ ਉਸੇ ਯਾਦ ਦੇ ਵਿੱਚ ਇਹ ਦਿਨ ਹੁਣ ਤੱਕ ਕਹਿੰਦੇ ਮਨਾਇਆ ਜਾ ਰਿਹਾ। ਪਹਿਲਾਂ ਇਸ ਨੂੰ ਫਾਊਂਡੇਸ਼ਨ ਡੇ ਇਹਨਾਂ ਨੂੰ ਇਹਨੂੰ ਕਿਹਾ ਜਾਂਦਾ ਸੀ, ਅਤੇ ਹੁਣ 2012 ਦੇ ਵਿੱਚ ਇਹਦਾ ਨਾਮ ਬਦਲ ਕੇ ਅਤੇ ਵੈਸਟਰਨ ਆਸਟ੍ਰੇਲੀਆ ਡੇ ਰੱਖ ਦਿੱਤਾ ਗਿਆ। ਸੋ ਜੇਕਰ ਤੁਸੀਂ ਵੀ ਮਾਣ ਰਹੇ ਹੋ ਆਨੰਦ ਅੱਜ ਦੀ ਛੁੱਟੀ ਦਾ, ਅਤੇ ਤੁਹਾਨੂੰ ਵਧਾਈਆਂ ਭਾਈ। ਬਾਕੀ ਜੇ ਕੰਮਾਂ ਦਾ ਆਨੰਦ ਮਾਣ ਰਹੇ ਹੋ ਅਤੇ ਤੁਹਾਨੂੰ ਕੰਮਾਂ ਦੀਆਂ ਵਧਾਈਆਂ
0: ਜੀ। ਪਬਲਿਕ ਹੋਲੀਡੇ ਆ ਅਤੇ ਜੇ ਕੰਮ ਕਰ ਰਹੇ ਹੋਣਗੇ ਤਾਂ ਫਿਰ ਪੈਸੇ ਵੀ ਤਾਂ ਵੇਖੋ ਨਾ ਕਿੰਨੇ ਮਿਲਣੇ ਪਬਲਿਕ ਹੋਲੀਡੇ 'ਤੇ, ਉਹ ਦੂਜਾ ਪਾਸਾ ਨਹੀਂ ਨਾ ਨਹੀਂ ਦੱਸਦੇ,
1: ਸ਼ੁੱਕਰਵਾਰ ਵਰਗਾ ਦੇਣੇ ਅੱਜ
0: ਜੀ। ਅਤੇ ਆਪਾਂ IPL ਦੀ ਤੁਸੀਂ ਗੱਲ ਛੇੜੀ ਸੀ ਅਤੇ ਮੈਂ ਚਾਹੁੰਦਾ ਕਿ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਆਪਾਂ ਸਰੋਤਿਆਂ ਨੂੰ ਦੱਸ ਦਈਏ। ਵੈਸੇ ਤਾਂ ਚਲੋ ਆਪਾਂ ਲੱਗੇ ਰਹੇ ਹਾਂ, ਇੰਨਾ ਟਾਈਮ ਹੋ ਗਿਆ, 2 ਮਹੀਨੇ ਹੋ ਗਏ ਆਪਾਂ ਵੇਖਣ ਡਿਆਂ, ਅਤੇ ਆਪਾਂ ਉਹਦਾ ਤੱਤ ਕੱਢ ਹੀ ਲਿਆ ਹੋਣਾ ਵਾ, ਪਰ ਫਿਰ ਵੀ IPL ਦਾ ਮੈਚਾਂ ਦਾ, ਪਰ ਫਿਰ ਵੀ ਉਹਦੇ ਵਿੱਚੋਂ ਕਹਿੰਦੇ ਨੇ ਕਿ ਜਿਹੜਾ
1: ਮੁੱਕਿਆ ਨਹੀਂ,
0: ਇੱਦਾਂ ਕਿੱਦਾਂ ਮੁੱਕ ਜੂਗਾ, ਇਹ ਚੀਜ਼ਾਂ ਹੈ ਹੀ ਨਹੀਂ ਮੁੱਕਣ ਵਾਲੀਆਂ, ਇਹ ਮੁੱਕਦੇ ਮੁੱਕਦੇ ਨਾਲ ਹੀ ਅਗਲੇ ਨੇ ਅਗਲੀ ਟਰਾਈ ਸੀਰੀਜ਼ ਦਾ ਉਹ ਸੁੱਟਤਾ ਵੀ ਆਹ ਸਾਡੀ ਟੀਮ ਹੈ ਸ਼੍ਰੀ ਲੰਕਾ ਦੀ।
1: ਨਹੀਂ ਹਾਲੇ ਤਾਂ ਇਹਦੇ ਬੜੇ ਤੱਤ ਕੱਢ ਕੱਢ ਕੇ ਲਿਆਉਣੇ।
0: ਹਾਂਜੀ ਹਾਂਜੀ, ਹਾਲੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਇਹਦੇ ਵਿੱਚ। ਕਹਿੰਦੇ ਨੇ ਕਿ 26 ਜਿਹੜਾ ਸਾਲ ਲੰਘ ਕੇ ਗਿਆ ਵਾ, ਯਾਨੀ ਖਤਮ ਹੋ ਗਿਆ, ਕੱਲ੍ਹ ਦੇ ਦਿਨ ਉਹ ਆਖਰੀ ਮੈਚ ਸੀਗਾ, ਉਹਦੇ ਵਿੱਚ ਜਿਹੜਾ ਉਹ 200+ ਜਿਹੜੇ ਉਹ ਸਭ ਤੋਂ ਜ਼ਿਆਦਾ ਵਾਰੀ ਬਣੇ ਆ
1: ਇਸ ਸੀਜ਼ਨ।
0: ਹਾਂਜੀ 200 ਬਿਲਕੁਲ ਸਾਰਿਆਂ ਨੇ ਇੰਜੋਏ ਵੀ ਕੀਤਾ ਵਾ, ਤੇ ਫੇਰ ਹੀ ਵੇਖੋ ਇੰਜੋਏ ਵੀ ਫੇਰ ਹੀ ਹੁੰਦਾ। ਹੁਣ ਤੁਸੀਂ ਟੁੱਕ ਟੁੱਕ ਲਾਈ ਰੱਖੋ, ਹੁਣ ਕੱਲ ਦਾ ਫਾਈਨਲ ਮੈਚ ਸੀ ਪਰ ਉਹ ਫਾਈਨਲ ਵਾਲੀ ਫੀਲ ਜੀ ਨਹੀਂ ਆਈ, ਹੁਣ ਉਹ ਇੱਕ ਨਾਰਮਲ ਮੈਚ ਹੋ ਗਿਆ। ਕਿਉਂ ਹੁਣ 155 ਬਣਾਏ ਉਹਦੇ ਤੇ ਹੁਣ ਕੀ ਮੰਨ ਲਓ ਕਰ ਲੋਗੇ ਤੁਸੀਂ, ਨਾ ਕਿਸੇ ਦਾ 100 ਵੱਜਣਾ
1: ਕੀ ਬੰਦਾ ਜਾਗੂ,
0: ਨਾ ਕਿਸੇ ਦਾ ਚੰਗੀ ਤਰ੍ਹਾਂ ਉਹੀ ਨਾ ਕਿਸੇ ਦਾ ਚੰਗੀ ਤਰ੍ਹਾਂ ਕੁੱਟਣ ਨੂੰ ਜੀ ਕਰਦਾ ਵੀ ਹੁਣ ਇੰਨੇ ਕਿਤੇ ਕੁੱਟ ਕੇ ਆਊਟ ਹੋ ਗਏ ਤੇ ਬੇਇੱਜ਼ਤੀ ਜਾਂਦੀ ਹੈ, ਹੌਲੀ ਹੌਲੀ ਲੱਗੇ ਰਹੋ ਵੀ ਇੰਨੇ ਕ ਬਣਾ ਲਓ,
1: ਮਤਲਬ ਕੋਹਲੀ ਸਟਾਈਲ ਵਾਲਾ ਮੈਚ ਹੀ, ਕੋਹਲੀ ਸਟਾਈਲ ਮੈਚ ਹੀ।
0: ਸੂਰਜਵੰਸ਼ੀ ਨਾ ਵੀਡੀਓ ਜੀ ਚੱਲਣ ਡੀ ਇੱਕ, ਤੇ ਆਪਸ ਚ ਹੀ ਬੈਠੇ ਟੀਮਮੇਟ ਤੇ ਉਹਨੂੰ ਉਹਦਾ ਟੀਮ ਮੈਂਬਰ ਉਦਾਂ ਹੀ ਹਾਸੇ ਮਜ਼ਾਕ ਚ ਜਿੱਦਾਂ ਮੰਨ ਲਓ ਆਪਾਂ ਵੀਡੀਓ ਬਣਾਉਣ ਡਿਆ ਆਪਣੀ ਪਰਸਨਲ, ਉਹਨੂੰ ਆਉਂਦਾ ਵੀ ਯਾਰ ਵੇਖ ਤੂੰ ਇੰਨਾ ਵਧੀਆ ਖੇਡਣ ਡਿਆ ਵਾ ਪਰ ਤੇਰਾ 100 ਨਹੀਂ ਬਣ ਡਿਆ।
1: ਅੱਛਾ
0: ਵੀ ਹਨਾ ਤੂੰ ਕਈ ਵਾਰੀ 3 ਪਹਿਲਾਂ ਆਊਟ ਹੋ ਜਾਂਦਾ, 5 ਪਹਿਲਾਂ ਆਊਟ ਹੋ ਜਾਂਦਾ, 7 ਪਹਿਲਾਂ ਆਊਟ ਹੋ ਜਾਂਦਾ ਤੇ ਕਹਿੰਦਾ ਵੀ ਤੂੰ ਮੈਨੂੰ ਦੱਸ ਵੀ ਤੂੰ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ, ਵੀ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ ਤੂੰ, ਵੀ ਤੈਨੂੰ ਕੀ ਲੱਗਦਾ ਵਾ ਤੂੰ ਹੁਣ ਵੇਖੇਗਾ ਅਨੈਲਿਸ ਕਰੇਗਾ। ਤੇ ਕਹਿੰਦਾ ਯਾਰ ਵੇਖ ਮੈਂ ਮੈਨੂੰ ਇਹ ਨਹੀਂ ਪਰਵਾਹ ਹੈਗੀ, ਪਰ ਕਹਿੰਦਾ ਵੀ ਮੈਨੂੰ ਮੈਂ ਕੋਹਲੀ ਬਾਈ ਵਾਂਗੂ ਨਹੀਂ ਖੇਡਦਾ,
1: ਮੈਨੂੰ ਲੱਗਦਾ ਉਹ ਜਾਣ ਕੇ ਬਿਆਨ ਜੇ ਦਬਾਉਣ ਦੇ ਹੁੰਦੇ
0: ਆ, ਜਾਣ ਕੇ ਵਾਇਰਲ ਜਿਹਾ ਆਪਣੇ ਪੇਜ ਤੇ ਚਲਾਉਣ ਲਈ,
1: ਪਤਾ ਨਹੀਂ AI ਵਾਲੇ ਹੀ ਚੱਕੀ ਸੀ ਪਰ ਉਹ ਜੇ ਹੈਗੇ ਵੀ ਤੂੰ ਜਾਣ,
0: ਉਹਨਾਂ ਦੀ ਹੋਈ ਆ ਆਪਣੀ ਇੰਟਰਵਿਊ ਕੀਤੀ ਉਹਨਾਂ ਨੇ ਬਾ ਕੇ ਉੱਥੇ ਦੋ ਤਿੰਨ ਜਾਣਿਆਂ ਨੂੰ, ਤੇ ਉਹ ਕਈ ਚੀਜ਼ਾਂ ਵੇਖੋ ਹੋ ਵੀ ਸਕਦੀਆਂ AI ਨਾ ਹੋਣ ਪਰ ਕਈ ਸੱਚ ਵੀ ਆ। ਹੁਣ ਉਹਦਾ ਇੱਕ ਉਹ ਵਾਇਰਲ ਵਾਲਾ ਕਲਿੱਪ ਕਰਨ ਡਿਆ, ਕਹਿੰਦੇ ਯਾਰ ਮੈਨੂੰ ਤੇ ਆਈਸਕ੍ਰੀਮ ਬੜੀ ਪਸੰਦ ਆ ਰੋਟੀ ਮਗਰੋਂ, ਤੇ ਹੁਣ ਉਹਨੂੰ ਉਹ ਚਲਾਈ ਜਾਂਦੇ ਆ ਵੀ ਇਹਨੂੰ ਆਈਸਕ੍ਰੀਮ ਪਸੰਦ ਆ, ਯਾਰ ਆਈਸਕ੍ਰੀਮ ਪਸੰਦ ਆ ਕੀ ਹੋ ਗਿਆ, ਇਹਨੂੰ ਵੀ ਹੋ ਸਕਦੀ ਬੰਦਾ ਵਾ ਵਿਚਾਰਾ।
1: ਦੇਖੋ ਅਸਲ 'ਚ ਜੋ ਵਿਕਦਾ ਵਾ ਉਹ ਵੇਚੀ ਜਾਓ ਭਾਵੇਂ ਉਹ ਕਿੱਦਾਂ ਦਾ ਵੀ ਆ।
0: ਹਾਂ ਮੋਲਡ ਜਿਹਾ ਕਰਕੇ, ਅਤੇ ਇਹਦੀ ਸੂਰਜਵੰਸ਼ੀ ਦੀ ਗੱਲ ਕਰ ਲਈਏ ਤਾਂ 776 ਜਿਹੜਾ ਇਹ ਰਨ ਇਹਨੇ ਬਣਾਏ ਆ ਇਸ ਸੀਜ਼ਨ ਦੇ ਉੱਤੇ, ਸਭ ਤੋਂ ਉੱਤੇ ਔਰੇਂਜ ਕੈਪ ਹੋਲਡਰ ਆ ਜਿਹਦੇ ਵਿੱਚ ਕਿ ਕੋਹਲੀ ਵੀ ਹੈਗਾ 4th ਨੰਬਰ 'ਤੇ, 2 ਨੰਬਰ 'ਤੇ ਸ਼ੁਭਮ ਗਿੱਲ ਵੀ ਆ ਜਿਹਨੇ 100 ਮਾਰਿਆ ਸੀ ਜਾਂ ਸੈਮੀਫਾਈਨਲ ਜਿਹੜਾ ਹੁਣ ਫਾਈਨਲ 'ਚ ਜਿਹਨੂੰ ਲੈ ਕੇ ਆਇਆ ਹੈ GT ਦੀ ਟੀਮ ਨੂੰ, ਉਹ ਵੀ ਇਸ ਵਿੱਚ ਹੀ ਸ਼ਾਮਿਲ ਆ ਅਤੇ ਕਾਫੀ ਰਨ ਜਿਹੜੇ ਆ ਉਹ ਬਣੇ ਆ ਇਸ ਵਾਰ ਜਿਹਦੇ ਵਿੱਚ ਕਿ ਸਾਈ ਸੁਦਰਸ਼ਨ ਵੀ ਆ GT ਦੇ, ਹਾਲਾਂਕਿ 2 ਬੰਦੇ ਹੀ ਗੁਜਰਾਤ ਟਾਈਟਨਸ ਦੇ ਉੱਤੇ ਜਿਹਨਾਂ ਦੀ ਸਭ ਤੋਂ ਵਧੀਆ ਫੋਰਮ ਚੱਲਣ ਡੀ ਜਾਂ ਸਭ ਤੋਂ ਜ਼ਿਆਦਾ ਰਨ ਮਾਰੇ ਸੀ, ਪਰ ਫਿਰ ਵੀ ਫਾਈਨਲ ਦੇ ਵਿੱਚ ਜਿਹੜੇ ਉਹ ਰਨ ਨਹੀਂ ਬਣ ਪਾਏ ਉਹ ਤਾਂ ਨਹੀਂ ਬਣ ਪਾਏ ਕਿਉਂਕਿ ਵੇਖੋ 2 ਬੋਲਰ ਸੀ ਨਾ ਜਿਹੜੇ, ਹੇਜ਼ਲਵੁੱਡ ਹੈ ਇੱਕ RCB ਦਾ ਬੋਲਰ ਅਤੇ ਇੱਕ ਬੂਵੀ ਆਪਣੀ ਇੰਡੀਆ ਦਾ ਬੂਵੀ ਜਿਹੜਾ, ਹੁਣ ਇਹ ਦੋਵੇਂ ਵਧੀਆ ਬੋਲਰ ਮੰਨੇ ਜਾਂਦੇ ਆ, ਪਰ ਨਾਲ ਜਿਹੜਾ ਸੀ ਨਾ ਇੱਕ ਤੀਜਾ ਬੋਲਰ ਜਿਹਨੇ ਕਿ ਬੜਾ ਵਧੀਆ ਇਹ ਸੀਜ਼ਨ 20 ਕੱਟਿਆ ਵਾ, ਪਰ ਆਹ ਵਾਲੇ ਮੈਚ 'ਤੇ ਇਹਨੇ ਲਾ ਲਓ ਵੀ ਦਿੱਲੀ ਜਿੱਤ ਲਿਆ ਵਾ, ਰਾਸ ਇੱਕ ਸਲਾਮ ਕਰਕੇ ਆ ਸ਼ਾਇਦ ਤੁਸੀਂ ਵੇਖਿਆ ਹੋਊਗਾ, ਉਹਨੇ ਇਹਨਾਂ ਸਾਰਿਆਂ ਨਾਲੋਂ ਵੀ ਵਧੀਆ ਬੋਲਿੰਗ ਕੀਤੀ ਆ ਕੱਲ੍ਹ ਦੇ ਮੈਚ ਦੇ ਵਿੱਚ, ਜਿਹਦੇ ਕਰਕੇ ਕਿ ਉਹ 155 'ਤੇ ਨਿਬੇੜ ਦਿੱਤੇ ਗਏ ਨੇ।
1: ਓਕੇ ਓਕੇ,
0: ਮਤਲਬ ਰਨ ਵੀ ਉਹਨੇ ਸਭ ਤੋਂ ਘੱਟ ਖਾਧੇ ਆ ਅਤੇ ਵਿਕਟਾਂ ਵੀ ਉਹਨੇ 3 ਸਭ ਤੋਂ ਵੱਧ ਲਈਆਂ, ਬੜੀ ਸੋਹਣੀ ਬੋਲਿੰਗ ਕੀਤੀ ਆ, ਹਾਲਾਂਕਿ ਗੁਜਰਾਤ ਦੇ ਡੋਮੈਸਟਿਕ ਦੇ ਵਿੱਚ ਖੇਡਦਾ ਵਾ ਅਤੇ ਖੇਡਣ 'ਤੇ IPL ਵਾਵਾ ਸਾਲਾਂ ਤੋਂ ਡਿਆ ਵਾ, ਪਰ ਉਹ ਹੁਣ ਇਸ ਵਾਰੀ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ
1: ਖੇਡਦਾ ਗੁਜਰਾਤ ਦੇ ਡੋਮੈਸਟਿਕ 'ਚ ਤਾਂ ਖੇਡਿਆ RCB ਵੱਲੋਂ,
0: RCB ਵੱਲੋਂ ਖੇਡਿਆ ਪਹਿਲਾਂ ਮੁੰਬਈ ਵੱਲੋਂ ਖੇਡਦਾ ਸੀ, ਪਰ ਕੁਛ ਕੁ ਸਾਲਾਂ ਤੋਂ 2024-25 ਤੋਂ RCB ਨੇ ਲਿਆ ਵਾ।
1: ਚਲੋ ਵਧਾਈਆਂ ਹੁਣ ਵੀ ਜਿਹੜੇ ਜਿਹੜੇ ਵੀ ਸਪੋਰਟ ਕਰ ਰਹੇ ਕੋਹਲੀ ਨੂੰ ਉਹਨਾਂ ਨੂੰ ਵਧਾਈਆਂ, ਅਤੇ ਫਿਰ ਹੁਣ ਅਗਲਾ ਕੁਛ ਨਾ ਕੁਛ ਕਾਰਜਕ੍ਰਮ ਸ਼ੁਰੂ ਹੋਊਗਾ ਅਤੇ ਉੱਧਰਲੇ ਪਾਸੇ ਨੂੰ ਆਪਾਂ ਹੋਵਾਂਗੇ। ਅਤੇ ਕਹਿੰਦੇ ਨੇ ਕਿ ਪਬਲਿਕ ਹੋਲੀਡੇ ਆ ਜੀ ਅੱਜ ਵੈਸਟਰਨ ਸਟੇਡੀਆ 'ਚ, ਕਰੋ ਜੀ ਤੁਸੀਂ ਇੰਜੋਏ। ਸਾਡਾ ਛੁੱਟੀ ਕਹਿਣ ਦਾ ਮਤਲਬ ਇਹ ਹੁੰਦਾ ਵਾ ਵੀ ਪਬਲਿਕ ਹੋਲੀਡੇ 'ਤੇ ਚਲੋ ਖਾਧੀ ਕੜੀ ਆ, ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਸੀਂ ਕੰਮ ਕਰ ਰਹੇ ਹੋ, ਵੱਧ ਪੈਸੇ ਵਾਲਾ ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਛੁੱਟੀ ਘਰ ਬੈਠੇ ਹੋ, ਸੋ ਇਸ ਕਰਕੇ ਅਤੇ ਧੰਨਵਾਦ ਜੀ ਮਿਹਰਬਾਨੀ। ਅਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਹਿੰਦੇ ਕਿ ਅਜੇ ਵੀ ਬਹੁਤ ਕਰੇਜ਼ੀ ਆ ਦੁਬਈ ਚੋਕਲੇਟ ਦਾ ਬੱਚਿਆਂ ਨੂੰ ਬੱਚੇ, ਅਤੇ ਪਰ ਸਾਨੂੰ ਕਹਿੰਦੇ ਪੇਰੈਂਟਸ ਨੂੰ ਕੁਛ ਖਾਸ ਵਧੀਆ ਨਹੀਂ ਲੱਗਦੀ,
0: ਪੇਰੈਂਟਸ ਨੂੰ ਵੇਖੋ ਕਿਤੇ ਵਧੀਆ ਲੱਗਦੀ,
1: ਕੀ ਵਧੀਆ ਲੱਗਦਾ, ਪੇਰੈਂਟਸ ਸੋਚ ਸੋਚ ਕੇ ਖਾਂਦੇ ਆ ਵੀ ਪਾਣੀ ਨਾ ਵੀ ਨਾ ਕਿਤੇ ਮੋਟੇ ਹੋ ਜਾਈਏ, ਪੇਰੈਂਟਸ ਤੇ ਵੇਖੋ ਕਹਿੰਦੇ ਮੇਰੀ ਘਰਵਾਲੀ ਨੂੰ ਕਹਿੰਦੇ ਕਿ ਜ਼ਰੂਰ ਸੁੱਖ ਦਾ ਸਾਹ ਆਊਗਾ। ਅੱਛਾ ਮੇਰੇ ਖਿਆਲ ਸ਼ਾਇਦ ਮੈਨੂੰ ਲੱਗਦਾ ਵੀਡੀਓ ਭੇਜੀ ਨਾ ਉਹ, ਤੇ ਚਲੋ ਆਪਾਂ ਵੇਖ ਨਹੀਂ ਸਕਦੇ,
0: ਪਰ ਕੋਈ ਹੋਣਾ
1: ਨਹੀਂ, ਕੁਛ ਬੱਚੇ ਕਰ ਰਹੇ ਨੇ ਸ਼ਾਇਦ, ਚਾਹ ਬਣਾਉਣੀ ਸਿਖਾਤੀ ਹੋਣੀ ਨਿਆਣਿਆਂ ਨੂੰ,
0: ਹੋਰ ਇਹ ਵੀ ਹੋ ਸਕਦਾ ਸੈਂਡਵਿਚ ਚਾਹ ਬਣਾਉਣ ਲੱਗ ਪਏ ਹੋਣੇ ਨੇ,
1: ਹਾਂ ਫਿਰ ਮੈਗੀ ਆ ਬਣਾਉਣ ਲੱਗ ਪਏ ਹੋਣੇ, ਕੋਈ ਨਾ ਕਹਿੰਦੇ ਸਾਊਥ ਈਸਟ ਆਓ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਤੁਹਾਨੂੰ ਦੁਬਈ ਚੋਕਲੇਟ ਖਵਾਵਾਂਗੇ ਤੁਹਾਨੂੰ, ਅਤੇ ਸਾਡੇ ਕੋਲ ਹੈ ਨੇ ਥੋੜੀਆਂ ਜਿਹੀਆਂ।
0: ਅੱਛਾ ਮੈਨੂੰ ਲੱਗਾ ਸਾਊਥ ਈਸਟ ਦੁਬਈ ਦੇ ਆਓ, ਉੱਥੇ ਨਹੀਂ ਆ ਜਾਣਾ ਸਾਡੇ ਕੋਲ, ਤੇ ਆਹ ਵਾਲੇ ਸਾਊਥ ਈਸਟ ਨਹੀਂ ਜਾਇਆ ਜਾਂਦਾ।
1: ਅਤੇ ਰਾਜਾ ਸੰਧੂ ਜੀ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਹਾਂਜੀ ਰਿਸ਼ਤੇ ਜੀ ਆਪਾਂ ਕਰਾਂਗੇ ਸਾਂਝੇ, ਤੁਸੀਂ ਭੇਜ ਦਿਓ, ਆਪਾਂ ਤੋਂ ਆ ਕੇ ਰੱਖ ਲੈਂਦੇ ਜੋੜ ਕੇ, ਅਤੇ ਅਗਲੇ ਹਿੱਸੇ 'ਚ ਕਰ ਦਾਂਗੇ ਸਾਂਝੇ, ਪਰ ਇਹ ਆ ਵੀ ਫੋਰਮੈਟ 'ਚ ਰਹਿ ਕੇ ਹੀ ਭੇਜੋ, ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਸਾਡੇ ਲਈ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਸ ਕਰਦੇ ਹਾਂ ਕਿ ਸਭ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਅਤੇ ਕੱਲ੍ਹ ਦਾ ਡਿਨਰ ਵਾਜ਼ ਫੀਸ ਇਟ ਅਗੇਨ ਲੈਮ ਐਂਡ ਚਿਕਨ ਕਬਾਬ ਸਟਾਈਲ ਵਿਦ ਸਲਾਦ ਐਂਡ ਚਿਪਸ ਵਿਦ ਗ੍ਰੇਵੀ ਔਨ ਟੌਪ।
0: ਪਹਿਲਾ ਕਿਹੜਾ ਸੀ, ਫਿਸ਼ ਕੇ ਫਿਸ਼ਟ
1: ਹੈ, ਫੀਸਟ
0: ਫੀਸਟ।
1: ਹਾਂ
0: ਇਹ ਕੀ ਹੈ, ਇਹ ਟਾਈਗਰ ਜੀ ਨੇ ਤਾਂ ਨਹੀਂ ਭੇਜਿਆ ਕਦੇ?
1: ਟਾਈਗਰ ਜੀ ਭੇਜਦੇ ਆ, ਟਾਈਗਰ ਟਾਈਗਰਾਂ ਦੇ ਫੀਸਟ ਹੁੰਦੇ ਆ। ਸਾਡਾ ਕਹਿੰਦਾ ਸਾਡਾ ਤਾਂ ਰੋਟੀ ਜਾਂ ਪਰੌਂਠਾ, ਸਾਡਾ ਕੀ ਹੋਣਾ। ਤੇ ਮੰਡੇ ਕਹਿੰਦੇ ਨੇ ਕਿ ਇੰਜੋਏ ਕਰੋ, ਮੰਡੇ ਤੁਸੀਂ ਇੰਜੋਏ ਕਰਨਾ, ਇਹਨਾਂ ਰਾਤ ਦੇ ਫੀਸਟ ਕਹਦੇ ਲੈ।
0: ਲੋਕੀ ਜਿਹੜੇ ਬੀਪ ਕਾਢਦੇ, ਸਾਡੇ ਬੀਪ ਚੱਲਣ ਦੇ।
1: ਅੱਛਾ, ਕਹਿੰਦੇ ਨਹੀਂ ਜੀ IPL ਕਰਕੇ ਨਹੀਂ, ਮੈਨੂੰ ਸਮਝ ਨਹੀਂ ਲੱਗੀ ਜੀ, ਜਾਂ ਤਾਂ ਸਾਰਾ ਲਿਖ ਕੇ ਭੇਜ ਦਿਓ, ਕਿਉਂਕਿ ਵੀਡੀਓ ਤਾਂ ਨਾ ਵੇਖੀ ਜਾਣੀ ਹੈ ਅਤੇ ਨਾ ਸੁਣੀ ਜਾਣੀ ਆ, ਅਤੇ ਫਿਰ ਅੱਧ ਵਰਤਾ ਜਿਹਾ ਮੈਂ
0: ਸਵਾਲ ਜੇ ਗਏ ਤਾਂ ਨਹੀਂ ਕਿਤੇ ਵੇਖਣ ਮੈਚ, TV 2 ਤੇ ਆ ਤਾਂ ਨਹੀਂ ਗਏ ਕਿਤੇ? ਉਹ ਵੀ ਯਾਰ ਕੀ ਕਹਿੰਦੇ ਵੀ 1.1 billion ਤੱਕ ਪਹੁੰਚ ਗਈ ਆ।
1: ਕੌਣ
0: ਆ ਵੇਖਣ ਵਾਲੇ ਬੰਦੇ, ਦਰਸ਼ਕ?
1: ਕਮਾਲ ਹੀ ਯਾਰ, ਇੱਕ ਪਾਸੇ ਕਈ ਕਰਜ਼ੇ ਵੀ ਕਈ
0: ਲੈ ਗਏ ਨੇ, ਵੱਧ ਗਿਆ ਕੁਝ ਵਿੱਚ ਇਨਕਲੂਡ ਕਰਕੇ,
1: ਕਮਾਲ ਹੀ ਹੋਈ ਪਈ ਹੈ ਇਸ ਵਾਰੀ। ਮਤਲਬ ਗੱਲਾਂ ਹੁਣ ਮਿਲੀਅਨਸ ਦੀਆਂ ਤੇ ਬਿਲੀਅਨਸ ਦੀਆਂ ਰਹਿ ਗਈਆਂ, ਨਿੱਕੀਆਂ
0: ਮੋਟੀਆਂ ਗੱਲਾਂ ਹੀ ਨਹੀਂ। 1000 ਤੇ
1: 1000 1000
0: ਤੇ ਕਹਿਣਾ ਭੁੱਲ ਗਿਆ ਲੋਕਾਂ ਨੂੰ,
1: 1000 ਤੇ ਮਰ ਗਏ ਵਿਚਾਰੇ। ਇੰਡੀਆ ਵਾਲੇ ਵੀ ਕਹਿੰਦੇ ਪਲਾਸਟਿਕ ਦੇ ਨੋਟ ਬਣਾਉਣ ਲੱਗੇ।
0: ਅੱਛਾ ਜੀ।
1: ਹੁਣ ਉਹ ਕਹਿੰਦੇ ਵੀ ਜਿਹੜੇ ਜੇਬ 'ਚ ਪਏ ਖਰਾਬ ਹੋ ਜਾਂਦੇ ਸੀ, ਅਤੇ ਹੁਣ ਪਲਾਸਟਿਕ ਦੇ ਨੋਟ ਆਪਾਂ ਵੀ ਬਣਾਉਂਦੇ ਹਾਂ। ਚੰਗੀ ਗੱਲ ਹੈ ਵੈਸੇ, ਚਲੋ ਧੋ ਕੇ ਵਰਤ ਲਿਆ ਕਰਨਗੇ, ਨਹੀਂ ਤਾਂ ਫਿਰ ਉਹ ਕਈ ਜੇਬ 'ਚ ਚਿੰਬੜੇ ਰਹਿ ਜਾਂਦੇ। ਚਲੋ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ। ਵਾਪਸ ਤੁਹਾਨੂੰ ਇੱਕ ਵਾਰੀ ਚੇਤਾ ਕਰਵਾ ਦਈਏ ਕਿ ਅੱਜ ਦੇ ਦਿਨ ਆਪਾਂ ਗੱਲਾਂ ਬਾਤਾਂ ਅੱਜ ਪਰਵਰਿਸ਼ ਦੇ ਉੱਤੇ ਕਰਾਂਗੇ। ਅੱਜ ਦੇ ਦਿਨ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਕੋਲੋਂ ਵੀ ਆਪਾਂ ਜਾਣਨੀਆਂ ਚਾਹਵਾਂਗੇ। ਵਿਸ਼ਾ ਦੱਸਦੇ ਹਾਂ ਤਾਂ ਫਿਰ ਬ੍ਰੇਕ ਲੈ ਕੇ ਆਪਾਂ ਆਉਂਦੇ, ਮਾਫ਼ੀ ਚਾਹੁੰਦੇ, ਇਸ ਦੇ ਵਿੱਚ ਆਪਾਂ ਕਾਲ ਤੁਹਾਡੀ ਨਹੀਂ ਲੈ ਪਾਵਾਂਗੇ, ਅਤੇ ਹੋਲਡ 'ਤੇ ਰੱਖੀਦਾ ਵੀ ਕੀ ਫਾਇਦਾ, ਬਾਅਦ ਵਿੱਚ ਤੁਸੀਂ ਕਰ ਲਿਓ, ਬ੍ਰੇਕ ਦੇ ਦਰਮਿਆਨ ਕਰ ਲਿਓ। ਅੱਜ ਦੇ ਦਿਨ ਗਲੋਬਲ ਡੇ ਆਫ ਪੇਰੈਂਟਸ ਹੈ, ਸੋ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵਿਸ਼ਾ ਸਾਡਾ ਇਹੀ ਰਹੂਗਾ ਕਿ ਕੀ ਤੁਸੀਂ ਆਈਡੈਂਟੀਫਾਈ ਕੀਤਾ ਜਾਂ ਫਿਰ ਨਹੀਂ ਅੱਜ ਤੱਕ ਸੋਚਿਆ, ਅਤੇ ਕਰੀ ਸੋਚ ਕੇ ਅਤੇ ਕਰੋ ਕਿ ਕਿਹੜੀ ਚੀਜ਼ ਤੁਹਾਡੇ ਮਾਂ ਪਿਓ ਦੀ ਤੁਹਾਨੂੰ ਬੈਸਟ ਲੱਗੀ ਆ, ਜੋ ਉਹਨਾਂ ਨੇ ਤੁਹਾਡੀ ਪੇਰੈਂਟਿੰਗ ਦੇ ਦਰਮਿਆਨ ਕੀਤੀ ਸੀ। ਉਹ ਗੁੱਸਾ ਗਿਲਾ ਵੀ ਹੋ ਸਕਦਾ, ਕੁਛ ਛਿੱਤਰ ਪਰੇਡ ਵੀ ਹੋ ਸਕਦੀ ਆ, ਪਿਆਰ ਵੀ ਹੋ ਸਕਦਾ ਵਾ, ਉਹਨਾਂ ਦਾ ਕਿਸੇ ਵੀ ਤੌਰ ਤਰੀਕੇ ਢੰਗ ਤਰੀਕੇ ਉਹਨਾਂ ਦੀ, ਉਹ ਵੀ ਹੋ ਸਕਦਾ ਵੀ ਉਹਨਾਂ ਨੇ ਤੁਹਾਨੂੰ ਕੁਛ ਮੰਨ ਲਓ ਮਹਿੰਗੇ ਸਕੂਲ ਦੇ ਵਿੱਚ ਪੜ੍ਹਾਇਆ, ਤੁਹਾਡੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਹੜੀ ਚੀਜ਼ ਜੱਚੀ ਆ ਜ਼ਿਆਦਾ। ਉਹਨਾਂ ਨੇ ਪਿੰਡ ਦੇ ਵਿੱਚ ਤੁਹਾਨੂੰ ਰੱਖਿਆ, ਤੁਹਾਨੂੰ ਉਹ ਚੀਜ਼ ਹੁਣ ਜ਼ਿਆਦਾ ਵਧੀਆ ਲੱਗ ਰਹੀ ਹੋਵੇ, ਤੁਹਾਨੂੰ ਉਹਨਾਂ ਨੇ ਔਖੇ ਹੋ ਕੇ ਸ਼ਹਿਰ ਲੈ ਕੇ ਆਉਂਦਾ ਉਹ ਤੁਹਾਨੂੰ ਚੀਜ਼ ਜ਼ਿਆਦਾ ਵਧੀਆ ਲੱਗ ਰਹੀ ਹੋਵੇ, ਤੁਹਾਨੂੰ ਉਹਨਾਂ ਨੇ ਗੁੱਸਾ ਕਰਕੇ ਕੋਈ ਮੰਨ ਲਓ ਕੋਈ ਸਬਜੈਕਟ ਕੋਈ ਉਹੋ ਜਿਹਾ ਦਵਾਇਆ ਜਿਹਦੇ ਕਰਕੇ ਅੱਜ ਤੁਸੀਂ ਮਾਣ ਮਹਿਸੂਸ ਕਰਦੇ ਹੋ, ਜਾਂ ਫਿਰ ਤੁਹਾਡੇ ਸ਼ੌਂਕ ਨੂੰ ਉਹਨਾਂ ਨੇ ਸਪੋਰਟ ਕੀਤਾ ਹੋਵੇ, ਜਾਂ ਫਿਰ ਨਾ ਕੀਤਾ ਹੋਵੇ, ਉਹਨਾਂ ਨੇ ਧੱਕੇ ਦੇ ਨਾਲ ਵਰਜਿਆ ਹੋਵੇ ਤੁਹਾਨੂੰ, ਸੋ ਕੋਈ ਕੋਈ ਇੱਕ ਚੀਜ਼ ਆਪਾਂ ਕਹਾਂਗੇ, ਅਨੇਕਾਂ ਹੋਣਗੀਆਂ ਪੇਰੈਂਟਿੰਗ ਦੇ ਵਿੱਚ, ਪਰ ਕੋਈ ਇੱਕ ਚੀਜ਼ ਜੇ ਤੁਸੀਂ ਆਈਡੈਂਟੀਫਾਈ ਕਰਕੇ ਸਾਡੇ ਨਾਲ ਸਾਂਝੀ ਕਰੋਗੇ, ਅਤੇ ਇਹ ਆਪਣੇ ਮਾਪਿਆਂ ਦੇ ਲਈ ਇੱਕ ਸਾਡੇ ਸਾਰਿਆਂ ਦੇ ਵੱਲੋਂ ਸ਼ਰਧਾਂਜਲੀ ਹੋਊਗੀ, ਇੱਕ ਉਹਨਾਂ ਦੇ ਲਈ ਇੱਕ ਕਹਿ ਲਓ ਕਿ ਵੈਸੇ ਤਾਂ ਆਪਾਂ ਦੇਣ ਨਹੀਂ ਦੇ ਸਕਦੇ, ਪਰ ਫਿਰ ਵੀ ਇੱਕ ਤੁਹਾਡੇ ਵੱਲੋਂ ਇੱਕ ਦੇਣ ਇਹ ਹੋਊਗਾ ਕਿ ਹਾਂ ਆਪਾਂ ਚੇਤਾ ਕੀਤਾ ਵਾ, ਉਦੋਂ ਭਾਵੇਂ ਤੁਹਾਨੂੰ ਕੋਈ ਗੱਲ ਚੰਗੀ ਨਾ ਵੀ ਲੱਗਦੀ ਹੋਵੇ, ਪਰ ਅੱਜ ਤੁਸੀਂ ਸੋਚ ਕੇ ਕਹਿੰਦੇ ਹੋ ਵੀ ਹਾਂ ਆਹ ਚੀਜ਼ ਵਧੀਆ। ਇਹਦਾ ਇੱਕ ਅਗਲਾ ਪੱਖ ਵੀ ਆ, ਉਹ ਆਪਾਂ ਅੱਗੇ ਆ ਕੇ ਸਾਂਝਾ ਕਰਦੇ ਹਾਂ ਬ੍ਰੇਕ ਤੋਂ ਬਾਅਦ।
0: ਜੀ ਬਿਲਕੁਲ, ਆਪਾਂ ਬ੍ਰੇਕ ਲੈਂਦੇ ਹਾਂ ਰਣਜੋਤ ਜੀ,
1: ਇੱਕ ਬ੍ਰੇਕ ਅਤੇ ਵਾਪਸੀ, ਅਤੇ ਆ ਕੇ ਗੱਲਾਂ ਬਾਤਾਂ ਅੱਜ ਹੋਣਗੀਆਂ ਪੇਰੈਂਟਿੰਗ ਦੇ ਉੱਤੇ।
0: ਜੀ ਰੇਡੀਓ ਹਾਂਜੀ 1674
2: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654492
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
6: ਸੂਰਜ ਦੇਵਤਾ
5: ਕੀ ਮਤਲਬ
6: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
5: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 04480664 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
7: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
8: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ

0: ਰੇਡੀਓ ਹਾਂਜੀ 1674 ਮਗਾਣਾ ਤੁਸੀਂ ਸੁਣ ਰਹੇ ਸੀ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਮਾਪੇ, ਅਤੇ ਅੱਜ ਗੱਲਾਂ ਬਾਤਾਂ ਵੀ ਆਪਾਂ ਮਾਪਿਆਂ ਦੇ ਨਾਲ ਸੰਬੰਧਿਤ ਕਰਨੀਆਂ ਨੇ। ਸੋ ਇਸ ਕਰਕੇ ਤੁਸੀਂ ਇਹ ਗਾਣਾ ਆਸ ਕਰਦੇ ਹਾਂ ਕਿ ਇੰਜੋਏ ਕੀਤਾ ਹੋਊਗਾ। ਅਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਬਲਕੀਰਤ ਸਿੰਘ
1: ਜੀ। ਬਿਲਕੁਲ ਰਣਜੋਤ ਜੀ, ਬੜਾ ਸੋਹਣਾ ਤੁਸੀਂ ਗਾਣਾ ਲਾਇਆ ਵਾ। ਗੱਲ ਤਾਂ ਉਹ ਠੀਕ ਕਹਿਣ ਡਿਆ ਵਾ ਵੀ ਪੈਸਾ ਬਾਅਦ 'ਚ ਕਮਾ ਲਿਓ, ਪਹਿਲਾਂ ਜਿਹੜੇ ਰੱਬ ਦੇ ਰਿਸ਼ਤੇ ਆਊ। ਮੈਂ ਤੁਸੀਂ ਗਾਣਾ ਗਲਤ ਲਾ ਹੀ ਨਹੀਂ ਸਕਦੇ, ਇਹਦੇ ਡੀ ਜੇ ਪ੍ਰੋਫੈਸ਼ਨਲ ਜੇ ਇਹਦੇ ਵਿੱਚ ਵੇਖ ਲਓ। ਪਰ ਕਿਤੇ ਨਾ ਕਿਤੇ ਪੈਸੇ ਵੀ ਜ਼ਰੂਰੀ ਆ, ਕਿਉਂਕਿ ਸਾਹ ਚੱਲਣ ਡੇ ਆ ਅਤੇ ਪੈਸੇ ਆਉਣ ਡੇ ਆ, ਪੈਸੇ ਆਉਣ ਡੇ ਆ ਅਤੇ ਤਾਂ ਹੀ ਸਾਹ ਚੱਲਣ ਡੇ ਆ, ਅਤੇ ਇਹ ਪੈਸੇ ਵੀ ਕਮਾਉਣੇ ਜ਼ਰੂਰੀ ਆ। ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਕੰਮ ਛੱਡ ਕੇ ਅੱਜ ਘਰ ਬਹਿ ਲਓ ਵੀ ਅੱਜ ਮੈਂ ਰੱਬ ਦੀਆਂ ਦਿੱਤੀਆਂ ਚੀਜ਼ਾਂ ਸੰਭਾਲਣੀਆਂ ਨੇ, ਮੈਂ ਪੈਸਾ ਨਹੀਂ ਕਮਾਉਣਾ। ਪੈਸਾ ਕਮਾਓਗੇ ਤਾਂ ਫਿਰ ਹੀ ਰੱਬ ਦੀਆਂ ਦਿੱਤੀਆਂ ਚੀਜ਼ਾਂ ਵੀ ਨਾਲ ਸੰਭਾਲੀਆਂ ਜਾਣੀਆਂ ਨੇ, ਇੱਦਾਂ ਨਹੀਂ।
0: ਨਹੀਂ, ਬੜੀ ਕਮਾਲ ਦੀ ਚੀਜ਼ ਹੈ। ਵੇਖੋ ਪੈਸਾ ਇਹ ਵਾਕਈ ਜੇ ਦੂਸਰੇ ਪਾਸਿਓਂ ਵੇਖੀਏ ਨਾ ਤਾਂ ਪੈਸਾ ਇੱਦਾਂ ਦੀ ਚੀਜ਼ ਹੈ ਵੀ ਕਈ ਆਪਾਂ ਇੱਦਾਂ ਦੇ ਵੀ ਕੇਸ ਵੇਖਦੇ ਹਾਂ ਨਾ ਵੀ ਜਿਹੜੇ ਵਿਹਲੇ ਬੈਠੇ ਹੁੰਦੇ ਆ ਘਰ ਅਤੇ ਉਹਨਾਂ ਦੇ ਮਾਪੇ ਉਹਨਾਂ ਨੂੰ ਗਾਲਾਂ ਕੱਢਣ ਡੇ ਹੁੰਦੇ ਆ, ਉਹ ਜਾਓ ਕਰ ਲਓ ਕੁਝ, ਅਤੇ ਜਿਹੜੇ ਬਹੁਤਾ ਕਰਨ ਲੱਗ ਪੈਂਦੇ ਉਹਨਾਂ ਕਹਿੰਦੇ ਪੈਸਾ ਨਹੀਂ ਕਮਾਉਣਾ।
1: ਇਹ ਵੀ ਗੱਲ ਹੈਗੀ।
0: ਸੋ ਸਾਰੀਆਂ ਚੀਜ਼ਾਂ ਦਾ ਬੈਲੈਂਸ ਜਿਹਾ ਬੜਾ ਜ਼ਰੂਰੀ ਹੈ।
1: ਬੈਲੈਂਸ ਸ਼ਬਦ ਹੈਗਾ ਨਾ ਜਿਹੜਾ, ਇਹ ਨਿਗਾਹ ਜਿਹਾ ਹੈਗਾ, ਪਰ ਬੈਲੈਂਸ ਕਰਨਾ ਵੀ ਬੜਾ ਔਖਾ ਚੀਜ਼ਾਂ ਦਾ ਨਾ,
0: ਬੜਾ ਔਖਾ ਬੈਲੈਂਸ ਬਣਾਉਣਾ, ਪਰ ਇਹ ਬੈਲੈਂਸ ਬਣਿਆ ਰਹਿਣਾ ਚਾਹੀਦਾ। ਸੋ ਵਾਪਸੀ ਅਤੇ ਵਾਪਸੀ ਦੇ ਉੱਤੇ ਤੁਹਾਡਾ ਸਵਾਗਤ। ਅੱਜ ਦੇ ਦਿਨ ਗੱਲਾਂ ਬਾਤਾਂ ਸਾਡੀਆਂ ਪੇਰੈਂਟਿੰਗ ਦੇ ਉੱਤੇ, ਅੱਜ ਦੇ ਦਿਨ ਗਲੋਬਲ ਡੇ ਆਫ ਪੇਰੈਂਟਿੰਗ ਹੈ। ਇਹਦਾ ਉਦੇਸ਼ ਇਹ ਸੀ ਸੰਯੁਕਤ ਰਾਸ਼ਟਰ ਦੇ ਵੱਲੋਂ, ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵੱਲੋਂ 2012 ਦੇ ਵਿੱਚ ਇਹਨੂੰ ਸਥਾਪਿਤ ਕੀਤਾ ਗਿਆ ਸੀ। ਅਤੇ ਇਹਦੇ ਵਿੱਚ ਇਹ ਮਕਸਦ ਇਹ ਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਪੇਰੈਂਟ ਨੇ, ਮਾਪੇ ਨੇ, ਉਹਨਾਂ ਨੂੰ ਜੋ ਵੀ ਉਹਨਾਂ ਨੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਭੂਮਿਕਾ ਨਿਭਾਈ ਆ, ਉਹਨਾਂ ਨੂੰ ਇੱਕ ਸਨਮਾਨ ਫੀਲ ਕਰਾਇਆ ਜਾਵੇ, ਉਹਨਾਂ ਦੇ ਲਈ ਇੱਕ ਸਮਰਪਿਤ ਦਿਨ ਰੱਖਿਆ ਜਾਵੇ ਜਿੱਦਾਂ ਆਪਾਂ ਬਾਕੀ ਦਿਨ ਆਪਾਂ ਮਨਾਉਂਦੇ ਹਾਂ। ਸੋ ਬੱਚਿਆਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਇੱਕ ਨਿਸ਼ਕਾਮ ਸੇਵਾ ਵਾ, ਉਹਨਾਂ ਦਾ ਸਮਰਪਣ ਆ, ਬੜਿਆਂ ਨੇ ਬੜਾ ਕੁਛ ਜਿਹੜਾ ਉਹ ਆਪਣਾ ਛੱਡਿਆ ਹੁੰਦਾ ਵਾ ਜ਼ਿੰਦਗੀ ਦੇ ਵਿੱਚ, ਬੜਿਆਂ ਨੇ ਬੜਾ ਕੁਛ ਗਵਾਇਆ ਹੁੰਦਾ ਵਾ, ਪਰ ਉਹ ਸਭ ਕੁਛ ਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਪਰਵਰਿਸ਼ ਨੂੰ ਪਹਿਲ ਦਿੱਤੀ ਹੁੰਦੀ ਹੈ। ਸੋ ਜੀਵਨ ਭਰ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਉਸ ਸਾਰੇ ਕੁਛ ਨੂੰ ਲੈ ਕੇ ਇੱਕ ਮਾਨਤਾ ਦੇਣ ਦੇ ਲਈ ਅਤੇ ਅੱਜ ਦਾ ਦਿਨ ਇਹ ਰੱਖਿਆ ਗਿਆ ਸੀ। ਵੈਸੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵੈਸੇ ਤਾਂ ਹਰ ਦਿਨ ਹੀ ਮਾਪਿਆਂ ਦੇ ਨਾਂ ਆ, ਹਰ ਦਿਨ ਹੀ ਸਾਨੂੰ ਸੇਵਾ ਕਰਨੀ ਪੈਂਦੀ। ਇੱਦਾਂ ਨਹੀਂ ਵੀ ਇੱਕ ਦਿਨ ਆਪਾਂ ਕਰ ਲਈ ਅਤੇ ਬਾਕੀ ਆਪਾਂ ਫਿਰ ਕਹੀਏ ਵੀ ਕੋਈ ਨਹੀਂ ਉੱਦਣ ਕਰਤੀ ਸੀ ਨਾ ਯਾਰ,
1: ਉੱਦਣ ਕਰਕੇ ਨਹੀਂ ਹੈਗੇ ਪਰ ਇਹੋ ਜਿਹੀ ਕਰੀ ਜਾਣੀ।
0: ਸੋ ਇਹ ਦਿਨ ਇਸ ਕਰਕੇ, ਸੋ ਇਹਨਾਂ ਦਿਨਾਂ ਦਾ ਇੱਕ ਫਾਇਦਾ ਤਾਂ ਜ਼ਰੂਰ ਸ਼ੁਰੂ 'ਚ ਲੱਗਦਾ ਹੁੰਦਾ ਸੀ ਵੀ ਯਾਰ ਇਹ ਕਾਹਦੇ ਲਈ, ਪਰ ਹੁਣ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਜਦੋਂ ਆਪਾਂ ਇੱਦਾਂ ਦਾ ਕੋਈ ਦਿਨ ਵੇਖ ਲੈਂਦੇ ਹਾਂ, ਕੋਈ ਸਾਹਮਣੇ ਬਲਿੰਕ ਕਰ ਆਉਂਦਾ ਅਤੇ ਚੇਤਾ ਆ ਜਾਂਦਾ ਵੀ ਹਾਂ ਇਸ ਵਿਸ਼ੇ 'ਤੇ ਯਾਰ ਗੱਲ ਦੁਬਾਰਾ ਕੀਤੀ ਜਾ ਸਕਦੀ,
1: ਜਾ ਸਕਦੀ, ਰਿਮਾਈਂਡਰ ਹੋ ਜਾਂਦਾ,
0: ਰਿਮਾਈਂਡਰ ਹੋ ਜਾਂਦਾ ਵਾ ਸਾਡੇ ਸਾਰਿਆਂ ਦੇ ਲਈ ਇੱਕ ਰਿਮਾਈਂਡਰ ਹੁੰਦਾ। ਸੋ ਅੱਜ ਦੇ ਦਿਨ ਇਹੋ ਜਿਹੀ ਇੱਕ ਰਿਮਾਈਂਡਰ, ਅੱਜ ਦੇ ਦਿਨ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਕਿਹੜੀ ਇਹੋ ਜਿਹੀ ਚੀਜ਼ ਤੁਹਾਨੂੰ ਆਪਣੇ ਮਾਪਿਆਂ ਦੀ ਸਭ ਤੋਂ ਵਧੀਆ ਲੱਗੀ, ਜਿਹੜੀ ਉਹਨਾਂ ਨੇ ਤੁਹਾਡੀ ਪਾਲਣ ਪੋਸ਼ਣ ਦੇ ਵਿੱਚ, ਤੁਹਾਡੀ ਪਰਵਰਿਸ਼ ਦੇ ਵਿੱਚ ਯੂਜ਼ ਕੀਤੀ। ਸੋ ਬਹੁਤੀਆਂ ਬਹੁਤ ਸਾਰੀਆਂ ਹੋਣਗੀਆਂ, ਉਹਨਾਂ ਦੇ ਵਿੱਚੋਂ ਕੋਈ ਇੱਕ ਯਾਦ ਕਰਕੇ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ ਕਿ ਆਹ ਚੀਜ਼ ਉਦੋਂ ਭਾਵੇਂ ਉਸ ਸਮੇਂ ਭਾਵੇਂ ਤੁਹਾਨੂੰ ਉਹ ਚੀਜ਼ ਜਿਹੜੀ ਲੱਗਦੀ ਹੋਵੇ ਕਿ ਨਹੀਂ ਆਹ ਮੇਰੇ ਨਾਲ ਧੱਕਾ ਵਾ, ਆਹ ਮੇਰੇ ਨਾਲ ਤਸ਼ੱਦਦ ਆ, ਇੱਦਾਂ ਨਹੀਂ ਮੇਰੇ ਨਾਲ ਕਰਨਾ ਚਾਹੀਦਾ, ਬਾਕੀਆਂ ਦੇ ਮੁਕਾਬਲੇ ਆਹ ਮੇਰੇ ਨਾਲ ਜ਼ਿਆਦਾ ਕਹਿ ਲਓ ਥੋੜ੍ਹਾ ਜਿਹਾ ਤੰਗੀ ਪਰੇਸ਼ਾਨੀ ਆ, ਪਰ ਹੁਣ ਅੱਜ ਤੁਸੀਂ ਉਹ ਚੀਜ਼ ਜਾਣਦੇ ਹੋ, ਸਮਝਦੇ ਹੋ ਵੀ ਹਾਂ ਉਹ ਬੈਸਟ ਹੀ, ਅਤੇ ਕੋਈ ਇਹੋ ਜਿਹੀ ਜਿਹੜੀ ਤੁਸੀਂ ਮੰਨ ਲਓ ਉਹ ਹੀ ਭਾਵੇਂ ਅੱਗੇ ਤੁਸੀਂ ਆਪਣੇ ਬੱਚਿਆਂ ਲਈ ਵੀ ਕੀ ਉੱਦਾਂ ਦਾ ਕੁਛ ਵਰਤ ਰਹੇ ਹੋ, ਕਈ ਕੀ ਉੱਦਾਂ ਦਾ ਤੁਸੀਂ ਟੂਲ ਅੱਗੇ ਵੀ ਤੁਸੀਂ ਯੂਜ਼ ਕਰ ਰਹੇ ਹੋ, ਜਾਂ ਫਿਰ ਕੋਈ ਸਮੇਂ ਦੇ ਹਿਸਾਬ ਦੇ ਨਾਲ ਇਸ ਟਾਈਮ
1: ਜੋ
0: ਹਾਂ ਤਕਨੀਕ ਦੇ ਹਿਸਾਬ ਦੇ ਨਾਲ ਕੁਛ ਤੁਸੀਂ ਬਦਲਾਅ ਕੀਤੇ ਨੇ,
1: ਟਵਿਸਟ ਕੀਤਾ ਆਪਣੇ ਹਿਸਾਬ ਨਾਲ, ਮੋਲਡ ਕੀਤਾ ਸਮੇਂ ਨੂੰ ਵੇਖਦੇ ਹਾਂ। ਬਾਕੀ ਜਿਹੜੀ ਅੱਜ ਦਾ ਦਿਨ ਹੈ ਨਾ, ਮੈਨੂੰ ਲੱਗਦਾ ਇਹ ਫਾਦਰਸ ਡੇ ਵੱਖਰਾ ਹੀ, ਮਦਰਸ ਡੇ ਵੱਖਰਾ ਹੀ, ਪਰ ਉਹਨਾਂ ਨੇ ਕਰਕੇ ਤੇ ਇੱਕ ਪੇਰੈਂਟਸ ਡੇ ਬਣਾ ਤਾ ਵੀ ਅੱਜ ਦੋਵਾਂ ਦਾ ਦਿਨ ਹੀ ਕਰ ਦਿਓ ਕਿ ਤੁਸੀਂ ਦੋਵਾਂ ਨੂੰ ਅੱਜ ਇਕੱਠਾ ਜੇ ਕੁਛ ਕਹਿਣਾ ਤਾਂ ਉਹ ਕਹਿ ਲਓ, ਉਹਨਾਂ ਨੂੰ ਰਿਕੋਗਨਾਈਜ਼ ਕਰੋ, ਕਿਉਂਕਿ ਉੱਦਾਂ ਆਪਾਂ ਕਿਸੇ ਵੇਲੇ ਨਹੀਂ, ਚਲੋ ਇਹ ਰਿਸ਼ਤਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਹਾਂਜੀ ਮੰਮੀ ਵੀ ਮੈਂ, ਅੱਜ ਕੱਲ੍ਹ ਹੋ ਸਕਦਾ ਕਹਿ ਲਾ ਪਏ ਹੁਣ ਕਿਉਂਕਿ ਕਈ ਵੇਖੇ ਵੀ ਆ ਮੈਂ ਵੀ ਮੈਂ ਵੀ ਮੈਂ ਬੜਾ ਪਿਆਰ ਕਰਦਾ ਤੈਨੂੰ, ਹੈ ਨਾ, ਜਾਂ ਤੁਸੀਂ ਮੇਰੇ ਲਈ ਇੰਨਾ ਕੁਛ ਕੀਤਾ, ਮੀਨਸ ਅ ਲੋਟ, ਜੇ ਉਹ ਚੀਜ਼ਾਂ ਜਿਹੜੀਆਂ ਉਹ ਆਪਾਂ ਨਹੀਂ ਨਾ ਕਹੀਆਂ, ਨਾ ਪਿਓ ਨੂੰ ਕਹੀਆਂ, ਨਾ ਮਾਂ ਨੂੰ ਕਹੀਆਂ, ਅਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਹੁਣ ਆਪਾਂ ਨੂੰ ਇਹ ਦਿਨਾਂ ਦਾ ਪਤਾ ਲੱਗਣ ਡਿਆ ਤਾਂ ਆਪਾਂ ਨੂੰ ਕਹਿ ਲੈਣਾ ਚਾਹੀਦਾ ਵਾ, ਡਾਇਰੈਕਟਲੀ ਇਨਡਾਇਰੈਕਟਲੀ, ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਸਾਹਮਣੇ ਜਾ ਕੇ ਹੀ ਕਹਿਣਾ ਵਾ, ਇੱਦਾਂ ਆਪਸ 'ਚ ਵੀ ਗੱਲਾਂ ਬਾਤਾਂ ਕਰ ਲਓਗੇ ਤਾਂ ਕਿਤੇ ਨਾ ਕਿਤੇ ਸਮਝੋ ਪਹੁੰਚ ਗਈ ਉਹਨਾਂ ਦੇ ਤੱਕ, ਅਤੇ ਕਿਤੇ ਨਾ ਕਿਤੇ ਜ਼ਰੂਰੀ ਆ ਇਹ ਚੀਜ਼ ਉਹਨਾਂ ਨੂੰ ਜਿਹੜਾ ਅਕਨੋਲੇਜ ਕਰਨਾ ਵੀ ਹਾਂਜੀ ਤੁਸੀਂ ਸਾਡੀ ਪਾਲਣ ਪੋਸ਼ਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਵਾ ਜਿਨ੍ਹਾਂ ਦੇ ਕਰਕੇ ਹੀ ਅੱਜ ਕਿਤੇ ਨਾ ਕਿਤੇ ਅਸੀਂ ਕੰਮ ਕਰਨ ਡੇ ਹਾਂ, ਹੈ ਨਾ, ਆਉਣ ਜਾਣ ਦੇ ਵਿੱਚ ਲੋਕਾਂ ਦੇ ਵਿੱਚ ਬਹਿਣ ਖਲੋਣ ਡਏ ਹਾਂ, ਨਹੀਂ ਤਾਂ ਹੋ ਸਕਦਾ ਸੀ ਕਿ ਸਾਨੂੰ ਚਾਰ ਬੰਦਿਆਂ ਦੇ ਵਿੱਚ ਬਹਿਣਾ ਨਾ ਆਉਂਦਾ,
0: ਸਾਨੂੰ
1: ਮੱਝਾਂ 'ਚ ਬੈਠੇ ਰਹਿੰਦੇ, ਖੁਰਲੀਆਂ 'ਚ ਬੈਠੇ ਹੁੰਦੇ, ਹੈ ਨਾ, ਚੂੜੀ ਪੱਠੇ ਦਾ ਨਾਂ ਡਿਫਰੈਂਸ ਪਤਾ ਹੁੰਦਾ, ਇੱਕ ਗੱਲ ਕੰਮ ਕਮਾ ਕੇ ਫਿਰ ਉੱਥੇ ਹੀ ਆਉਣੀ,
0: ਇਹੋ ਜਿਹੇ ਦਿਨਾਂ 'ਚ ਹੋ ਸਕਦਾ ਛਟਾਲਾ ਵੱਢ ਰਹੇ ਹੁੰਦੇ,
1: ਹੋ ਸਕਦਾ ਤੁਸੀਂ ਕਈ ਬਣਾ ਕੇ ਕਿਹਾ ਹੁੰਦਾ ਵੀ ਜਾਓ ਇਹ ਕਾਲ ਕਾਲ ਹੋ ਜਾ ਕੇ
0: ਗਤਾਵਰ ਲਾ ਰਹੇ ਹੁੰਦੇ, ਕੁਛ ਵੀ ਹੋ ਸਕਦਾ,
1: ਪਨੀਰੀ ਬੀਜਣ ਡੇ ਹੁੰਦੇ, ਗਾਂ ਝੋਨਾ ਲਾਉਣ ਬਈਆ ਨੇ ਆਉਣਾ, ਉਹਨਾਂ ਨੂੰ ਰੋਟੀ ਪਾਣੀ ਬਣਾਉਣ ਡੇ ਹੁੰਦੇ, ਹੈ ਨਾ, ਚੀਜ਼ਾਂ ਬਹੁਤ ਸਾਰੀਆਂ ਹੀ ਕਰਨ ਵਾਲੀਆਂ,
0: ਕੱਟੇ ਕੁੱਟ ਰਹੇ ਹੁੰਦੇ,
1: ਜਿਹੜੀਆਂ ਸਕਿੱਪ ਹੋ ਗਈਆਂ,
0: ਬਹੁਤ ਸਾਰਾ ਕੁਝ, ਬਹੁਤ ਸਾਰਾ ਕੁਝ, ਬਹੁਤ ਬਹੁਤ ਸੰਘਰਸ਼ ਹੈ ਜ਼ਿੰਦਗੀ 'ਚ, ਜ਼ਿੰਦਗੀ ਸੰਘਰਸ਼ ਦਾ, ਸੋ ਉਹਦੇ ਵਿੱਚੋਂ ਤੁਸੀਂ ਵੇਖੋ ਨਾਲ ਹਾਸਾ ਠੱਠਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਸੋ ਤੁਸੀਂ ਉਹਦੇ ਵਿੱਚੋਂ ਕੱਢ ਕੇ ਇੱਕ ਦੱਸਣਾ, ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਕਿ ਸੁੱਤੇ ਸਿੱਧ ਅੱਗੇ ਤੁਸੀਂ ਵੇਂਦੇ ਹੋ ਵੀ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਲੈ ਆਉਂਦੀਆਂ ਜਾਂ ਫਿਰ ਤੁਸੀਂ ਇੰਟੈਂਸ਼ਨਲੀ ਲੈ ਕੇ ਆਉਂਦੀਆਂ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕਹਿੰਦੇ ਨੇ ਇੱਥੋਂ ਤੱਕ ਵੀ ਆ ਕਿ ਜਿਹੜਾ ਮਾਂ ਜਾਂ ਪਿਓ ਧੀ ਦੇ ਵਿੱਚ ਮਾਂ ਦਾ ਅਤੇ ਪੁੱਤ ਦੇ ਵਿੱਚ ਪਿਓ ਦਾ, ਕਹਿੰਦੇ ਨੇ ਕਿ ਸੁੱਤੇ ਸਿੱਧੀ ਰਵੱਈਆ ਆਉਣਾ ਸ਼ੁਰੂ ਹੋ ਜਾਂਦਾ, ਭਾਵੇਂ ਉਹ ਉਸ ਚੀਜ਼ ਦੇ ਕਿੰਨਾ ਕੁ ਵੀ ਉਹਨੂੰ ਨਾ ਚੰਗਾ ਲੱਗਦਾ ਹੋਵੇ, ਪਿਓ ਦਾ ਸੁਭਾਅ ਚੰਗਾ ਪੱਖ ਜਾਂ ਮਾੜਾ ਪੱਖ, ਕਹਿੰਦੇ ਇੱਥੋਂ ਤੱਕ ਕਿ ਬੋਡੀ ਲੈਂਗੁਏਜ ਤੱਕ ਵੀ ਉੱਦਾਂ ਦੀ ਹੋ ਜਾਂਦੀ ਸਮਾਂ ਪਾ ਕੇ, ਕੋਈ ਮੰਨੇ ਨਾ ਮੰਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਝਾਤੀ ਮਾਰ ਕੇ ਵੇਖਿਓ, ਆਪਣੇ ਭਰਾਵਾਂ ਦੇ ਵਿੱਚ ਝਾਤੀ ਮਾਰ ਕੇ ਵੇਖਿਓ, ਆਪਣੇ ਬੱਚਿਆਂ 'ਚ ਝਾਤੀ ਮਾਰ ਕੇ ਵੇਖਿਓ, ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕਹਿੰਦੇ ਨੇ ਕਿ ਤੁਸੀਂ ਇੰਨੀਆਂ ਕੁ ਜ਼ਿਆਦਾ ਕਲੋਜ਼ਲੀ ਵੇਖੀਆਂ ਹੁੰਦੀਆਂ ਵਾ ਜਾਂ ਫਿਰ ਉਹ ਕਹਿ ਲਓ ਕਿ ਤੁਹਾਡੇ ਖੂਨ 'ਚ ਆ, ਤੁਹਾਡੇ DNA 'ਚ ਆ, ਅਤੇ ਇੱਥੋਂ ਤੱਕ ਆਪਾਂ ਪ੍ਰਭਾਵ ਕਬੂਲ ਜਾਂਦੇ ਹਾਂ।
1: ਪਰ ਤੁਹਾਨੂੰ ਇਹਦਾ ਰੀਜ਼ਨ ਕੀ ਲੱਗਦਾ ਕਿ ਇਨਹੈਰਿਟ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਖੂਨ ਦੇ ਵਿੱਚ ਹੈ ਕਿ ਜਾਂ ਫਿਰ ਜੋ ਆਪਾਂ ਵੇਖਿਆ ਵਾ ਜਾਂ ਜੋ ਆਪਾਂ ਐਨਾਲਿਸਿਸ ਕੀਤਾ ਵਾ ਅੱਖਾਂ ਸਾਹਮਣੇ ਜੋ ਹੁੰਦਾ ਕੀਤਾ ਅਤੇ ਉਹ ਆਪਾਂ ਕਿਤੇ ਨਾ ਕਿਤੇ ਉਹਨੂੰ ਆਪਣੇ ਠਾਰ ਲਿਆ ਵਾ ਜਾਂ ਆਪਣੇ ਮਨ ਦੇ ਵਿੱਚ ਉਹਨੂੰ ਬਹਾ ਲਿਆ ਵੀ ਹਾਂ ਇੱਦਾਂ ਹੀ ਹੋਣਾ।
0: ਅਸਲ 'ਚ ਆਪਾਂ ਨਾ ਜਿਹੜਾ ਪਿਓ ਖਾਸ ਤੌਰ ਦੇ ਉੱਤੇ ਪਿਓ ਨੂੰ ਕਹਿ ਦਿੱਤਾ ਜਾਂਦਾ ਪਰ ਮਾਂ ਵੀ ਮੈਂ ਉਸੇ 'ਚ ਹੀ ਗਿਣੂੰਗਾ, ਇਹ ਦੋ ਹੀਰੋ ਨੇ ਨਾ ਬੱਚਿਆਂ ਦੇ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਹੋ ਅਤੇ ਉਸ ਸਮੇਂ ਤੁਹਾਡੇ ਇਹ ਹੀਰੋ ਹੁੰਦੇ ਆ, ਹੁਣ ਦੋਵਾਂ ਦੇ ਵਿੱਚੋਂ ਕਿਹੜਾ ਵੱਡਾ ਹੀਰੋ ਆ ਉਹ ਇਸ ਚੀਜ਼ 'ਤੇ ਡਿਪੈਂਡ ਕਰਦਾ ਵੀ ਘਰ 'ਚ ਚੱਲਦੀ ਕਿਹੜੀ ਆ, ਕਿਉਂਕਿ ਆਪਾਂ ਹਮੇਸ਼ਾ ਜਾਂ ਫਿਰ ਬਚਪਨ ਤੋਂ ਲੈ ਕੇ ਆਪਾਂ ਇਹ ਚੀਜ਼ਾਂ ਨੋਟ ਕਰਦੇ ਹਾਂ ਵੀ ਝੰਡੀ ਕਿਹਦੀ ਆ ਜਾਂ ਫਿਰ ਕਿਹਦੇ ਕਿਹਦਾ ਹੁਕਮ ਚੱਲਦਾ ਵਾ, ਚਾਹੇ ਉਹ ਚੰਗੇ ਤੁਸੀਂ ਉਹਦੇ 'ਚ ਮੰਨ ਲਓ ਚਾਹੇ ਮਾੜੇ 'ਚ ਮੰਨ ਲਓ ਵੀ ਘਰ ਦੀ ਖੁਦ ਮੁਖਤਿਆਰੀ ਕਿਹਦੇ ਕੋਲ, ਕਿਹਨੂੰ ਪੁੱਛ ਪੁੱਛ ਕੇ ਆਪਾਂ ਚੱਲਦੇ ਹਾਂ ਜਦੋਂ ਆਪਾਂ ਕੁਛ ਲੈਣਾ ਹੁੰਦਾ ਵਾ ਕੁਛ ਕਰਨਾ ਹੁੰਦਾ ਵਾ ਅਤੇ ਕਿਹਦਾ ਡਿਸੀਜ਼ਨ ਮੰਨਿਆ ਜਾਂਦਾ। ਅਤੇ ਇੱਕ ਇਨਸਾਨੀ ਫਿਤਰਤ ਆ ਬਚਪਨ ਤੋਂ ਹੀ ਲੈ ਕੇ ਆਪਾਂ ਉਸੇ ਬੰਦੇ ਨੂੰ ਹੀ ਫੋਲੋ ਕਰਦੇ ਹਾਂ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਹੀਰੋ ਹੁੰਦਾ ਜਿਹਦੀ ਖੁਦ ਮੁਖਤਿਆਰੀ ਹੁੰਦੀ ਆ ਜਿਹੜਾ ਪ੍ਰਧਾਨ ਹੁੰਦਾ ਵਾ ਜਿਹੜਾ ਮੇਨ ਕਿੰਗ ਹੁੰਦਾ ਜਿਹੜਾ ਕਰਦਾ। ਸੋ ਇਸੇ ਤਰ੍ਹਾਂ ਆਪਾਂ ਜਦੋਂ ਵੇਖਿਆ ਬਾਹਰ ਜਦੋਂ ਆਪਾਂ ਜਾਂਦੇ ਹਾਂ ਆਪਾਂ ਸਕੂਲ ਕਾਲਜ ਜਾਂਦੇ ਹਾਂ ਅਤੇ ਉੱਥੇ ਜਿਹੜੇ ਮੁੰਡਿਆਂ ਦੀ ਸੋ ਕੋਲਡ ਟੌਰ ਹੁੰਦੀ ਜਾਂ ਬਦਮਾਸ਼ੀ ਹੁੰਦੀ ਆ ਆਪਾਂ ਉਹਨਾਂ ਨੂੰ ਕਾਪੀ ਕਰਨਾ ਉਹਨਾਂ ਦੇ ਲਾਗੇ ਬਹਿਣਾ ਉਹਨਾਂ ਨਾਲ ਯਾਰੀਆਂ ਦੋਸਤੀਆਂ ਬਣਾਉਣੀਆਂ ਆਪਾਂ ਸ਼ੁਰੂ ਕਰ ਦਿੰਦੇ ਹਾਂ। ਸੋ ਇਸੇ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਕਿਉਂਕਿ ਮਾਂ ਪਿਓ ਅਤੇ ਉਹ ਨਾ ਜਿੱਥੇ ਸਭ ਤੋਂ ਵੱਧ ਸਮਾਂ ਤੁਸੀਂ ਬਿਤਾਇਆ ਭਾਵੇਂ ਬਾਅਦ 'ਚ ਤੁਸੀਂ ਘਟਾ ਦਿੰਦੇ ਜੇ ਹੌਲੀ ਹੌਲੀ ਪਰ ਜਿਹੜਾ ਸਮਾਂ ਤੁਹਾਡਾ ਕਹਿੰਦੇ ਨੇ ਕਿ ਬੱਚਾ ਜਿਹੜਾ ਉਹ ਕੱਚੀ
1: ਲਰਨਿੰਗ ਟਾਈਮ ਹੈ
0: ਨਾ, ਹਾਂ, ਇੱਕ ਖਾਲੀ ਸਲੇਟ ਵਰਗਾ ਵਾ ਕੋਰੇ ਪੰਨੇ ਵਰਗਾ ਵਾ। ਸੋ ਉਸ ਸਮੇਂ ਸਭ ਤੋਂ ਵੱਧ ਜਿਹੜੀਆਂ ਚੀਜ਼ਾਂ ਉਹਦੇ ਉੱਤੇ ਲਿਖੀਆਂ ਦਰਜ ਕੀਤੀਆਂ ਉਹ ਸਾਰੀ ਉਮਰ ਨਾਲ ਰਹਿੰਦੀਆਂ ਅਤੇ ਜਦੋਂ ਬਿਲਕੁਲ ਕੋਰਾ ਹੀ ਉਸ ਸਮੇਂ ਸਭ ਤੋਂ ਨੇੜੇ ਕੌਣ ਹੀ ਪਰਿਵਾਰ ਦੇ ਜੀ ਸਭ ਤੋਂ ਨੇੜੇ ਮਾਂ ਪਿਓ ਹੀ। ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਰਜਿਸਟਰ ਹੋਈਆਂ ਨੇ ਪਰ ਹਾਂ ਕੁਛ ਇੱਕ ਸਨੈਰੀਓਜ਼ ਵਿੱਚ ਮਨੋਵਿਗਿਆਨੀ ਇਹ ਵੀ ਮੰਨਦੇ ਨੇ ਜਾਂ ਫਿਰ ਆਪਾਂ ਵੀ ਇਹ ਚੀਜ਼ ਸ਼ਾਇਦ ਮੰਨੀਏ ਕਿ ਜੇਕਰ ਘਰ ਦੇ ਵਿੱਚ ਉਹਨਾਂ ਦੀ ਉਹ ਹੀਰੋ ਫਿਗਰ ਨਹੀਂ ਆ ਮੰਨ ਲਓ ਐਵੇਂ ਲੱਦ ਕੇ ਸੁੱਟ ਦਿੱਤਾ ਜਾਂਦਾ ਵਾ ਕਈ ਵਾਰੀ ਹੁੰਦਾ ਨਾ ਕਈਆਂ ਦੇ ਲੱਛਣ ਇੱਦਾਂ ਦੇ ਹੁੰਦੇ ਆ ਜਾਂ ਉਹ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਹੁੰਦੀਆਂ ਪਰਿਵਾਰਾਂ 'ਚ ਅਤੇ ਫਿਰ ਉੱਥੇ ਉਹ ਨਹੀਂ ਵੀ ਇੱਦਾਂ ਵਰਕ ਕਰੂਗੀ ਜਾਂ ਫਿਰ ਕਈਆਂ ਦੇ ਵਿੱਚ ਜੇ ਉਹ ਗਲਤ ਆਦਤਾਂ ਨੇ ਤਾਂ ਗਲਤ ਵੀ ਕਈ ਅਡੋਪਟ ਕਰ ਜਾਂਦੇ ਆ। ਸੋ ਡਿਪੈਂਡ ਕਰਦਾ ਕਿ ਉਹਨਾਂ ਦੀ ਪਰਵਰਿਸ਼ ਕਿੱਦਾਂ ਦੀ ਹੈ ਜਿਹੜੀ ਪਰਵਰਿਸ਼ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਜਾਂ ਫਿਰ ਆਪਾਂ ਬਹੁਤੀ ਵਾਰੀ ਜਾਂ ਫਿਰ ਹਮੇਸ਼ਾ ਹੀ ਆਪਾਂ ਇਹ ਵੇਖਦੇ ਹਾਂ ਕਿ ਮਾਂ ਨੂੰ ਸਿਹਰਾ ਦਿੱਤਾ ਜਾਂਦਾ ਨਾ ਅਤੇ ਮਾਂ ਦੇ ਹੱਥ ਬਹੁਤ ਕੁਛ ਆ ਵੀ ਮਾਂ ਨੇ ਕਿਹੜਾ ਪੱਖ ਵਿਖਾਉਣਾ ਵਾ ਮਾਂ ਚਾਹੇ ਅਤੇ ਆਪਣਾ ਅਤੇ ਪਿਓ ਦਾ ਚਾਹੇ ਚਾਹੇ ਜਿਹੜਾ ਗਲਤ ਪੱਖ ਆ ਉਹ ਵੀ ਸਹੀ ਕਰਕੇ ਵਿਖਾ ਦੇ ਤੇ ਮਾਂ ਚਾਵੇ ਤੇ ਭਾਵੇਂ ਗਲਤ ਪੱਖ ਨੂੰ
1: ਸਹੀ ਨੂੰ ਗਲਤ
0: ਹਾਂ ਸਹੀ ਨੂੰ ਵੀ ਗਲਤ ਕਰਕੇ ਵਿਖਾ ਦੇ ਉਹਨੂੰ ਭਾਵੇਂ ਵਿਲਨ ਬਣਾ ਦੇ ਉਹਨੂੰ ਕਈ ਇੱਦਾਂ ਦੇ ਹੁੰਦੇ ਨਾ ਸਨੈਰੀਓ ਪਰਿਵਾਰ ਚੋਂ ਮਾਮਾ ਕਰੀ ਜਾਣਗੀਆਂ ਮੈਂ ਤੈਨੂੰ ਨਹੀਂ ਪਤਾ ਮੈਂ
1: ਕਿਹੜੇ
0: ਕਿਹੜੇ ਹਾਲਾਂ 'ਚ ਕੱਟੀ ਆ ਤੇਰੇ ਪਿਓ ਨੇ ਤੇ ਮੈਨੂੰ
1: ਸ਼ੁਰੂ ਤੋਂ ਇਹੋ
0: ਕਦੀ ਲੀੜਾ ਕੱਪੜਾ ਵੀ ਨਹੀਂ ਲੈ ਕੇ ਦਿੱਤਾ
1: ਮੈਂ ਤਾਂ ਇਹੋ ਡੀਕਦੀ ਰਹੀ ਕਦੋਂ ਮੇਰਾ ਪੁੱਤ ਵੱਡਾ ਹੋਊਗਾ ਮੈਂ ਮੇਰੀ ਸੁਣੂਗਾ
0: ਮੈਂ ਪੇਕਿਓ ਲਿਆ ਲਿਆ ਪਾਉਂਦੀ ਰਹੀ ਹਾਂ ਹੈ ਨਾ ਸੋ ਇੱਦਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਊਗਾ ਕਈਆਂ ਸਨੈਰੀਓ 'ਚ ਹੋਊਗਾ ਵੀ ਪਰ ਕਈਆਂ ਦੇ ਵਿੱਚ ਇਹ ਵੇਖਣ ਦੇ ਵਿੱਚ ਆਉਂਦਾ ਵਾ ਕਹਿੰਦੇ ਨੇ ਕਿ ਸਿਮਥੀ ਗੇਨ ਕਰਨ ਦੇ ਲਈ ਉਹਨਾਂ ਦੀ ਇੰਟੈਂਸ਼ਨ ਮਾੜੀ ਨਹੀਂ ਹੁੰਦੀ ਪਰ ਸਿਮਥੀ ਗੇਨ ਕਰਨ ਦੇ ਲਈ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਵਾ ਉਹਨੂੰ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਚੰਗਾ ਲੱਗਦਾ ਸਿਮਥੀ ਗੇਨ ਕਰਨਾ ਅਤੇ ਉਹ ਫਿਰ ਉਹ ਕਦੋਂ ਛੋਟੇ ਛੋਟੇ ਬੱਚਿਆਂ ਤੋਂ ਵੀ ਉਹ ਚੀਜ਼ ਗੇਨ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਸੋ ਖੈਰ ਮਤਲਬ ਮਕਸਦ ਉਹਦਾ ਇਹ ਮਤਲਬ ਉਹਦਾ ਇਹ ਕਿ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਮਾਂ ਨੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਹਾਂ ਕਿਹੜੀਆਂ ਚੀਜ਼ਾਂ ਕਿੱਦਾਂ ਡਿਲੀਵਰ ਕੀਤੀਆਂ ਵਾ ਸੋ ਉੱਥੇ ਫਰਕ ਪੈ ਵੀ ਜਾਂਦਾ ਉੱਥੇ ਗਲਤ ਜਾਂ ਸਹੀ ਫਰਕ ਪੈ ਵੀ ਜਾਂਦਾ ਅਤੇ ਆਪਾਂ ਵੇਖਦੇ ਹਾਂ ਨਾ ਵੀ ਜੇ ਬੱਚਾ ਬਹੁਤ ਵਧੀਆ ਨਿਕਲੇ ਅਤੇ ਉਹਦਾ ਸਿਰਾ ਵੀ ਮਾਂ ਸਿਰ
1: ਮਾੜੇ ਦਾ
0: ਮਾੜਾ ਨਿਕਲੇ ਤਾਂ ਉਹਦਾ ਵੀ ਮਾਂ ਸਿਰ ਸੋ ਕਿੱਡੀ ਵਧੀਆ ਵਡਿਆਈ ਆ ਵੀ ਜੇ ਮੰਨ ਲਓ ਸਾਰਾ ਕੁਛ ਠੀਕ ਹੋਵੇ ਅਤੇ ਉਹਦੇ ਵਿੱਚ ਚਾਹੇ ਕੋਈ 5-10% ਅੱਜ ਕੱਲ੍ਹ ਤਾਂ ਹੁਣ ਪੇਰੈਂਟਿੰਗ ਬਦਲ ਗਈ ਆ ਹੁਣ ਅੱਜ ਕੱਲ੍ਹ ਦੇ ਸਨੈਰੀਓ ਦੇ ਵਿੱਚ ਮੰਨ ਲਓ 5-10-20% ਜੇ ਪਿਓ ਦਾ ਵੀ ਕਿਤੇ ਮੰਨ ਲਓ ਯੋਗਦਾਨ ਆ ਹਾਲਾਂਕਿ ਅੱਜ ਕੱਲ੍ਹ ਵੱਧ ਆ ਕਈ ਤਾਂ 50-50 ਵੀ ਸਾਂਭਦੇ ਆ ਕਈ 80-70 'ਤੇ ਵੀ ਆ ਗਏ ਆ ਕਈ ਮਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਉਹ ਕਹਿੰਦੇ ਅਸੀਂ ਸਾਂਭ ਲਾਂਗੇ ਘਰ ਅਤੇ ਉਸ ਸਨੈਰੀਓ ਦੇ ਵਿੱਚ ਵੀ ਕੱਲ੍ਹ ਨੂੰ ਬਾਹਰ ਜਾ ਕੇ ਬੱਚੇ ਨੇ ਵਿਚਰਨਾ ਅਤੇ ਉੱਥੇ ਵੀ ਇਹੋ ਗੱਲ ਹੋਣੀ ਆ ਵੀ ਮਾਂ ਨੇ ਕਿੱਡੀ ਸੋਹਣੀ ਸਿੱਖਿਆ ਦਿੱਤੀ ਆ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇੱਦਾਂ ਹੀ ਨੇ ਉਹ ਇੱਦਾਂ ਹੀ ਗਾਂ ਦੀ ਗਾਂ ਚੱਲੀ ਜਾਣੀਆਂ ਉਹਨਾਂ ਨੂੰ ਬਦਲਣ ਦੇ ਲਈ ਸਾਨੂੰ ਮਤਲਬ ਮੰਨ ਲਓ ਕੋਈ ਪਿਓ ਭੱਜ ਕੇ ਵੀ ਆਵਾਜ਼ ਮਾਰ ਕੇ ਕਹੂਗਾ ਨਹੀਂ ਜੀ ਮਾਂ ਤਾਂ ਕੰਮ 'ਤੇ ਹੁੰਦੀ ਸੀ ਮੈਂ ਪਾਲਿਆ ਉਹਨੂੰ ਕੋਈ ਜਾ ਚੁੱਪ ਕਰ ਦਿਉ ਕਿਉਂਕਿ ਉਹ ਜੇ ਇੱਦਾਂ ਹੀ ਨੇ ਚੀਜ਼ਾਂ ਉਹ ਇੱਦਾਂ ਹੀ ਚੱਲੀ ਹੈ ਵੱਡਾ ਤੂੰ ਪਾਲੂ ਸੋ ਇਹ ਚੀਜ਼ਾਂ ਮੈਂ ਤਾਂ ਆਪ ਖੁਦ ਵੇਖਦਾ ਵਾਂ ਜੇ ਚਲੋ ਆਪਾਂ ਕੋਲਰ ਲੈਣ ਤੋਂ ਪਹਿਲਾਂ ਜੇ ਜਿਹੜੀ ਆਪਾਂ ਵਿਸ਼ੇ 'ਤੇ ਗੱਲ ਕਰ ਰਹੇ ਨਾ ਕੁਛ ਇੱਕ ਚੀਜ਼ਾਂ ਵੈਸੇ ਬਹੁਤ ਸਾਰੀਆਂ ਹੁੰਦੀਆਂ ਪਰ ਇੱਕ ਚੀਜ਼ ਮੈਂ ਕਈ ਵਾਰੀ ਫੀਲ ਕਰਦਾ ਹਾਂ ਕਿ ਜਿਹੜੀ ਉਦੋਂ ਦੇ ਹਿਸਾਬ ਦੇ ਨਾਲ ਜਿਹੜੀ ਇੱਕ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਇੱਕ ਪਰਵਰਿਸ਼ ਹੁੰਦੀ ਸੀ ਉਹਦੇ ਵਿੱਚ ਟੀਚਰਸ ਦੇ ਵੱਲੋਂ ਅਤੇ ਮਾਂ ਪਿਓ ਦੇ ਵੱਲੋਂ ਵੀ ਛਿੱਤਰ ਪੋਲਾ ਬਹੁਤ ਹੁੰਦਾ ਹੈ ਹੈ ਨਾ ਪਰ ਮੈਂ ਇਹ ਵੇਖਦਾ ਵੀ ਸਾਡੇ 'ਚ ਉਹ ਚੀਜ਼ ਨਹੀਂ ਸੀ ਬਾਕੀ ਉਹ ਚੀਜ਼ ਜਿਹੜੀ ਆਸ ਪਾਸ ਦੇ ਨਾਲੋਂ ਬਿਲਕੁਲ ਬਿਲਕੁਲ ਵੱਖਰੀ ਸੀ ਕੋਈ ਵੱਡੀ ਵੱਡੀ ਵੀ ਚੀਜ਼ ਕਿਤੇ ਕੋਈ ਵਾਪਰਦੀ ਸੀ ਅਤੇ ਉਹਨੂੰ ਵੀ ਬੜੇ ਪਿਆਰ ਜਿਹੇ ਦੇ ਨਾਲ ਐਵੇਂ ਮਤਲਬ ਬਾਕੀ ਜਿੱਥੇ ਖਲੋ ਕੇ ਵੇਖ ਕੇ ਕਈ ਵਾਰੀ ਮੈਨੂੰ ਯਾਦ ਹੈ ਕਈ ਕਹਿ ਵੀ ਦਿੰਦੇ ਹੁੰਦੇ ਸੀ ਵੀ ਛੱਡਣੀਆਂ ਸੀ ਚਾਰ ਇੱਦਾਂ ਕਿੱਦਾਂ ਇੱਦਾਂ ਨਹੀਂ ਉਜਾੜਦੇ

0: ਪਿਓ 'ਚ ਉਹਦੇ ਸੁਭਾਅ ਦੇ ਮੁਤਾਬਿਕ ਉਹਨਾਂ ਦੇ ਘਰ ਦੇ ਮਾਹੌਲ ਦੇ ਮੁਤਾਬਿਕ ਉਹ ਸਾਰੀਆਂ ਚੀਜ਼ਾਂ ਵੱਖਰੀਆਂ ਨੇ। ਕਈ ਵਾਰੀ ਇੱਕੇ ਘਰ ਦੇ ਵਿੱਚ ਦੋ ਤਰ੍ਹਾਂ ਦੇ ਅਲੱਗ ਅਲੱਗ ਫਾਰਮੂਲੇ ਚੱਲ ਰਹੇ ਹੁੰਦੇ, ਇੱਕ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ ਵਾ, ਦੂਸਰਾ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ, ਕਿਉਂਕਿ ਉੱਥੇ ਫਰਕ ਪੈ ਜਾਂਦਾ ਨਾ, ਉੱਥੇ ਮਾਂ ਬਾਹਰੋਂ ਆਈ ਆ, ਮਾਂ ਦਾ ਵੀ ਨਾਲ ਜਿਹੜਾ ਉਹ ਨਾਲ ਕੰਟਰੀਬਿਊਸ਼ਨ ਆ, ਹੈ ਨਾ, ਤਾਂ ਉੱਥੇ ਉਹ ਰਲ ਜਾਂਦਾ। ਸੋ ਮੈਨੂੰ ਤਾਂ ਇਹ ਚੀਜ਼ ਲੱਗਦੀ ਕਿ ਇਹ ਜਿਹੜਾ ਇੱਕ ਮਤਲਬ ਪਿਆਰ ਦੇ ਨਾਲ ਸਮਝਾਉਣ ਵਾਲਾ ਜਾਂ ਨਾ ਕੁਛ ਕਹਿਣ ਵਾਲਾ ਜਿਹੜਾ ਫੈਕਟਰ ਆ, ਉਹ ਚੀਜ਼ ਬਹੁਤ ਵਧੀਆ ਸੀ। ਅੱਜ ਕੱਲ੍ਹ ਤਾਂ ਚਲੋ ਵੈਸੇ ਹੀ ਉਹ ਆਪਾਂ ਵੇਖਦੇ ਹਾਂ ਵੀ ਹੁਣ ਉਹ ਸਰਕਾਰੀ ਤੌਰ ਦੇ ਉੱਤੇ ਹੀ ਆ ਗਈ ਹੁਣ ਪਰਵਰਿਸ਼ ਹੁਣ,
1: ਕਿਉਂਕਿ ਉਹ ਪਹਿਲਾਂ ਹੀ ਹੁਣ ਤਾਂ ਉਹ ਗਾਈਡਲਾਈਨ ਜੇ ਵੀ ਆਉਣ ਲੱਗ ਪਈ ਆ ਨਾ, ਮੈਂ ਵੇਖਣ ਡਿਆ ਹਾਂ ਵੀ ਕਿੱਦਾਂ ਤੁਸੀਂ ਕਰਨਾ ਵਾ, ਵੀ ਸਾਰਾ ਕੁਛ ਉੱਥੇ ਹੀ ਪਿਆ ਵਾ, ਉਹ PDF ਦੀ ਜਿਹੜੀ ਉਹਦੇ 'ਚ ਪੜ੍ਹੋ ਬਸ, ਅਤੇ ਉਹਨੂੰ ਤੁਸੀਂ ਕਾਪੀ ਕਰਨਾ ਵਾ ਬਸ,
0: ਹੁਣ ਤਾਂ ਬਹੁਤ
1: ਪੜ੍ਹੀ ਜਾਣਾ ਅਤੇ ਕਰੀ ਜਾਣਾ।
0: ਹਾਂ, ਹੁਣ ਤਾਂ ਕਿਤਾਬਾਂ ਜਾਂ ਫਿਰ ਕਹਿ ਲਓ ਵੀ ਬੜਾ ਕੁਛ ਆ ਗਿਆ, ਜਾਂ ਪਹਿਲਾਂ ਵੀ ਹੈਗਾ ਸੀ, ਪਰ ਉਸ ਤਰੀਕੇ ਨਾਲ ਇਹ ਥੋੜ੍ਹੀ ਵੀ ਪਿੰਡ ਪੜ੍ਹ ਪੜ੍ਹ ਕੇ ਕਹਿੰਦੇ ਵੀ ਹਾਂ ਬੱਚਿਆਂ ਨੂੰ ਹੁਣ ਆਪਾਂ ਕੀ ਕਰਨਾ,
1: ਹੁਣ ਆਹ ਟਾਈਮ ਆ ਗਿਆ,
0: ਹੁਣ ਤਾਂ
1: ਆਹ ਕਰਨ ਦੀ,
0: ਉਦੋਂ ਇਹ ਥੋੜ੍ਹੀ ਵੀ ਸਰਚ ਮਾਰ ਕੇ ਕੋਈ ਵੇਖ ਇਹ ਵੇਂਦੇ ਸੀ ਵੀ ਹਾਂਜੀ ਸੋਲਿਡ ਇੰਟਰੋਡਿਊਸ ਕਰ ਦਈਏ, ਉਦੋਂ ਤਾਂ ਲਾਗੇ ਮੈਨੂੰ ਦੱਸਦੇ ਨਾ ਵੀ ਹਾਂ ਜੋ ਤੁਸੀਂ ਖਾਂਦੇ ਹੋ ਤੁਸੀਂ ਖਵਾਓ। ਅਤੇ ਇੱਕ ਹੁਣ ਤਾਂ ਅੱਜ ਕੱਲ੍ਹ ਇੱਕ ਨਵੇਂ ਸਮੇਂ ਦੇ ਹਿਸਾਬ ਦੇ ਨਾਲ ਸਲੋ ਪੇਰੈਂਟਿੰਗ ਦਾ ਵੀ ਇੱਕ ਟਰੈਂਡ ਸ਼ੁਰੂ ਹੋਇਆ। ਖੈਰ ਅੱਗੇ ਆਪਾਂ ਇਹਦੇ 'ਤੇ ਵੀ ਗੱਲ ਕਰਾਂਗੇ, ਸਲੋ ਪੇਰੈਂਟਿੰਗ ਕੀ ਆ, ਜੋ ਜਿੱਥੇ ਫਾਸਟ ਸਾਰੀ ਜ਼ਿੰਦਗੀ ਚੱਲ ਰਹੀ ਆ ਉੱਥੇ ਸਲੋ ਪੇਰੈਂਟਿੰਗ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਇਹਦੇ ਉੱਤੇ ਵੀ ਗੱਲ ਕਰਾਂਗੇ। ਪਰ ਨਾਲ ਆਪਾਂ ਕਾਲਰ ਵੀ ਆਪਣੇ ਲੈ ਲਈਏ, ਸੋ ਅੱਜ ਦਾ ਪ੍ਰੋਗਰਾਮ ਸਾਡੇ ਮਾਪਿਆਂ ਦੇ ਪ੍ਰਤੀ ਸਾਡੇ ਜੋ ਮਨ ਦੇ ਵਿੱਚ ਭਾਵਨਾਵਾਂ ਨੇ ਉਹ ਤੁਸੀਂ ਵਿਅਕਤ ਕਰ ਸਕਦੇ ਹੋ। ਅਤੇ ਇਸੇ ਦੇ ਦਰਮਿਆਨ ਇੱਕ ਮੈਸੇਜ, ਪਹਿਲਾਂ ਮੈਂ ਲੈਲਾ ਰੂਬੀ ਭੈਣ ਜੀ ਦੇ ਅੱਜ ਡੈਡੀ ਦਾ ਜਨਮਦਿਨ ਹੈ, ਕਹਿੰਦੇ ਨੇ ਕਿ ਅੱਜ ਮੇਰੇ ਡੈਡੀ ਸਰਦਾਰ ਮੰਗਤ ਸਿੰਘ ਜੀ ਦਾ 68ਵਾਂ ਜਨਮਦਿਨ ਹੈ, ਅਤੇ ਵਾਹਿਗੁਰੂ ਡੈਡੀ ਜੀ ਨੂੰ ਲੰਮੀ ਉਮਰ ਚੰਗੀ ਸਿਹਤ ਬਖਸ਼ੇ, ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਦੀ ਧੀ ਹਾਂ। ਮੇਰੇ ਮਾਪਿਆਂ ਨੇ ਬਹੁਤ ਘਾਲਣਾ ਘਾਲੀ ਆ ਅਤੇ ਸਾਰੇ ਸ਼ੌਂਕ ਪੂਰੇ ਕੀਤੇ ਆ, ਵਾਹਿਗੁਰੂ ਜੀ ਡੈਡੀ ਨੂੰ ਚੜ੍ਹਦੀ ਕਲਾ ਬਖਸ਼ਣ। ਸਾਡੇ ਵੱਲੋਂ
1: ਵਧਾਈਆਂ ਅੰਕਲ ਜੀ,
0: ਬਹੁਤ ਬਹੁਤ
1: ਜਨਮਦਿਨ
0: ਮੁਬਾਰਕਾਂ ਜੀ, ਬਹੁਤ
1: ਬਹੁਤ ਅੱਜ ਕੇਕ ਤੁਸੀਂ
0: ਸਾਰੇ ਪਰਿਵਾਰ ਨੂੰ, ਇੱਕ ਕੇਕ ਖਾਵੇ ਹਰ ਇੱਕ, ਦੋ ਤੁੱਕਾ ਗੱਲ ਇਹਨਾਂ ਦਿਨਾਂ ਦੇ ਵਿੱਚ ਲੱਗਦਾ
1: ਮਾਡਰਨ ਗੱਲ,
0: ਕੇਕ ਜਿਹੜੇ ਨਾ
1: ਹਾਂਜੀ
0: ਉਹ ਚਾਹੀਦੇ, ਪੰਜੀਰੀ ਕੇਕ ਚਾਹੀਦਾ ਇਹਨਾਂ ਦਿਨਾਂ 'ਚ,
1: ਜਿਹੜਾ ਸਿਆਲ 'ਚ ਖਾਂਦਾ ਵੀ ਮਜ਼ਾ ਆਵੇ,
0: ਹਾਂ
1: ਹੈਲਦੀ ਵੀ ਹੋਵੇ,
0: ਬੰਦਾ ਸਾਂਭ ਸਾਂਭ ਰੱਖੇ,
1: ਪਿੰਨੀ ਕੇਕ ਬਣਾ ਦੇ,
0: ਯਾਦ ਵੀ ਕਰੇ ਵੀ ਯਾਰ ਉਹ ਵੇਖਿਆ ਉਹਨਾਂ ਨੇ ਫਸਟ ਟਾਈਮ ਪਿੰਨੀ ਕੇਕ ਭੇਜਿਆ ਸੀ, ਉਹਨਾਂ ਨੇ
1: ਬੇਸਨ ਕੇਕ ਬਣਾ ਦਿਓ ਤੁਸੀਂ,
0: ਬੇਸਨ
1: ਬਣੀ ਜਾਣਾ,
0: ਕੱਟਣਾ ਔਖਾ ਹੋ ਜਾਣਾ,
1: ਨਹੀਂ ਲੋੜ ਹੀ ਨਹੀਂ ਆ ਕੱਟਣ ਦੀ, ਉਹ ਤੁਸੀਂ ਦੱਸੋ ਮਾੜਾ ਜਿਹਾ ਇਹਨੂੰ ਕਿੱਦਾਂ ਬਣਾਈ ਦਾ ਕੇਕ ਵਿੱਚ
0: ਪੰਜੀਰੀ ਕੇਕ ਭੈਣ ਜੀ,
1: ਉਹਨੂੰ ਜਿਹੜਾ ਮਰਜ਼ੀ ਸ਼ੇਪ ਦੇ ਦਿਓ ਮੁੜ ਕੇ,
0: ਹਾਂਜੀ
1: ਉਹ ਜਿੱਦਣ ਨੂੰ ਕਰੀ ਜਾਓਗੇ ਉੱਧਰ ਨੂੰ ਹੋਈ ਜਾਣਾ,
0: ਉਹਨੂੰ ਸਲਾਈਮ ਚ ਪਾ ਕੇ ਭੇਜ ਦੇ,
1: ਉਹਦੇ ਭਾਵੇਂ ਹਰ ਇੱਕ ਪੀਸ ਵੜ ਕੇ ਦੂਜੀ ਸ਼ੇਪ ਚ ਕਰਕੇ ਖਾਓ।
0: ਥੈਂਕ ਯੂ ਜੀ। ਤੇ ਅਮਰਿਤ ਭੈਣ ਜੀ ਤੁਸੀਂ ਆਉਂਦੇ ਰਹੋ। ਹੈਲੋ
2: ਹੈਲੋ
1: ਭੈਣ ਜੀ, ਹਾਂਜੀ
0: ਸੌਂਗੇ ਜੀ, ਮੈਂ ਤਾਂ ਕਹਿਣ ਲੱਗਾ ਸੌਂਗੇ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਜੀ,
2: ਹੋਰ ਕੀ ਹਾਲ ਚਾਲ
0: ਜੀ, ਬਹੁਤ ਵਧੀਆ ਥੈਂਕ ਯੂ, ਤੁਸੀਂ ਸੁਣਾਓ।
2: ਵਧੀਆ ਵਧੀਆ ਵੀਰ ਜੀ, ਪਹਿਲਾਂ ਤਾਂ ਰੂਬੀ ਦੇ ਪਾਪਾ ਦੇ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ।
0: ਕਿਨੂੰ, ਰੂਬੀ ਜੀ ਨੂੰ ਕਿ ਉਹਨਾਂ ਦੇ ਪਾਪਾ ਨੂੰ?
2: ਦੋਨਾਂ ਨੂੰ, ਧੀ ਨੂੰ ਤੇ ਡੈਡੀ ਨੂੰ, ਦੋਨਾਂ
0: ਨੂੰ।
2: ਜਿਸਦਾ ਤੁਸੀਂ ਕਹਿੰਦੇ ਪਏ ਪੰਜੀਰੀ ਵਾਲੇ ਅੰਕਲ ਤਾਂ ਗਰਗ ਇੰਡੀਆ ਨੇ ਅੰਕਲ ਤੋਂ ਗੂੰਦ ਕਤੀਰੇ ਦਾ ਚਾਹੀਦਾ ਅੱਜ ਕੇਕ।
0: ਨਹੀਂ ਉਹ ਤੇ ਇੱਥੋਂ ਵੇਖੋ ਜਿਹੜਾ ਕੇਕ ਹੈ ਸਾਨੂੰ, ਉਹ ਤੇ ਧੀ ਲਾਉਣ ਆ ਨਾ ਇੱਥੋਂ,
1: ਖੁਸ਼ੀ ਹੋਈ ਕਹਾਂਗੇ, ਖੁਸ਼ੀ ਸਾਨੂੰ ਹੋਈ, ਉਹਨਾਂ ਨੇ ਕੀ ਕਰਨਾ
2: ਖਾਏ,
0: ਉੱਥੋਂ ਤੇ ਬੀਬੀਆਂ ਦੇ ਸੂਟ ਆਉਂਦੇ ਭੀੜੇ ਹੋ ਜਾਂਦੇ, ਤੁਸੀਂ ਕੇਕ ਉੱਥੋਂ ਮੰਗਾਉਣ ਡੇ। ਕਮਾਲ ਕਰਦੇ ਜੀ ਤੁਸੀਂ ਭੈਣ ਜੀ, ਦੱਸੋ
1: ਕਸਟਮ ਵਾਲਿਆਂ ਰੋਕ ਲੈਣਾ ਕੇ,
0: ਹੋਰ ਕੀ ਸਿਆਲ ਦੇ ਦੇਣਾ, ਜਾਂ ਪੁੱਛੋ ਮੋਹਨ ਸਿੰਘ ਹੋਰਾਂ ਨੂੰ, ਉਹ ਵਿਚਾਰੇ ਕਲਪੇ ਪਏ ਆ, ਉਹ ਕਹਿੰਦੇ ਵੀ ਸਿਆਲ ਦੇ ਦੇਣਾ ਚਾਹੁੰਦੇ ਸੂਟ ਨਹੀਂ ਬੀਬੀਆਂ ਦੇ ਸੀ ਕੇ ਭੇਜਿਆ ਕਰਨੇ, ਇੱਧਰੋਂ ਕਹਿੰਦੇ ਵੀ

0: के लगती हूँ ਤੁਸੀਂ ਬਸ ਬੇਟਾ ਮੋਟਾਪਾ ਘਟਾਓ
1: ਤੇ ਬੀ ਬੀ ਕੇਅਰਫੁਲ ਉਹ ਬੂੰਦਾਂ ਬਾਂਦਾਂ ਜੀਆਂ ਵੇਚਦੀ ਹੋਣੀ ਪਤਲੇ ਹੋਣ ਵਾਲੀਆਂ ਪੱਕਾ
2: ਆਹੋ ਪਿੱਛੇ ਜੇ ਬੜੇ ਵੀ ਗਏ ਇਦਾਂ ਦੇ ਬੰਦੇ ਥੈਰੇਪੀ ਜੀ ਕਰਦੇ ਹੀ
1: ਇਦਾਂ ਹੀ ਉਹ ਪਾਰਟੀਆਂ ਚਾ ਕੇ ਨਾ ਇਦਾਂ ਜਨਾਨੀਆਂ ਨੂੰ ਭਰਮਾ ਕੇ ਤੇ ਬੂੰਦਾਂ ਜੀਆਂ ਵੇਚ ਜਾਂਦੇ ਉਹ
2: ਆਪਣਾ ਗੁਲੂਕੋਜ਼ ਜੇ ਦੇ ਜਾਂਦੇ ਵੀ ਲਾਈ ਛੱਡੋ
1: ਤੁਸੀਂ ਇਹੋ ਜਿਹੀਆਂ ਗੱਲਾਂ ਚ ਨੀ ਆਉਣਾ ਤੁਸੀਂ
0: ਉਹ ਕਹਿਣ ਨਾ ਕਹਿਣ ਮੈਂ ਖੁਦ ਮੰਨਦੀ ਹਾਂ ਨਾ ਵੀ ਮੇਰਾ ਜਿਹੜਾ ਫੇਸ ਹੈ ਨਾ ਬਹੁਤ ਜ਼ਿਆਦਾ ਸਵੀਟ ਹੈ ਮੈਨੂੰ ਪਤਾ ਹੈ ਇਸ ਚੀਜ਼ ਮੈਂ ਕਿਸੇ 'ਤੇ ਵੀ ਟਰੱਸਟ ਨਹੀਂ ਕਰਦੀ ਮੈਂ ਆਪਣੀ ਫੇਵਰੇਟ ਹਾਂ ਮੈਨੂੰ ਪਤਾ ਆਪਣੇ ਦੇ ਵਿੱਚ ਮੇਰੇ 'ਚ ਕਿਹੜੀ ਚੀਜ਼ ਮਤਲਬ ਵਧੀਆ ਅਤੇ ਕਿਹੜੀ ਚੀਜ਼ ਸਹੀ ਕਰਨ ਵਾਲੀ ਆ
1: ਮੇਨ ਤਾਂ ਆਹ ਗੱਲ ਹੁੰਦੀ ਹੈ ਨਾ ਬੰਦੇ ਨੂੰ ਆਪ ਨੂੰ ਪਤਾ ਹੋਵੇ ਸੈਲਫ ਅਵੇਅਰਨੈਸ ਹੋਵੇ
0: ਮੰਮੀ ਵੀ ਬਿਲਕੁਲ ਜਿੱਦਾਂ ਹੁਣ ਮੰਮੀ ਦੀ ਗੱਲ ਹੈ ਨਾ ਹੁਣ ਦੇਖੋ ਮੰਮੀ ਨੇ ਸਿਖਾਇਆ ਨਾ ਬਹੁਤ ਸਾਰੀਆਂ ਚੀਜ਼ਾਂ ਵਧੀਆ ਮੈਂ ਪਰ ਮੈਂ ਹਾਸੇ ਵਾਲੀ ਗੱਲਾਂ ਕਰਾਂਗੀ ਜਿਹੜੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਉਹ ਚਾਹੇ ਵਾਕਈ ਸਿੱਖਣ ਵਾਲੀ ਚੀਜ਼ ਹੀ ਹੁੰਦੀ ਹੈ ਉਸ ਟਾਈਮ ਆਪਾਂ ਨੂੰ ਗੁੱਸਾ ਆਉਂਦਾ ਨਾ ਪਹਿਲਾਂ ਤਾਂ ਮੈਂ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਹੁਣ ਤਾਂ ਮੈਂ ਵੈਸੇ ਕਾਫੀ ਸੁਧਰ ਗਈ ਜਦੋਂ ਮੈਂ ਸਟਾਰਟਿੰਗ 'ਚ ਗੱਲ ਕਰਦੀ ਸੀ ਮੈਂ ਪੁਆਇੰਟ 'ਤੇ ਨਹੀਂ ਆਉਂਦੀ ਹੁੰਦੀ ਸੀ ਨਾ ਗੱਲ ਨੂੰ ਬੜਾ ਘੁਮਾ ਕੇ ਕਰਦੀ ਹੁੰਦੀ ਸੀ ਤਾਂ ਇਹ ਚੀਜ਼ ਥੋੜ੍ਹਾ ਉਹ ਹੁੰਦਾ ਫੈਮਿਲੀ ਦੇ ਵਿੱਚ ਹੈ ਨਾ ਮੰਮੀ ਨੇ ਵੀ ਕੋਈ ਚੀਜ਼ ਕਹਿਣੀ ਕਿ ਮੈਂ ਪਰਸੋਂ ਆਹ ਕੰਮ ਕੀਤਾ ਪਰ ਮੈਨੂੰ ਪਹਿਲਾਂ ਰਸਤੇ 'ਚ ਫੋਨ ਮਿਲਿਆ ਕਿਹਦਾ ਫੋਨ ਆ ਗਿਆ ਫਿਰ ਪੁਆਇੰਟ 'ਤੇ ਆਉਂਦੇ ਇੱਦਾਂ ਹੀ ਇਹ ਚੀਜ਼ ਹੈਗੀ ਆ ਅਤੇ ਪਰ ਹੁਣ ਮੈਂ ਘੱਟ ਗਈ ਕਾਫੀ ਜ਼ਿਆਦਾ ਫਿਰ ਫਰਕ ਪੈ ਜਾਂਦਾ ਨਾ ਤੇ ਮੰਮੀ ਨੇ ਸਿਖਾਇਆ ਸਾਰੀਆਂ ਚੀਜ਼ਾਂ ਬਹੁਤ ਵਧੀਆ ਕਿਉਂਕਿ ਮੇਰੇ ਮੰਮੀ ਨੇ ਮੇਰੇ ਪਾਪਾ ਵੀ ਮਤਲਬ ਸੀਗੇ ਬਟ ਮੇਰੀ ਜਿਹੜੀ ਪਾਪਾ ਵਾਲੀ ਸਟੋਰੀ ਹੈਗੀ ਆ ਸੱਚੇ ਇਮੋਸ਼ਨਲ ਹੈ ਉਹ ਮਤਲਬ ਮੈਨੂੰ ਲੱਗਦਾ ਕਿ ਉਦਾਂ ਦਾ ਪਰਮਾਤਮਾ ਕਿਸੇ ਮਤਲਬ ਇਸ ਤਰ੍ਹਾਂ ਨਾਲ ਨਾ ਹੋਵੇ ਕਿ ਕਈ ਵਾਰ ਕੀ ਹੁੰਦਾ ਨਾ ਐਸ ਸੱਚ ਆਪਣੇ ਨਾਲ ਕਈ ਵਾਰੀ ਹੁੰਦਾ ਹੀ ਨਹੀਂ ਪੇਰੈਂਟ ਹਨਾ ਤਾਂ ਆਪਾਂ ਕਹਿੰਦੇ ਹਾਂ ਕਿ ਹੈ ਹੀ ਨਹੀਂ ਆ ਦੁਨੀਆਂ ਦੇ ਵਿੱਚ ਹਨਾ ਬਟ ਉਹ ਉਹਨਾਂ ਨੂੰ ਰੱਬ ਉਹ ਰੱਬ ਦੀ ਜੀ ਸੀ ਮਤਲਬ ਮੈਂ ਕਦੀ ਨੈਗੇਟਿਵ ਨਹੀਂ ਸੋਚਿਆ ਨਾ ਮੈਂ ਸੋਚਦੀ ਸੀ ਉਹ ਹੈਗੇ ਆ ਸਾਡੇ ਨਾਲ ਨਾ ਇਹ ਬਹੁਤ ਵੱਡੀ ਬਸ ਗੱਲ ਹੈ ਵੀ ਉਹ ਹੈਗੇ ਆ ਤੇ ਹਾਂਜੀ ਤੇ ਮੇਰੇ ਮੰਮਾ ਨੇ ਹੀ ਸਾਡੀ ਪਰਵਰਿਸ਼ ਕੀਤੀ ਹੈ ਤੇ ਉਹਨਾਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਤੇ ਬੋਝ ਸੀਗਾ ਕਿ ਮੈਂ ਮਤਲਬ ਪਾਪਾ ਵਾਲੀਆਂ ਜ਼ਿੰਮੇਵਾਰੀਆਂ ਵੀ ਨਾਲ ਕਵਰ ਕਰਨੀਆਂ ਨੇ ਨਾ ਤੇ ਉਹਨਾਂ ਨੂੰ ਬੜਾ ਬੜੀਆਂ ਸਾਰੀਆਂ ਚੀਜ਼ਾਂ ਯਾਦ ਹੈ ਵੀ ਜੀ ਇੱਕ ਵਾਰ ਆਪਾਂ ਰਜਨੀ ਕਿਹੜੀ ਬੀਬੀ ਰਜਨੀ ਮੂਵੀ ਆਈ ਸੀ ਨਾ ਉਹ ਦੇਖਣ ਤੋਂ ਬਾਅਦ ਸੱਚੇ ਮੈਂ ਬਹੁਤ ਇਮੋਸ਼ਨਲ ਹੋ ਗਈ ਸੀ ਇਹ ਨੀਗਾ ਕਿ ਉਹ ਸਟੋਰੀ ਤਾਂ ਹੈਗੀ ਸੀ ਪਰ ਉਹਦੇ ਨਾਲ ਨਾ ਮੈਨੂੰ ਸਰਵਾਈਵ ਕਰ ਰਹੀ ਸੀ ਕਿ ਜਿੱਦਾਂ ਮੇਰੇ ਆਪਾਂ ਜ਼ਿਕਰ ਨਹੀਂ ਕਰਦੇ ਹੈ ਨਾ ਆਪਾਂ ਸਿਰਫ ਉਹ ਚੀਜ਼ ਦੇਖਦੇ ਹਾਂ ਕਿ ਉਹ ਬਹੁਤ ਰਿਚ ਸੀਗੀ ਕਿ ਉਹਦੇ ਹਨਾ ਪੇਰੈਂਟ ਨੇ ਇੱਦਾਂ ਉਹਨੂੰ ਦੇ ਨਾਲ ਮੈਰਿਜ ਕਰਤੀ ਤਾਂ ਮੇਰੇ ਜਿਹੜੇ ਨਾਨਕੇ ਸੀ ਨਾ ਉਹ ਵੀ ਬਹੁਤ ਵਧੀਆ ਸੀਗੇ ਬਹੁਤ ਬਟ ਚਲੋ ਜੋ ਵੀ ਸੀਗਾ ਨਾ ਪਰ ਮੇਰੇ ਮੰਮਾ ਪਹਿਲਾਂ ਵਾਲੀਆਂ ਹੁਣ ਅੱਜ ਤਾਂ ਪੇਸ਼ੈਂਸ ਵੀ ਨਹੀਂ ਹੈ ਤਾਂ ਉਹਨਾਂ ਦੀ ਮੇਰੀ ਮੰਮੀ ਵੀ ਜਿਹੜਾ ਤੁਸੀਂ ਕਹਿੰਦੇ ਨਾ ਪੇਸ਼ੈਂਸ ਆਇਆ ਉਹ ਮੈਨੂੰ ਆਪਣੀ ਮੰਮੀ ਤੋਂ ਹੀ ਆਇਆ ਜ਼ਿਆਦਾ ਤਾਂ ਮੈਨੂੰ ਲੱਗਦਾ ਮੇਰੇ ਮੰਮੀ ਉਸ ਟਾਈਮ ਦੇ ਵਿੱਚ ਕੁਛ ਵੀ ਸਟੈਪ ਚੱਕ ਸਕਦੇ ਸੀ ਨਾ ਕਿ ਮੈਂ ਨਹੀਂ ਰਹਿਣਾ ਇੱਥੇ ਜਾਂ ਜੋ ਵੀ ਹੈਗਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਹਸਬੈਂਡ ਨੂੰ ਹੀ ਠੀਕ ਕਰਾਂ ਇੱਥੇ ਹੀ ਰਵਾਂ ਬਸ ਮੈਂ ਇੱਥੇ ਹੀ ਆਈ ਹਾਂ ਮੈਂ ਇੱਥੇ ਹੀ ਜਾਣਾ ਮਤਲਬ ਹਾਂਜੀ ਮਤਲਬ ਅੱਜ ਦੇ ਟਾਈਮ ਦੇ ਵਿੱਚ ਨਹੀਂ ਕੁੜੀਆਂ ਕਰ ਸਕਦੀਆਂ ਮੈਂ ਵੀ ਹੁੰਦੀ ਨਾ
2: ਸਰਵਾਈਵਲ ਔਖਾ
0: ਹਾਂਜੀ ਮੈਂ ਵੀ ਕਰਾਂ ਤੇ ਨਹੀਂ ਨਹੀਂ ਕਰਨਾ ਸੀ ਉਹਨਾਂ ਨੇ ਬਟ ਮੈਂ ਬਹੁਤ ਹੈਪੀਲੀ ਮਤਲਬ ਬੜਾ ਮੰਮਾ ਨੂੰ ਬਸ ਕਹਿੰਦੀ ਰਹਿੰਦੀ ਸੀ ਜਦੋਂ ਵੱਡੀ ਹੋ ਗਈ ਨਾ ਮੰਮਾ ਮੈਂ ਹੀ ਪਾਪਾ ਵਾਲੀ ਤੁਹਾਨੂੰ ਉਹ ਕਰਨੀ ਹੈ ਤੇ ਮੈਂ ਸੀਰੀਅਸਲੀ ਕੀਤਾ ਆਪਣੀ ਲਾਈਫ ਦੇ ਵਿੱਚ ਜੋ ਵੀ ਕੀਤਾ ਹੈ ਨਾ ਮਤਲਬ ਉਹਨਾਂ ਦੇ ਲਈ ਹੁਣ ਵੀ ਮਤਲਬ ਬੜਾ ਮਤਲਬ ਹੈਗਾ ਉਹਨਾਂ ਦਾ ਨਾ ਪਰ ਹੁਣ ਵੀ ਨਾ ਬੱਚਿਆਂ ਦੀ ਮਦਰ ਦੀ ਲਾਈਫ ਇੰਨੀ ਜ਼ਿਆਦਾ ਹਾਰਡ ਹੋ ਜਾਂਦੀ ਉਹਨਾਂ ਨੂੰ ਨਾ ਮੇਰੀ ਅਸੀਂ ਬਹੁਤ ਵੱਡੇ ਹੋ ਗਏ 7th-8th ਸੀ ਉਹਨਾਂ ਨੂੰ ਜੁਆਇੰਟ ਪੇਨ ਹੋ ਗਿਆ ਤੇ ਹੁਣ ਤੱਕ 25 ਸਾਲ ਹੋ ਗਏ ਆ ਨਾ ਮਤਲਬ ਉਹ ਇਸੇ ਚੀਜ਼ ਨਾਲ ਜੁੜ ਰਹੇ ਨੇ ਗੇ ਨਾ ਬੈਡ ਤੇ ਹੀ ਰਹਿੰਦੇ ਆ ਮੋਸਟਲੀ ਹੁੰਦੇ ਉਹ ਨਹੀਂ ਜਾ ਸਕਦੇ ਇੱਥੇ ਵੀ ਨਹੀਂ ਕਦੀ ਮੇਰੇ ਕੋਲ ਆਏ ਤਾਂ ਮਤਲਬ ਮੈਨੂੰ ਬਹੁਤ ਇਹ ਚੀਜ਼ ਦੀ ਮਤਲਬ ਹੁੰਦੀ ਆ ਬਟ ਉਹ ਫਿਰ ਵੀ ਉਹ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਸਿਖਾ ਦਿੰਦੇ ਆ ਮੈਨੂੰ ਇੱਦਾਂ ਹੁੰਦਾ ਵੀ ਐਟਲੀਸਟ ਕਿੰਨੀ ਵੱਡੀ ਗੱਲ ਹੈ ਨਾ ਮੈਂ ਦੇਖੋ ਉਹਨਾਂ ਨੂੰ ਫੋਨ ਕਰਦੀ ਹਾਂ ਬੜਾ ਸਕੂਨ ਮਿਲਦਾ ਹੁਣ ਕੱਲ ਹੀ ਮੈਂ ਉਹਨਾਂ ਨੂੰ ਕਹਿ ਕੇ ਹਟੀ ਹਾਂ ਮੈਂ ਕਿਹਾ ਮੈਂ ਨਾ ਕੈਮਰਾ ਲਗਵਾਵਾਂਗੀ ਤੁਹਾਡੇ ਰੂਮ ਦੇ ਵਿੱਚ ਨਾ ਕਿਉਂਕਿ ਉਹ ਦੂਸਰਾ ਫੋਨ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ ਮੈਂ ਕਿਹਾ ਵੀ ਬੱਚੇ ਵੀ ਯਾਦ ਕਰਦੇ ਆ ਕਿ ਅਸੀਂ ਤੁਹਾਨੂੰ ਦੇਖ ਲਿਆ ਕਰਾਂਗੇ ਵਾਜਾ ਪਾਇਆ ਕਰਾਂਗੇ ਹਨਾ ਤੇ ਮੈਂ ਕਿਹਾ ਹੈਗਾ ਇਹ ਚੀਜ਼ ਮੈਨੂੰ ਵੈਸੇ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ ਪਰ ਕਹਿੰਦੇ ਚੱਲ ਜਦੋਂ ਦਿਮਾਗ 'ਚ ਆਵੇ ਹਨਾ ਤੇ ਬੜਾ ਲੱਗਦਾ ਹਾਂਜੀ ਤੇ ਜਿਹੜੀ ਮੈਨੂੰ ਮੰਮੀ ਦੀ ਗੱਲ ਯਾਦ ਆਉਂਦੀ ਨਾ ਚੰਗਾ ਤਾਂ ਚੱਲ ਜੋ ਸਿਖਾਇਆ ਸਿਖਾਇਆ ਵਧੀਆ ਵੀਰੇ ਸਾਡੀ ਨਾ ਗੁਆਂਢ ਦੇ ਵਿੱਚ ਬਿਲਕੁਲ ਹੀ ਸਾਹਮਣੇ ਨਾ ਇੱਕ ਮੁੰਡਾ ਰਹਿੰਦਾ ਸੀ ਕਿਰਾਏ ਤੇ ਨਾ ਤੇ ਮੈਂ ਟੋਕ ਐਕਟਿਵ ਲਗਾ ਲਓ ਨੋਟੀ ਜੀ ਹੋਣਾ ਤਾਂ ਮੇਰੇ ਮੰਮੀ ਨੇ ਇੱਕ ਦਿਨ ਕੀ ਕੀਤਾ ਮੈਂ ਨਾ ਅੰਦਰ ਜਾ ਕੇ ਨਾ ਸੁੱਤੀ ਹੋਈ ਸੀਗੀ ਬੈਡ ਤੇ ਉਹ ਮੈਨੂੰ ਸ਼ਾਮ ਟਾਈਮ ਵੀ ਯਾਦ ਆ ਕਿ ਉਹ ਸ਼ਾਮ ਦਾ ਟਾਈਮ ਸੀ ਨਾ
2: ਕਿੰਨੇ ਵਜੇ
0: ਤੇ ਉਹ ਮਤਲਬ ਜਿੱਦਾਂ ਦਿਨ ਢੱਲ ਜਾ ਰਿਹਾ ਹੁੰਦਾ ਨਾ ਹਨੇਰਾ ਜਾ ਹੋ ਰਿਹਾ ਹੁੰਦਾ ਐਵੇਂ ਜਿਹਾ ਟਾਈਮ ਸੀਗਾ ਨਾ ਤੇ ਉਹ ਮੁੰਡਾ ਨਾ ਉਹ ਮੁੰਡੇ ਨੂੰ ਆਦਤ ਸੀ ਕਿ ਉਹ ਨਾ ਉਸ ਟਾਈਮ ਦੇ ਵਿੱਚ ਕਿਹੜਾ ਸਿੰਗਰ ਹੈਗਾ ਸੋਨੂ ਨਿਗਮ ਉਹਦੇ ਗਾਣੇ ਕੈਸਟ ਜੀ ਆਈ ਸੀਗੀ ਉਹਦੇ ਗਾਣੇ ਸੁਣਦਾ ਰਹਿੰਦਾ
2: ਸੀਗਾ ਐਵੇਂ ਜੇ ਕਰਕੇ ਏਡੇ ਵੱਡੇ ਸਿੰਗਰ ਦਾ ਨਾਮ ਲੈਤਾ ਜੀ
1: ਮੁੰਡਾ ਥੋੜੀ ਆ
0: ਉਹ ਗਾਣੇ ਸੁਣਦਾ ਰਹਿੰਦਾ ਸੀ ਨਹੀਂ ਨਹੀਂ ਹਾਂ ਉਹ ਨਹੀਂ ਹੈ ਉਹ ਮੁੰਡੇ ਦੀ ਗੱਲ ਕਰ ਰਹੀ ਹੈ ਜਿਹੜੇ ਮੁੰਡੇ ਦੀ ਮੈਂ ਗੱਲ ਕਰ ਰਹੀ ਹਾਂ ਹਾਂ ਉਹਦੇ ਗਾਣੇ ਸੁਣਦਾ ਰਹਿੰਦਾ ਤੇ ਮੇਰੇ ਮੰਮੀ ਆਏ ਆ ਨਾ ਪਤਾ ਨੀ ਮੰਮੀ ਨੂੰ ਦੇਖਦੇ ਰਹਿੰਦੇ ਹੋਣੇ ਜਾਂ ਕੁਛ ਜੋ ਵੀ ਹੈ ਨਾ ਤੇ ਮੇਰੀ ਉਹ ਮੁੰਡੇ ਨਾਲ ਸੱਚੀ ਨੀ ਸੀ ਕੋਈ ਬੰਦੀ ਮੈਨੂੰ ਵੈਸੇ ਹੀ ਨੀ ਸੀ ਚੰਗਾ ਲੱਗਦਾ ਉਹ ਸਗੋਂ ਨਾ ਉਹ

0: ਆ ਬੀਜ ਨੂੰ ਕਹਿ ਕੇ ਆਇਆ ਸੀਗਾ, ਕਹਿੰਦਾ ਮੈਂ ਨਾ ਇੱਕ ਦਿਨ ਇਹਨੂੰ ਕੁੱਟ ਦੇਣਾ, ਕਹਿੰਦਾ ਮੈਨੂੰ ਦੇਖ ਕੇ ਨਾ ਦਰਵਾਜ਼ਾ ਬਹੁਤ ਜ਼ੋਰ ਦੀ ਬੰਦ ਕਰਦੀ ਆ ਨਾ, ਤੇ ਹਨਾ ਤੇ ਏਦਾਂ ਤੇ ਮੇਰੇ ਮੰਮੀ ਆਏ ਸ਼ਾਮ ਨੂੰ, ਮੈਂ ਕੁਛ ਨੀ ਸੁੱਤੀ ਪਈ, ਆਏ ਸੀ ਤਾਂ ਦੂਰ ਤੜਾਕ ਮੇਰੇ ਥੱਪੜ ਮਾਰੇ ਮੂੰਹ ਤੇ, ਮੈਂ ਕਿਹਾ ਹਾਈ ਕੀ ਹੋ ਗਿਆ ਤੁਹਾਨੂੰ? ਕਹਿੰਦੇ ਉਹ ਮੁੰਡੇ ਦਾ ਨਾਮ ਹੈਪੀ, ਕਹਿੰਦੇ ਤੇਰੇ ਹੈਪੀ ਨਾਲ ਕੁਛ ਚੱਲਦਾ? ਮੈਂ ਕਿਹਾ ਹੈਪੀ ਨਾਲ ਕੁਛ ਚੱਲਦਾ? ਕਹਿੰਦੇ ਉਹ ਗਾਣੇ ਲਾਈ ਰੱਖਦਾ, ਕਹਿੰਦੇ ਅੰਕਲ ਤੇਰੀ ਗੱਲ ਆ ਉਹਦੇ ਨਾਲ, ਮਤਲਬ ਮੇਰੇ ਨਾ ਪੈਰਾਂ ਨੀਚੇ ਜ਼ਮੀਨ ਖਿਸਕ ਗਈ ਵੀ ਦੇਖੋ ਮਾਂ ਨੂੰ ਕਿੰਨੀ ਫਿਕਰ ਹੁੰਦੀ ਹੈ ਕਿ ਉਹ ਘਰ ਵੈਸੇ ਸੁਣਦਾ ਸੀ ਵੀ ਮੇਰੇ ਘਰ ਚ ਕੁੜੀ ਆ, ਮੈਂ ਇਹਦਾ ਧਿਆਨ ਰੱਖਣਾ ਇੰਨਾ ਨਾ, ਮਤਲਬ ਮੈਂ ਇੰਨਾ ਰੋਈ, ਮੈਂ ਮੰਮਾ ਨੂੰ ਇੰਨਾ ਕਨਵਿੰਸ ਕੀਤਾ, ਮੈਂ ਕਿਹਾ ਮੰਮੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਉਹ ਤਾਂ ਸਗੋਂ ਮੈਂ ਕਹਿੰਦੇ ਮੈਨੂੰ ਪਤਾ ਮੇਰੀ ਗੱਲ ਆਈ ਮੰਨੀ ਹੀ ਨਹੀਂ ਉਹਨਾਂ ਨੇ, ਬਿਲਕੁਲ ਨੀ ਮੰਨੀ ਮੇਰੀ ਗੱਲ ਉਹਨਾਂ ਨੇ,
1: ਉਦੋਂ ਗਾਣੇ ਵੀ ਇਦਾਂ ਦੇ ਹੀ ਹੁੰਦੇ ਸੀ ਨਾ
0: ਗਾਣੇ, ਹਾਂਜੀ
1: ਲਾਉਣੇ ਵੀ ਚਲੋ ਉਹੀ ਹੀ ਬੰਦੇ ਨੇ ਨਾ, ਘਰ ਸੇ ਨਿਕਲਤੇ ਹੀ
2: ਉਦੋਂ ਇਹ ਚੀਜ਼ ਨਹੀਂ ਹੈ ਕਿ ਇਹ ਵੀ ਐਂਟਰਟੇਨਮੈਂਟ ਲਈ ਸੁਣ ਰਿਹਾ ਹੋਊਗਾ ਬੰਦਾ,
1: ਸਾਜਨ ਕੀ ਆਖੋ ਮੇ ਪਿਆਰ
0: ਆ ਫਿਰ ਅੱਛਾ ਫਿਰ ਕੀ ਹੋਇਆ ਥੋੜੇ ਟਾਈਮ ਬਾਅਦ ਹੀ ਨਾ ਮੈਨੂੰ ਹੋਰ ਪੜਾ ਲੱਗਣ ਲੱਗ ਗਿਆ ਉਹ ਵੀ ਤੇਰੇ ਕਰਕੇ ਮੈਨੂੰ ਬਿਨਾਂ ਗੱਲ ਤੋਂ ਕੁੱਟ ਪੈ ਗਈ ਹਨਾ, ਫਿਰ ਕੀ ਹੋਇਆ ਹੌਲੀ ਹੌਲੀ ਕਰਦੇ ਹੋਏ ਨਾ ਵੈਸੇ ਵੀਰ ਜੀ ਉਮਰ ਵੀ ਇਸ ਤਰ੍ਹਾਂ ਦੀ ਹੁੰਦੀ ਨਾ, ਮੈਨੂੰ ਥੋੜੀ ਜਿਹੀ ਸ਼ੁਰੂ ਹੋ ਗਈ ਉਸ ਤੋਂ ਅਟ੍ਰੈਕਸ਼ਨ, ਮੈਨੂੰ ਤਾਂ ਜਿਵੇਂ ਫਿਲਮ ਵਾਲਾ ਸੀਨ ਨੀ ਯਾਦ ਆਉਂਦਾ ਵੀ ਹਈ ਇੱਦਾਂ ਹੋਇਆ ਸੀ ਤੇ ਚਿੜੀਆਂ ਜੀ ਨਾ ਥੱਪੜ ਜਿਹਾ ਪਿਆ ਸੀ, ਉਹ ਫਿਰ ਮੈਨੂੰ ਯਾਦ ਆ ਗਿਆ ਨਾ ਨਾ ਨਾ ਨਾ ਇਹ ਤਾਂ ਬਿਨਾਂ ਗੱਲ ਤੋਂ ਇੰਨਾ ਥੱਪੜ ਪੈ ਗਿਆ ਸੀ, ਜੇ ਮੈਂ ਫਿਰ ਇਹਦੇ ਵਿੱਚ ਹੋ ਗਈ ਨਾ ਮੈਨੂੰ ਫਿਰ ਹੋਰ ਪਤਾ ਨੀ ਕਿੰਨੀ ਕੁੱਟ ਪੈ ਜਾਣੀ ਆ, ਪਰ ਇਹ ਗੱਲ ਮੇਰੀ ਹਮੇਸ਼ਾ ਜਹਿਨ ਚ ਰਹਿੰਦੀ ਹੈ।
1: ਸੋ ਮੰਮੀ ਆਪਾਂ ਇਦਾਂ ਕਹਿ ਲਈਏ ਵੀ ਮੰਮੀ ਨੇ ਸਗੋਂ ਕਹਿ ਕੇ ਪਾਤੀ ਦਿਮਾਗ ਚ ਨਾ, ਪਹਿਲਾਂ ਨਹੀਂ ਹੈਗੀ
2: ਐਗਜ਼ਿਸਟ ਨਹੀਂ
0: ਹੀ, ਹਾਂ ਨਹੀਂ ਨਹੀਂ ਨਹੀਂ ਉਹ ਵੀ ਸੀਗਾ ਤੇ, ਪਰ ਹੁਣ ਬਾਅਦ ਚ ਸਮਝ ਆ ਜਾਂਦਾ ਕਿ ਵਾਕਈ ਵੀ ਨਹੀਂ ਵੀਰ ਜੀ ਮੇਰੇ ਅੰਦਰ ਵੀ ਇਹ ਚੀਜ਼ ਪੈ ਗਈ ਕਿ ਨਹੀਂ ਮੈਂ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ, ਮੰਮਾ ਨੂੰ ਮੇਰੀ ਕਿੰਨੀ ਫਿਕਰ ਹੈ ਵੀ ਇਹ ਚੀਜ਼ ਦੇ ਵਿੱਚ ਨਹੀਂ ਪੈਣਾ, ਮਤਲਬ ਮੇਰੇ ਅੰਦਰ ਇਹ ਚੀਜ਼ ਆਈ। ਔਰ ਇੱਕ ਦਿਨ ਏਦਾਂ ਹੀ ਮੈਂ ਸਕੂਲ ਦੇ ਵਿੱਚ ਉਸ ਟਾਈਮ ਕੈਸਟ ਨਹੀਂ ਆਪਾਂ ਮਤਲਬ ਗਾਣੇ ਹੁੰਦੇ ਸੀ ਕਿਤੇ ਯੂਟਿਊਬ ਫੋਨ ਹੀ ਨਹੀਂ ਹੁੰਦੇ ਸੀਗੇ ਤੇ ਮੈਂ ਨਾ ਇੱਕ ਗਾਣਾ ਆਇਆ ਸੀ ਤੇ ਉਹ ਗਾਣਾ ਨਾ ਮੈਂ ਲਿਖ ਕੇ ਲੈ ਗਈ ਸਕੂਲ ਦੇ ਵਿੱਚ ਕਿਉਂਕਿ ਜਿੱਦਾਂ ਕੁੜੀਆਂ ਗਾਉਂਦੇ ਸੀ ਮੈਨੂੰ ਵੀ ਸ਼ੌਂਕ ਸੀਗਾ ਤੇ ਉਹ ਗਾਣਾ ਸੀ ਨਾ ਜਦੋਂ ਬ੍ਰੇਕ ਵਗੈਰਾ ਹੁੰਦੀ ਅਸੀਂ ਨਾ ਤਾਂ ਬਹਿ ਕੇ ਗਾਣਾ ਹਨਾ, ਸਾਰਿਆਂ ਨੇ ਮੈਨੂੰ ਕਹਿਣਾ ਨੀਤੂ ਤੂੰ ਵੀ ਸੁਣਾ ਤੂੰ ਵੀ ਸੁਣਾ, ਭਾਈ ਉਹਨਾਂ ਨੇ ਕਿਤੇ ਦੇਖ ਲਿਆ ਮੇਰੇ ਬੈਗ ਦੇ ਵਿੱਚ ਪਰਚੀ ਚ ਗਾਣਾ ਲਿਖਿਆ ਹੋਇਆ, ਦੱਸ ਤੇ ਤੈਨੂੰ ਕਿਹੜੇ ਮੁੰਡੇ ਨੇ ਦਿੱਤਾ ਇਹ ਤੂੰ ਕੀ ਜਾਂ ਤੂੰ ਦਿੱਤਾ ਬਹੁਤ ਵਧੀਆ ਲੱਗਦੀਆਂ। ਬਾਕੀ ਇਹ ਹੈ ਕਿ ਉਹਨਾਂ ਦੀ ਇਹ ਚੰਗੀ ਗੱਲ ਲੱਗਦੀ ਹੈ ਕਿ ਜਿਹੜੀ ਇਹ ਮੈਨੇ ਆਪਣੇ ਵੀ ਮਤਲਬ ਬੰਨੀ ਆ ਗੱਲ ਤੇ ਬੱਚਿਆਂ ਨੂੰ ਵੀ ਮੈਂ ਸਿਖਾ ਰਹੀ ਹਾਂ ਕਿ ਹਮੇਸ਼ਾ ਨਾ ਤੁਸੀਂ ਹਰ ਕਿਸੇ ਦੀ ਖੁਸ਼ੀ ਚ ਖੁਸ਼ ਹੋ ਨਾ ਤੇ ਕਿਸੇ ਦੇ ਦੁੱਖ ਨੂੰ ਵੀ ਆਪਣਾ ਸਮਝੋ ਕਿ ਉਹਨੂੰ ਫੀਲ ਹੋਵੇ ਕਿ ਜਿੰਨਾ ਦੁੱਖ ਮੈਨੂੰ ਹੋ ਰਿਹਾ ਨਾ ਤਾਂ ਤੈਨੂੰ ਵੀ ਉਨਾ ਹੋ ਰਿਹਾ ਤੇ ਜਿੰਨੀ ਖੁਸ਼ੀ ਮੈਨੂੰ ਹੋ ਰਹੀ ਆ ਉਨੀ ਮੈਨੂੰ। ਇਹ ਚੀਜ਼ ਮੇਰੇ ਮੰਮੀ ਨੇ ਐਕਚੁਅਲ ਚ ਦਿਲੋਂ ਫੀਲ ਕਰਵਾਈ ਹੋਈ ਹੈ, ਅਸੀਂ ਦਿਲੋਂ ਫੀਲ ਕਰਦੇ ਹਾਂ ਤੇ ਇਹੀ ਮੈਂ ਜਪਨ ਨੂੰ ਕਰਦੀ ਹਾਂ। ਜਿੱਦਾਂ ਉਹਨੂੰ ਸਕੂਲ ਦੇ ਵਿੱਚ ਅਵਾਰਡ ਮਿਲਦਾ ਕਈ ਵਾਰ ਹਨਾ ਅਸੈਂਬਲੀ ਦੇ ਵਿੱਚ ਉਹਨੂੰ ਨਹੀਂ ਮਿਲਦਾ ਤਾਂ ਮੈਂ ਉਹਨੂੰ ਕਹਿੰਦੀ ਹਾਂ ਜਪਨ ਜਿਹੜੇ ਤੇਰੇ ਫਰੈਂਡ ਨੂੰ ਨਾਲ ਮਿਲਿਆ ਸੀ ਬੇਟੇ ਤੁਸੀਂ ਉਹਨੂੰ ਕੰਗਰੈਚੁਲੇਸ਼ਨ ਬੋਲਿਆ ਸੀ ਤਾਂ ਕਿ ਬੱਚੇ ਦੇ ਅੰਦਰ ਇਹ ਆ ਵੀ ਨਹੀਂ ਹੈ ਕਿ ਮੈਨੂੰ ਨਹੀਂ ਮਿਲਿਆ ਤਾਂ ਤੁਸੀਂ ਦੂਸਰੇ ਨੂੰ ਵੀ ਕਹਿਣਾ।
1: ਚੰਗੀ ਗੱਲ ਕਿਸੇ ਦੀ ਖੁਸ਼ੀ ਚ
0: ਖੁਸ਼ ਹੋਣਾ, ਖੁਸ਼ ਹੋਣਾ ਬਹੁਤ ਬਹੁਤ ਅੱਛੀ ਦਿਲੋਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ।
2: ਥੈਂਕ ਯੂ ਜੀ।
0: ਘਰ ਦੇ ਵਿੱਚ ਮੇਰੀ ਜਲਦੀ ਹੈਗੀ ਜਿਹੜਾ ਤੁਸੀਂ ਕਹਿ ਰਹੇ ਸੀ ਮਾਵਾਰੀ
2: ਚਲਦੀ ਹੈ। ਹਾਂਜੀ ਹਾਂਜੀ ਉਹ ਤਾਂ ਐਗਜ਼ੈਕਟਲੀ ਤੁਸੀਂ ਪਹਿਲਾਂ ਵੀ ਦੱਸਿਆ ਵੀ ਤੁਹਾਡੀ ਜਲਦੀ ਹੈ, ਚੱਲਣੀ ਵੀ ਤੁਹਾਡੀ ਹੈ, ਚੱਲੀ ਰਾਡੇ ਦੀ ਕੀ ਮਜਾ ਲਿਆ ਆਪਣੀ ਚਲਾ ਜੇ।
1: ਥੈਂਕ ਯੂ
0: ਐਂਟਰਟੇਨਮੈਂਟ ਜੀ ਵੀ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ ਥੈਂਕ ਯੂ
2: ਧੰਨਵਾਦ ਜੀ।
1: ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ ਤੇ ਚੰਗੀ ਚੰਗੀ ਜੋ ਮਿਲੀ ਸਿੱਖਿਆ ਵਾ ਉਹ ਅੱਗੇ ਆਪਣੇ ਬੱਚਿਆਂ ਦੇ ਵਿੱਚ ਤੋਰਦੇ ਰਹੋ। ਧੰਨਵਾਦ ਤੁਹਾਡਾ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674
2: AM
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। ਸ਼ਰਤਾ ਲਾਗੂ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
2: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 Graceway, ਰੇਵਨ ਹਾਲ।
5: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
6: ਦੇਖੋ ਸੱਚ ਬਤਾ ਦੋ।
7: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
5: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮੈਲਟਨ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਅੱਜ ਦਿਨ ਸੋਮਵਾਰ ਦਾ 1 ਤਰੀਕ ਹੈ, ਜੂਨ ਦਾ ਮਹੀਨਾ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਮਾਪਿਆਂ ਦੇ ਉੱਤੇ, ਪੇਰੈਂਟਿੰਗ ਦੇ ਉੱਤੇ। ਸੋ ਅੱਜ ਦਾ ਦਿਨ ਆਪਾਂ ਇਸ ਪਾਸੇ ਨੂੰ ਡੈਡੀਕੇਟਿਡ ਕੀਤਾ ਅਤੇ ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਅੱਜ ਬਲਕੀਰ ਸਿੰਘ
12: ਜੀ। ਬਿਲਕੁਲ ਰਣਜੋਤ ਜੀ, ਅਤੇ ਧੰਨਵਾਦ ਜਿੱਦਾਂ ਨੇ ਕਾਲ ਕੀਤੀ ਹੈ ਅਤੇ ਦੱਸਿਆ ਵਾ ਕਿ ਉਹਨਾਂ ਨੂੰ ਕਿਹੜੀ ਚੀਜ਼ ਵਧੀਆ ਲੱਗੀ ਆ ਅਤੇ ਕੀ ਉਹ ਕੈਰੀ ਕਰ ਰਹੇ ਨੇ। ਅਤੇ ਹਰ ਇੱਕ ਚੀਜ਼ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਨੂੰ ਉਹਨਾਂ ਦੇ ਕੋਲੇ ਹੀ ਮਿਲੀ ਆ, ਉਹਦੇ ਵਿੱਚ ਝਿੜਕਾਂ ਵੀ ਨੇ, ਦੋਵੇਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਨੇ ਅਤੇ ਉਹ ਦੋਵੇਂ ਆਪਾਂ ਅੱਗੇ ਤੱਕ ਲੈ ਕੇ ਆਏ ਹਾਂ, ਜਿਨ੍ਹਾਂ ਦੇ ਵਿੱਚੋਂ ਜਿਹੜਾ ਜੇ ਮੈਂ ਜੋ ਸਿੱਖਿਆ ਜੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ ਤਾਂ ਮੈਂ ਇਹ ਸਿੱਖਿਆ ਸੀਗਾ ਕਿ ਕੋਈ ਵੀ ਕੰਮ ਜਿਹੜਾ ਉਹ ਛੋਟਾ ਵੱਡਾ ਨਹੀਂ ਹੁੰਦਾ। ਇੱਕ ਮੇਰੀ ਨਾ ਆਦਤ ਸੀ ਰਣਜੋਤ ਜੀ, ਕੋਈ ਵੀ ਚੀਜ਼ ਸੀ ਨਾ ਤਾਂ ਮੈਂ ਪੁੱਛਦਾ ਰਹਿਣਾ ਵੀ ਐਵੇਂ ਹੀ, ਹੈ ਨਾ, ਵੀ ਸਵਾਲ ਜਵਾਬ ਜੇ ਕਰੀ ਜਾਣੇ ਕਰੀ ਜਾਣੇ, ਵੀ ਮੈਨੂੰ ਹੁੰਦਾ ਸੀਗਾ ਕਿ ਆਹ ਕਿੱਦਾਂ ਉਹ ਕਿੱਦਾਂ। ਹੁਣ ਮੈਂ ਐਵੇਂ ਤੁਹਾਨੂੰ ਪੁੱਛੀ ਜਾਣਾ ਵੀ ਸ਼ਾਹ ਕਿਉਂ ਰੱਖਿਆ ਇੱਥੇ, ਇਹ ਮਤਲਬ ਹੁੰਦੀ ਨਾ ਇੱਕ ਉਹ ਸਾਈਕੋ ਜੀ ਹਰ ਇੱਕ ਦੀ ਆਪੋ ਆਪਣੀ, ਅਤੇ ਮੈਂ ਇਹ ਵੀ ਪੁੱਛਦਾ ਹੁੰਦਾ ਹਾਂ ਕਿ ਸਭ ਤੋਂ ਵੱਡਾ ਕੌਣ ਆ, ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕੌਣ, ਮਤਲਬ ਇੱਦਾਂ ਇੱਦਾਂ ਦੇ ਸਵਾਲ,
6: ਜਗਿਆਸਾ,
12: ਹਾਂ ਮਤਲਬ ਐਵੇਂ ਹੀ। ਤੇ ਬੀਜੀ ਨੇ ਕਹਿਣਾ ਵੀ ਤੂੰ ਵੀ ਮਤਲਬ ਕਿੱਥੋਂ ਸੁਣਿਆ, ਕਿੱਥੋਂ ਆ ਤੂੰ ਇਹ ਗੱਲ ਵੀ ਵੱਡਾ ਕੌਣ, ਵੀ ਤੇਰੇ ਹੱਲ ਨਹੀਂ, ਤੈਨੂੰ ਲੋੜ ਨਹੀਂ ਆ ਪਤਾ ਲਾਉਣ ਦੀ ਵੀ ਸਭ ਤੋਂ ਵੱਡਾ ਕੌਣ ਆ। ਮਤਲਬ ਐਵੇਂ ਹੀ ਫਿਰ ਉਹਨਾਂ ਨੇ ਚਲੋ ਪਤਾ ਤੇ ਕੀ ਦੱਸਣਾ ਉਹਨਾਂ ਨੇ ਕੌਣ, ਕਿਉਂਕਿ ਉਹਨਾਂ ਨੂੰ ਵੀ ਕਿਤੇ ਪਤਾ ਹੀ ਵੀ ਸਭ ਤੋਂ ਵੱਡਾ ਕੌਣ ਆ। ਉਹਨਾਂ ਨੂੰ ਤੇ ਆਪਣੇ ਦੋ ਚਾਰ ਲਾਗੇ ਲਾਗੇ ਪਿੰਡਾਂ ਦਾ ਪਤਾ ਹੋਣਾ ਸੀ ਵੀ ਇੱਥੇ ਤੇ ਇਹੋ ਹੀ ਵੱਜਦਾ ਯਾਰ, ਇਹਦੇ ਤੇ ਇਹਦੇ ਕੋਈ ਆ ਬਲੈਰੋ, ਪਰ ਹੋ ਨਹੀਂ ਸਾਨੂੰ ਪਤਾ ਵੀ ਕੌਣ ਆ ਸਭ ਤੋਂ ਵੱਡਾ।
6: ਇਹਨੂੰ ਕਹਿੰਦੇ ਪਿਓ ਦੇ ਪਿਓ ਨੂੰ ਫੜਦਾ।
12: ਹਾਂ ਮਤਲਬ ਐਵੇਂ ਹੀ ਲਾ ਲਓ ਤੁਸੀਂ, ਉਹ ਟਾਈਮ ਹੁੰਦਾ ਕੋਈ ਹੈਨਾ, ਉਹ ਏਜ ਸੀ ਤੇ ਉਹ ਏਜ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰੀ ਜਾਣੀਆਂ, ਤੇ ਇੱਦਾਂ ਹੀ ਮੈਨੂੰ ਉਹਨਾਂ ਦੇ ਗੱਲਾਂ 'ਚੋਂ ਹੀ ਇਹ ਚੀਜ਼ ਸਿੱਖਣ ਨੂੰ ਮਿਲੀ ਵੀ ਕੋਈ ਵੀ ਜਿਹੜਾ ਕੰਮ ਆ ਉਹ ਇੱਕੋ ਜਿਹੀ ਆ, ਵੀ ਇਹ ਨਹੀਂ ਵੀ ਆਹ ਮੈਂ ਕਰਨ ਡਿਆ ਅਤੇ ਇਹ ਛੋਟਾ, ਜਾਂ ਜੇ ਉਹ ਮੈਂ ਕਰਨ ਡਿਆ ਅਤੇ ਉਹ ਬਹੁਤ ਵੱਡਾ ਹੋ ਜਾਊਗਾ, ਮੈਂ ਉਹੀ ਕਰਨਾ, ਮੈਂ ਇਹੋ ਹੀ ਕਰਨਾ। ਅਤੇ ਜੋ ਵੀ ਤੁਸੀਂ ਕਰਨ ਡੇ ਹੋ ਉਹ ਤੁਸੀਂ ਐਂ ਸਮਝ ਕੇ ਕਰੋ ਵੀ ਆਲ ਗੁੱਡ ਬੈਸਟ ਆ,
6: ਉਹੀ ਵੱਡਾ,
12: ਕੋਈ ਗਲਤ ਜਾਂ ਸਹੀ ਨਹੀਂ ਹੈਗਾ, ਅਤੇ ਉਹ ਵੱਡਾ। ਉਹਦੇ ਵਿੱਚ ਹੁਣ ਜੇ ਆਪਾਂ ਉਹਦੀ ਗੱਲ ਕਰ ਲਈਏ ਡਿਸਿਪਲਿਨ ਦੀ, ਤਾਂ ਉਹ ਵੀ ਵਿੱਚ ਹੀ ਆਉਂਦਾ ਵਾ, ਕਿਉਂਕਿ ਹੁਣ ਤੁਹਾਨੂੰ ਡਿਸਿਪਲਿਨ ਦੇ ਵਿੱਚ ਇਹ ਪਤਾ ਲੱਗਦਾ ਵਾ ਕਿ ਕੰਮ ਤੇ ਜਾਣਾ ਤੇ ਉਹ ਸਮੇਂ ਤੇ ਜਾਣਾ ਵਾ,
6: ਡਿਸਿਪਲਿਨ ਆ, ਸਬਰ ਆ, ਸਵੇਰੇ ਸੰਤੋਖ ਆ, ਸੈਟੀਸਫੈਕਸ਼ਨ ਆ
12: ਜੀ। ਮਤਲਬ ਇਹ ਵੱਖਰੀਆਂ ਵੱਖਰੀਆਂ ਟਰਮਸ ਨੇ ਜਿਹਦੇ ਵਿੱਚ ਆਪਾਂ ਕਹਿ ਲਓ ਇੱਕ ਸਰਕਲ ਦੇ ਵਿੱਚ ਘਿਰੇ ਪਏ ਹਾਂ। ਫਿਰ ਸੈਕਰੀਫਾਈਜ਼ ਆਉਂਦਾ ਵਾ ਕਿ ਉਹਨਾਂ ਨੇ ਜਿਹੜਾ ਉਹ ਆਪਣੀ ਹੁਣ ਸ਼ੋਪਿੰਗ ਲਈ ਜਦੋਂ ਆਪਾਂ ਮੰਨ ਲਓ ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਨੂੰ ਆਹ ਕੱਪੜੇ ਦਵਾ ਦਿਉ ਜਾਂ ਆਹ ਬਲੇਜ਼ਰ ਦਵਾ ਦਿਉ, ਹੈ ਨਾ, ਕੋਟ ਕੋਈ ਵੱਡੀ ਚੀਜ਼ ਲਾ ਲਓ ਵੀ ਜਿਹੜੀ ਆਮ ਟੀ ਸ਼ਰਟਾਂ ਨੂੰ ਛੱਡ ਕੇ, ਨਿੱਕਰ ਨੁੱਕਰ ਨੂੰ ਛੱਡ ਕੇ ਕੋਈ ਪੈਂਟ ਲੈਣੀ, ਕੋਈ ਜੀਨ ਦੀ, ਹੈ ਨਾ, ਨਵੀਂ ਕੋਈ ਆਈ ਕੋਈ ਸਟਾਈਲ ਦੀ ਜਾਂ ਕੁਛ ਵੀ, ਖੁੱਲੀ ਜੀਨ ਚੱਲੀ, ਟੈਟ ਚੱਲੀ, ਉਹ ਚੀਜ਼ਾਂ, ਮਤਲਬ ਉਹ ਚੀਜ਼ਾਂ ਦੇ ਉੱਤੇ ਸੈਕਰੀਫਾਈਸ ਕਰਨਾ, ਉਹਨਾਂ 'ਤੇ ਹੱਥ ਘੁੱਟਣਾ, ਫਿਰ ਉਹ ਚੀਜ਼ਾਂ ਤੁਹਾਨੂੰ ਉਦੋਂ ਐਂ ਲੱਗਦੀਆਂ ਵਾ ਵੀ ਯਾਰ ਨਹੀਂ ਇਹ ਨਹੀਂ ਠੀਕ, ਮੇਰਾ ਮੇਰੇ ਕੋਲ ਕਿਉਂ ਨਹੀਂ ਹੋ ਸਕਦੀ ਪੈਂਟ, ਹੈ ਨਾ, ਜੇ 10 ਜਣੇ ਪਾ ਕੇ ਆਉਂਦੇ ਤਾਂ ਵੀ ਮੈਂ 11ਵਾਂ ਨਿੱਕਰ 'ਚ ਕਿਉਂ ਜਾਵਾਂ, ਜਾਂ ਮੈਂ ਪੰਜਾਬੀ 'ਚ ਕਿਉਂ ਜਾਵਾਂ, ਲੱਲੀ ਜੀ ਬਣ ਕੇ ਮੈਂ ਕਿਉਂ ਜਾਵਾਂ, ਵੀ ਥੋੜ੍ਹੀ ਬਹੁਤੀ ਡੈਸ਼ਿੰਗ ਤਾਂ ਹੋਣੀ ਚਾਹੀਦੀ, ਕੋਈ ਅਣਖ ਛਣਖ ਸਾਨੂੰ ਵੀ ਮਿਲੇ, ਪਰ ਕੋਈ ਅਸੀਂ ਵੀ ਜੇਬ ਦੇ ਵਿੱਚੋਂ ਇੱਕ ਮੈਨੂੰ ਯਾਦ ਹੈ ਉਹ ਰੁਮਾਲ ਜਿਹਾ ਵਧੀਆ ਰਹਿੰਦੀ, ਉਹ ਜੇਬ ਦੇ ਵਿੱਚੋਂ ਐਂ ਕੱਢ ਕੇ ਲਮਕਾਉਂਦੇ ਹੁੰਦੇ ਸੀ, ਇੰਨਾ ਕੁ ਬਾਹਰ ਦਿਖਣਾ ਹੁੰਦਾ ਸੀ, ਐਵੇਂ ਹੀ ਮਤਲਬ ਸ਼ਾਇਦ ਹੀ ਕਰਾਈ ਜਾਂਦੀ ਹੈ। ਅਤੇ ਮਤਲਬ ਸਾਨੂੰ ਇਹ ਵੀ ਇਹੋ ਜਿਹੀਆਂ ਚੀਜ਼ਾਂ ਯਾਰ ਐਕਸਟਰਾ ਚੀਜ਼ਾਂ ਕਿਉਂ ਨਹੀਂ ਸਾਨੂੰ ਮਿਲਦੀਆਂ, ਹੈ ਨਾ,
6: ਐਕਸਟਰਾ ਕਰਿਕੁਲਮ।
12: ਹਾਂ ਅਤੇ ਉਹਦੇ ਵਿੱਚ ਇਹ ਵੀ ਉਹਨਾਂ ਨੂੰ ਐਂ ਲੱਗਣਾ ਵੀ ਨਹੀਂ ਇਹਨਾਂ ਨੂੰ ਇਹਦੀ ਲੋੜ ਨਹੀਂ ਆ, ਜਾਂ ਇਹੋ ਠੀਕ ਹੈ ਵੀ ਚੱਪਲ ਚਾਹੀਦੀ ਆ ਪਹੁੰਚਣਾ ਹੀ ਆ, ਅਤੇ ਉਹ ਚੱਪਲ ਪਾ ਕੇ ਪਹੁੰਚ ਜਾਓ, ਬੂਟ ਪਾ ਕੇ ਕੀ ਕਰਨਾ ਵਾ।
6: ਇੱਕ ਉਮਰ ਹੁੰਦੀ ਉਦੋਂ ਬੱਚਿਆਂ ਦੇ ਦਿਮਾਗ ਦੇ ਵਿੱਚ ਜਾਂ ਸਾਡੇ ਵੀ ਬਹੁਤ ਸਾਰੇ ਸਵਾਲ, ਅਤੇ ਉਹਨਾਂ ਸਵਾਲਾਂ ਦੇ ਜਵਾਬ ਜੇਕਰ ਸਹੀ ਢੰਗ ਦੇ ਨਾਲ ਉਦੋਂ ਮਾਪਿਆਂ ਨੇ ਦਿੱਤੇ ਆ ਜਾਂ ਉਹਨਾਂ ਨੂੰ ਡੀਰੇਲ ਕੀਤਾ ਵਾ ਤਰੀਕੇ ਦੇ ਨਾਲ, ਉਹ ਵੀ ਬਹੁਤ ਮੈਟਰ ਕਰਦਾ। ਜਦੋਂ ਦੀਪਿਕਾ ਜੀ ਦਾ ਪ੍ਰੋਗਰਾਮ ਜੇਕਰ ਨਹੀਂ ਸੁਣਿਆ ਤਾਂ ਜ਼ਰੂਰ ਸੁਣਿਓ, ਖਾਸ ਤੌਰ ਦੇ ਉੱਤੇ ਜਿਹੜੀ ਹੁਣ ਮਾਡਰਨ ਜੋ ਪੇਰੈਂਟਿੰਗ ਚੱਲ ਰਹੀ ਆ ਉਹਦੇ ਉੱਤੇ ਤੁਹਾਨੂੰ ਬਹੁਤ ਮਦਦ ਕਰੂਗਾ। ਜਲਦ ਆਪਾਂ ਅਪਲੋਡ ਵੀ ਕਰ ਦਿਆਂਗੇ ਆਪਾਂ, ਅਤੇ
12: ਵੀਡੀਓ ਵੀ ਬਣਾਈ ਆਪਾਂ, ਵੀਡੀਓ ਵੀ ਪਾਵਾਂਗੇ,
6: ਵੀਡੀਓ ਯੂਟਿਊਬ ਤੇ ਪਾ ਦਿਆਂਗੇ ਆਪਾਂ, ਉੱਤੇ ਜ਼ਰੂਰ ਸੁਣਿਓ ਜੇ ਹਲੇ ਤੁਸੀਂ ਨਹੀਂ ਸੁਣਿਆ, ਅਤੇ ਜੇ ਸੁਣਿਆ ਵਾ ਤਾਂ ਫਿਰ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਤੁਹਾਨੂੰ। ਸੋ ਉਹਦੇ ਵਿੱਚ ਵੀ ਉਹ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਤੁਸੀਂ ਅੱਜ ਕੱਲ੍ਹ ਦੀ ਜੋ ਪੇਰੈਂਟਿੰਗ ਆ ਉਹਦੇ ਵਿੱਚ ਤੁਹਾਨੂੰ ਸੰਨ ਲਾਉਣੀ ਪਊਗੀ ਆਪਣੇ ਧੀਆਂ ਪੁੱਤਾਂ ਦੇ ਉਹਦੇ ਸਰਕਲ ਦੇ ਵਿੱਚ, ਅਤੇ ਉਹ ਵੀ ਬੜੇ ਵਾਜਬ ਜਿਹੇ ਤਰੀਕੇ ਦੇ ਨਾਲ। ਸੰਨ ਦਾ ਮਤਲਬ ਇਹ ਵੀ ਤੁਹਾਨੂੰ ਪਤਾ ਹੋਵੇ ਵੀ ਕੌਣ ਕੌਣ ਕਿਹਦੇ ਕਿਹਦੇ ਨਾਲ ਯਾਰੀ ਦੋਸਤੀ ਆ, ਉਹ ਕੀ ਕਰ ਰਹੇ ਨੇ, ਕੀ ਖੇਡ ਰਹੇ ਨੇ, ਕੀ ਉਹਨਾਂ ਦਾ ਸਲੀਪਿੰਗ ਪੈਟਰਨ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਯਾਰ ਦੋਸਤ ਬਣ ਕੇ ਇੱਕ ਉਮਰ ਤੋਂ ਬਾਅਦ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਸਿੱਖਣੀਆਂ ਕਰਨੀਆਂ ਪੈਂਦੀਆਂ, ਦੱਸਣੀਆਂ ਪੈਂਦੀਆਂ। ਕਈ ਵਾਰ ਕੋਈ ਚੀਜ਼ਾਂ ਇੱਦਾਂ ਨਹੀਂ ਵੀ ਲਿਖਤੀ ਰੂਪ ਦੇ ਵਿੱਚ ਜਾਂ ਤੁਹਾਨੂੰ ਬਾ ਕੇ ਅਤੇ ਤੁਸੀਂ ਸਮਝਾਉਣੀਆਂ ਹੁੰਦੀਆਂ, ਕਈ ਵਾਰੀ ਸਿਰਫ ਤੁਸੀਂ ਉਹਨਾਂ ਨੂੰ ਮਾੜਾ ਜਿਹਾ ਸਿਰਫ ਹਿੰਟ ਜਿਹਾ ਹੀ ਦੇਣਾ ਹੁੰਦਾ, ਜਾਂ ਸਿਰਫ ਉਹਨਾਂ ਨੂੰ ਐਵੇਂ ਕੋਈ ਨਜਾਇਜ਼ ਜਿਹੀ ਕਹਾਣੀ ਬਣਾ ਕੇ ਸੁਣਾਉਣੀ ਹੁੰਦੀ ਆ ਵੀ ਫਲਾਣੇ ਦੇ ਨਾਲ ਇੱਦਾਂ ਹੋ ਗਿਆ, ਉਹੀ ਚੀਜ਼ਾਂ ਪਤਾ ਨਹੀਂ ਕਿੱਦਾਂ ਰਜਿਸਟਰ ਹੋ ਜਾਂਦੀਆਂ ਦਿਮਾਗ 'ਚ। ਅੱਜ ਕੱਲ੍ਹ ਦੀ ਸਮੱਸਿਆ ਇਹੋ ਹੀ, ਅੱਜ ਕੱਲ੍ਹ ਸਾਡੇ ਕੋਲ ਜਾਂ ਮਾਪਿਆਂ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਹ ਚੀਜ਼ਾਂ ਕਰ ਸਕਣ, ਉਹ ਵੇਖ ਸਕਣ, ਵਾਚ ਸਕਣ, ਅਤੇ ਬੱਚਿਆਂ ਨੂੰ ਵੀ ਇੰਨੀ ਐਕਸੈਸ ਬਹੁਤੇ ਨੇ ਨਹੀਂ ਦਿੱਤੀ ਟਾਈਮ ਦੀ ਕਿੱਲਤ ਹੋਣ ਦੇ ਕਰਕੇ ਵੀ ਉਹ ਇੱਦਾਂ ਦੀਆਂ ਗੱਲਾਂ ਪੁੱਛ ਸਕਣ। ਉਹ ਆਪੇ ਹੀ ਉਹਨਾਂ ਦੇ ਸਵਾਲ ਆਉਂਦੇ ਆ ਦਿਮਾਗ ਦੇ ਵਿੱਚ, ਆਪੇ ਹੀ ਉਹਨਾਂ ਦੇ ਆਂਸਰ ਆਉਂਦੇ ਆ, ਜੇ ਕੋਈ ਚੰਗੇ ਆ ਗਏ ਮਾੜੇ ਆ ਗਏ ਮਾੜੇ ਆ ਗਏ, ਜਾਂ ਫਿਰ ਚੰਗੇ ਮਾੜੇ ਕਿੱਥੋਂ ਆਉਂਦੇ ਆ, ਉਹ ਨੈੱਟ ਤੋਂ ਵੇਖ ਲੈਂਦੇ ਆ। ਸੋ ਉੱਥੇ ਜੇਕਰ ਉਹ ਚੀਜ਼ ਕਿਤੇ ਸਹੀ ਬਹਿ ਗਈ ਟਿਕਾਣੇ 'ਤੇ ਬਹਿ ਗਈ, ਜੇ ਗਲਤ ਬਹਿ ਗਈ ਤਾਂ ਬਹਿ ਗਈ, ਸਮੱਸਿਆ ਹੀ ਇਹੋ ਹੀ ਆ ਸਭ ਤੋਂ ਵੱਡੀ। ਸੋ ਜਿਹੜੀ ਸਲੋ ਪੇਰੈਂਟਿੰਗ ਵਾਲੀ ਆਪਾਂ ਗੱਲ ਕਰ ਰਹੇ ਹਾਂ ਉਹ ਵੀ ਇਸੇ ਦੇ ਵਿੱਚੋਂ ਹੀ ਨਿਕਲਦਾ ਵਾ। ਉਹਦੇ ਵਿੱਚ ਮੋਟਾ ਜਿਹਾ ਜਿੰਨਾ ਕੁ ਮੈਂ ਵੇਖਣਾ ਉਹ ਹੈ ਕੀ ਆ ਕਿ ਤੁਸੀਂ ਠਹਿਰਾ ਲਿਆਓ ਥੋੜ੍ਹਾ ਜਿਹਾ, ਮਤਲਬ ਚੀਜ਼ਾਂ ਨੂੰ ਕਾਹਲੀ ਕਾਹਲੀ ਸਿਖਾਉਣ ਦੀ ਬਜਾਏ, ਕਾਹਲੀ ਕਾਹਲੀ ਦੱਸਣ ਦੀ ਬਜਾਏ ਥੋੜ੍ਹਾ ਜਿਹਾ ਮਤਲਬ ਠਹਿਰਾ ਆਵੇ, ਚੀਜ਼ਾਂ ਜਿਹੜੀਆਂ ਨੇ ਉਹ ਥੋੜ੍ਹਾ ਜਿਹਾ ਸਲੋ ਹੋਣ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ, ਅੱਜ ਕੱਲ੍ਹ ਇਹ ਬਹੁਤ ਕਹਿ ਦਿੱਤਾ ਜਾਂਦਾ ਬੱਚੇ ਕਹਿ ਦਿੰਦੇ ਨੇ ਕਿ ਆਪਾਂ ਬੋਰ ਹੋ ਰਹੇ ਹਾਂ, ਆਪਾਂ ਆਮ ਹੀ ਕਹਿ ਦਿੰਦੇ ਆ, ਉਹ ਕਹਿੰਦੇ ਵੀ ਜੇ ਹੋ ਰਹੇ ਆ ਤਾਂ ਉਹਨਾਂ ਨੂੰ ਹੋਣ ਦਿਉ ਥੋੜ੍ਹਾ ਜਿਹਾ, ਬੋਰ ਹੋ ਲੈਣ ਦੇਣਾ ਇੱਕ ਚੰਗੀ ਗੱਲ ਆ, ਉਹਨਾਂ ਨੂੰ ਮੌਕਾ ਦਿਓ ਵੀ ਉਹ ਬੋਰ ਹੋਣ, ਉਸ ਬੋਰੀਅਤ ਦੇ ਵਿੱਚੋਂ ਉਹ ਕੁਛ ਨਾ ਕੁਛ ਜ਼ਰੂਰ ਸੋਚਣਗੇ, ਉਹਨਾਂ ਦੀ ਕ੍ਰੀਏਟਿਵਿਟੀ ਜਾਗੂਗੀ, ਉਹਨਾਂ ਦੀ ਕਲਪਨਾ ਕਰਨ ਦੀ ਜਿਹੜੀ ਇਮੈਜੀਨੇਸ਼ਨ ਦੀ ਸ਼ਕਤੀ ਜਿਹੜੀ ਆ ਉਹਦਾ ਇਸਤੇਮਾਲ ਉਹ ਤਾਂ ਹੀ ਕਰ ਪਾਉਣਗੇ ਜੇ ਉਹ ਬੋਰ ਹੋਣਗੇ। ਜੇ ਚੱਤੇ ਪੈਰ ਉਹਨਾਂ ਨੂੰ ਤੁਸੀਂ ਗੇਮਾਂ ਗੁੰਮਾਂ ਜਾਂ ਇੱਧਰ ਉੱਧਰ ਕਿਸੇ ਨਾ ਕਿਸੇ ਪਾਸੇ ਉਹ ਅੰਗੇਜ ਹੀ ਨੇ ਅਤੇ ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਬਚੂਗਾ। ਫਿਰ ਉਹ ਕਹਿੰਦੇ ਤਾਂ ਕੁਆਲਿਟੀ ਅਤੇ ਕੁਆਂਟਿਟੀ ਦੇ ਵਿੱਚ ਤੁਹਾਨੂੰ ਤਾਲਮੇਲ ਪਤਾ ਹੋਣਾ ਚਾਹੀਦਾ, ਕੁਆਲਿਟੀ ਹੋਣੀ ਚਾਹੀਦੀ ਆ, ਕੁਆਂਟਿਟੀ 'ਤੇ ਤੁਸੀਂ ਬਹੁਤਾ ਫੋਕਸ ਨਾ ਕਰੋ ਵੀ ਸਾਡੇ ਬੱਚੇ ਨੇ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਇਹਨੂੰ ਭੰਗੜਾ ਵੀ ਆਉਂਦਾ, ਇਹਨੂੰ ਗਿੱਧਾ ਵੀ ਆਉਂਦਾ, ਇਹਨੂੰ ਸਵਿਮਿੰਗ ਵੀ ਆ ਗਈ, ਇਹਨੂੰ ਟਾਈਕੰਡੋ ਵੀ ਆ ਗਿਆ, ਇਹਨੂੰ ਫੁੱਟਬਾਲ ਵੀ ਆਉਂਦਾ ਵਾ, ਇਹਨੇ ਕ੍ਰਿਕਟ ਵੀ ਸਿੱਖ ਲਈ, ਮਤਲਬ ਪੰਜ ਪੰਜ ਛੇ ਛੇ ਕਲਾਸਾਂ, ਉਹਦੇ 'ਚ ਮੈਟਰ ਨਹੀਂ ਕਰਦਾ। ਹੋ ਸਕਦਾ ਉਹ ਸਾਰਿਆਂ 'ਚ ਕੁਛ ਨਾ ਕਰ ਪਾਵੇ, ਉਹਦੇ ਵਿੱਚੋਂ ਤੁਸੀਂ ਇਹ ਵੇਖੋ ਵੀ ਕਿਹੜੀ ਚੀਜ਼ ਦੇ ਵਿੱਚ ਉਹਦਾ ਇੰਟਰਸਟ ਆ, ਮਤਲਬ ਕੁਆਂਟਿਟੀ ਵਧਾਉਣ ਦੇ ਨਾਲੋਂ ਕੁਆਲਿਟੀ ਵਧਾਓ, ਉਹਦੀ ਥੋੜ੍ਹਾ ਜਿਹਾ ਉਹਦੀ ਭੱਜ ਨੱਠ ਜਿਹੜੀ ਆ ਹੁਣ ਤੋਂ ਹੀ ਘਟਾਓ। ਸਲੋ ਪੇਰੈਂਟਿੰਗ ਦਾ ਮਤਲਬ ਜਿਹੜਾ ਸਾਰ ਇਹੋ ਹੀ ਆ ਕਿ ਜਿਹੜੀ ਆਪਾਂ ਭੱਜ ਨੱਠ ਅੱਜ ਸਿਖਾ ਰਹੇ ਹਾਂ, ਭਜਾ ਭਜਾ ਕੇ ਇੱਕ ਕਲਾਸ ਤੋਂ ਦੂਸਰੀ ਕਲਾਸ 'ਚ ਵਾੜ ਰਹੇ ਹਾਂ ਬੱਚਿਆਂ ਨੂੰ, ਉਹਦਾ ਮਤਲਬ ਇਹ ਹੈ ਕਿ ਆਪਾਂ ਉਹਨਾਂ ਦੀ ਜ਼ਿੰਦਗੀ 'ਚ ਭੱਜ ਨੱਠ ਦਾ ਸਬਕ ਦੇ ਤਾ ਵੀ ਇੱਦਾਂ ਹੁੰਦੀ ਆ ਲਾਈਫ, ਇੱਦਾਂ ਹੁੰਦੀ ਲਾਈਫ, ਕੁੱਤੇ ਦੌੜੀ ਆ ਲਾਈਫ। ਆਪ ਵੀ ਆਪਾਂ ਸਵੇਰੇ ਭੱਜ ਭੱਜ ਜਾਂਦੇ ਬੂਟ ਪਾ ਕੇ ਬਹਿ ਗਏ ਗੱਡੀ ਦੇ ਵਿੱਚ ਅਤੇ ਭੱਜ ਭੱਜ ਜਾਂਦੇ ਸਕੂਲ ਛੱਡਤਾ ਨਿਆਣੇ ਨੂੰ, ਭੱਜ ਭੱਜ ਜਾਂਦੇ ਪਿੱਕ ਕਰ ਲਿਆ ਵੀ ਸੜਕ 'ਤੇ ਹੀ ਆ ਜੀ ਭੱਜ ਕੇ, ਉਹ ਕਹਿੰਦੇ ਵੀ ਸਲੋ ਪੇਰੈਂਟਿੰਗ ਕੀ ਆ ਵੀ ਉਤਰੋ ਗੱਡੀ 'ਚੋਂ, ਲਾ ਲਓ ਸਾਈਡ ਦੇ ਉੱਤੇ, ਕੋਈ ਪਹਾੜ ਨਹੀਂ ਢਹਿਣ ਲੱਗਾ, ਇੰਨਾ ਕੁ ਤੁਹਾਡੇ ਕੋਲ ਟਾਈਮ ਹੋਵੇ ਵੀ ਲਾ ਲਓ ਸਾਈਡ ਦੇ ਉੱਤੇ, ਪਾਰਕਿੰਗ ਲਾ ਲਓ, ਵੇਟ ਕਰ ਲਓ, ਆਪ ਜਾਓ ਕਲਾਸ ਤੱਕ, ਬੱਚੇ ਨੂੰ ਪਤਾ ਤਾਂ ਲੱਗੇ ਵੀ ਸਾਡੇ ਲਈ ਕੋਈ ਟਾਈਮ ਕੱਢ ਰਿਹਾ,
12: ਇਮੋਸ਼ਨਲ ਇੱਕ ਅਟੈਚਮੈਂਟ ਹੁੰਦੀ ਹੈ।
6: ਹਾਂ, ਸੋ ਇਹ ਆ ਸਲੋ ਪੇਰੈਂਟਿੰਗ ਜਿਹੜੀ, ਸੋ ਮੈਂ ਤਾਂ ਵੇਖਣ ਡਿਆ ਵੀ ਹੈਗੀਆਂ ਅਤੇ ਉਹੀ ਨੇ ਚੀਜ਼ਾਂ ਜਿਹੜੀਆਂ ਪਹਿਲਾਂ ਆਪਾਂ ਕਰਦੇ ਹਾਂ, ਜਾਂ ਫਿਰ ਅੱਜ ਵੀ ਆਪਾਂ ਜੇ ਵੇਖੀਏ ਅਤੇ ਜਿਹੜੇ ਬਜ਼ੁਰਗ ਆਉਂਦੇ ਨੇ ਉਹ ਸਲੋ ਪੇਰੈਂਟਿੰਗ ਹੀ ਕਰ ਰਹੇ ਨੇ, ਉਹ ਤੋਰ ਕੇ ਲੈ ਕੇ ਜਾਂਦੇ ਨੇ, ਤੋਰ ਕੇ ਲੈ ਕੇ ਆਉਂਦੇ ਨੇ, ਮਤਲਬ ਆਪਣੇ ਤਾਂ ਕਿਲੋਮੀਟਰ ਵੀ ਘਰ ਤੋਂ ਸਕੂਲ ਦੂਰ ਹੈ ਅਤੇ ਆਪਾਂ ਗੱਡੀ ਦੇ ਵਿੱਚ ਅੱਜ ਕੱਲ੍ਹ ਭਾ ਕੇ ਲੈ ਕੇ ਜਾਂਦੇ ਹਾਂ,
12: ਅਤੇ ਉਹਦੇ ਦਰਮਿਆਨ 36 ਗੱਲਾਂ ਬਾਤਾਂ ਹੁੰਦੀਆਂ,
6: ਕਿਤੇ ਕੁਛ ਵੀ ਨਹੀਂ ਹੁੰਦੀਆਂ ਉਹਦੇ ਦਰਮਿਆਨ, ਕਿਹੜੀਆਂ ਹੁੰਦੀਆਂ
12: ਜਿਹੜੇ ਤੋਰ ਕੇ ਲੈ ਕੇ ਜਾਂਦੇ ਪਏ?
6: ਹਾਂ, ਜਦੋਂ ਤੋਰ ਕੇ ਲੈ ਕੇ ਜਾਂਦੇ ਆ, ਜਿਹੜੇ ਗੱਡੀ 'ਚ ਜਾਂਦੇ ਆ ਉਹਨਾਂ ਦੇ ਬਾਰੇ ਇਹ ਕਹਿੰਦੇ ਨੇ ਸਰਵੇ ਵੀ ਉਹ ਗੱਡੀ ਦੇ ਵਿੱਚ ਫੋਨ ਕਾਲ 'ਤੇ ਹੁੰਦੇ ਆ, ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਫੋਨ ਕਾਲ ਦੇ ਉੱਤੇ ਚੱਲ ਜਾਂਦੇ ਆ, ਬੱਚੇ ਨੂੰ ਪਤਾ ਹੁੰਦਾ ਮੈਂ ਕਿਹੜੀ ਸਪੋਟ ਤੋਂ ਬਹਿਣਾ, ਉਹ ਬਹਿ ਜਾਂਦਾ ਵਾ ਅਤੇ ਫੋਨ ਕਾਲ ਚੱਲਦੀ ਰਹਿੰਦੀ ਹੈ ਅਤੇ ਘਰ ਆ ਜਾਂਦੇ ਆ।
12: ਜੇ ਮੈਂ ਹੁਣ ਇਹ ਤੇਰੀ ਤੁਹਾਨੂੰ ਦੱਸ ਸਕਦਾ ਕਿਉਂਕਿ ਵੀ ਮੈਂ ਹਾਲੇ ਪੇਰੈਂਟ ਨਹੀਂ ਹਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦਾ ਵੀ ਐਜ਼ ਆ ਜੇ ਬੱਚਾ ਹਾਂ ਮੈਂ, ਜਾਂ ਮੰਨ ਲਓ ਕਹਿ ਲਓ ਵੀ ਉਹ ਵਾਲੀ ਏਜ ਦੇ ਵਿੱਚ ਆ ਮੈਂ, ਵੀ ਜਦੋਂ ਮੈਨੂੰ ਇਮੋਸ਼ਨਲ ਸਪੋਰਟ ਚਾਹੀਦੀ ਆ, ਆਪ ਹਾਲੇ ਚਾਹੀਦੀ ਆ, ਅਤੇ ਉਦੋਂ ਇਹ ਚੀਜ਼ ਹੁੰਦੀ ਆ ਬੰਦੇ ਨੂੰ ਕਿ ਕੋਈ ਵੀ ਕਿਸੇ ਨੇ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਨੀ ਆ ਨਾ, ਮੰਨ ਲਓ ਹੁਣ ਜੇ ਮੈਂ ਮਾਂ ਨਾਲ, ਪਿਓ ਨਾਲ, ਜਾਂ ਕਿਸੇ ਵੱਡੇ ਨਾਲ, ਘਰ ਦੇ ਨਾਲ ਮੈਂ ਜੇ ਕੋਈ ਗੱਲ ਸ਼ੇਅਰ ਕਰਨੀ ਆ, ਤਾਂ ਮੈਂ ਉਹਦੇ ਲਈ ਇੱਕ ਪਰਫੈਕਟ ਟਾਈਮ ਲੱਭੂੰਗਾ ਵੀ ਯਾਰ ਆਹ ਟਾਈਮ ਹੈਗਾ ਵੀ ਮੈਂ ਇੱਥੇ ਇਹਦੇ ਨਾਲ ਗੱਲ ਕਰ ਸਕਦਾ। ਹੁਣ ਉਹ ਟਾਈਮ ਕਦੋਂ ਆ ਜਦੋਂ ਤੁਸੀਂ ਦੱਸਿਆ ਵੀ ਸਵੇਰੇ ਸਕੂਲ ਜਾਂ ਛੱਡਣ ਜਾਣਾ ਜਾਂ ਲੈ ਕੇ ਆਉਣਾ ਉਹਨੂੰ ਸਕੂਲ ਦੇ ਉੱਤੋਂ, ਫਿਰ ਮੈਨੂੰ ਲੱਗੂਗਾ ਕਿ ਹਾਂ ਯਾਰ ਉਹ ਪਰਫੈਕਟ ਟਾਈਮ ਆ ਵੀ ਮੇਰੇ ਪਾਪਾ ਨੇ ਮੈਨੂੰ ਸਵੇਰੇ ਸਕੂਲ ਛੱਡਣ ਜਾਣਾ ਅਤੇ ਮੈਂ ਸਵੇਰੇ ਪਾਪਾ ਨਾਲ ਇਹ ਗੱਲ ਕਰ ਲੂੰਗਾ ਸ਼ੇਅਰ, ਜੇ ਮੈਂ ਕੋਈ ਕਰਨੀ ਜਾਂ ਕੋਈ ਸਲਾਹ ਲੈਣੀ, ਕੋਈ ਦੱਸਣਾ ਪੁੱਛਣਾ, ਮੇਰੇ ਮਨ ਦੇ ਵਿੱਚ ਕੋਈ ਗੱਲ ਅੜੀ ਆ। ਹੁਣ ਉਹ ਟਾਈਮ ਦੇ ਉੱਤੇ ਤੁਸੀਂ ਸਵੇਰੇ ਤੁਸੀਂ ਆਪਣੇ ਕੰਮ ਸ਼ੁਰੂ ਹੋ ਗਏ, ਤੁਹਾਡੇ 8 ਵਜੇ ਹੀ ਤੁਹਾਨੂੰ ਕੰਮ ਤੋਂ ਫੋਨ ਆਉਣੇ ਸ਼ੁਰੂ ਹੋ ਗਏ, ਦਿਸ ਦੈਟ ਕੁਛ ਵੀ ਹੋ ਸਕਦਾ, ਫਿਰ ਮੈਂ ਕੀ ਹੋਊਂਗਾ, ਮੈਂ ਉੱਥੇ ਪਹੁੰਚੂਗਾ ਅਤੇ ਮੈਂ ਸੋਚੂਗਾ ਯਾਰ ਮੈਂ ਗੱਲ ਕਰਨੀ ਸੀ ਪਰ ਗੱਲ ਨਹੀਂ ਹੋ ਪਾਈ, ਫਿਰ ਮੈਂ ਇੱਦਾਂ ਕਰੂੰਗਾ ਕਿ ਸ਼ਾਮ ਨੂੰ ਜਦੋਂ ਮੈਨੂੰ ਪਾਪਾ ਨੇ ਸਕੂਲ ਤੋਂ ਘਰ ਲੈ ਕੇ ਜਾਣਾ ਅਤੇ ਮੈਂ ਉਦੋਂ ਗੱਲ ਕਰੂੰਗਾ, ਅੱਜ ਮੈਂ ਕੱਲ੍ਹ ਕਰ ਲੈਣੀ ਆ, ਪਰ ਹੈ ਨਾ ਸ਼ਾਮ ਨੂੰ ਫਿਰ ਜਦੋਂ ਤੁਸੀਂ ਆ ਗਏ ਉੱਥੇ ਅਤੇ ਉਹ ਤੁਹਾਡਾ ਟਾਈਮ ਫਿਰ ਨਹੀਂ ਲੱਗਾ, ਕੋਈ ਤੀਜਾ ਥਰਡ ਪਰਸਨ ਨਾਲ ਆ ਗਿਆ, ਮਤਲਬ ਤੁਹਾਨੂੰ ਤੁਹਾਡੇ ਦਿਮਾਗ 'ਚ ਹੈ ਹੀ ਨਹੀਂ ਆ ਕਿ ਮੇਰੇ ਨਾਲ ਸ਼ਾਇਦ ਉਹਨੇ ਵੀ ਕੋਈ ਗੱਲ ਕਰਨੀ, ਹੋ ਸਕਦੀ ਹੈ ਕਿ ਮੈਨੂੰ ਜੇ ਉਹਦਾ ਟਾਈਮ ਆ ਅਤੇ ਉਹਦਾ ਟਾਈਮ ਉਹਨੂੰ ਮੈਨੂੰ ਦੇਣਾ ਚਾਹੀਦਾ 15 ਮਿੰਟ ਜੇ ਮੈਂ ਉਹਦੇ ਨਾਲ ਚੱਲਿਆ, ਇਹ ਨਹੀਂ ਕਿ ਮੇਰਾ ਮੈਂ ਇੱਕ 15 ਮਿੰਟਾਂ ਦੇ ਵਿੱਚ 15 ਕੰਮ ਕਰਨੇ ਆ, ਪਰ ਉਹ ਮੈਨੂੰ ਲੱਗਦਾ ਕਿ ਫਿਰ ਬੰਦਾ ਸੋਚੂਗਾ ਯਾਰ ਜੇ ਸ਼ਾਮ ਨੂੰ ਜੇ ਆਪਾਂ ਬਵਾਂਗੇ ਪਾਪਾ ਦੇ ਨਾਲ ਜੇ ਉੱਥੇ ਕਈ ਗੱਲਾਂ ਹੋ ਸਕਦੀਆਂ, ਪਾਪਾ ਇਕੱਲਿਆਂ ਨਾ ਕਰਨੀਆਂ ਹੁਣ ਬੱਚੇ ਨੇ 100 ਗੱਲਾਂ ਹੁੰਦੀਆਂ, ਨਹੀਂ ਮੰਮੀ ਨੂੰ ਦੱਸਣ ਵਾਲੀਆਂ ਹੁੰਦੀਆਂ ਜਾਂ ਨਹੀਂ ਦੱਸਣੀਆਂ ਚਾਹੀਦੀਆਂ, ਪਰ ਮਤਲਬ ਜੇ ਮੈਂ ਆਪਣੀ ਗੱਲ ਕਰਨ ਡਿਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ, ਅਤੇ ਉਦੋਂ ਫਿਰ ਬੰਦਾ ਇੱਕ ਟਾਈਮ ਭਾਲਦਾ ਵੀ ਯਾਰ ਆਹ ਜੇ ਇੱਦਾਂ ਹੋ ਗਈ ਤਾਂ ਮੈਂ ਉਦੋਂ ਕਰ ਲਊ, ਉਹ ਫਿਰ ਨਹੀਂ ਹੁੰਦੀ, ਉਹ ਇੱਦਾਂ ਹੀ ਦਿਨ ਲੰਘਦੇ ਜਾਂਦੇ ਆ, ਗੱਲ ਹੁੰਦੀ ਨਹੀਂ ਆ, ਉਹ ਤੁਸੀਂ ਫਿਰ ਥਰਡ ਪਰਸਨ ਕਿਸੇ ਨਾਲ ਕਰੋਗੇ ਜਾ ਕੇ, ਹੁਣ ਉਹਨੇ ਤੁਹਾਨੂੰ ਕੀ ਸਲਾਹ ਦੇਣੀ ਕਿੱਦਾਂ ਦੀ ਦੇਣੀ ਉਹ ਰੱਬ ਜਾਣੇ, ਜਾਂ ਤੁਸੀਂ ਨਹੀਂ ਕਰਨੀ ਤੁਹਾਡੇ ਅੰਦਰ ਉਹ ਗੱਲ ਕਿੱਥੋਂ ਕਿੱਥੇ ਪਹੁੰਚ ਗਈ ਆ, ਕੀ ਉਹਦਾ ਅਸਰ ਹੋ ਗਿਆ ਉਹ ਵੀ ਰੱਬ ਜਾਣੇ, ਮਤਲਬ ਉਹ ਇੱਦਾਂ ਹੀ
6: ਇਹਨਾਂ ਨਾਲ ਕਰਨੀ ਵੀ ਕੀ ਆ ਤੇ ਉਹ ਇਹ ਚੀਜ਼ ਆਪਸ਼ਨ ਹੀ ਡਿਲੀਟ ਕਰ ਦਿੰਦਾ ਆਪਣੇ ਆਪ ਚ
12: ਗੱਲ ਕਰਨ
6: ਹੋ ਹੀ ਨਹੀਂ ਸਕਦੀ ਇਹਨਾਂ ਕੋਲ ਟਾਈਮ ਨਹੀਂ ਹੈਗਾ
12: ਕੋਈ ਹੋਰ ਤਰੀਕਾ ਲੱਭੋ ਇਹਦਾ
6: ਸੋ ਮੁੱਖ ਦੀ ਗੱਲ ਸਲੋ ਪੇਰੈਂਟਿੰਗ ਦਾ ਜਿਹੜਾ ਮਕਸਦ ਆ ਉਹ ਇਹੋ ਹੀ ਆ ਕਿ ਛੋਟੇ ਛੋਟੇ ਜ਼ਿੰਦਗੀ ਦੇ ਪਲ ਦਿਓ ਬੱਚਿਆਂ ਨੂੰ ਇੰਜੋਏ ਕਰਨ ਦੇ ਲਈ ਅਤੇ ਆਪ ਵੀ ਲਓ ਇੰਜੋਏ ਕਰਨ ਦੇ ਲਈ ਸੋ ਬੇਸਿਕਲੀ ਇਹ ਕੀ ਆ ਦੋਵਾਂ ਧਿਰਾਂ ਦੇ ਲਈ ਇੱਕ ਟਾਈਮ ਆ ਇੱਕ ਸਪੇਸ ਆ ਜਿਹਦੇ ਵਿੱਚ ਦੋਵੇਂ ਧਿਰਾਂ ਇਕੱਠੀਆਂ ਬਹਿ ਸਕਦੀਆਂ ਉਹ ਸਪੇਸ ਕਿਹੜੀ ਆ ਫੋਰ ਐਗਜ਼ਾਮਪਲ ਕੋਈ ਦੁਨੀਆ ਮਤਲਬ ਉਹ ਨਹੀਂ ਆ ਵੀ ਕੋਈ ਤੁਸੀਂ ਜਾ ਕੇ ਤਾਂ ਕੋਈ ਚੰਦਰਮਾ ਤੋਂ ਚੀਜ਼ਾਂ ਲੈ ਕੇ ਆਉਣੀਆਂ ਜਾਂ ਤੁਹਾਨੂੰ ਬਹੁਤ ਮਹਿੰਗੀਆਂ ਪੈਣੀਆਂ ਉਹ ਛੋਟੇ ਛੋਟੇ ਪਲ ਕਿਹੜੇ ਨੇ ਇਹੋ ਹੀ ਜਦੋਂ ਆਪਾਂ ਸਕੂਲੋਂ ਛੱਡਦੇ ਹਾਂ ਚੁੱਕਦੇ ਹਾਂ ਹੈ ਨਾ ਉੱਥੇ ਆਪਾਂ ਉਹ ਪਲ ਕ੍ਰੀਏਟ ਕਰ ਸਕਦੇ ਹਾਂ ਆਪਾਂ ਰੋਟੀ ਖਾਂਦੇ ਹਾਂ ਰੋਟੀ ਦੇ ਟੇਬਲ 'ਤੇ ਆਪਾਂ ਪਲ ਕ੍ਰੀਏਟ ਕਰ ਸਕਦੇ ਹਾਂ ਕਿ ਤੁਸੀਂ ਇਕੱਠਿਆਂ ਨੇ ਰੋਟੀ ਖਾਣੀ ਫੋਰ ਐਗਜ਼ਾਮਪਲ ਉਹ ਪਲ ਇੱਦਾਂ ਦੇ ਹੋਣ ਕਿ ਫੋਨ ਫਾਨ ਜਿਹੜੇ ਉਹ ਤੁਹਾਡੇ ਪਾਸੇ ਹੋਣ ਅਤੇ ਉਸ ਸਮੇਂ ਤੁਸੀਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ ਨਿੱਕੀਆਂ ਨਿੱਕੀਆਂ ਚੀਜ਼ਾਂ ਘਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਬੱਚੇ ਤੁਹਾਡੇ ਇਰਦ ਗਿਰਦ ਖੇਡ ਰਹੇ ਨੇ ਉਸ ਦਰਮਿਆਨ ਰੋਟੀ ਬਣਾਉਂਦੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਹੋ ਜਾਂਦੀਆਂ ਨਾ ਨਿੱਕਾ ਨਿੱਕਾ ਹੋ ਜਾਂਦਾ ਵੀ ਹਾਂ ਦੱਸ ਅੱਜ ਕੀ ਕੀਤਾ ਸੀ ਸਕੂਲ ਹੈ ਨਾ ਅੱਜ ਦੱਸ ਅੱਛਾ ਕਿੱਦਾਂ ਹੀ ਕੀ ਹੀ ਨਿੱਕੀ ਨਿੱਕੀ ਕਮਿਊਨੀਕੇਸ਼ਨ ਬਹੁਤ ਕੁਛ ਕਰ ਜਾਂਦੀ ਤੁਸੀਂ ਗਾਰਡਨਿੰਗ 'ਚ ਨਾਲ ਬੱਚਿਆਂ ਨੂੰ ਲਾ ਲਿਆ ਉੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਬੱਚਿਆਂ ਦੇ ਸਵਾਲ ਉੱਥੇ ਹੋ ਜਾਣਗੇ ਆਹ ਕਿਉਂ ਉੱਗਿਆ ਵਾ ਆਹ ਕਿਉਂ ਪੁੱਟਿਆ ਵਾ ਆਹ ਕਿਉਂ ਹਰਾ ਵਾ ਆਹ ਕਿਉਂ ਨੀਲਾ ਵਾ ਸੋ ਨਿੱਕੇ ਨਿੱਕੇ ਨਿੱਕੇ ਨਿੱਕੇ ਜਿਹੜੇ ਸਵਾਲ ਨੇ ਜਿੰਨੇ ਵੀ ਬੱਚਿਆਂ ਦੇ ਮਨ ਦੇ ਵਿੱਚ ਆਉਂਦੇ ਨੇ ਉਹ ਤੁਸੀਂ ਤਾਂ ਹੀ ਆਂਸਰ ਕਰ ਪਾਉਂਦੇ ਹੋ ਜੇ ਸਲੋ ਹੋਊਗਾ ਪ੍ਰੋਸੈਸ ਅਤੇ ਜੇ ਉਸ ਸਮੇਂ ਇਹ ਵਾਲੇ ਪਲ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਬਹੁਤ ਤੇਜ਼ ਚੱਲ ਰਹੇ ਹੋ ਅਤੇ ਉਹ ਤੇਜ਼ੀ ਚੱਲ ਕੇ ਕਿਉਂਕਿ ਲਾਈਫ ਆਲਰੇਡੀ ਬਹੁਤ ਤੇਜ਼ ਆ ਆਪਾਂ ਉਸਦੇ ਉਹਦੇ ਵਿੱਚ ਨਹੀਂ ਅੱਜ ਜਾਂਦੇ ਟੈਕਨੋਲੋਜੀ ਵਿੱਚ ਕਿਉਂਕਿ ਉਹ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਵੀ ਗੇਮਾਂ ਖੇਡਣ ਦੇ ਨਾਲ ਕੀ ਹੁੰਦਾ ਵਾ ਤੇਜ਼ੀ ਕਿੱਥੋਂ ਆਉਂਦੀ ਆ ਕਿੱਦਾਂ ਆਉਂਦੀ ਆ ਉਹ ਆਪਾਂ ਬਹੁਤ ਕਰ ਚੁੱਕੇ ਇਸ ਕਰਕੇ ਆਪਾਂ ਉੱਧਰ ਨਹੀਂ ਜਾ ਰਹੇ ਪਰ ਤੁਸੀਂ ਸਮਝ ਗਏ ਹੋਗੇ ਕਿ ਸਲੋ ਪੇਰੈਂਟਿੰਗ ਕੀ ਆ ਜੇ ਨਹੀਂ ਆ ਤਾਂ ਹੌਲੀ ਹੌਲੀ ਤੁਸੀਂ ਇਹ ਸਲੋ ਪੇਰੈਂਟਿੰਗ ਜਿਹੜੀ ਆ ਲੈ ਕੇ ਆਓ ਆਪਣੇ ਆਪਣੇ ਤੌਰ ਤਰੀਕਿਆਂ ਦੇ ਵਿੱਚ ਕਿਉਂਕਿ ਹੁਣ ਸਮਾਂ ਬਦਲ ਗਿਆ ਵਾ ਹੁਣ ਸਾਨੂੰ ਇਹ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਪੈਣੀਆਂ ਭਾਰਦਵਾਜ ਸਾਹਿਬ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ ਤੁਸੀਂ ਆਉਂਦੇ ਰਹੋ
12: ਸਤਿ ਸ਼੍ਰੀ ਅਕਾਲ ਜੀ
13: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਬਕੀਰਤ ਕੀ ਹਾਲ ਚਾਲ ਹੈ
6: ਵੈਰੀ ਸਤਿ ਸ਼੍ਰੀ ਅਕਾਲ ਭਾਈ ਠੀਕ ਠਾਕ ਤੁਸੀਂ ਸੁਣਾਓ
13: ਮੈਂ ਵੀ ਠੀਕ ਹਾਂ ਬਿਲਕੁਲ
6: ਕਿਵੇਂ ਚੱਲ ਰਹੀ ਲਾਈਫ ਜੀ
13: ਲਾਈਫ ਬਸ ਵਧੀਆ ਚੱਲਦੀ ਪਈ ਰੇਡੀਓ ਸੁਣੀਦਾ ਔਰ ਖੁਸ਼ ਰਹੀਦਾ ਬਸ ਤੁਸੀਂ ਸਵੇਰੇ ਕਹਿੰਦੇ ਹੋ ਨਾ ਕਿ ਚਿਹਰੇ ਤੇ ਖੁਸ਼ੀ ਲੈ ਕੇ ਆਓ ਬਸ ਉਹੀ ਅਸੀਂ ਗੱਲ ਤੁਹਾਡੀ ਮੰਨਦੇ ਹਾਂ ਸਾਰਾ ਦਿਨ ਆਪਣੇ ਚਿਹਰੇ ਤੇ ਖੁਸ਼ੀ ਰੱਖਣੇ ਹੁੰਦੇ
6: ਨਹੀਂ ਥੈਂਕ ਯੂ ਭਾਈ ਚਲੋ ਆਪਾਂ ਕਈ ਵਾਰੀ ਨਾ ਕਈ ਉਹ ਬਹੁਤੀ ਵਾਰੀ ਮੰਨ ਲਓ ਆਪਾਂ ਬਹੁਤੇ ਦਿਨ ਉੱਦਾਂ ਹੀ ਲੰਘ ਜਾਈਏ ਭੱਜ ਕੇ ਅਤੇ ਲੰਘ ਜਾਈਏ ਪਰ ਕਈ ਵਾਰੀ ਕਦੀ ਕਿਤੇ ਸੋਚ ਲਈਏ ਨਾ ਤਾਂ ਤੁਹਾਨੂੰ ਅਹਿਸਾਸ ਹੁੰਦਾ ਵੀ ਵਾਕਈ ਕਿੰਨੀ ਜ਼ਰੂਰਤ ਹੁੰਦੀ ਨਾ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ
13: ਸਹੀ ਗੱਲ ਹਾਂ ਬਿਲਕੁਲ ਜਿਵੇਂ ਤੁਸੀਂ ਜਦੋਂ ਤੁਸੀਂ ਕਹਿੰਦੇ ਨਾ ਕਿ ਖੁਸ਼ੀ ਲਿਆਓ ਤੁਸੀਂ ਮੰਨੋਗੇ ਝੂਠ ਮੈਂ ਨਾ ਮਤਲਬ ਅਗਰ ਨਹੀਂ ਵੀ ਹੋਏ ਨਾ ਮੈਂ ਥੋੜ੍ਹਾ ਹੱਸਣੇ ਦੀ ਕੋਸ਼ਿਸ਼ ਕਰਨਾ ਹੋ ਤਾਂ ਤੁਸੀਂ ਮੰਨੋਗੇ ਮਤਲਬ ਕਿ ਨਾ ਬੜੀ ਅੰਦਰੋਂ ਖੁਸ਼ੀ ਮਿਲਦੀ ਹੈ ਤੁਸੀਂ ਬੇਸ਼ੱਕ ਜ਼ਬਰਦਸਤੀ ਹੱਸਦੇ ਹੋ ਲੇਕਿਨ ਇਹ ਕਿ ਤੁਹਾਨੂੰ ਆਪਣੇ ਆਪ ਨੂੰ ਬੜਾ ਅੱਛਾ ਫੀਲ ਹੁੰਦਾ ਉਹਦੇ
6: ਬਾਅਦ ਬੇਸਿਕਲੀ ਜਿਹੜੀ ਆਪਾਂ ਸਲੋ ਦੀ ਗੱਲ ਕਰ ਰਹੇ ਹਾਂ ਮੈਂ ਆਹ ਪੜ੍ਹ ਰਿਹਾ ਹਾਂ ਜਦੋਂ ਮੈਂ ਇਹਨਾਂ ਦੇ ਸਲੋ ਪ੍ਰਿੰਟਿੰਗ ਦਾ ਜਿਹੜਾ ਪ੍ਰੋਸੈਸ ਆ ਅਤੇ ਮੈਂ ਉਦੋਂ ਰਿਲਾਈਜ਼ ਕਰ ਰਿਹਾ ਵੀ ਬੇਸਿਕਲੀ ਸਾਡਾ ਜਿਹੜਾ ਰੇਡੀਓ ਕਨਸੈਪਟ ਆ ਇਹ ਵੀ ਇੱਕ ਇਹ ਵੀ ਸਲੋ ਪ੍ਰੋਸੈਸ ਆ ਆਮ ਤੌਰ ਦੇ ਉੱਤੇ ਬਾਕੀ ਜਿਹੜੇ ਸਾਧਨ ਨੇ ਉਹ ਕਿੰਨੇ ਫਾਸਟ ਹੋ ਗਏ ਆ ਸੋ ਇਸੇ ਕਰਕੇ ਬਹੁਤ ਸਾਰੇ ਜਿਹੜੇ ਆ ਉਹ ਸਾਡੇ 'ਚ ਨਹੀਂ ਫਿੱਟ ਉਹ ਪਾਉਂਦੇ ਅਤੇ ਬੜਿਆਂ ਝਾਪਾਂ ਨਹੀਂ ਫਿੱਟ ਉਹ ਪਾਉਂਦੇ ਉੱਧਰ ਪਰ ਇਹੋ ਹੀ ਉਹ ਠਹਿਰਾ ਆ ਜਿਹੜਾ ਸਾਨੂੰ ਲਿਆਉਣਾ ਬਹੁਤ ਜ਼ਰੂਰੀ ਆ
13: ਅੱਜ ਨਾਲ ਦੂਜੇ ਅੱਜ ਦੇ ਟੌਪਿਕ ਦੇ ਨਾਲ ਤੁਸੀਂ ਜਿਵੇਂ ਪੇਰੈਂਟ ਦੇ ਉੱਪਰ ਹੈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੋ ਸ਼ਾਇਦ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਸੀ ਅਤੇ ਸਾਨੂੰ ਨਾ ਉਹਨਾਂ ਨੇ ਮਤਲਬ ਡਿਸਿਪਲਿਨ ਬੜਾ ਸਿਖਾਇਆ ਟਾਈਮ ਦੀ ਵੈਲਿਊ ਬੜੀ ਸਿਖਾਈ ਠੀਕ ਹੈ ਉਹ ਦੂਜਾ ਹੁੰਦਾ ਸੀ ਕਿ ਜਿਲ੍ਹੇ ਅਸੀਂ ਮਤਲਬ ਸ਼ਾਮ ਨੂੰ ਅਸੀਂ ਸ਼ਾਪ ਖੁੱਲ੍ਹੇ ਤੇ ਮਤਲਬ ਅੱਜ ਤੋਂ 30-40 ਸਾਲ ਪਹਿਲੇ ਕੋਈ ਫੋਨ ਕੁਛ ਨਹੀਂ ਹੁੰਦੇ ਸੀ ਲੇਕਿਨ ਇਹ ਕਿ ਸਾਡਾ ਹੁੰਦਾ ਸੀ ਅਸੀਂ ਜਿਹੜਾ ਡਿਨਰ ਟਾਈਮ ਨਾ ਅਸੀਂ ਸਾਰੇ ਇਕੱਠੇ ਡਿਨਰ ਕਰਦੇ ਸੀ ਮਤਲਬ ਅੱਧਾ ਘੰਟਾ ਪੌਣਾ ਘੰਟਾ ਸਾਰੇ ਇਕੱਠੇ ਬੈਠਦੇ ਸੀ ਉਹਦਾ ਕੀ ਹੈ ਕਿ ਤੁਸੀਂ ਤਾਂ ਮਤਲਬ ਸਾਰਾ ਦਿਨ 'ਚ ਕੀ ਹੋਇਆ ਬੱਚਿਆਂ ਨਾਲ ਗੱਲ ਕਰਦੇ ਹੋ ਉਸੀ ਇੱਕ ਮਤਲਬ ਕਿ ਰੂਟੀਨ ਨੂੰ ਅਸੀਂ ਕੰਟੀਨਿਊ ਕਰਨੇ ਇੱਥੇ ਅਸੀਂ ਆਉਂਦੇ ਹਾਂ ਸਾਡਾ ਹੈ ਕਿ ਅਸੀਂ 6:30 ਤੋਂ ਲੈ ਕੇ ਸਾਡੇ 7:30 ਦੇ 8 ਵਜੇ ਤੱਕ ਅਸੀਂ ਕੋਈ ਫੋਨ ਚੈੱਕ ਨਹੀਂ ਕਰਦੇ ਸਾਰੇ ਅਸੀਂ ਇਕੱਠੇ ਮਤਲਬ ਦੋਨੋਂ ਡੋਟਰਸ ਮੇਰੀ ਵਾਈਫ ਅਸੀਂ ਸਾਰੇ ਮਤਲਬ ਪਹਿਲੇ ਬੈਠ ਕੇ ਡਿਨਰ ਕਰਨੇ ਡਿਨਰ ਕਰਨੇ ਬਾਅਦ ਅਸੀਂ ਫਿਰ ਕੀ ਕਰਨੇ ਕਿ ਸਾਰਾ ਆਪਸ ਗੱਲਬਾਤ ਕਰਨੇ ਕਿ ਦਿਨ 'ਚ ਕੀ ਰਿਹਾ ਇੱਕ ਤਾਂ ਹੈ ਕਿ ਬੜਾ ਅੱਛਾ ਰਿਮਾਇੰਡਰ ਹੋ ਜਾਂਦਾ ਬਈ ਕਿ ਤੁਸੀਂ ਸਾਰਾ ਦਿਨ 'ਚ ਕੀ ਕੀਤਾ ਉਹ ਦੂਜਾ ਹੈ ਕਿ ਅੱਛਾ ਫੈਮਿਲੀ ਟਾਈਮ ਹੋ ਜਾਂਦਾ ਠੀਕ ਹੈ ਇਹ ਕਿ ਅਸੀਂ ਸਾਡੇ ਪੇਰੈਂਟ ਸਾਨੂੰ ਸਿਖਾਇਆ ਸੀ ਉਹੀ ਅਸੀਂ ਮਤਲਬ ਕੰਟੀਨਿਊ ਕਰ ਰਹੇ ਹਾਂ ਹੋਪ ਲੱਗਦਾ ਹੈ ਕਿ ਦੋਨੋਂ ਡੋਟਰ ਵੀ ਜਿਹੜੇ ਵੱਡੀਆਂ ਹੋਣਗੀਆਂ ਆਪਣੀ ਫੈਮਿਲੀ 'ਚ ਜਾਣਗੀਆਂ ਦੇ ਵਿਲ ਆਲਸੋ ਕੰਟੀਨਿਊ ਤੇ ਮਤਲਬ ਇਹ ਮੈਨੂੰ ਲੱਗਿਆ ਕਿ ਬੜੀ ਅੱਛੀ ਚੀਜ਼ ਹੈ ਕਿ ਇੱਕ ਤੁਸੀਂ ਫੈਮਿਲੀ ਟਾਈਮ ਬੋਂਡਿੰਗ ਹੋ ਜਾਂਦੀ ਹੈ, ਦੂਜਾ ਹੈ ਕਿ ਤੁਸੀਂ ਆਪਣੇ ਆਪ ਮਤਲਬ ਬੜੇ ਅੱਛੀ ਤਰ੍ਹਾਂ ਜੁੜਦੇ ਹੋ ਇੱਕ ਦੂਜੇ ਨਾਲ ਤੁਸੀਂ ਬੜੇ ਅੱਛੇ
6: ਜੀ। ਨਹੀਂ ਬੜੀ ਔਖੀ ਬਾਈ ਬੜੇ ਮੈਂ ਵੇਖਣਾ ਵਾ ਵੀ ਪਰਿਵਾਰ ਜਿਹੜੇ ਆਰਮੀ ਬੈਕਗਰਾਊਂਡ 'ਚ ਆਉਂਦੇ ਨਾ ਉਹ ਇਹ ਚੀਜ਼ਾਂ ਤੋਂ ਬੜਾ ਕਈ ਆਪਣੇ ਆਪ 'ਚੋਂ ਫੀਲ ਵੀ ਕਰਦੇ ਆ ਵੀ ਇੰਨੀ ਜ਼ਿਆਦਾ ਸਟ੍ਰਿਕਨੈਸ ਕਿਉਂ, ਇੰਨਾ ਟਾਈਮ ਨਾਲ ਸਾਨੂੰ ਉਠਾਇਆ ਜਾਂਦਾ ਰਿਹਾ ਵਾ। ਉਹਨਾਂ ਨੂੰ ਲੱਗਦਾ ਵੀ ਸਾਡੇ 'ਤੇ ਉਹ ਇਹ ਚੀਜ਼ ਇੱਕ ਤਸ਼ੱਦਦ ਆ, ਹੋ ਸਕਦਾ ਵੀ ਕਿਸੇ ਨੇ ਵੱਧ ਵੀ ਕੀਤਾ ਹੋਵੇ। ਪਰ ਕਈ ਵਾਰੀ ਹੁਣ ਰਿਲਾਈਜ਼ ਕਰੀਦਾ ਕਿ ਜਿਹੜਾ ਇਹ ਪੰਕਚੁਐਲਿਟੀ ਆ ਕਿੱਡੀ ਇੰਪੋਰਟੈਂਟ ਆ, ਆਪਾਂ ਜਿਹੜੇ ਹੁਣ ਸਮਾਜ ਦੇ ਵਿੱਚ ਜਾਂ ਹੁਣ ਜਿਹੜੇ ਦੌਰ 'ਚ ਰਹਿ ਰਹੇ ਹਾਂ, ਇੱਥੇ ਜੇ ਪੰਕਚੁਐਲਿਟੀ ਨਹੀਂ ਆ ਤਾਂ ਆਪਾਂ ਬੜੀਆਂ ਚੀਜ਼ਾਂ 'ਚ ਪਿੱਛੇ ਰਹਿ ਜਾਂਦੇ, ਸਾਨੂੰ ਅਹਿਸਾਸ ਹੀ ਨਹੀਂ ਹੁੰਦਾ।
13: ਹਾਂਜੀ ਬਿਲਕੁਲ,
6: ਸਾਡੀਆਂ ਚੀਜ਼ਾਂ ਮਿਲ ਹੀ ਨਹੀਂ ਸਕਦੀਆਂ, ਦੋਵੇਂ ਕਿਨਾਰੇ ਕਦੀ ਮਿਲ ਹੀ ਨਹੀਂ ਪਾਉਂਦੇ। ਬੜਾ ਕੁਛ ਜਿਹੜਾ ਵਾ ਉਹ ਇਹਦੇ ਵਿੱਚ ਹੀ ਲੁਕਿਆ ਵਾ, ਜਦਕਿ ਤੁਹਾਨੂੰ ਉਹ ਚੀਜ਼ਾਂ ਮਿਲ ਗਈਆਂ ਬਚਪਨ ਦੇ ਵਿੱਚ, ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਟਾਈਮ ਨਾਲ ਉੱਠਣਾ, ਟਾਈਮ ਨਾਲ ਕਿਤੇ ਜਾਣਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਅਰੇ ਬਹੁਤ ਵੱਡੀ ਗੱਲ ਹੈ।
13: ਬਿਲਕੁਲ, ਮਤਲਬ ਤੁਸੀਂ ਮਤਲਬ ਛੋਟੀ ਐਗਜ਼ਾਮਪਲ ਦਿੰਦਾ, ਮੇਰਾ ਬ੍ਰਦਰ ਸੀ ਉਹ ਮਤਲਬ ਇੰਨਾ ਟਾਈਮ ਦਾ ਪਵਨ ਸੀ ਬਈ ਕਿ ਸਪੋਜ਼ ਕਰੋ ਸਾਨੂੰ ਕਿਸੇ ਨੇ ਇਨਵਾਈਟ ਕੀਤਾ, ਅਸੀਂ 4 ਵਜੇ ਉੱਥੇ ਪੁੱਜਣਾ ਤੇ ਉਹਨੂੰ ਲੱਗਾ ਬਈ ਕਿ ਜਾਣ 'ਚ ਅੱਧਾ ਘੰਟਾ ਲੱਗਿਆ, ਉਹਨੇ 3 ਵਜੇ ਕਹਿ ਦੇਣਾ ਬਈ ਕਿ ਮੈਂ 3:30 ਵਜੇ ਜਾ ਰਿਹਾ, ਤੁਸੀਂ ਆ ਕੇ ਗੱਡੀ 'ਚ ਬਹਿ ਜਾਣਾ ਤੇ ਮੈਂ 3:30 ਚੱਲ ਜਾਣਾ। ਤੇ ਉਹਨੇ ਕੀ ਕਰਨਾ, 3:30 ਵਜੇ ਪੂਰੇ ਅਗਰ ਕੋਈ ਤਿਆਰ ਨਹੀਂ ਹੋਇਆ, ਕਹਿੰਦਾ ਜਿਹੜੇ ਜੋ ਜਿਹੜਾ ਬੰਦਾ ਤਿਆਰ ਆ ਗੱਡੀ ਜਾ ਕੇ ਬਹਿ ਰਿਹਾ ਮੈਂ ਜਾ ਰਿਹਾ, ਜਿਹੜੇ ਬਾਕੀ ਦੇ ਕਹਿੰਦੇ ਤੁਸੀਂ ਆਟੋ ਲੈ ਕੇ ਆ ਜਾਈਏ। ਉਹ ਟਾਈਮ ਦਾ ਇੰਨਾ ਪਵਨ ਸੀ ਉਹ, ਮਤਲਬ ਕਿ ਉਹ ਇਹ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਚਪਨ 'ਚ ਜਿਵੇਂ ਕਿ ਸਾਡੇ ਪੇਰੈਂਟਸ ਸਾਨੂੰ ਸਵੇਰੇ 5 ਉਠਾਉਂਦੇ ਸੀ ਬੱਚੀ ਪੜ੍ਹ ਲਓ, ਉਹ ਹੈ ਕਿ ਉਹਲੇ ਸਾਨੂੰ ਬੜਾ ਔਖਾ ਲੱਗਦਾ ਸੀ। ਹੁਣ ਹੈ ਕਿ ਉਹ ਲੱਗਦਾ ਹੋਵੇ ਜਿਵੇਂ ਰੇਡੀਓ ਹਾਂਜੀ ਦਾ ਕੋਈ ਫੰਕਸ਼ਨ ਹੁੰਦਾ, ਅਗਰ ਤੁਸੀਂ 4 ਵਜੇ ਕਿਹਾ ਨਾ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ 3:30 ਤੁਹਾਡੇ ਉੱਥੇ ਪੁੱਜਾ, ਉਹ ਰਿਹਾ ਕਿ ਕਦੀ ਹੁੰਦਾ ਨਹੀਂ ਕਿ ਮੈਂ ਲੇਟ ਹੋਵਾਂ, ਕਿਉਂਕਿ ਸਾਡੇ ਬਚਪਨ 'ਚ ਸਾਡੇ ਦਿਮਾਗ 'ਚ ਐਸਾ ਰਜਿਸਟਰ ਹੋਇਆ ਬਈ ਕਿ ਟਾਈਮ ਦੀ ਪਾਬੰਦੀ ਕਰਨੀ ਹੈ
6: ਜੀ। ਨਹੀਂ ਥੈਂਕ ਯੂ ਭਾਜੀ,
12: ਰੂਲਸ ਐਂਡ ਰੈਗੂਲੇਸ਼ਨ ਤੇ ਬੜਾ ਧਿਆਨ ਦਿੱਤਾ,
6: ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਤੇ ਮੈਨੂੰ ਲੱਗਦਾ ਲਾਸਟ, ਹਾਂਜੀ ਲਾਸਟ ਹੀ ਕਾਲਰ ਹੋਣਗੇ ਸਾਡੇ ਨਾਲ, 047 ਤੁਸੀਂ ਆਉਣੇ ਰਹੋ ਜੀ।
14: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਬਸਕੀਤ, ਕੀ ਹਾਲ ਚਾਲ?
12: ਸਤਿ ਸ਼੍ਰੀ ਅਕਾਲ
6: ਜੀ, ਸਤਿ ਸ਼੍ਰੀ ਅਕਾਲ ਜੀ,
12: ਓਕੇ ਹੈ ਜੀ ਜੀ ਜੀ, ਗੁੱਡ ਗੁੱਡ ਗੁੱਡ, ਸਿਮਰਨ ਜੀ ਦੇ ਵਾਈਫ, ਸਮਰ ਜੀ ਦੇ ਮੰਮਾ, ਸਾਡੇ ਕਾਲਰ ਆਫ ਈਅਰ,
6: ਆ ਵੀ ਵਧੀਆ
12: ਨਾ, ਕਾਲਰ ਆਫ ਈਅਰ ਦੇ ਵਾਈਫ ਆਏ ਨੇ, ਕੁਛ ਕਰੋ ਯਾਰ ਮਾੜਾ ਮੋਟਾ, ਕੋਈ
6: ਪੀ ਪੀ ਪੀ ਪੀ ਪੀ ਪੀ ਪੀ ਮੇਰੇ ਨਾ ਦਿਮਾਗ ਚ ਆਉਣ ਡਿਆ ਵੀ ਛੋਟੇ ਪਰਿਵਾਰ ਦਾ ਫਾਇਦਾ ਹੈ ਨਾ, ਵੀ ਇੱਕ ਮੁੰਡੇ ਦਾ ਨਾਂ ਲਿਆ, ਘਰ ਵਾਲੇ ਦਾ ਲਿਆ, ਸਰ ਗਿਆ
12: ਸਾਰੇ, ਸਹੀ ਗੱਲ ਹੈ।
14: ਮੈਂ ਉਹਦੇ ਨਾਲ ਜਲਦੀ ਰਿਲੇਟ ਹੋ ਜਾਂਦਾ ਵਾ ਨਾ ਕਿ ਆਪਦਾ ਮੈਂ ਨਾਂ ਦੱਸੂਗੀ, ਪਤਾ ਨੀ ਚੱਲਣਾ
6: ਸਿੱਧੇ ਕਹਿ ਦੇ, ਤੁਸੀਂ ਆਪਣੀ ਆਪਣੀ ਪਛਾਣ ਬਣਾਓ,
14: ਤੇ ਵੀ ਆਹੀ ਸੇ
6: ਕਈ ਜਨਾਨੀਆਂ ਐਸੇ ਕਰਕੇ ਲੜਦੀਆਂ ਰਹਿੰਦੀਆਂ ਘਰਾਂ 'ਚ ਵੀ ਸਾਡੀ ਕੋਈ ਪਛਾਣ ਨਹੀਂ ਆ, ਉਹਨਾਂ ਦੋ ਦੋ ਸਰਨੇ ਮਕੈਰੀ ਕਰਨੇ ਪੈਂਦੇ ਆ ਇਸੇ ਚੱਕਰ 'ਚ।
14: ਮੈਂ ਇਹਨਾਂ ਚੀਜ਼ਾਂ 'ਚ ਭਾਜੀ ਬਹੁਤ ਲੇਜ਼ੀ ਆ, ਤੁਸੀਂ ਮੈਨੂੰ ਆਦੋ ਤੁਸੀਂ ਨਾਮ ਵੀ ਕਿਹੜਾ ਮੇਰਾ ਸੇਵ ਕੀਤਾ ਹੋਇਆ, ਤੁਸੀਂ ਸਮਰ ਦੀ ਮੰਮਾ ਜਾਂ ਸਿਮਰਨ ਦੂਸਰਾ ਨੰਬਰ ਹੀ ਲਿਖਿਆ ਹੋਇਆ,
12: ਕੀ ਲਿਖਿਆ ਅੱਜ ਦੱਸੀ?
6: ਸਮਰ ਮੋਮ ਲਿਖਿਆ,
12: ਸਮਰ ਮੋਮ ਲਿਖਿਆ, ਨਾਮ ਦੱਸੋ ਭੈਣ ਜੀ, ਮੈਂ ਤੁਹਾਡਾ ਅੱਜ ਐਡਿਟ ਕਰਕੇ ਚੇਂਜ ਕਰ ਦੇਣਾ ਤੁਹਾਡਾ ਨਾਮ, ਪਾ ਦੇਣਾ
14: ਸਮਰ ਮੋਮ, ਰਹਿਣ ਦੋ, ਠੀਕ ਆ, ਵਧੀਆ ਲੱਗਦਾ ਵਾ ਕਿ ਤੁਸੀਂ ਪਰਿਵਾਰ ਦੇ ਨਾਮ ਤੋਂ ਜਾਣੇ ਜਾਂਦੇ ਹੋ, ਹਨਾ। ਮੈਂ ਭਾਜੀ ਤੁਸੀਂ ਸਲੋ ਪੇਰੈਂਟਿੰਗ ਦੀ ਗੱਲ ਕਰ ਰਹੇ ਸੀਗੇ ਨਾ, ਤੇ ਮੈਂ ਤੁਹਾਨੂੰ ਇੱਕ ਕਿੱਸਾ ਸ਼ੇਅਰ ਕਰਦੀ ਹਾਂ, ਫਿਰ ਮੈਂ ਬਾਕੀ ਗੱਲ ਕਰੂੰਗੀ। ਮੈਂ ਨਾ ਐਤਕੀ ਇੰਡੀਆ ਗਈ ਜਨਵਰੀ 'ਚ, ਸਾਡੇ ਨਾ ਮੇਰੇ ਪੇਰੈਂਟਸ ਦੇ ਹਾਊਸ ਦੋ ਨਿਊਜ਼ ਪੇਪਰ ਆਉਂਦੇ ਨੇ, ਇੱਕ ਟ੍ਰਿਬਿਊਨ ਆਉਂਦਾ ਤੇ ਇੱਕ ਦੈਨਿਕ ਭਾਸਕਰ ਹਿੰਦੀ ਵਾਲਾ ਨਿਊਜ਼ ਪੇਪਰ। ਤੇ ਸਵੇਰੇ ਚਾਹ ਦੇ ਟਾਈਮ ਨਾ ਮੇਰੇ ਡੈਡ ਨੇ ਮੈਨੂੰ ਬਿਠਾ ਲਿਆ, ਉੱਥੇ ਨਾ ਇੱਕ ਕੋਲਮ ਆਇਆ ਹੋਇਆ ਸੀਗਾ ਸਲੋ ਪੇਰੈਂਟ, ਮਤਲਬ ਪੇਰੈਂਟਿੰਗ ਕਿੱਦਾਂ ਕਰਨੀ ਹੈ ਅੱਜ ਦੀ ਡੇਟ 'ਚ। ਉਹਦੇ ਵਿੱਚ ਉਹ ਸਾਰਾ ਉਹਨਾਂ ਨੇ ਨਾ ਮੈਨੂੰ ਪੜ੍ਹ ਕੇ ਸੁਣਾਇਆ ਕਿ ਨਿਆਣਿਆਂ ਨਾਲ ਉੱਚੀ ਨੀ ਬੋਲਣਾ, ਹੱਥ ਨੀ ਚੱਕਣਾ, ਸਵੇਰੇ ਸ਼ਾਮ ਉਹਨਾਂ ਨਾਲ ਬਹਿ ਕੇ ਗੱਲ ਕਰੋ। ਹੈ ਮੈਂ ਨਾ ਚਾਹ ਦਾ ਕੱਪ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਇਹ 'ਚ ਤੁਸੀਂ ਕੀ ਫੋਲੋ ਕੀਤਾ ਸਾਡੇ ਨਾਲ? ਮੈਂ ਕਿਹਾ ਬਹਿੰਦੇ ਤੁਸੀਂ ਨੀ ਸਾਡੇ ਨਾਲ ਸੀਗੇ, ਮੈਂ ਕਿਹਾ ਤੁਸੀਂ ਸਵੇਰ ਦੇ ਗਏ ਸ਼ਾਮ ਨੂੰ ਆਉਂਦੇ ਸੀਗੇ, ਮੈਂ ਕਿਹਾ ਹੱਥ ਚੱਕਣ 'ਚ ਮੈਂ ਕਿਹਾ ਤੁਸੀਂ ਕੋਈ ਕਮੀ ਨੀ ਛੱਡੀ। ਮਤਲਬ ਮੈਂ ਜੇ ਕਿਸੇ ਕੁੜੀ ਨਾਲ ਗੱਲ ਕਰ ਲਾ, ਮੇਰੀ ਜਿੰਨੀ ਕੁੱਟ ਮੇਰੇ ਪਾਪਾ ਤੋਂ ਕਿਸੇ, ਮਤਲਬ ਕਿਸੇ ਹੋਰ ਕੁੜੀ ਨੇ ਆਪਣੇ ਪਾਪਾ ਤੋਂ ਇੰਨੀ ਕੁੱਟ ਨੀ ਖਾਧੀ ਹੋਗੀ, ਮੈਂ ਥੱਪੜ ਦੇ ਥੱਪੜ ਖਾਧੇ ਹੋਏ ਨੇ, ਉਹ ਵੀ ਉਹ ਗਲਤੀਆਂ ਦੇ ਵੀ ਜਿਹੜੀ ਮੈਂ ਨਹੀਂ
6: ਕੀਤੀਆਂ ਵੀ ਨਹੀਂ।
14: ਤੇ ਪਰ ਉਹੀ ਆ ਕਿ ਜਦੋਂ ਪੇਰੈਂਟਸ, ਮਤਲਬ ਮੇਰੇ ਡੈਡ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਜਦੋਂ ਤੁਸੀਂ ਪੇਰੈਂਟਸ ਬਣੋਗੇ ਨਾ ਤੁਹਾਨੂੰ ਉਦੋਂ ਸਮਝ ਆਏਗਾ ਕਿ ਮੇਰੀ ਦਾਦੀ ਹਮੇਸ਼ਾ ਮੇਰੇ ਡੈਡ ਨੂੰ ਕਹਿੰਦੀ ਹੁੰਦੀ ਸੀ, ਦਾਦੀ ਜੀ ਨੇ ਕਰਨਾਲ ਪਿੰਡ ਵਿੱਚ ਰਹਿੰਦੇ ਸੀ, ਅਸੀਂ ਚੰਡੀਗੜ੍ਹ ਸੀਗੇ, ਤਾਂ ਡੈਡ ਨਾ ਮਹੀਨੇ 'ਚ ਇੱਕ ਵਾਰੀ ਜ਼ਰੂਰ ਜਾਂਦੇ ਹੁੰਦੇ ਸੀ, ਰਾਤ ਰਹਿ ਕੇ ਆਉਂਦੇ ਹੁੰਦੇ ਸੀ, ਅਸੀਂ ਸ਼ਨੀਵਾਰ ਜਾਣਾ, ਐਤਵਾਰ ਆ ਜਾਣਾ, ਤਾਂ ਮੇਰੀ ਦਾਦੀ ਹਮੇਸ਼ਾ ਕਹਿੰਦੀ ਸੀਗੀ ਕਿ 15 ਦਿਨ ਹੀ ਆਇਆ ਕਰ, ਤਾਂ ਮੇਰੇ ਡੈਡ ਹਮੇਸ਼ਾ ਕਹਿੰਦੇ ਸੀਗੇ ਵੀ ਬੇਬੇ ਤੈਨੂੰ ਕੀ ਦੱਸਾਂ, ਕੰਮ ਕੌਣ ਕਰੂਗਾ, ਕਿਉਂਕਿ ਮੰਮਾ ਹਾਊਸ ਵਾਈਫ ਸੀਗੇ ਤਾਂ ਡੈਡ ਇਕੱਲੇ ਸੀਗੇ ਬਿਜ਼ਨਸ 'ਚ, ਮੈਂ ਤਾਂ ਬ੍ਰਦਰ ਛੋਟੇ ਹੁੰਦੇ ਸੀ, ਮੈਂ ਹਮੇਸ਼ਾ ਡੈਡ ਨਾਲ ਲੜਦੀ ਹੁੰਦੀ ਸੀਗੀ ਕਿ ਮੈਂ ਕਿਹਾ ਆਪਾਂ ਕਿਉਂ ਨਹੀਂ ਜਲਦੀ ਆ ਸਕਦੇ, ਦੇਖੋ ਤੁਹਾਡੇ ਮੰਮਾ ਪਾਪਾ ਤੁਹਾਨੂੰ ਕਿੰਨਾ ਯਾਦ ਕਰਦੇ ਨੇ, ਉਹਨਾਂ ਦਾ ਚੰਡੀਗੜ੍ਹ ਦਿਲ ਨਹੀਂ ਲੱਗਦਾ ਸੀਗਾ, ਹੈ ਨਾ, ਕਿਉਂਕਿ ਉਹਨਾਂ ਨੂੰ ਪਿੰਡਾਂ 'ਚ ਖੁੱਲ੍ਹੇ ਮਾਹੌਲ ਦੀ ਆਦਤ। ਹੁਣ ਜਦੋਂ ਮੈਂ ਇੱਥੇ ਆਈ ਹਾਂ ਨਾ, ਤਾਂ ਮੈਨੂੰ ਪਿਛਲੇ 1.5-2 ਸਾਲ ਤੋਂ ਆ ਚੀਜ਼ ਹੁੰਦੀ ਹੈ ਕਿ ਪੇਰੈਂਟਸ ਕਹਿੰਦੇ ਨੇ ਕਿ ਛੇਤੀ ਆ ਕੇ ਮਿਲ ਜਾਇਆ ਕਰੋ, ਹੈ ਨਾ, ਕਿ 6 ਮਹੀਨੇ ਚੱਕਰ ਲਾ ਲਿਆ ਕਰੋ। ਮਦਰਸ ਦਾ ਛੱਡੋ, ਮੈਂ ਫਾਦਰਸ ਦੇ ਵਿੱਚ ਆ ਚੇਂਜ ਦੇਖਿਆ ਕਿ ਸਿਮਰਨ ਦੇ ਫਾਦਰ, ਮੇਰੇ ਡੈਡ, ਹੁਣ ਜੇ ਉਹਨਾਂ ਨੂੰ 10 ਦਿਨ 'ਚ ਇੱਕ ਵਾਰੀ ਫੋਨ ਨਾ ਕਰੋ ਨਾ, ਉਹ ਆਪਣੇ ਆਪ ਹੀ ਕਹਿ ਦਿੰਦੇ ਨੇ ਕਿ ਫੋਨ ਕਰ ਲਿਆ ਕਰੋ। ਤੇ ਸਾਨੂੰ ਵੀ ਆ ਚੀਜ਼ ਅਹਿਸਾਸ ਹੁੰਦੀ ਹੈ ਜਿੱਦਾਂ ਜਿੱਦਾਂ ਸਾਡਾ ਬੇਟਾ ਵੱਡਾ ਹੋ ਰਿਹਾ, ਕਿ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਕਿ ਹਾਂ ਅਸੀਂ ਪੇਰੈਂਟਸ ਦੇ ਕੋਲ ਹਾਂ, ਅਸੀਂ ਉਹਨਾਂ ਦੇ ਨਾਲ ਹਾਂ, ਕਿਤੇ ਨਾ ਕਿਤੇ ਨਾ ਉਹ ਗੈਪ ਹਮੇਸ਼ਾ ਰਹਿ ਜਾਂਦਾ, ਜੋ ਤੁਸੀਂ ਸਿਰਫ ਉਦੋਂ ਹੀ ਸਮਝ ਸਕਦੇ ਹੋ ਜਿਸ ਤੁਸੀਂ ਉਸ ਸਟੇਜ 'ਚ ਪਹੁੰਚੋਗੇ। ਮੈਂ ਹੁਣ ਅੱਜ ਦੀ ਡੇਟ 'ਚ ਮੇਰਾ ਮੁੰਡਾ ਵੱਡਾ ਹੋ ਰਿਹਾ, ਤਾਂ ਮੈਂ ਪਤਾ ਨੀ ਕਿੰਨੀ ਕੁ ਵਾਰੀ ਆਪਣੀ ਮਾਂ ਪਿਓ ਨੂੰ ਫੋਨ ਕਰਕੇ ਕਹਿੰਦੀ ਹਾਂ ਕਿ ਸੋਰੀ ਯਾਰ, ਪਤਾ ਨੀ ਅਸੀਂ ਤੁਹਾਨੂੰ ਕਿੰਨੀਆਂ ਕੁ ਸਟ੍ਰੈਸ ਦਿੱਤੀਆਂ ਸੀਗੀਆਂ, ਹਨਾ, ਉਸ ਟਾਈਮ ਦੇ ਉੱਤੇ ਤੁਹਾਡੀ ਗੱਲ ਨੀ ਸੁਣਦੇ ਸੀਗੇ। ਤਾਂ ਪਰ ਹਾਂ, ਆਹ ਚੀਜ਼ ਹੈ ਕਿ ਜੋ ਸਾਡੇ ਪੇਰੈਂਟਸ, ਜਿੰਨਾ ਸਾਡੇ ਪੇਰੈਂਟਸ 'ਚ ਸਬਰ ਸੀਗਾ, ਸੰਤੋਖ ਸੀਗਾ, ਤਾਂ ਜਿੱਦਾਂ ਉਹਨਾਂ ਨੇ ਸਾਨੂੰ ਚੀਜ਼ਾਂ ਸਿਖਾਈਆਂ, ਪਤਾ ਨੀ ਆਪਾਂ ਆਪਣੀ ਜਨਰੇਸ਼ਨ 'ਚ ਗਾਂ ਉੱਗੇ ਉਦਾਂ ਦਾ ਅੱਗੇ ਸਿਖਾ ਪਾ ਰਹੇ ਹਾਂ ਕਿ ਨਹੀਂ। ਮਤਲਬ ਹੈਟਸ ਆਫ ਮੇਰੇ ਵਾਸਤੇ ਜੋ ਸਾਡੇ ਪੇਰੈਂਟਸ ਕਰਕੇ ਗਏ ਨੇ ਨਾ ਦੋਨੋਂ ਪਾਸਿਓ, ਉਹ ਸ਼ਾਇਦ ਅਸੀਂ ਕਦੀ ਵੀ ਆਉਣ ਵਾਲੀ ਜਨਰੇਸ਼ਨ 'ਚ ਕੋਸ਼ਿਸ਼ ਕਰ ਸਕਦੇ ਆ, ਪਰ ਮੈਨੂੰ ਨੀ ਲੱਗਦਾ ਕਿ ਅਸੀਂ ਉਸ ਤਰੀਕੇ ਦੇ ਨਾਲ, ਕਿ ਅੱਜ ਦੀ ਡੇਟ 'ਚ ਆਪਾਂ ਕੌਨਫੀਡੈਂਟ ਵੀ ਹਾਂ, ਆਪਾਂ ਆਪਣੀ ਜ਼ਿੰਦਗੀ 'ਚ ਅੱਗੇ ਵੀ ਵੱਧ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਬਟ ਸਟਿਲ ਪਤਾ ਨੀ ਮੈਨੂੰ ਆਹ ਚੀਜ਼ ਲੱਗਦਾ ਕਿ ਪੇਰੈਂਟਸ ਹਜੇ ਵੀ ਕਿੰਨੇ ਸਬਰ ਵਾਲੇ ਆ। ਮੈਂ ਹਜੇ ਵੀ ਜਦੋਂ ਕੋਈ ਹੁੰਦਾ ਨਾ ਕਿ ਸਮਰ ਤੋਂ ਰਿਲੇਟਡ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਇਸ ਚੀਜ਼ ਨੂੰ, ਸਿਚੁਏਸ਼ਨ ਨੂੰ ਡੀਲ ਕਰਨਾ, ਮੈਂ ਸਭ ਤੋਂ ਪਹਿਲਾਂ ਆਪਣੀ ਮਾਵਾਂ ਨੂੰ ਫੋਨ ਕਰਦੀ ਹਾਂ
15: ਜੀ।
14: ਤਾਂ ਮੈਨੂੰ ਲੱਗਦਾ ਕਿ ਸਭ ਤੋਂ ਅੱਛੀ ਗਾਈਡੈਂਸ ਉੱਥੋਂ ਹੀ ਮਿਲ ਸਕਦੀ ਹੈ ਨਾ, ਕਿ ਉਹਨਾਂ ਨੇ ਇਸ ਸਿਚੁਏਸ਼ਨ 'ਚ ਉਸ ਟਾਈਮ ਤੇ ਕੀ ਕੀਤਾ ਹੋਵੇਗਾ
15: ਜੀ।
14: ਮੇਰੇ ਵਾਸਤੇ
15: ਠੀਕ ਰਹਿੰਦਾ ਉਹ ਫਾਰਮੂਲਾ
14: ਭਾਜੀ, ਬਹੁਤ ਵਧੀਆ ਰਹਿੰਦਾ। ਦੇਖੋ ਹੁਣ
15: ਨਾਲ ਇੱਕ ਆਸਰਾ ਵਾ ਤੁਹਾਡੇ ਕੋਲ ਹੈ ਨਾ, ਵੇਖੋ ਕਿੰਨੀ ਵਧੀਆ।
14: ਹਾਂ ਹਾਂ, ਮੈਂ ਕਿਉਂਕਿ ਨਾ ਸਾਡੇ ਕੇਸ 'ਚ ਆ ਵੀ ਹੈ ਕਿ ਸਮਰ ਇੰਡੀਆ 'ਚ ਹੋਇਆ ਸੀਗਾ, ਤਾਂ ਉਹ ਪਹਿਲੇ 4 ਸਾਲ ਦਾਦੀ ਨਾਨੀ ਨਾਲ ਹੀ ਰਹਿੰਦਾ ਸੀਗਾ, ਅਸੀਂ ਦੋਨੋਂ ਜਾਣੇ ਜੋਬ 'ਚ ਹੁੰਦੇ ਸੀਗੇ, ਤਾਂ ਉਹਨਾਂ ਨੂੰ ਉਹਨਾਂ ਦਾ ਉਹਦਾ ਬੇਸਿਕ ਨੇਚਰ ਵੀ ਪਤਾ ਹੈ। ਅੱਛਾ, ਫਿਰ ਇੱਥੇ ਵੀ ਉਹ ਆਉਂਦੀਆਂ ਰਹਿੰਦੀਆਂ ਹੈ, ਤਾਂ ਮੈਨੂੰ ਲੱਗਦਾ ਕਿ ਬੜੀ ਵਾਰੀ ਨਾ ਕਹਿੰਦੇ ਹੁੰਦੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ, ਉਹ ਕਹਿੰਦੇ ਨਾ ਆਵਲਿਆਂ ਦਾ ਖਾਧਾ ਤਾਂ ਬਜ਼ੁਰਗਾਂ ਦਾ ਕਿਆ, ਬਾਅਦ 'ਚ ਪਤਾ ਚੱਲਦਾ ਅਸੀਂ ਬੜੀਆਂ ਚੀਜ਼ਾਂ ਉਹਨਾਂ ਦੀ ਨਹੀਂ ਮੰਨਦੇ, ਤਾਂ ਸਾਨੂੰ ਹੁਣ ਤੱਕ ਪਛਤਾਵਾ ਹੁੰਦਾ ਹੈ। ਤਾਂ ਫਿਰ ਹੁਣ ਉਹੀ ਚੀਜ਼ਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿੱਥੇ ਕੋਈ ਦਿੱਕਤ ਆਵੇ ਸਭ ਤੋਂ ਪਹਿਲਾਂ ਪੇਰੈਂਟਸ ਕੋਲ ਜਾਓ, ਜਿੰਨੀ ਵਧੀਆ ਸਲਾਹ ਉਹ ਆਪਣੇ ਤਜੁਰਬੇ ਨਾਲ ਦੇ ਸਕਦੇ, ਕਿਉਂਕਿ ਅਸੀਂ ਵੀ ਸਮਰ ਨੂੰ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਸਲਾਹ ਲੈ ਲਿਆ ਕਰ, ਸਾਡਾ ਤਜੁਰਬਾ
15: ਤੇਰੇ ਨਾਲ ਜ਼ਿਆਦਾ ਨਹੀਂ। ਅਸਲ 'ਚ ਇੱਕ ਵੇਖੋ, ਇਹਦੇ ਨਾਲ ਨਾ ਦੋਹਰਾ ਫਾਇਦਾ ਇੱਕ ਇਹ ਆ, ਭਾਵੇਂ ਉਹ ਤੁਹਾਨੂੰ ਸਲਾਹ ਨਾ ਵੀ ਦੇ ਪਾਉਣ, ਭਾਵੇਂ ਉਹ ਉਸ ਕੰਮ ਦੀ ਨਾ ਵੀ ਤੁਹਾਡੇ ਉਸ ਕੰਮ 'ਚ ਕੰਮ ਆਵੇ, ਪਰ ਬਜ਼ੁਰਗ ਇੱਕ ਉਮਰ 'ਚ ਜਾ ਕੇ ਨਾ ਬਜ਼ੁਰਗਾਂ ਨੂੰ ਸਿਰਫ ਇੰਨਾ ਹੀ ਬਹੁਤ ਆ ਵੀ ਸਾਨੂੰ ਪੁੱਛਿਆ, ਇਹ ਬਹੁਤ ਵੱਡੀ ਮੈਡੀਸਿਨ ਆ ਉਹਨਾਂ ਦੇ ਲਈ ਵੀ ਸਾਨੂੰ ਪੁੱਛ ਕੇ ਸਾਡੇ ਧੀਆਂ ਪੁੱਤ ਕਰਦੇ ਆ। ਬਹੁਤੇ ਆਂਦ ਘਰਾਂ ਦੇ ਵਿੱਚ ਅੱਜ ਕੱਲ੍ਹ ਇਹੋ ਹੀ ਸਮੱਸਿਆ ਵਾ ਵੀ ਸਾਡੀ ਘਰ 'ਚ ਕੋਈ ਪੁੱਛ ਕਿਛ ਨਹੀਂ ਆ, ਸਾਨੂੰ ਤੇ ਪੁੱਛ ਕੇ ਹੀ ਨਹੀਂ ਕੁਛ ਕੀਤਾ ਗਿਆ। ਮੈਂ ਕਹਿੰਦਾ ਆਪਣੇ ਮਨ ਦੀ ਕਰ ਲਓ ਤੁਸੀਂ, ਜੋ ਮਰਜ਼ੀ ਕਰ ਲਓ, ਪਰ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਇੱਜ਼ਤ ਮਾਣ ਲੱਗਦਾ ਵਾ ਇਸ ਚੀਜ਼ ਦੇ ਵਿੱਚ, ਉਹਨਾਂ ਨੂੰ ਲੱਗਦਾ ਵਾ ਵੀ ਸਾਡੀ ਕੋਈ ਵੈਲਿਊ ਹੈਗੀ ਆ ਘਰ 'ਚ। ਇਹ ਇਹ ਇਹ ਬੜੀ ਵੱਡੀ ਸਮੱਸਿਆ ਵਾ ਅੱਜ ਕੱਲ੍ਹ,
14: ਬਹੁਤ ਜ਼ਿਆਦਾ। ਹਾਂ, ਹੋ ਸਕਦਾ, ਮਤਲਬ ਸਾਡੇ ਵਿੱਚ ਆਹ ਚੀਜ਼ ਅਸੀਂ ਹਮੇਸ਼ਾ ਉਹ 'ਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਕੀ ਤੋਂ ਦੁਨੀਆਂ ਦਾ ਸਾਰਾ ਕੰਮ ਛੱਡ ਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਹਾਂ ਕਮਿਊਨੀਕੇਸ਼ਨ ਜਿਹੜੀ ਤੇਰੇ ਗ੍ਰੈਂਡ ਪੇਰੈਂਟਸ ਦੇ ਨਾਲ ਆ, ਟੱਚ ਵੁੱਡ ਅੱਜ ਦੀ ਡੇਟ 'ਚ ਵੀ ਉਦਾਂ ਉਹਦੀ ਉੱਦਾਂ ਦੀ ਬਣੀ ਹੋਈ ਆ, ਉਹਨੂੰ ਜਦੋਂ ਵੀ ਕਿਤੇ ਆਪ ਪੁੱਛ ਲਓਗੇ ਤੁਸੀਂ ਕਿ ਹਾਂ ਕਿੱਥੇ ਚੱਲਣਾ ਘੁੰਮਣ ਵਾਸਤੇ, ਉਹਦਾ ਸਭ ਤੋਂ ਪਹਿਲਾਂ ਆਹੀ ਹੁੰਦਾ ਆਪਾਂ ਇੰਡੀਆ ਜਾ ਸਕਦੇ। ਵਧੀਆ ਚੀਜ਼ ਹੈਗੀ, ਮੈਨੂੰ ਲੱਗਦਾ ਹੈ ਕਿ ਪੇਰੈਂਟਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨਾ, ਪੇਰੈਂਟਸ ਦਾ ਤਜੁਰਬਾ, ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਵੱਡਾ ਕੀਤਾ ਸੀਗਾ, ਜੇ ਅਸੀਂ ਉਸ ਤਰੀਕੇ ਨਾਲ ਆਪਣੇ ਨਿਆਣੇ ਨੂੰ ਵੱਡਾ ਕਰਕੇ ਜ਼ਿੰਦਗੀ 'ਚ ਖੜਾ ਕਰ ਦਈਏ, ਤਾਂ ਉਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ।
15: ਬਹੁਤ ਵਧੀਆ, ਬੜਾ ਵਧੀਆ, ਥੈਂਕ ਯੂ, ਸੁਣਨ 'ਚ ਬਹੁਤ ਵਧੀਆ ਲੱਗੀਆਂ ਗੱਲਾਂ ਤੁਹਾਡੀਆਂ, ਥੈਂਕ ਯੂ,
14: ਥੈਂਕ
15: ਯੂ ਜੀ, ਧੰਨਵਾਦ। ਅਤੇ ਹੋਰ ਕਾਲਰ ਨਹੀਂ ਆਪਾਂ ਲੈ ਪਾਵਾਂਗੇ, ਕੁਛ ਮੈਸੇਜ ਆਪਾਂ ਲੈ ਲੈਂਦੇ ਹਾਂ। ਅਤੇ ਕਰਮ ਜੀ ਕਹਿੰਦੇ ਨੇ ਕਿ ਆਟਾ ਅਲਸੀ ਚਨਾ ਪਿੰਨੀ ਜਸਟ ਡਨ ਡਨ ਐਂਡ ਡਸਟਿਡ,
16: ਨਾਈਸ,
15: ਜ਼ਰੂਰ ਕਰਕੇ ਰੱਖੋ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਹੈਵ ਸਲੋ ਪੇਰੈਂਟਿੰਗ ਟਾਈਮ ਐਟ ਬੈੱਡ ਟਾਈਮ ਇਨ ਨਾਈਟ। ਹਾਂ ਬਿਲਕੁਲ, ਉਹ ਵੀ ਇਸੇ ਦੇ ਵਿੱਚ ਹੀ ਆ ਜਾਂਦਾ ਭੈਣ ਜੀ। ਕੋਈ ਵੀ ਚੀਜ਼ ਹੈ ਕਿਤੇ ਵੀ ਹੈ, ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਰਫਤਾਰ ਨੂੰ ਧੀਮਿਆਂ ਕਰਨਾ, ਸਲੋ ਕਰਨਾ। ਭਾਅ ਜੀ ਮਾਈ ਪੇਰੈਂਟਸ ਨੈਵਰ ਟੋਟ ਅਸ ਡਿਸਕ੍ਰੀਮੀਨੇਸ਼ਨ ਬਿਟਵੀਨ ਕਾਸਟ। ਆਈ ਗੋਟ ਟੂ ਨੋ ਅਬਾਊਟ ਸੀ ਐੱਸ ਐੱਸ ਟੀ ਫਰੋਮ ਸਕੂਲ ਇਨ 11th ਕਲਾਸ। ਆਪਾਂ ਬੜੇ ਇੱਦਾਂ ਹੀ ਹੋਵਾਂਗੇ ਜਿਨ੍ਹਾਂ ਨੂੰ ਇਹ ਬਾਅਦ 'ਚ ਚੀਜ਼ਾਂ ਜਦੋਂ ਅਖਬਾਰਾਂ 'ਚ ਬਹੁਤ ਜ਼ਿਆਦਾ ਚਮਕਣ ਲੱਗੀਆਂ ਉਦੋਂ ਸ਼ਾਇਦ ਪਤਾ ਲੱਗੀਆਂ। ਅਤੇ ਸੇਖੋ ਸਾਹਿਬ ਕਹਿੰਦੇ ਕਿ ਟੂਲਸ ਲਾਈਕ ਡੰਡਾ, ਜੁੱਤੀ, ਵੇਲਣਾ, ਝਾੜੂ। ਅਤੇ ਹਾਂਜੀ ਮੈਂ ਰਿਸ਼ਤੇ ਵੀ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਜੀ ਸਾਂਝੇ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਕਹਿੰਦੇ ਨੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜਿੱਦਾਂ ਦਾ ਤੁਸੀਂ ਮਿਊਜ਼ਿਕ ਵਜਾਇਆ ਨਾ ਪੀ ਪੀ ਪੀ ਪੀ ਪੀ ਵਾਲਾ, ਅਤੇ ਸਿਮਰਨ ਨੇ ਦੁਪਹਿਰੇ ਹੀ ਕਹਿੰਦੇ ਪੀਣ ਸ਼ੁਰੂ ਕਰ ਦੇਣੀ ਆ। ਇਹੋ ਜਿਹਾ ਕੀ ਗੱਪਾਂ ਕਰਤਾ ਦੱਸ। ਅਤੇ ਕਹਿੰਦੇ ਰੋਬੀ ਜੀ ਕਹਿੰਦੇ ਵੀ ਤੁਹਾਡੀ ਗੱਲ ਸਹੀ ਆ। ਅਤੇ ਅੱਛਾ ਨੀਤੂ ਜੀ ਕਹਿੰਦੇ ਕੱਟ ਗਏ ਸੱਤੀ ਨੂੰ। ਹਾਂ ਬਿਲਕੁਲ ਜੀ, ਸਾਡੇ ਲਈ ਤਾਂ ਇਹੋ ਹੀ ਨੇ ਸੱਤੀ, ਸਾਡੇ ਲਈ ਸੱਤੀ ਕੀ ਹੋਈ ਭਲਾ। ਹਾਂ ਨਹੀਂ ਸਾਡਾ ਤਾਂ ਕੋਈ ਹਾਂਜੀ ਪਰਿਵਾਰ ਸਾਡਾ, ਸਾਡੇ ਲਈ ਤਾਂ ਸਾਡੇ ਆਪਣੇ ਸਿੰਗਰ ਜਿੰਦਾਬਾਦ, ਆਪਣੇ ਐਂਕਰ ਜਿੰਦਾਬਾਦ, ਹੈ
12: ਨਾ। ਨਹੀਂ ਸਾਡੇ ਲਈ ਤਾਂ ਜੋ ਵੀ ਆ,
15: ਆਹੋ
12: ਹੈ ਨਾ ਦੱਸਣੀ।
15: ਜ਼ਿੰਦਗੀ ਵਿੱਚ ਮਿੱਥੇ ਕੁਛ ਕੁ ਅਸੂਲ ਨੇ, ਮਾਝੇ ਵਾਲੇ ਘੁੰਮਣ ਸਭ ਨਾਲ ਬੜੇ ਹੀ ਅਨੁਕੂਲ ਨੇ, ਅਤੇ ਖਿੜੇ ਮੱਥੇ ਮਿਲਣਾ, ਕਿਸੇ ਨਾਲ ਕੋਈ ਗੁੱਸਾ ਗਲਾ ਨਹੀਂ ਦਿਖਾਉਣਾ, ਤਾਂਹੀਓ ਤਾਂ ਰਹਿੰਦੇ ਹਮੇਸ਼ਾ ਕੂਲ ਨੇ। ਵੱਡਿਆਂ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਨਾ ਹੀ ਸਾਡੇ ਰੂਲ ਨੇ, ਅਤੇ ਵੀਕਐਂਡ 'ਤੇ ਬੱਚੇ ਖੇਡਦੇ ਫੁੱਟਬਾਲ 'ਤੇ ਜਾਂਦੇ ਸਵਿਮਿੰਗ ਪੂਲ ਨੇ। ਪੈਦਲ ਤੁਰਨਾ ਬਚਪਨ ਤੋਂ ਹੀ ਸਿੱਖਿਆ, ਤਾਂਹੀਓ ਤਾਂ ਸਾਈਕਲ ਜਾਂ ਪੈਦਲ ਜਾਂਦੇ ਪੰਜਾਬੀ ਅਤੇ ਅੰਗਰੇਜ਼ੀ ਸਕੂਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਸਾਡੇ ਮੁੱਢ ਤੋਂ ਹੀ ਅਸੂਲ ਨੇ। ਫਾਲਤੂ ਨਾ ਬੋਲਣਾ ਅਤੇ ਬੇਲੋੜਾ ਖਰਚਾ ਕਰਨਾ ਮੇਰੇ ਲਈ ਫਜ਼ੂਲ ਨੇ। ਸਭ ਨੂੰ ਦਿਲੋਂ ਪਿਆਰ ਅਤੇ ਸਤਿਕਾਰ, ਜਿਹੜੇ ਸਮਝਣ ਘੁੰਮਣ ਵਰਗਿਆਂ ਨੂੰ ਫੂਲ ਨੇ। ਅਤੇ ਗੁਰਪੱਤੀ ਜ਼ਿੰਦਗੀ ਦੇ ਹੰਡੇ, ਤਾਂਹੀਓ ਤਾਂ ਮਨ ਨੀਵਾਂ ਅਤੇ ਭੱਜ ਦੌੜ ਦੀ ਜ਼ਿੰਦਗੀ 'ਚ ਸੁਭਾਅ ਰੱਖਦੇ ਹਮੇਸ਼ਾ ਕੂਲ ਨੇ। ਘੁੰਮਣ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਜਿਨ੍ਹਾਂ ਨੂੰ ਇਹ ਮੇਰੀ ਨਜ਼ਮ ਦੇ ਸ਼ਬਦ ਕਬੂਲ ਨੇ। ਧੰਨਵਾਦ ਘੁੰਮਣ ਸਾਹਿਬ, ਕਬੂਲ ਹੈ, ਕਬੂਲ ਹੈ, ਕਬੂਲ ਹੈ। ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਆਈ ਹੈਵ ਸੀਨ ਪੇਰੈਂਟਿੰਗ ਪੇਰੈਂਟਸ ਗੋਇੰਗ ਆਊਟਸਾਈਡ ਵਿਦ ਕਿਡਸ ਟੂ ਦ ਪਾਰਕ ਔਰ ਅਦਰ ਐਕਟੀਵਿਟੀਜ਼, ਅਤੇ ਵਿਦ ਯੂਜ਼ਿੰਗ ਹੈੱਡਫੋਨਸ ਐਂਡ ਟਾਕਿੰਗ ਟੂ ਸਮਨ, ਡਜ਼ਨਟ ਮੈਟਰ ਮਾਮ ਔਰ ਡੈਡ, ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ, ਡਜ਼ਨਟ ਮੈਟਰ ਮਾਮ ਐਂਡ ਡੈਡ ਟੇਕ ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ।
12: ਓਕੇ ਜੀ, ਮੈਂ ਤਾਂ ਕਰਨਾ ਚਾਹੀਦਾ ਕਹਿਣ ਲੱਗੇ ਤੇ ਡੋਂਟ ਟਾਕ ਟੂ ਈਚ ਅਦਰ
15: ਜੀ, ਕਰਨਾ ਚਾਹੀਦਾ ਜੀ, ਗੱਲਾਂ ਬਾਤਾਂ ਜਿੰਨੀਆਂ ਹੋਣ ਗੱਲਾਂ ਦੇ ਰਾਹੀਂ ਤੇ ਵੇਖੋ ਦਾਨ ਪ੍ਰਦਾਨ ਹੋਣਾ, ਸਿੱਖਿਆ ਤੇ ਤਾਂ ਹੀ ਮਿਲਣੀ ਆ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਕਹਿੰਦੇ ਨੇ ਕਿ ਸੋਫਟਵੇਅਰ ਰੀਸੈਟ 1970 ਦੇ ਵਿੱਚ ਛਿੱਤਰਪੋਲਾ, ਤੇ ਪ੍ਰੋਗਰਾਮ ਕਹਿੰਦੇ ਨੇ ਕਿ ਅੱਜ ਦਾ ਵਧੀਆ ਸੀ।
12: ਛਿੱਤਰਪੋਲਾ
15: ਛਿੱਤਰਪੋਲਾ
12: ਵੀ ਨਾਲ ਨਾਲ ਚੱਲਣਾ
15: ਚਾਹੀਦਾ। ਰਿਸ਼ਤੇ ਆਪਾਂ ਅਨਾਊਂਸ ਕਰਦੇ ਜਾਂਦੇ ਜਾਂਦੇ, ਤੇ ਉਹਦੇ ਵਿੱਚ ਸਾਡੇ ਕੋਲ ਇੱਕ ਰਿਸ਼ਤਾ ਆਇਆ ਸੀ। ਕਹਿੰਦੇ ਨੇ ਕਿ ਪ੍ਰੈਫਰ ਕਰਾਂਗੇ ਜੱਟ ਬੋਏ ਸਿਟੀਨ ਹੋਵੇ ਇੱਥੋਂ ਦਾ, ਅਤੇ ਟੋਲ ਹੋਵੇ, ਹੈਂਡਸਮ ਹੋਵੇ, ਫੇਅਰ ਕਲਰ, ਵੈਲ ਸੈਟਲ, ਕਟਿੰਗ ਹੇਅਰ, ਅਤੇ ਨੋਨ ਅਲਕੋਹਲਿਕ, ਏਜ ਪ੍ਰੈਫਰ ਹੋਊਗੀ 97 to 2000 ਦੇ ਦਰਮਿਆਨ ਬੋਰਨ, ਅਤੇ ਨਾਈਸ ਪਰਸਨੈਲਿਟੀ ਐਂਡ ਬਿਹੇਵੀਅਰ, ਸਕੂਲਿੰਗ ਇਨ ਆਸਟ੍ਰੇਲੀਆ, ਔਰ ਹੂ ਇਜ਼ ਲਿਵਿੰਗ ਹੇਅਰ ਫੋਰ ਲੋਂਗ ਟੂ ਅੰਡਰਸਟੈਂਡ ਲਾਈਫ ਐਂਡ ਰਿਸਪੋਂਸੀਬਿਲਟੀਜ਼। ਬੇਨਤੀ ਹੈ ਜੀ, ਆਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬਾਅਦ 'ਚ ਤੁਸੀਂ ਕਰ ਸਕਦੇ ਹੋ, ਫਿਲਹਾਲ ਬੇਸਿਕ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੈ। ਇਹ ਤਾਂ ਤੁਸੀਂ ਹੁਣ ਇੰਨਾ ਜ਼ਿਆਦਾ ਜੇ ਭੇਜੋਗੇ ਤਾਂ ਔਖਾ ਹੋ ਜਾਊਗਾ। ਅਤੇ
12: ਜਿੱਦਾਂ ਤੁਸੀਂ ਮੇਰੇ ਬਾਰੇ ਬੋਲਣ
15: ਏਰੀਆ ਕਹਿੰਦੇ ਕਿ ਸਾਊਥ ਈਸਟ ਮੈਲਬਰਨ, ਔਰ ਹੂ ਇਜ਼ ਹੈਪੀ ਟੂ ਮੂਵ ਸਾਊਥ ਈਸਟ ਮੈਲਬਰਨ ਆਸਟ੍ਰੇਲੀਆ। ਸੋ ਸਾਨੂੰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਆਪਾਂ ਭੇਜਦੇ ਹਾਂ ਨਾ, ਸਿਰਫ ਬੇਨਤੀ ਆ ਕਿ ਉਹ ਬੜੀਆਂ ਸਾਰੀਆਂ ਰੀਜ਼ਨ ਨੇ, ਮੈਂ ਸਾਰੀਆਂ ਤਾਂ ਦੱਸ ਵੀ ਨਹੀਂ ਸਕਦਾ, ਪਰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਭੇਜਿਆ ਹੁੰਦਾ, ਬੇਨਤੀ ਹੈ ਕਿ ਸਿਰਫ ਓਨਾ ਕੁ ਤੁਸੀਂ ਸਾਨੂੰ ਭੇਜਿਆ ਕਰੋ, ਸਿਰਫ ਓਨਾ ਕੁ ਸਾਡੇ ਕੰਮ ਦਾ ਵਾ। ਬਾਕੀ ਜਿਹੜੇ ਕਾਲ ਕਰਦੇ ਨੇ ਜਾਂ ਨੰਬਰ ਲੈਂਦੇ ਨੇ, ਉਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਭਾਈ ਥੋੜ੍ਹਾ ਜਿਹਾ ਵੇਖ ਚਾ ਕੇ ਜਿੱਦਾਂ ਦੀ ਰਿਕੁਆਇਰਮੈਂਟ ਆ ਉਸੇ ਹਿਸਾਬ ਦੇ ਨਾਲ ਆਪਣੀ ਸਮਝ ਬੂਝ ਦੇ ਮੁਤਾਬਕ ਹੀ ਨੰਬਰ ਮੰਗਿਆ ਕਰੋ, ਬਿਲਕੁਲ ਕੰਟਰਾਸਟ ਨਾ ਐਵੇਂ ਇੱਧਰ ਉੱਧਰ ਮੰਗਿਆ ਕਰੋ। ਉਸ ਉਹਦੇ ਕਰਕੇ ਵੀ ਸ਼ਾਇਦ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਫਿਰ ਅਗਲੇ ਭੇਜ ਦਿੰਦੇ ਆ। ਅਤੇ ਇੱਕ ਹਾਂਜੀ 99 ਬੋਰਨ, 5 ਫੁੱਟ 8 ਇੰਚ ਹਾਈਟ ਹੈ ਕੁੜੀ ਦੀ, ਮੁੰਡਾ ਚਾਹੀਦਾ। ਅਤੇ ਸਮਾਰਟ ਬਿਊਟੀਫੁਲ ਵੈਲ ਬਿਹੇਵਡ ਫੀਮੇਲ ਨੋਨ ਅਲਕੋਹਲਿਕ ਐਂਡ ਨੋਨ ਸਮੋਕਰ ਚਾਰਮਿੰਗ ਵੈਲ ਐਜੂਕੇਟਿਡ ਵੈਲ ਪ੍ਰਜੈਂਟਿਡ ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੇ ਵਿੱਚ ਹੈ ਜੀ ਇੱਥੇ ਅਤੇ ਈਸਟ ਬੈਂਟਲੀ ਦੇ ਵਿੱਚ ਪੜ੍ਹੇ ਨੇ ਅਤੇ ਮੈਲਬਰਨ ਦੇ ਵਿੱਚ ਕਹਿੰਦੇ ਕਿ ਆਈ ਟੀ ਦੀ ਪੜ੍ਹਾਈ ਕੀਤੀ ਹੈ ਸਵਿਨਬਰਨ ਯੂਨੀਵਰਸਿਟੀ ਤੋਂ ਅਤੇ ਸਾਰੀ ਫੈਮਿਲੀ ਜਿਹੜੀ ਆ ਉਹ ਇੱਥੇ ਹੀ ਸੈਟਲਡ ਹੈ ਅਤੇ ਇੱਥੋਂ ਦੀ ਸਿਟੀਜ਼ਨ ਆ ਲੜਕੀ ਇੱਥੋਂ ਦੀ ਐਜੂਕੇਟਿਡ ਹੈ ਇੱਥੇ ਦੀ ਸੈਟਲਡ ਹੈ ਅਤੇ ਅਨਮੈਰਿਡ ਅਤੇ ਮੈਲਬਰਨ ਦੇ ਵਿੱਚ ਇਹ ਰਹਿ ਰਹੇ ਨੇ ਪਿਛੇ ਜੰਮੇ ਪਲੇ ਜਿਹੜੇ ਨੇ ਅੰਮ੍ਰਿਤਸਰ ਦੇ ਨੇ ਅਤੇ ਆਈ ਟੀ ਸੈਕਟਰ ਦੇ ਵਿੱਚ 7 ਸਾਲ ਤੋਂ ਕੰਮ ਕਰ ਰਹੇ ਨੇ ਅਤੇ 2023 ਤੋਂ ਕਹਿੰਦੇ ਨੇ ਕਿ ਟੋਪ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਜੇਕਰ ਤੁਸੀਂ ਇਹ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ ਜਾਂ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਸੂਟੇਬਲ ਕੋਈ ਮੁੰਡਾ ਹੈਗਾ ਵਾ ਇਸ ਰਿਸ਼ਤੇ ਦੇ ਲਈ ਤਾਂ ਤੁਸੀਂ ਇਹ ਨੰਬਰ 1 ਰਿਸ਼ਤਾ ਕਹਿ ਕੇ ਇਹਨਾਂ ਦੇ ਨੰਬਰ ਲੈ ਲਿਓ ਅਤੇ ਫਿਰ ਤੁਸੀਂ ਆਪਸ ਵਿੱਚ ਗੱਲਬਾਤ ਜਿਹੜੀ ਉਹ ਤੁਸੀਂ ਕਰ ਲਿਓ ਅਤੇ ਪਰ ਬੇਨਤੀ ਮੇਰੀ ਉਹੀ ਹੈ ਜੀ ਨਾ ਬਹੁਤ ਮਿਨੀਮਲ ਜੀਆਂ ਅਤੇ ਨਾ ਹੀ ਬਹੁਤ ਜ਼ਿਆਦੀਆਂ ਸਾਨੂੰ ਤੁਸੀਂ ਇੰਨੀਆਂ ਡਿਟੇਲ ਨਾ ਭੇਜਿਆ ਕਰੋ ਉੰਨੀਆਂ ਕੁ ਭੇਜਿਆ ਕਰੋ ਜਿੰਨੀਆਂ ਕੁ ਸਿਰਫ ਆਪਾਂ ਤੁਹਾਡੇ ਕੋਲ ਮੰਗਦੇ ਹਾਂ ਅਤੇ ਬਾਕੀ ਤੁਸੀਂ ਜਦੋਂ ਕਾਲ ਕਰਨੀ ਹੈ ਇੱਕ ਦੂਸਰੇ ਦੇ ਨਾਲ ਉਦੋਂ ਤੁਸੀਂ ਕਰ ਲਿਆ ਕਰੋ ਜ਼ਿਆਦੀਆਂ ਅਤੇ ਬੇਅੰਤ ਸਿਰੋਂ ਜੀ ਮੈਂ ਤੁਹਾਡਾ ਰਿਸ਼ਤਾ ਜਿਹੜਾ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਮੈਂ ਤੁਹਾਨੂੰ ਪਰਫੋਰਮਾ ਭੇਜ ਰਿਹਾ ਬਿਹਤਰ ਆ ਵੀ ਅਗਲੀ ਵਾਰੀ ਤੁਸੀਂ ਪਰਫੋਰਮੇ ਦੇ ਲਿਹਾਜ਼ ਦੇ ਨਾਲ ਭੇਜੋ ਹੁਣ ਇੰਨੇ ਕੁ ਰਿਸ਼ਤੇ ਦੇ ਵਿੱਚ ਮਤਲਬ ਔਖਾ ਹੋ ਜਾਣਾ ਵਾ ਇੰਨੀਆਂ ਕੁ ਡਿਟੇਲਾਂ ਦੇ ਨਾਲ ਅਤੇ ਇੱਕ ਰਿਸ਼ਤਾ ਸੀਗਾ ਸਾਡੇ ਕੋਲ ਇਹ ਲੜਕੀ ਦੀ ਭਾਲ ਦੇ ਵਿੱਚ ਨੇ 75 ਬੋਰਨ 5'10" ਹਾਈਟ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਹੈ ਅਤੇ ਸਿਟੀਜ਼ਨ ਨੇ ਅਤੇ ਮੈਰੀਟਲ ਸਟੇਟਸ ਵਿਡੋ ਅਤੇ ਦੋ ਬੱਚੇ ਨੇ ਇੱਕ 14 ਸਾਲਾਂ ਦਾ ਅਤੇ ਇੱਕ 25 ਸਾਲ ਦਾ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਬੈਕਗਰਾਊਂਡ ਇਹਨਾਂ ਦੀ ਜਿਹੜੀ ਆ ਗੁਜਰਾਤ ਤੋਂ ਆ ਅਤੇ ਬਣੀਆਂ ਪਰਿਵਾਰ ਦੇ ਨਾਲ ਸੰਬੰਧਿਤ ਨੇ ਕਹਿੰਦੇ ਕਿ ਆਈ ਐਮ ਇਨ ਆਸਟ੍ਰੇਲੀਆ ਫਰੋਮ ਲਾਸਟ 18 ਈਅਰਸ ਵੈਲ ਸੈਟਲ ਬਿਲੋਂਗ ਟੂ ਗੁਜਰਾਤੀ ਕਮਿਊਨਿਟੀ ਬਿਕੋਜ਼ ਵਾਈਫ ਪਾਸਡ ਅਵੇ ਲੁਕਿੰਗ ਫੋਰ ਰਾਈਟ ਪਰਸਨ ਅਤੇ ਮਾਈ ਵਨ ਸਨ ਇਜ਼ ਏ ਜਨਰਲ ਸਰਜਨ ਅਤੇ ਸ਼ੈਫ ਇੰਜੀਨੀਅਰ ਓਕੇ ਅਤੇ ਇਹਨਾਂ ਦੇ ਜਿਹੜੀ ਐਨੂਅਲ ਪੈਕੇਜ 80 ਤੋਂ 1 ਲੱਖ ਦੇ ਦਰਮਿਆਨ ਡੋਲਰਾਂ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਇੰਡੀਆ ਤੋਂ ਪਾਰਟਨਰ ਲੱਭ ਰਹੇ ਨੇ ਲੁਕਿੰਗ ਫੋਰ ਏ ਗੁੱਡ ਬੈਕਗਰਾਊਂਡ ਗਰਲ ਵਿਡੋ ਅਤੇ ਜਾਂ ਫਿਰ ਡਿਵੋਰਸੀ ਪਰਸਨ ਹੋਵੇ ਅਤੇ ਨੰਬਰ ਇਹਨਾਂ ਦਾ ਆ ਗਿਆ ਜੀ ਬਾਕੀ ਜੇਕਰ ਇਹਨਾਂ ਦੇ ਲਈ ਕੋਈ ਸੂਟੇਬਲ ਮੈਚ ਹੋਵੇ ਤਾਂ ਫਿਰ ਤੁਸੀਂ ਇਹ ਨੰਬਰ ਰਿਸ਼ਤਾ ਨੰਬਰ 2 ਕਹਿ ਕੇ ਇਹਨਾਂ ਦੀ ਜਿਹੜੀ ਡਿਟੇਲ ਆ ਉਹ ਤੁਸੀਂ ਲੈ ਲਿਓ ਰਿਸ਼ਤਾ ਨੰਬਰ 3 ਵੀ ਲੜਕੀ ਦੀ ਭਾਲ ਦੇ ਵਿੱਚ ਨੇ ਇਹ ਲੜਕੀ ਦੀ ਭਾਲ ਦੇ ਵਿੱਚ ਨੇ 84 ਬੋਰਨ 5'10" ਹਾਈਟ ਹੈ ਅਤੇ ਬੀ ਟੈਕ ਇਹਨਾਂ ਨੇ ਕੀਤੀ ਹੈ ਆਸਟ੍ਰੇਲੀਆ ਦੇ ਨਾਗਰਿਕ ਨੇ ਡਿਵੋਰਸ ਹੋਇਆ ਵਾ 10 ਸਾਲ ਦਾ ਬੱਚਾ ਵਾ ਸ਼ੇਅਰ ਕਸਟੱਡੀ ਦੇ ਵਿੱਚ ਵਿਕਟੋਰੀਆ 'ਚ ਰਹਿ ਰਹੇ ਨੇ ਅਤੇ ਪਿੱਛੋਂ ਇਹ ਖੰਨੇ ਤੋਂ ਨੇ ਆਸਟ੍ਰੇਲੀਆ ਦੇ ਨਾਗਰਿਕ ਨੇ ਬੀ ਟੈਕ ਇਹਨਾਂ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ 1 ਲੱਖ+ ਦਾ ਪੈਕੇਜ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ 'ਤੇ ਪਾਰਟਨਰ ਹੋਵੇ ਚੱਲੂ ਅਤੇ ਬਿਲੋਂਗ ਟੂ ਵੈਲ ਰੈਪੂਟਿਡ ਫੈਮਿਲੀ ਅਤੇ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਸੋਹਣੀ ਖੇਤੀਬਾੜੀ ਵਾਲੀ ਜ਼ਮੀਨ ਹੈ ਸੋ ਇਹ ਰਿਸ਼ਤਾ ਨੰਬਰ 3 ਕਹਿ ਕੇ ਅਤੇ ਤੁਸੀਂ ਇਹਦੀਆਂ ਡਿਟੇਲ ਸਾਡੇ ਕੋਲ ਲੈ ਸਕਦੇ ਹੋ ਬਾਕੀ ਦੀਆਂ ਗੱਲਾਂ ਬਾਤਾਂ ਤੁਸੀਂ ਆਪਸ ਦੇ ਵਿੱਚ ਕਰਨੀਆਂ ਨੇ ਜੀ ਸਾਡੀ ਕੋਈ ਮੈਚ ਮੇਕਿੰਗ ਵਾਲਾ ਕੋਈ ਸਾਡਾ ਕੋਈ ਕੰਮ ਨਹੀਂ ਤੁਸੀਂ ਸਿਰਫ ਜਿਹੜਾ ਅਸੀਂ ਨੰਬਰ ਸਿਰਫ ਤੁਹਾਨੂੰ ਪ੍ਰੋਵਾਈਡ ਕਰਨ ਰਿਸ਼ਤਾ ਨੰਬਰ 4 ਇਹ ਕਹਿੰਦੇ ਨੇ ਕਿ ਲੜਕੇ ਦੀ ਭਾਲ ਆ ਅਤੇ 35 ਸਾਲ ਉਮਰ ਆ ਅਤੇ 5'10" ਹਾਈਟ ਹੈ 1988 ਦੇ ਬੋਰਨ ਨੇ ਅਤੇ ਆਸਟ੍ਰੇਲੀਆ ਮੈਲਬਰਨ 'ਚ ਰਹਿ ਰਹੇ ਨੇ ਸਿਟੀਜ਼ਨ ਨੇ +2 ਕੀਤੀ ਇਹਨਾਂ ਨੇ ਇਸ ਟਾਈਮ ਟਰੈਕਿੰਗ ਦਾ ਕੰਮ ਕਰ ਰਹੇ ਨੇ ਅਤੇ ਮਦਰ ਫਾਦਰ ਇੱਕ ਯੰਗਰ ਬ੍ਰਦਰ ਅਤੇ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਹੇ ਨੇ ਇੱਕ ਐਲਡਰ ਬ੍ਰਦਰ ਆ ਉਹ ਇੰਡੀਆ ਦੇ ਵਿੱਚ ਹੈ ਅਤੇ ਨੈਵਰ ਮੈਰਿਡ ਔਰ ਅੰਗੇਜਡ ਅਤੇ ਤਲਾਕ ਅੱਛਾ ਤਲਾਕ ਹੋਇਆ ਵਾ ਓਕੇ ਸੋਰੀ ਅਤੇ ਕਹਿੰਦੇ 11 ਸਾਲ ਦੀ ਇੱਕ ਬੇਟੀ ਆ ਅਤੇ ਮੇਰਾ ਰਿਸ਼ਤਾ ਵੀ ਕਹਿੰਦੇ ਅਨਾਊਂਸ ਕਰ ਦਿਓ ਹਾਂਜੀ ਕਰਤਾ ਜੀ ਸੋ ਰਿਸ਼ਤਾ ਨੰਬਰ 4 ਕਹਿ ਕੇ ਲੈ ਲਓ ਪਰ ਇਹਦੇ ਵਿੱਚ ਅਧੂਰੀ ਚੀਜ਼ ਇੱਕ ਇਹ ਆ ਜੀ ਨਾਲ ਤੁਸੀਂ ਆਪਣਾ ਕੋਂਟੈਕਟ ਨੰਬਰ ਨਹੀਂ ਭੇਜਿਆ ਰਿਗਾਰਡਲੈਸ ਕਿ ਤੁਹਾਡਾ ਨੰਬਰ ਸਾਡੇ ਕੋਲ ਪਹਿਲਾਂ ਹੋਵੇ ਤੁਸੀਂ ਕਾਲ ਵੀ ਕਰਦੇ ਹੋ ਜਾਂ ਤੁਸੀਂ ਕਹੋ ਵੀ ਹਾਂ ਉਹ ਪਹਿਲਾਂ ਭੇਜਿਆ ਹੀ ਜਾਂ ਵਟਸਐਪ 'ਚ ਹੈਗਾ ਹੀ ਆ ਡਜ਼ਨਟ ਮੈਟਰ ਤੁਸੀਂ ਇਹਦੇ ਵਿੱਚ ਨਾਲ ਲਿਖ ਕੇ ਭੇਜਣਾ ਉਹਦੇ ਪਿੱਛੇ ਵੀ ਕਈ ਤਰ੍ਹਾਂ ਦੇ ਸਾਡੇ ਆਪਣੇ ਹੀ ਲੌਜਿਕ ਨੇ ਸਾਡੇ ਆਪਣੇ ਸਾਹ ਸੌਖੇ ਕਈ ਚੀਜ਼ਾਂ ਦੇ ਵਿੱਚ ਹੁੰਦੇ ਨੇ ਕਈ ਤਰ੍ਹਾਂ ਦੀਆਂ ਹੁਣ ਤਾਈਆਂ ਨੇ ਉਹ ਪੂਰੀਆਂ ਕਰਨ ਦੇ ਲਈ ਤੁਹਾਨੂੰ ਕਹਿ ਦਿੱਤਾ ਧੰਨਵਾਦ ਤੁਹਾਡਾ ਮਿਹਰਬਾਨੀ ਜੀ
12: ਹਾਂਜੀ ਬਿਲਕੁਲ ਕਿਉਂਕਿ ਰਿਸ਼ਤਾ ਬਣੂਗਾ ਤਾਂ ਫਿਰ ਹੀ ਜਾ ਕੇ ਤੁਸੀਂ ਮਾਂ ਪਿਓ ਬਣੋਗੇ ਤਾਂ ਫਿਰ ਹੀ ਪੇਰੈਂਟਿੰਗ ਬਾਰੇ ਤੁਸੀਂ ਜਿਹੜਾ ਸੁਣਿਆ ਉਹ ਇੰਪਲੀਮੈਂਟ ਕਰੋਗੇ ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ
15: ਜੀ ਬਿਲਕੁਲ ਅਤੇ ਇਹ ਸੀਗੇ ਸਾਡਾ ਰਿਸ਼ਤਿਆਂ ਦਾ ਸੈਕਸ਼ਨ ਤਾਂ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਚਾਹੁੰਦੇ ਹਾਂ। ਇੱਕ ਮੈਂ ਸ਼ਾਇਦ ਪਤਾ ਨਹੀਂ ਅਨਾਊਂਸ ਕਰਤਾ ਹੈ ਕਿ ਰਹਿ ਗਿਆ ਵਾ, ਇੱਕ ਹੋਰ ਸੀਗਾ ਰਿਸ਼ਤਾ, ਕਹਿੰਦੇ ਨੇ ਕਿ ਲੁਕਿੰਗ ਫੋਰ ਗਰੂਮ 84 ਬਾਉਂਡ 5 ਫੁੱਟ 4 ਇੰਚ ਹਾਈਟ ਆ, ਫੀਮੇਲ ਮਾਸਟਰਸ ਜਿਨ੍ਹਾਂ ਨੇ ਕੀਤੀ ਆ ਆਸਟ੍ਰੇਲੀਆ ਸਿਟੀ ਨੇ, ਸ਼ੋਰਟ ਟਾਈਮ ਡਿਵੋਰਸ ਅਤੇ ਬੱਚਾ ਕੋਈ ਨਹੀਂ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਪਿੱਛੋਂ ਅੰਮ੍ਰਿਤਸਰ ਤੋਂ ਨੇ, 1,20,000 ਦਾ ਪੈਕੇਜ ਆ, ਗਵਰਨਮੈਂਟ ਜੋਬ ਹੈ ਅਤੇ ਐਨੀਵੇਅਰ ਇਨ ਆਸਟ੍ਰੇਲੀਆ ਅਤੇ ਵਾਂਟ ਟੂ ਸੈਟਲ ਇਨ ਵਿਕਟੋਰੀਆ ਬਟ ਅਤੇ ਆਪਣਾ ਇਹਨਾਂ ਦਾ ਘਰ ਆ ਅਤੇ ਫੋਨ ਨੰਬਰ ਇਹਨਾਂ ਦਾ ਆ ਗਿਆ। ਅਤੇ ਜੇਕਰ ਇਸ ਰਿਸ਼ਤੇ ਬਾਰੇ ਵੀ ਜਾਣਕਾਰੀ ਚਾਹੀਦੀ ਹੋਵੇ ਅਤੇ ਨਾਲ ਥੋੜ੍ਹਾ ਜਿਹਾ ਤੁਸੀਂ ਹਿੰਟ ਦੇ ਦਿਆ ਕਰੋ, ਨਾਲ ਦੱਸ ਦਿਆ ਕਰੋ, ਹੁਣ ਮੇਰੇ ਖਿਆਲ 4 ਕਿ 5 ਰਿਸ਼ਤੇ ਹੋ ਗਏ ਨੇ ਸਾਡੇ ਕੋਲ, ਸੋ ਨਾਲ ਤੁਸੀਂ ਥੋੜ੍ਹਾ ਜਿਹਾ ਹਿੰਟ ਦੇ ਦਿਆ
12: ਛੇਵਾਂ ਛੇਵਾਂ ਰਿਸ਼ਤਾ।
15: ਹਾਂਜੀ
12: ਰਿਸ਼ਤਾ ਨਾ
15: ਨਹੀਂ, ਜਾਂ 4 ਨੇ ਜਾਂ 5 ਨੇ, 6 ਤਾਂ ਬਿਲਕੁਲ ਨਹੀਂ ਆ,
12: 4-5 ਤਾਂ ਪਹਿਲਾਂ ਹੀ ਹੋਏ ਸੀ,
15: ਨਹੀਂ ਇੰਨੇ ਨਹੀਂ ਹੋਏ। ਸੋ ਚਲੋ ਐਨੀਵੇ ਤੁਸੀਂ ਨਾਲ
12: ਤਾਂ ਨਹੀਂ 2 ਵਾਰੀ ਹੋ ਗਏ ਕਿਤੇ,
15: ਤੁਸੀਂ ਨਾਲ ਭੇਜ ਦਿਆ ਕਰੋ ਵੀ ਆਹ ਰੈਫਰੈਂਸ ਫਲਾਣੀ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਜੀ, ਮਾਫ਼ੀ ਚਾਹੁੰਦੇ ਜੇ ਕੋਈ ਡਿਟੇਲ ਉੱਤੇ ਥੱਲੇ ਹੋਈ ਹੈ, ਅਤੇ ਅਗਲੀ ਵਾਰ ਤੁਹਾਨੂੰ ਆਪਾਂ ਪਰਫੋਰਮਾ ਜਿਹੜਾ ਭੇਜਿਆ, ਬਿਹਤਰ ਹੈ ਕਿ ਸਿਰਫ ਇਨ ਬਿਨ ਓਨੀ ਕੁ ਹੀ ਇਨਫੋਰਮੇਸ਼ਨ ਸਾਨੂੰ ਭੇਜਿਆ ਕਰੋ ਜਿੰਨੀ ਕੁ ਆਪਾਂ ਮੰਗੀ ਆ, ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਸੀਂ ਆਪਸ ਦੇ ਵਿੱਚ ਜਦੋਂ ਫੋਨ ਬਾਨ ਕਰਨੇ ਉਦੋਂ ਤੁਸੀਂ ਕਰ ਹੀ ਲੈਣੀਆਂ ਵਾ, ਅਤੇ ਸਾਡੇ ਕੋਲ ਬਹੁਤੀ ਇਨਫੋਰਮੇਸ਼ਨ, ਜਿੰਨੀ ਵੱਧ ਤੁਸੀਂ ਇਨਫੋਰਮੇਸ਼ਨ ਦਿਓਗੇ ਓਨਾ ਉਹ ਚੀਜ਼ ਹੋਰ ਜ਼ਿਆਦਾ ਕੰਫਿਊਜ਼ਿੰਗ ਹੋ ਜਾਂਦੀ ਹੈ, ਅਤੇ ਮਿਹਰਬਾਨੀ ਤੁਹਾਡੀ ਅਤੇ ਧੰਨਵਾਦ, ਬਹੁਤ ਸ਼ੁਕਰੀਆ। ਅਤੇ ਹਾਂਜੀ ਮੈਂ ਵੇਖ ਰਿਹਾ ਕਿ ਮੈਸੇਜ ਕੋਈ ਇੰਪੋਰਟੈਂਟ ਨਾ ਮਿਸ ਹੋ ਜਾਵੇ ਅਤੇ ਹੁਣ ਫਿਰ ਆਪਾਂ ਇਜਾਜ਼ਤ ਲਈਏ,
12: ਤੁਸੀਂ ਵੇਖੋ ਮੈਸੇਜ ਅਤੇ ਨਾਲ ਦੀ ਨਾਲ ਆਪਾਂ ਜਾਂਦੇ ਜਾਂਦੇ ਵੀ ਕਹਿ ਦਿੰਦੇ ਕਿ ਜੋ ਸਾਡੇ ਮਾਂ ਪਿਓ ਨੇ ਕੀਤਾ ਵਾ ਸਾਡੇ ਲਈ, ਹੋ ਸਕਦਾ ਉਹ ਪਰਫੈਕਟ ਨਾ ਹੋਵੇ, ਕਿਉਂਕਿ ਪਰਫੈਕਟ ਚੀਜ਼ਾਂ ਕਰਨੀਆਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ, ਕਿੰਨਾ ਕੁ ਪਰਫੈਕਟ ਤੁਸੀਂ ਕਰੀ ਜਾਓਗੇ, ਤੁਸੀਂ ਸਿਰਫ ਆਪਣਾ ਬੈਸਟ ਕਰ ਸਕਦੇ ਹੋ ਅਤੇ ਉਹਨਾਂ ਲਈ ਸਾਡੇ ਲਈ ਜਿਹੜਾ ਉਹ ਬੈਸਟ ਕੀਤਾ ਵਾ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਜਿਹੜਾ ਬੱਚਾ ਆ ਜਾਂ ਔਲਾਦ ਆ ਉਹ ਪੁੱਠੇ ਪਾਸੇ ਜਾਵੇ ਜਾਂ ਹੱਥੋਂ ਨਿਕਲੇ, ਉਹ ਚੰਗੇ ਕੰਮ ਨਾ ਕਰੇ, ਸਾਰੇ ਉਹਦੇ ਲਈ ਪੋਜ਼ੀਟਿਵ ਹੀ ਚਾਹੁੰਦੇ ਨੇ ਅਤੇ ਉਹ ਸਾਡੇ ਲਈ ਬੈਸਟ ਹੀ ਕਰਦੇ ਨੇ, ਅਤੇ ਆਪਾਂ ਵੀ ਗਾਂ ਜਾਂ ਕਰਨ ਵਾਲੇ ਹਾਂ ਜਾਂ ਕਰ ਰਹੇ ਹਾਂ ਅਤੇ ਆਪਾਂ ਵੀ ਬੈਸਟ ਹੀ ਕਰ ਰਹੇ ਹਾਂ, ਬਾਕੀ ਬੈਸਟ ਕਰੀ ਜਾਓ ਅਤੇ ਬਾਕੀ ਗਾਂ ਫਿਰ ਜੋ ਰੱਬ ਦੇ ਹੱਥ ਵਾਸ ਵੀ ਪੋਜ਼ੀਟਿਵ ਹੀ ਚਾਹੁੰਦੇ ਨੇ ਅਤੇ ਉਹ ਸਾਡੇ ਲਈ ਬੈਸਟ ਹੀ ਕਰਦੇ ਨੇ, ਅਤੇ ਆਪਾਂ ਵੀ ਗਾਂ ਜਾਂ ਕਰਨ ਵਾਲੇ ਹਾਂ ਜਾਂ ਕਰ ਰਹੇ ਹਾਂ ਅਤੇ ਆਪਾਂ ਵੀ ਬੈਸਟ ਹੀ ਕਰ ਰਹੇ ਹਾਂ, ਬਾਕੀ ਬੈਸਟ ਕਰੀ ਜਾਓ ਅਤੇ ਬਾਕੀ ਗਾਂ ਫਿਰ ਜੋ ਰੱਬ ਦੇ ਹੱਥ ਵਾਸ।
15: ਬਿਲਕੁਲ ਜੀ, ਅਤੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਹੁਣ ਜੂਨ ਦਾ ਮਹੀਨਾ ਚੜ੍ਹਾ ਆ ਅਤੇ ਹੁਣ ਫ੍ਰੀ ਵਾਲਾ ਸਫ਼ਰ ਤੁਹਾਡਾ ਖਤਮ ਆ ਵਿਕਟੋਰੀਆ ਦੇ ਵਿੱਚ,
12: ਪਰ ਹਾਫ ਪ੍ਰਾਈਜ਼ 'ਤੇ ਕਰ ਸਕਦੇ ਹੋ ਤੁਸੀਂ,
15: ਹਾਫ ਪ੍ਰਾਈਜ਼ 'ਤੇ ਕਰ ਸਕਦੇ ਹੋ,
12: 30 ਟਿਕਟ ਦੇ ਕੇ ਤੁਸੀਂ ਜਾ ਸਕਦੇ ਹੋ, 18 ਸਾਲ ਤੋਂ ਥੱਲੇ ਤਾਂ ਵੈਸੇ ਹੀ ਵੇਖੋ ਫ੍ਰੀ ਆ ਅਤੇ 60 ਸਾਲ ਤੋਂ ਉੱਤੇ ਵੈਸੇ ਹੀ ਵੀਕਐਂਡ ਦੇ ਉੱਤੇ ਫ੍ਰੀ ਆ, ਪਰ ਉਹਦੇ ਦਰਮਿਆਨ ਦੇ ਵਿੱਚ ਤੁਹਾਡੀ ਉਮਰ ਆ ਅਤੇ ਫਿਰ ਤੁਹਾਨੂੰ ਹਾਫ ਟਿਕਟ ਦੇਣੀ ਪਊਗੀ। ਇਹਨਾਂ ਦੇ ਹਾਫ ਨੇ ਤਾਂ ਕੀਤਾ ਕਿ ਹੁਣ ਥੋੜ੍ਹੀ ਜਿਹੀ ਕੋਸਟ ਆਫ ਲਿਵਿੰਗ ਦਾ ਅਸਰ ਘੱਟ ਗਿਆ ਵਾ ਤਾਂ ਕਰਕੇ,
15: ਨਹੀਂ ਪਰ ਇਸ ਕਰਕੇ ਵੀ ਕਿੰਨਾ ਕੁ ਦੇਈ ਜਾਣਗੇ ਹੁਣ ਉਹਨਾਂ ਕੋਲ ਜਿਹੜਾ ਆਲਰੇਡੀ ਮਿਲੀਅਨਸ ਦਾ ਬੋਝ ਜਿਹੜਾ ਸਰਕਾਰ ਦੇ
12: ਸਿਰ ਤੇ ਆ ਗਿਆ। ਇਹ ਤੇ ਵੈਸੇ ਰੰਜੋ ਜੀ ਗੱਲ ਕਰਨੀ ਬਣਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੇ ਹੁਣ 2 ਮਹੀਨੇ ਇਹਨਾਂ ਨੇ ਫ੍ਰੀ ਕੱਢੇ ਹਨਾ, ਅਪ੍ਰੈਲ ਅਤੇ ਮਈ ਦੋਵੇਂ, ਉਹਦੇ ਵਿੱਚ ਕਿੰਨਾ ਕੁ ਆਪਾਂ ਵਰਤਿਆ ਪਬਲਿਕ ਟਰਾਂਸਪੋਰਟ ਫ੍ਰੀ ਹੋਣ ਦੇ ਕਰਕੇ ਹੀ, ਕਿ ਜਾਂ ਫਿਰ ਆਪਾਂ ਕੋਈ ਐਡਾ ਧਿਆਨ ਨਹੀਂ ਦਿੱਤਾ ਵੀ ਹਾਂ ਫ੍ਰੀ ਆ, ਪਰ ਆਪਾਂ ਆਪਣੀ ਗੱਡੀ 'ਤੇ ਰਹੇ ਹਾਂ ਵੀ ਆਪਾਂ ਤੇਲ ਪਵਾਇਆ ਹੀ ਆ ਮਹਿੰਗਾ ਭਾਵੇਂ ਸਸਤਾ, ਆਪਾਂ ਨਹੀਂ ਯੂਜ਼ ਕੀਤਾ ਜਾਂ ਕੀਤਾ ਆ ਯੂਜ਼।
15: ਹਾਂ ਨਹੀਂ
12: ਮੈਂ ਤਾਂ ਵੇਖੋ 5-7 ਵਾਰੀ ਗਿਆ ਵਾਂ, ਐਵੇਂ ਤੁਹਾਨੂੰ ਕਹਾਂ।
15: ਹਾਂ ਨਹੀਂ ਉਹ ਇਹ ਹੁੰਦਾ ਵਾ ਵੀ ਚਲੋ ਜਿੰਨੇ ਜਾਣਾ ਵਾ ਉਹਨੇ ਜਾਣਾ ਵਾ, ਹੈ ਨਾ, ਕੋਈ ਇਹ ਨਹੀਂ ਆ ਵੀ ਫ੍ਰੀ ਆ ਅਤੇ ਬੰਦਾ ਚੇਚਾ ਚੱਲ ਜੂਗਾ ਵੀ ਚੱਲ ਜਾ ਉਹਨੇ, ਜਿੰਨੇ ਔਲਰੇਡੀ ਜਾਣਾ ਉਹ ਕਹਿੰਦਾ ਵੀ ਚਲੋ ਠੀਕ ਆ ਹੁਣ ਜੇ ਫ੍ਰੀ ਆ ਅਤੇ ਵਾਈ ਨੋਟ ਆਪਾਂ ਉਹਦਾ ਲੁਤਫ ਲੈ ਲੈਂਦੇ ਹਾਂ, ਅਤੇ ਇਹ ਨਹੀਂ ਆ ਵੀ ਕੋਈ ਚੇਚਾ ਇਸੇ ਕਰਕੇ ਚੱਲ ਜੂਗਾ ਵੀ ਅੱਜ ਫ੍ਰੀ ਆ, ਕਿਉਂਕਿ ਹੁਣ ਤਾਂ ਟਾਈਮ ਦੀ ਵੈਲਿਊ ਜਿਹੜੀ ਆ ਉਹ ਕਿਤੇ ਵਧੇਰੇ ਆ ਨਾ ਅੱਜ ਕੱਲ੍ਹ ਤਾਂ ਬੰਦੇ ਲਈ ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ। ਸੋ ਆਪਾਂ ਕਿਸੇ ਦਿਨ ਇਹਦੇ ਉੱਤੇ ਹੋਰ ਵਧੇਰੇ ਆਪਾਂ ਕਰਦੇ ਹਾਂ ਗੱਲਬਾਤ ਜੀ, ਮਿਹਰਬਾਨੀ ਤੁਹਾਡੀ ਚੜ੍ਹਦੀ ਕਲਾ
12: ਨਾਲ ਦੀ ਨਾਲ। ਸੋਰੀ ਰਣਜੋਤ ਜੀ, ਇੱਕ ਹੋਰ ਅੱਜ ਦੇ ਦਿਨ ਉਹ ਐਪਲੀਕੇਸ਼ਨ ਓਪਨ ਹੋ ਚੁੱਕੀਆਂ ਨੇ ਜਿਹੜਾ 20% ਰਿਬੇਟ ਵਾਲਾ ਨਹੀਂ ਰਜਿਸਟ੍ਰੇਸ਼ਨ ਦੇ ਉੱਤੇ ਰਾਜੋ ਜਿਹੜੀ ਆਪਾਂ ਕਰੋ
15: ਗੱਡੀਆਂ ਦੀ ਰਾਜੋ,
12: ਹਾਂਜੀ ਉਹਦੇ ਦੇ ਉੱਤੇ ਅੱਜ 1 ਜੂਨ ਤੋਂ ਐਪਲੀਕੇਸ਼ਨ ਓਪਨ ਨੇ ਅਤੇ 31 ਜੁਲਾਈ ਤੱਕ 2026 ਤੁਸੀਂ ਪਾ ਸਕਦੇ ਹੋ ਐਪਲੀਕੇਸ਼ਨਾਂ, 2 ਮਹੀਨੇ ਲਈ ਓਪਨ ਨੇ ਅਤੇ 2 ਮਹੀਨੇ ਰਿਬੇਟ ਲੈ ਸਕਦੇ ਤੁਸੀਂ
15: ਜੀ। ਸੋ ਉਹਦੇ 'ਤੇ ਕਾਫ਼ੀ ਡਿਟੇਲਡ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ, ਅੱਜ ਆਪਾਂ ਪਿੰਨ ਕਰ ਦਾਂਗੇ ਆਪਣੀ ਪੋਸਟ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ 'ਤੇ, ਅਤੇ ਜੇ ਨਾ ਕੁਛ ਪਤਾ ਲੱਗੇ ਤਾਂ ਉੱਥੋਂ ਤੁਸੀਂ ਵੇਖ ਸਕਦੇ ਹੋ ਕਿਹੜੇ ਕਿਹੜੇ ਸਮੇਂ ਦੇ ਦਰਮਿਆਨ ਦੀ ਰੈਜੋ ਤੁਸੀਂ ਉਹ ਕਰ ਸਕਦੇ ਹੋ ਅਤੇ ਕਿਹੜੀਆਂ ਕਿਹੜੀਆਂ ਗੱਡੀਆਂ 'ਤੇ ਕਰ ਸਕਦੇ ਹੋ। ਸੋ ਅੱਜ ਦੇ ਦਿਨ ਆਪਾਂ ਪਿੰਨ ਅਪ ਕਰ ਦਿੰਦੇ ਹਾਂ ਆਪਣੀ ਪੋਸਟ ਜਿਹੜੀ ਆ, ਅਤੇ ਉੱਥੋਂ ਤੁਸੀਂ ਲੈ ਲਿਓ ਹੋਰ ਵਧੇਰੇ ਜਾਣਕਾਰੀ, ਅਤੇ ਚੱਲੀਏ ਫਿਰ ਆਪਾਂ ਜੀ।
12: ਹੋਰ ਜੀ ਬਿਲਕੁਲ
15: ਹੱਸਦੇ ਖੇਡਦੇ ਰਹੋ ਵੀ, ਚੜ੍ਹਦੀ ਕਲਾ 'ਚ ਰਹੋ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਤੁਹਾਨੂੰ ਜੋੜ ਕੇ ਮਾਫ਼ੀ, ਅਤੇ ਫਿਰ ਦੁਬਾਰਾ ਪੈਂਦੀਆਂ ਨੇ ਸਾਂਝਾ, ਦਿਨ ਤੁਹਾਡਾ ਵਧੀਆ ਵਧੀਆ ਰਹੇ, ਇਹ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ
12: 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 1 ਤਰੀਕ ਆ ਜੂਨ ਦਾ ਮਹੀਨਾ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਇੱਕ ਮਿੱਠਾ ਜ਼ਹਿਰ ਹੈ ਸਿੱਖਾਂ ਵਾਸਤੇ। ਉੱਧਰ ਬਾਬਾ ਬਕਾਲਾ ਵਿਖੇ ਹੋਏ ਜਿਹੜੇ ਹੈ ਪੰਥਕ ਇਕੱਠ ਦੇ ਵਿੱਚ ਇਸ ਐਕਟ ਦੇ ਵਿੱਚ ਜਿਹੜੀ ਤਰਮੀਮ ਕੀਤੀ ਉਹਦੇ 'ਤੇ ਇਤਰਾਜ਼ ਕੀਤਾ ਗਿਆ। ਅਤੇ ਇੱਕ ਹੋਰ ਖਬਰ, ਕੌਮੀ ਪਰਿਵਾਰ ਸਿਹਤ ਸਰਵੇਖਣ ਤੋਂ ਇਹ ਖੁਲਾਸਾ ਹੋਇਆ ਕਿ ਪੰਜਾਬ 'ਚ 100 ਪਿੱਛੇ 9 ਔਰਤਾਂ ਨੇ ਜਿਹੜੀਆਂ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਨੇ। ਦੂਜੇ ਸੂਬਿਆਂ ਦੇ ਮੁਕਾਬਲੇ ਹਾਲਾਂ ਪੰਜਾਬ ਦੀ ਜਿਹੜੀ ਹਾਲਤ ਹੈ ਕੁਛ ਬਿਹਤਰ ਹੈ। ਅਤੇ ਕੌਮੀ ਪੱਧਰ 'ਤੇ ਜਿਹੜਾ ਹੈ ਔਰਤਾਂ ਖਿਲਾਫ਼ ਹਿੰਸਾ ਦੀ ਦਰ ਹੁਣ 29.2% ਤੋਂ ਘੱਟ ਕੇ ਜਿਹੜੀ ਹੈਗੀ 22.3% ਜਿਹੜੀ ਆ ਉਹ ਰਹਿ ਗਈ ਹੈ। ਇਸ ਤੋਂ ਬਾਅਦ CBSE ਦਾ ਜੋ ਰੇੜਕਾ ਚੱਲਿਆ ਹੋਇਆ ਹੈ, ਜਿਹੜੀ ਸਭ ਤੋਂ ਵੱਡੀ ਏਜੰਸੀ ਹੈ ਇਮਤਿਹਾਨ ਕਰਾਉਣ ਵਾਲੀ ਦੇਸ਼ ਦੇ ਵਿੱਚ, CBSE ਨੇ ਹੁਣ ਮੰਨਿਆ ਕਿ ਜਿਹੜਾ ਮੁਲਾਂਕਣ ਪੋਰਟਲ ਹੈ ਉਹਦੇ 'ਚ ਖਾਮੀਆਂ ਨੇ, ਪਰ ਅਸੀਂ ਖਾਮੀਆਂ ਦੂਰ ਕਰ ਦਿੱਤੀਆਂ ਗਈਆਂ ਨੇ। ਉੱਧਰ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋਏਗੀ। ਰਾਜ ਸਰਕਾਰ ਨੇ ਨਹਿਰਾਂ 'ਚ ਪੂਰਾ ਪਾਣੀ ਛੱਡਣ ਤੇ ਪੂਰੀ ਬਿਜਲੀ ਦੇਣ ਦਾ ਜਿਹੜਾ ਹੈਗਾ ਉਹ ਦਾਅਵਾ ਕੀਤਾ। ਤੇ ਪੱਛਮੀ ਬੰਗਾਲ 'ਚ ਜਿਹੜਾ ਹੈ ਹੁਣ TMC ਆਗੂਆਂ ਤੇ ਹਮਲੇ ਸ਼ੁਰੂ ਹੋ ਗਏ ਨੇ। TMC ਦੇ ਆਗੂ ਕਲਿਆਣ ਬੈਨਰਜੀ ਤੇ ਉਧਰੋਂ ਅਭਿਸ਼ੇਕ ਬੈਨਰਜੀ ਉੱਪਰ ਜਿਹੜੇ ਹੈ ਹੋਏ ਹਮਲਿਆਂ ਦੀ ਵਿਰੋਧੀ ਪਾਰਟੀਆਂ ਦੂਜਿਆਂ ਧਿਰਾਂ ਦੇ ਆਗੂਆਂ ਨੇ ਨਿੰਦਾ ਕੀਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਹਾਂਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਇਸੇ ਖਬਰ ਤੋਂ ਹੀ ਆਪਾਂ ਸ਼ੁਰੂਆਤ ਕਰ ਲਈ, ਅਤੇ ਇਸ ਤਰੀਕੇ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ, ਆਮ ਤੌਰ ਦੇ ਉੱਤੇ ਇਹ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਸਾਰਾ ਠੰਡ ਠੰਡੋਲਾ ਜਿਹਾ ਹੋ ਜਾਂਦਾ, ਇਲੈਕਸ਼ਨ ਜਿੱਤਣ ਤੱਕ ਦਾ ਮਕਸਦ ਹੁੰਦਾ। ਪਰ ਇੱਥੇ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਇੱਥੇ ਉਲਟਾ ਕਹਿੰਦੇ ਕਿ ਹੋਰ ਜ਼ਿਆਦਾ ਮਗ ਰਿਹਾ ਵਾ ਇਸ ਟਾਈਮ ਦੇ ਉੱਤੇ ਕੰਮ, ਅਤੇ ਦੋ ਪਾਸਿਆਂ ਤੋਂ ਹੀ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀਆਂ ਇਸ ਟਾਈਮ ਦੇ ਉੱਤੇ ਆ ਰਹੀਆਂ ਨੇ। ਇਹ ਜਿਹੜੇ ਹੋ ਰਹੇ ਹਮਲੇ ਨੇ, ਹੁਣ ਇਹਦਾ ਮਤਲਬ ਕਿ ਹਾਲੇ ਕੁਛ ਹੋਰ ਟੀਚਾ ਹਾਲੇ ਬਾਕੀ ਆ, ਹਾਲੇ ਹੋਰ ਚੀਜ਼ਾਂ ਜਿਹੜੀਆਂ ਹਾਲੇ ਚੱਲਣਗੀਆਂ ਜੇਕਰ ਇਸ ਤਰੀਕੇ ਦੇ ਨਾਲ ਹਿੰਸਾ ਚੱਲਦੀ ਰਹਿੰਦੀ ਹੈ, ਅਤੇ ਆਮ ਜਨਜੀਵਨ ਦੇ ਉੱਤੇ ਫਿਰ ਕੀ ਅਸਰ ਪਊਗਾ, ਕੀ ਅਚੀਵ ਕੀ ਕਰਨਾ ਚਾਹ ਰਹੇ ਨੇ ਇੱਥੇ?
1: ਨਹੀਂ ਦੇਖੋ, ਇਹ ਜਿਹੜੀ ਇੱਕ ਇੱਦਾਂ ਦੀ ਜਿਹੜੀ ਪੋਲੀਟੀਕਲ, ਚਲੋ ਜਿਹੜਾ ਪੋਲੀਟੀਕਲ ਵੈਂਡੇਟਾ ਦੀ ਆਪਾਂ ਗੱਲ ਕਰਦੇ ਹਾਂ, ਸਾਰੀਆਂ ਪਾਰਟੀਆਂ ਜਿੱਥੇ ਕਿਤੇ ਕਿਸੇ ਦਾ ਜ਼ੋਰ ਚੱਲਦਾ ਜਦੋਂ ਸੱਤਾ 'ਚ ਆਉਂਦੀ ਹੈ ਉਹ ਹੋਰ ਤਰੀਕੇ ਨਾਲ ਕਰਦੀਆਂ ਨੇ, ਪਰ ਜਿਹੜਾ ਹੈਗਾ ਇੱਦਾਂ ਅਫੈਂਸਿਵ ਹੋਣਾ ਜਾਂ ਫਿਜ਼ੀਕਲੀ ਅਸਾਲਟ ਕਰਨਾ ਇਹ ਜਿਹੜਾ ਹੈਗਾ ਇਹ ਬਹੁਤ ਘੱਟ ਕਦੇ ਰੇਅਰ ਹੁੰਦੀਆਂ ਇੱਦਾਂ ਦੀਆਂ ਗੱਲਾਂ ਜੇ ਗੁੱਸਾ ਹੀ ਇੰਨਾ ਹੋਵੇ। ਪਰ ਹੁਣ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਲਿਆਣ ਬੈਨਰਜੀ ਉੱਪਰ ਜਿਹੜਾ ਹੈਗਾ ਉਹ ਹਮਲਾ ਹੋਇਆ, ਜਾਂ ਉਹਨਾਂ ਨੇ ਕਿਹਾ ਹੀ ਹੈ ਕਿ ਜਿਹੜਾ ਹੈਗਾ ਹੁਗਲੀ ਥਾਣੇ, ਹੁਗਲੀ ਜ਼ਿਲ੍ਹੇ ਜਿਹੜਾ ਹੈ ਥਾਣੇ ਦੇ ਬਾਹਰ ਭੀੜ 'ਚ ਜਿਹੜਾ ਹੈ ਉਹਨਾਂ ਦੇ ਸਿਰ 'ਤੇ ਸੱਟ ਲੱਗੀ ਹੈ, ਅਤੇ ਉਹਨਾਂ ਜਿੱਥੇ ਉਹ ਪਾਰਟੀ ਵਰਕਰਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਮੰਗ ਪੱਤਰ ਦੇਣ ਲਈ ਗਏ ਸੀ, ਅਤੇ ਉਹਨਾਂ ਨੇ ਸਿੱਧਾ ਹੀ ਇਲਜ਼ਾਮ ਲਾਇਆ ਕਿ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਨੇ BJP ਦੇ ਬੰਦਿਆਂ ਨੇ ਜਿਹੜਾ ਹੈਗਾ

0: ਉਹ ਹਮਲਾ ਕੀਤਾ। ਉਧਰ ਇਸ ਤੋਂ ਪਹਿਲਾਂ ਜਿਹੜਾ ਹੈ ਅਭਿਸ਼ੇਕ ਬੈਨਰਜੀ ਜਿਹੜੇ ਵੱਡੇ ਆਗੂ ਨੇ TMC ਦੇ, ਤੇ ਉਹਨਾਂ ਦੇ ਉੱਪਰ ਜਿਹੜਾ ਹੈ ਅਟੈਕ ਹੋਇਆ। ਉਸ ਮਾਮਲੇ ਦੇ ਵਿੱਚ ਤਾਂ ਖੈਰ ਪੁਲਿਸ ਨੇ 4 ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈਗਾ। ਤੇ ਹੁਣ ਜਿਹੜਾ ਇਸ ਪਾਸੇ ਨੂੰ ਜੇ ਗੱਲ ਤੁਰਦੀ ਹੈ ਤਾਂ, ਕਿਉਂਕਿ ਇਸ ਤੋਂ ਪਹਿਲਾਂ ਮਨੀਪੁਰ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ ਕਿ ਹੁਣ ਤੱਕ ਜਿਹੜਾ ਹੈਗਾ ਮਨੀਪੁਰ ਦੇ ਵਿੱਚ ਅਜੇ ਸ਼ਾਂਤੀ ਜਿਹੜਾ ਹੈ ਉਹ ਨਹੀਂ ਹੋਈ, ਤੇ ਉੱਥੇ ਵੀ ਜਿਹੜੀ ਇਹ ਖੇਡ ਹੈ ਉਹ BJP ਵੱਲੋਂ ਹੀ ਸ਼ੁਰੂ ਹੋਈ ਸੀ, ਭਾਵੇਂ ਇੱਕ ਦੂਜੀ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਉਹ ਅਲੱਗ ਗੱਲ ਹੈ। ਤੇ ਪਰ ਇਹ ਵੀ ਜਦੋਂ ਅਸੀਂ ਜਾਂ ਤਾਂ ਆਪਣੇ ਵਰਕਰਾਂ ਨੂੰ ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਉਦਾਂ ਦੇ ਕ੍ਰਿਮੀਨਲ ਨੇ ਜਿਹੜੇ ਜਿਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਿਸੇ ਦੇ ਉੱਤੇ ਫਿਜ਼ੀਕਲੀ ਇੱਦਾਂ ਅਸਾਲਟ ਕੀਤਾ ਜਾ ਸਕਦਾ, ਅਟੈਕ ਕੀਤਾ ਜਾ ਸਕਦਾ, ਤੇ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ ਜਾਂ ਸ਼ਹਿ ਦਿੰਦੇ ਹੋ ਇਸ ਤਰੀਕੇ ਦੇ ਨਾਲ, ਫਿਰ ਉਹ ਜਿਹੜੇ ਤਰੀਕੇ ਉਹ ਜਿਹੜੇ ਉਹਦੇ ਨਤੀਜੇ ਆ ਜਿਹੜੇ ਉਹ ਜਿਹੜੇ ਉਹ ਗਲਤ ਨਿਕਲਦੇ ਆ। ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਜਦੋਂ ਤੋਂ ਇਹ ਨਵੀਂ ਸਰਕਾਰ ਬਣੀ ਹੈ ਸ਼ਿਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ, ਤੇ ਚਾਹੀਦਾ ਤਾਂ ਇਹ ਹੁੰਦਾ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਜਿਹੜੀ ਪਾਰਟੀ ਸੱਤਾ ਚ ਆਉਂਦੀ ਹੈ ਉਹ ਚਾਹੁੰਦੀ ਹੁੰਦੀ ਹੈ ਕਿ ਹੁਣ ਸ਼ਾਂਤੀ ਹੋਵੇ, ਤੇ ਸਗੋਂ ਉਹ ਨਿਮ ਕੇ ਚੱਲਦੀ ਹੈ, ਥੋੜਾ ਜਿਹਾ ਨਿਮਰਤਾ ਦੇ ਨਾਲ ਚੱਲਦੀ ਹੈ ਜਾਂ ਆਪਾਂ ਇਹ ਕਹਿੰਦੇ ਹਾਂ ਕਿ ਹੰਬਲ ਹੋ ਜਾਂਦੀ ਹੈ। ਪਰ ਇੱਥੇ ਜਿਹੜਾ ਹੈਗਾ ਉਹ ਉਲਟ ਹੋ ਰਿਹਾ, ਤੇ ਇੱਕ ਪਾਸੇ ਉਹ ਲਗਾਤਾਰ ਜਿਹੜਾ ਹੈਗਾ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਦੇ ਉੱਪਰ ਜਿਹੜੀਆਂ ਹੈਗੀਆਂ ਹੋਰ ਸਖਤਾਈ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ, ਚਲੋ ਉਹ ਕਿਉਂਕਿ ਉਹ ਰਾਈਟ ਹੈ, ਤੇ ਵੈਸੇ ਤਾਂ ਉਹ ਜਿਹੜੀ ਹੈਗੀ ਹੈ ਕੌਮਾਂਤਰੀ ਸਰਹੱਦ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਜਾਂ ਯੂਨੀਅਨ ਗਵਰਨਮੈਂਟ ਦੇ ਸਾਰਾ ਅਧਿਕਾਰ ਹੇਠ ਆਉਂਦੀ ਹੈ, ਤੇ ਪਰ ਉਹਨੂੰ ਉਸ ਤਰੀਕੇ ਨਾਲ ਇੱਕ ਉਹਦਾ ਪੋਲੀਟੀਕਲੀ ਇਹ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲਾਂ ਜ਼ਮੀਨ ਅਕਵਾਇਰ ਕਰਨ ਦੀ ਮਮਤਾ ਬੈਨਰਜੀ ਨੇ ਇਜਾਜ਼ਤ ਨਹੀਂ ਸੀ ਦਿੱਤੀ, ਤੇ ਵਾਰ ਵਾਰ ਜਿਹੜਾ ਹੈਗਾ ਇਹ ਜੋ ਜਿਹੜੇ BJP ਦੇ ਲੀਡਰ ਨੇ, ਈਵਨ ਇੱਥੋਂ ਅੱਗੇ ਪ੍ਰਧਾਨ ਮੰਤਰੀ ਵੀ ਸਾਡੇ ਕੇਂਦਰੀ ਗ੍ਰਹਿ ਮੰਤਰੀ ਵੀ, ਕਿ ਜਿਹੜਾ ਇਹ ਓਪਨ ਬਾਰਡਰ ਹੈ ਜਿਹੜਾ ਖੁੱਲਾ ਇਹ ਸਰਹੱਦ ਹੈ, ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ, ਕੁਛ ਬੈਠੀ ਆ ਰਹੇ ਨੇ ਜਾਂ ਇੱਦਾਂ ਦੀਆਂ ਗੱਲਾਂ, ਤੇ ਹੁਣ ਕਈ ਪਾਸੇ ਇਹਨਾਂ ਨੇ ਨਾਲੇ ਨਾਲ ਜਿਹੜਾ ਹੈਗਾ ਇੱਕੋਦਮ ਜਿਹੜਾ ਕੰਮ ਸ਼ੁਰੂ ਕਰ ਦਿੱਤਾ। ਤੇ ਇਹ ਜਿਹੜਾ ਹੈ ਚਲੋ ਇਹ ਇਸ ਪੱਖ ਤੋਂ ਤਾਂ ਚਲੋ ਆਪਾਂ ਇੱਦਾਂ ਨਹੀਂ ਕਰਦੇ ਕਿਉਂਕਿ ਉਹ ਠੀਕ ਹੈ ਜੇ ਕੇਂਦਰ ਨਾਲ ਸਹਿਯੋਗ ਦਿੰਦੀ ਹੈ, ਜੇ ਉਧਰ ਕੰਡੇਦਾਰ ਵਾਰਡ ਲੱਗਦੀ ਹੈ ਬੰਗਲਾਦੇਸ਼ ਦੇ ਨਾਲ ਤਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਕੌਮਾਂਤਰੀ ਸਰਹੱਦ ਹੈ ਤੁਹਾਡੀ, ਆਪਣੀ ਸਰਹੱਦ ਨੂੰ ਸੁਰੱਖਿਅਤ ਰੱਖਣਾ ਤੁਹਾਡਾ ਰਾਈਟ ਹੁੰਦਾ ਹੈਗਾ, ਤੇ ਉੱਥੇ ਕੋਈ ਮਸਲਾ ਨਹੀਂ ਹੈ। ਤੇ ਪਰ ਜਿਹੜਾ ਇਹ ਹੁਣ ਦੂਜੇ ਪਾਸੇ ਨੂੰ ਆਹ ਤੁਰ ਪਏ ਨੇ ਕਿ ਫਿਜ਼ੀਕਲੀ ਅਸਾਲਟ ਕਰਨਾ, ਜਾਂ ਜਿਹੜੇ ਹੁਣ TMC ਦੇ ਕੋਈ ਵਰਕਰ ਨੇ ਜਾਂ ਕਾਰਕੁਨ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਸੁੱਟਣ ਵਾਲਾ ਕੰਮ ਜਿਹੜਾ ਹੈ ਇਹ ਸ਼ੁਰੂ ਕਰਨਾ, ਤੇ ਇਹ ਮੇਰਾ ਖਿਆਲ ਹੈ, ਮੈਨੂੰ ਇਹ ਲੱਗਦਾ ਕਿ ਇਹ ਉਲਟ ਪਾਸੇ ਨੂੰ ਜਿਹੜੀ ਗੱਲ ਜਾ ਰਹੀ ਹੈ, ਕਿਉਂਕਿ ਪੱਛਮੀ ਬੰਗਾਲ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹਮੇਸ਼ਾ ਹੀ ਜਿਹੜੀ ਹੈ ਉੱਥੇ ਇੱਦਾਂ ਦੀ ਰਹੀ ਹੈ ਕਿ ਉੱਥੇ ਜਿਹੜੀ ਹੈ ਸਟੇਬਿਲਿਟੀ ਜਿਹੜੀ ਸੋਸਾਇਟੀ ਦੇ ਵਿੱਚ ਹੋਣੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਜਿਹੜੀ ਉੱਥੇ ਲਗਾਤਾਰ ਬਹੁਤ ਸਾਰੇ ਜ਼ਿਲ੍ਹੇ ਨੇ ਜਿੱਥੇ ਮੁਸਲਿਮ ਵੋਟ ਕਾਫੀ ਹੈ, ਤੇ ਉਹ ਅਲੱਗ ਗੱਲ ਹੈ ਕਿ ਉੱਥੇ ਕਦੇ ਕਾਮਯਾਬ ਨਹੀਂ ਹੋਏ ਇੱਦਾਂ ਦੀ ਜਿਹੜੀ ਹੈਗੀ ਹੈ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕੋਈ ਕਮਿਊਨਲ ਇੱਦਾਂ ਦੀ ਸਿਚੁਏਸ਼ਨ ਬਣਾਉਣ ਦੇ ਵਿੱਚ ਕੋਈ ਵੀ ਪਾਰਟੀ ਜਾਂ ਕੋਈ ਵੀ ਗਰੁੱਪ। ਤੇ ਪਰ ਇੱਕ ਇਹ ਵੀ ਹੁਣ ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ, ਉਹਨਾਂ ਨੂੰ ਵੋਟਾਂ ਪਾਉਣ ਦਾ ਮੌਕਾ ਦਿੱਤਾ ਗਿਆ, ਤੇ ਹੁਣ ਲਗਾਤਾਰ ਜ਼ਿਲ੍ਹਾ ਪੱਧਰ ਤੇ ਉਹਨਾਂ ਨੇ ਇੱਦਾਂ ਦੇ ਜਿਹੜੇ ਹੈਗੇ ਆ ਡਿਟੈਂਸ਼ਨ ਜਿਹੜੇ ਹੈਗੇ ਸੈਂਟਰ ਉਹ ਬਣਾ ਦਿੱਤੇ ਨੇ, ਤੇ ਇੱਕ ਤਾਂ ਉਸ ਪਾਸੇ ਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਖੋਲ ਲਿਆ ਚੈਪਟਰ, ਤੇ ਦੂਜੇ ਪਾਸੇ ਇਹ TMC ਦੇ ਜਿਹੜਾ ਹੈਗਾ ਖਿਲਾਫ ਇਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ। ਸੋ ਇਹ ਕਿਉਂਕਿ ਜੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਜ਼ਿਆਦਾ ਵਿਗੜਦੀ ਹੈ ਤਾਂ ਭਾਵੇਂ ਕਿੰਨੀਆਂ ਵੀ ਵੋਟਾਂ ਨਾਲ ਜਾਂ ਕਿੰਨੀ ਵੀ ਬਹੁਮਤ ਦੇ ਨਾਲ ਸਰਕਾਰ ਜਿੱਤੀ ਹੋਵੇ, ਤੇ ਉਹਦਾ ਜਿਹੜਾ ਹੈਗਾ ਫਿਰ ਉਹ ਧਿਆਨ ਜਿਹੜਾ ਦੂਜੇ ਪਾਸੇ ਉਹ ਚਲਾ ਜਾਂਦਾ। ਤੇ ਹੁਣ ਦੇਖਦੇ ਹਾਂ ਅੱਗੋਂ ਇਹ ਗੱਲ ਜਿਹੜੀ ਹੈ ਉਹ ਕਿੱਧਰ ਨੂੰ ਜਾਂਦੀ ਹੈ, ਕੀ ਇਸ ਗੱਲ ਨੂੰ ਜਿਹੜੀ ਹੈ BJP ਦੇ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਨੇ ਉਹ ਇਹ ਤਸਲੀਮ ਕਰਦੇ ਕਿ ਹਾਂ ਇਹ ਗਲਤ ਗੱਲ ਹੋਈ ਹੈ ਇੱਦਾਂ ਦੇ ਜਿਹੜੇ ਅਸਾਲਟ ਹੋਏ ਨੇ, ਜਾਂ ਜਿਵੇਂ ਦੂਜੇ ਲੀਡਰਾਂ ਨੇ ਜਿਹੜਾ ਹੈਗਾ ਉਹਦੀ ਨਿੰਦਾ ਕੀਤੀ ਹੈ, ਖਾਸ ਕਰਕੇ ਕਾਂਗਰਸ ਦੇ ਜਿਹੜੇ ਹੈਗੇ ਲੀਡਰ ਹੈ ਜਾਂ ਜਿਹੜੇ ਹੈਗੇ ਸਮਾਜਵਾਦੀ ਪਾਰਟੀ ਦੇ ਆਗੂ ਨੇ ਅਖਿਲੇਸ਼ ਯਾਦਵ, ਉਧਰੋਂ ਰਾਹੁਲ ਗਾਂਧੀ, ਜਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜਿਹੜਾ ਹੈਗਾ ਉਹ ਇਹਦੀ ਨਿੰਦਾ ਕੀਤੀ ਹੈ, ਸਖ਼ਤ ਨਿੰਦਾ ਕੀਤੀ ਹੈ। ਤੇ ਕੀ ਬੀਜੇਪੀ ਦੇ ਆਗੂਆਂ ਵੱਲੋਂ ਵੀ ਇਦਾਂ ਦੀ ਨਿੰਦਾ ਕੀਤੀ ਜਾ ਰਹੀ ਹੈ? ਜੇ ਨਹੀਂ ਕੀਤੀ ਜਾ ਰਹੀ ਤਾਂ ਫਿਰ ਇਹ ਵੀ ਜਿਹੜਾ ਹੈਗਾ ਫਿਰ ਉਸ ਪਾਸੇ ਗੱਲ ਜਾਂਦੀ ਹੈ ਕਿ ਉਹ ਜਰੂਰ ਉਹਨਾਂ ਦਾ ਕਿਤੇ ਨਾ ਕਿਤੇ ਵਿੱਚ ਜਿਹੜਾ ਹੈਗਾ ਦਾਲ ਦੇ ਵਿੱਚ ਕਾਲਾ, ਜਾਂ ਉਹਨਾਂ ਨੂੰ ਉਹ ਸ਼ਹਿ ਦੇਣ ਦੇ ਵਿੱਚ ਜਿਹੜੇ ਹੈਗੇ ਉਹ ਸ਼ਾਮਲ ਨੇ।
1: ਇੱਧਰ ਜਿਹੜਾ ਹੁਣ ਗੜਗੱਜ ਜਥੇਦਾਰ ਗੜਗੱਜ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਆ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਧ ਐਕਟ ਆ ਇਹ ਮਿੱਠਾ ਜ਼ਹਿਰ ਆ, ਸੋ ਹੁਣ ਇਹਨੂੰ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਇਹਨੂੰ ਲਗਾਤਾਰ ਸੁਰਜੀਤ ਰੱਖਿਆ ਜਾ ਰਿਹਾ ਵਾ, ਇਸ ਇਕੱਠ ਦੇ ਵਿੱਚ ਵੀ ਇਹ ਗੱਲ ਕਹੀ ਗਈ ਆ। ਕੋਈ ਲੱਗਦੇ ਨੇ ਚਾਂਸ ਸਰਕਾਰ ਇਸ ਚੀਜ਼ ਦੇ ਉੱਤੇ ਪਾਉਂਗੀ, ਕਿਉਂਕਿ ਮੁੱਖ ਮੰਤਰੀ ਇਸ ਚੀਜ਼ ਦੇ ਉੱਤੇ ਪਿਛਲੇ ਦਿਨੀ ਇੱਥੋਂ ਸਿੱਧਾ ਹੀ ਸ਼ਰੇਆਮ ਹੀ ਕਹਿੰਦੇ ਨਜ਼ਰ ਆਏ ਵੀ ਜੋ ਮਰਜ਼ੀ ਕਰ ਲੈਣ ਇਹ ਵਾਪਸ ਨਹੀਂ ਹੁੰਦਾ, ਸੋ ਕੀ ਇਹ ਕੀ ਅਚੀਵ ਕਰਨਾ ਚਾਹੁੰਦੇ ਨੇ ਅਤੇ ਸਰਕਾਰ ਕੀ ਅਚੀਵ ਕਰਨਾ ਚਾਹੁੰਦੀ ਆ? ਇਹ ਲੌਂਗ ਟਰਮ ਜੇਕਰ ਇਹ ਮੁੱਦਾ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ, ਲੋਕਾਂ ਦੇ ਉੱਤੇ ਕੀ ਅਸਰ ਆ ਇਸ ਚੀਜ਼ ਦਾ?
0: ਨਹੀਂ ਦੇਖੋ, ਜਿਸ ਤੱਕ ਤਾਂ ਜਿਹੜੀ ਪਹਿਲਾਂ ਆਪਾਂ ਸਰਕਾਰ ਦੀ ਗੱਲ ਲੈ ਲਈਏ, ਸਰਕਾਰ ਇਸ ਮਾਮਲੇ 'ਚ ਫਸੀ ਹੋਈ ਸੀ ਜ਼ਰੂਰ, ਕਿਉਂਕਿ ਜਿਹੜਾ ਬਰਗਾੜੀ ਕਾਂਡ ਸੀ ਬੇਅਦਬੀ ਵਾਲਾ, ਤੇ ਉਦੋਂ ਬਾਅਦ 5 ਸਾਲ ਜਿਹੜੀ ਆ ਉਹ ਕਾਂਗਰਸ ਦੀ ਸਰਕਾਰ ਰਹੀ। ਇਸੇ ਇਸ਼ੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਈ ਜਾਂ ਕਾਂਗਰਸ ਸੱਤਾ ਦੇ ਵਿੱਚ ਆਈ ਕਿ ਅਸੀਂ ਜਿਹੜਾ ਹੈਗਾ ਤੁਰੰਤ ਉਹਦਾ ਹੱਲ ਕਰਾਂਗੇ ਉਸ ਮਸਲੇ ਦਾ। ਫਿਰ ਇਸੇ ਇਹੀ ਮਸਲਾ ਜਿਹੜਾ ਹੈਗਾ ਜਦੋਂ ਚੋਣ ਮੁੱਦਾ ਬਣਿਆ ਜਿਹੜਾ ਹੈਗਾ 2022 ਦੀਆਂ ਇਲੈਕਸ਼ਨ ਦੇ ਵਿੱਚ, ਕਿਉਂਕਿ 2017 ਦਾ ਕਾਂਗਰਸ ਨੇ ਜਿੱਤ ਲਈ ਬਹੁਮਤ ਉਹਨਾਂ ਨੇ ਲੈ ਲਿਆ, ਤੇ 2022 ਦੇ ਵਿੱਚ ਇਹੀ ਇਸ਼ੂ ਜਾਂ ਇਹੀ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਆਈ ਕਿ ਅਸੀਂ ਇਹਨੂੰ ਤੁਰੰਤ ਹੱਲ ਕਰਾਂਗੇ। ਤੇ ਕਿਉਂਕਿ ਜਿਹੜਾ ਬਰਗਾੜੀ ਵਾਲਾ ਕਾਂਡ ਆ ਉਹ ਇਸ ਤਰ੍ਹਾਂ ਜਿਹੜਾ ਹੈਗਾ ਉਲਝਿਆ ਹੋਇਆ ਉਹ ਇੱਕ ਤਰੀਕੇ ਦੇ ਨਾਲ ਅਦਾਲਤੀ ਚੱਕਰਾਂ ਦੇ ਵਿੱਚ, ਜਾਂ ਜਿਵੇਂ ਵੀ ਕਹਿ ਲਓ, ਇੱਥੇ ਭਾਵੇਂ ਕੋਈ ਵੀ ਸਰਕਾਰ ਦਾਅਵਾ ਕਰੇ ਕਿ ਅਸੀਂ ਇਹਨੂੰ ਹੱਲ ਕਰ ਦਿਆਂਗੇ ਰਾਤੋਂ ਰਾਤ, ਇਹ ਨਹੀਂ ਹੱਲ ਹੋ ਸਕਦਾ, ਇਹਦੇ ਬਹੁਤ ਸਾਰੇ ਪੱਖ ਨੇ। ਹਾਂ, ਇਹਦਾ ਹੱਲ ਉਦੋਂ ਹੋ ਸਕਦਾ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਜਿਸ ਘਟਨਾ ਵਾਪਰੀ ਸੀ, ਤੇ ਜੇ ਉਦੋਂ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇਹ ਜਿਹੜੀ ਨੌਬਤ ਨਹੀਂ ਸੀ ਆਉਣੀ, ਸ਼ਾਇਦ ਇਹ ਕਾਨੂੰਨ ਬਣਾਉਣ ਦੀ ਲੋੜ ਵੀ ਜਿਹੜੀ ਆ ਉਹ ਨਾ ਪੈਂਦੀ। ਹੁਣ ਇਹ ਸਰਕਾਰ ਦੇ ਅੱਗੇ ਵੀ ਮਸਲਾ ਆਇਆ, ਇਹ ਸਰਕਾਰ ਦੇ ਵੇਲੇ ਵੀ ਇਹਨਾਂ ਨੇ, ਕਿਉਂਕਿ ਉਦੋਂ ਪਹਿਲਾਂ SIT ਬਣੀਆਂ, ਫਿਰ ਇਸ ਵੇਲੇ ਨੇ ਵੀ ਜਿਹੜੀਆਂ ਉਹ SIT ਦੇ ਜਿਹੜੀਆਂ ਸੀਗੀਆਂ ਰਿਪੋਰਟਾਂ ਖੋਲੀਆਂ, ਉਹਦੇ ਤੇ ਕਾਰਵਾਈ ਕੀਤੀ, ਇਹਦੇ ਤੇ ਇਲਜ਼ਾਮ ਲੱਗਦੇ ਰਹੇ ਕਿ ਇਹਨਾਂ ਨੇ ਵੀ ਜਿਹੜਾ ਹੈਗਾ ਪਰਸੂ ਨਹੀਂ ਕੀਤਾ ਜਿਹੜਾ ਪੱਖ ਸੀਗਾ, ਤੇ ਸਿੱਖਾਂ ਦਾ ਪੱਖ ਸੀ, ਜਾਂ ਇਹ ਕਹਿ ਲਓ ਕਿ ਜਿਹੜਾ ਇਸਤਗਾਸਾ ਧਿਰ ਦਾ ਪੱਖ ਸੀ। ਤੇ ਹੁਣ ਇਹਨਾਂ ਲਈ, ਕਿਉਂਕਿ ਹੁਣ ਇਲੈਕਸ਼ਨ ਫੇਰ ਅੱਗੇ ਆ ਰਹੀ ਹੈ, ਤੇ ਇਹ ਲਗਾਤਾਰ ਪ੍ਰੈਸ਼ਰ ਪੈ ਰਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਜਿਹੜਾ ਹੈਗਾ ਕੋਈ ਕਾਨੂੰਨ ਹੋਵੇ ਜਿਹਦੇ ਤਹਿਤ ਜਿਹੜਾ ਹੈਗਾ ਤੁਰੰਤ ਕਾਰਵਾਈ ਹੋ ਸਕੇ, ਕਿਉਂਕਿ ਜਿਹੜੀਆਂ ਹੁਣ ਤੱਕ ਜੋ ਘਟਨਾਵਾਂ ਵਾਪਰੀਆਂ ਨੇ, ਕਿਉਂਕਿ ਜਿਹੜਾ ਨਕੋਦਰ ਕਾਂਡ ਸੀ ਜਿਹੜਾ ਬਹੁਤ ਪਹਿਲਾਂ 1986 ਦੇ ਵਿੱਚ ਵਾਪਰਿਆ, ਉਹ ਤਾਂ ਉਹਦੇ ਖੁਰਦ ਬੁਰਦ ਹੋ ਗਿਆ, ਕਿਉਂਕਿ ਉੱਥੇ ਤਾਂ ਅੱਗੇ ਕੋਈ ਕਾਰਵਾਈ ਨਹੀਂ ਹੋਈ, ਤੇ ਉਹਦੀ ਤਾਂ ਜਿਹੜੀ ਸੀ ਕਲੋਜ਼ਰ ਜਿਹੜੀ ਰਿਪੋਰਟ ਵੀ ਜਿਹੜੀ ਦੇ ਦਿੱਤੀ ਗਈ ਸੀ, ਤੇ ਉਹ ਜਿੱਥੇ 4 ਨੌਜਵਾਨ ਮਾਰੇ ਗਏ ਸੀਗੇ, ਤੇ ਉਹ ਵੀ ਬੇਅਦਬੀ ਨੂੰ ਲੈ ਕੇ ਸੀ, ਉਸ ਤੋਂ ਬਾਅਦ ਇਸ ਘਟਨਾ ਦਾ ਵੀ ਜਿਹੜਾ ਸੀ, ਤੇ ਇਹਦੇ ਤੇ ਫਿਰ ਕੁਛ ਵਿੱਚੋਂ ਇਹ ਏਦਾਂ ਦੀ ਡਿਮਾਂਡ ਵੀ ਸ਼ੁਰੂ ਹੋਈ ਕਿ ਇਹਦੇ ਤੇ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ, ਸਖ਼ਤ ਕਾਨੂੰਨ ਜਿਹੜਾ ਹੈ ਉਹ ਬਣਾਇਆ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਵਾਲੀ, ਉਹ ਵੀ ਇੱਕ ਐਕਟ ਲੈ ਕੇ ਆਈ ਸੀ, ਉਹ ਐਕਟ ਏਦਾਂ ਦਾ ਸੀ ਜਿਹੜਾ ਸਾਰੇ ਧਰਮਾਂ ਦੇ ਨਾਲ ਜਾਂ ਸਾਰੇ ਉਹਦੇ ਨਾਲ ਤਾਲੁਕ ਰੱਖਦਾ ਸੀ। ਤੇ ਜਿਹੜਾ ਹੁਣ ਇਹਨਾਂ ਦੇ ਅੱਗੇ ਫੇਰ ਇਹ ਸੀਗਾ ਨੁਕਤਾ ਕਿ ਉਸੇ ਤਰ੍ਹਾਂ ਦਾ ਕੋਈ ਐਕਟ ਲਿਆਂਦਾ ਜਾਵੇ ਜਾਂ ਉਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ, ਫਿਰ ਉਹੀ ਚੱਕਰ ਸੀ ਕਿ ਗਵਰਨਰ ਉਹਨੂੰ ਜੇ ਜਿਹੜਾ ਹੈਗਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਵਾਸਤੇ ਭੇਜਦਾ ਤਾਂ ਉੱਥੇ ਜਾ ਕੇ ਰਹਿ ਜਾਂਦਾ, ਪਾਸ ਨਹੀਂ ਹੁੰਦਾ। ਤੇ ਫਿਰ ਕਿਉਂਕਿ ਜਿਹੜਾ 2008 ਦੇ ਵਿੱਚ ਇੱਕ ਐਕਟ ਅਕਾਲੀ ਦਲ ਨੇ ਦੀ ਸਰਕਾਰ ਵੇਲੇ ਬਣਿਆ ਸੀ, ਉਹ ਭਾਵੇਂ ਬੇਅਦਬੀ ਦੇ ਨਾਲ ਸੰਬੰਧਿਤ ਨਹੀਂ ਸੀ, ਪਰ ਉਹਦੇ ਚ ਜਿਹੜਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਦੇ ਨਾਲ ਸੰਬੰਧਿਤ ਸੀ, ਉਹਦੇ ਤੇ ਅਸਿੱਧੇ ਢੰਗ ਨਾਲ ਇਹ ਗੱਲ ਸੀ ਕਿਤੇ ਨਾ ਕਿਤੇ ਕਿ ਜਿਹੜਾ ਇਹ ਇਸ਼ੂ ਹੈ ਕਿ ਹੋਰ ਕਿਸੇ ਨੂੰ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਉਹਦੇ ਚ ਪ੍ਰੂਫ ਰੀਡਿੰਗ ਤੇ ਉਹਦੇ ਚ ਕਿਸੇ ਤਰੀਕੇ ਦਾ ਕੋਈ ਲਗ ਮਾਤਰ ਦਾ ਵਾਧਾ ਘਾਟਾ ਜਾਂ ਹੋਰ ਏਦਾਂ ਰਹਿਣ ਦੀ ਜਿਹੜੀ ਗੁੰਜਾਇਸ਼ ਹੈ, ਜਾਂ ਉਹਨੂੰ ਇੱਕ ਬਿਜ਼ਨਸ ਦੇ ਐਂਗਲ ਦੇ ਨਾਲ ਜੇ ਕੋਈ ਪ੍ਰਾਈਵੇਟ ਪਬਲਿਸ਼ਰ ਛਾਪਦੇ ਤਾਂ ਉੱਥੇ ਜਿਹੜਾ ਹੈਗਾ ਸਤਿਕਾਰ ਨਹੀਂ ਰਹੇਗਾ, ਤੇ ਇਸ ਉਹ ਉਦੋਂ ਕਾਨੂੰਨ ਪਾਸ ਕੀਤਾ ਗਿਆ, ਉਹ ਪਾਸ ਵੀ ਹੋ ਗਿਆ, ਤੇ ਫਿਰ ਇਹਨਾਂ ਨੂੰ ਲੱਗਿਆ ਕਿ ਜਿਹੜਾ ਉਹ ਸਤਿਕਾਰ ਵਾਲੀ ਜਾਂ ਗੱਲ ਆ ਉੱਥੋਂ ਹੀ ਜਿਹੜੇ ਇਹਦੇ ਨਾਲ ਉਹ ਅਮੈਂਡਮੈਂਟ ਕੀਤੀ ਜਾਵੇ ਸਾਂਭ ਸੰਭਾਲ ਨੂੰ ਲੈ ਕੇ। ਤੇ ਇਸ ਸਰਕਾਰ ਨੇ ਫਿਰ ਜਿਹੜਾ ਸੀ ਇਹ ਕਾਨੂੰਨ ਬਣਾ ਕੇ ਜਿਹੜਾ ਪਾਸ ਕਰਤਾ, ਕਿਉਂਕਿ ਅਸਲ ਚ ਇਹ ਸਰਕਾਰ ਵੀ ਜਿਹੜਾ ਹੈ ਬਰਗਾੜੀ ਵਾਲਾ ਜਿਹੜਾ ਮਸਲਾ ਹੈ ਤੇ ਉਹ ਉਸ ਤੋਂ ਬਚਣਾ ਚਾਹੁੰਦੇ ਸੀ, ਪਰ ਇਹਨਾਂ ਨੇ ਪੋਲੀਟੀਕਲੀ ਇਹ ਕਹਿ ਲਓ ਕਿ ਇੱਕ ਵਿਜ਼ਡਮ ਕਹਿ ਲਓ ਜਾਂ ਚਲਾਕੀ ਕਹਿ ਲਓ, ਇਹ ਹੈ ਕਿ ਇਹਨਾਂ ਨੇ ਉਹ ਸਾਰੇ ਮਸਲਿਆਂ ਦਾ ਵਿਧਾਨ ਸਭਾ ਦੇ ਫਲੋਰ ਤੇ ਜ਼ਿਕਰ ਕੀਤਾ, ਜਿਹਦੇ ਚ ਅਕਾਲੀ ਦਲ ਬੁਰੀ ਤਰ੍ਹਾਂ ਫਸਦਾ ਸੀ। ਜਿਹੜਾ 1986 ਵਾਲਾ ਨਕੋਦਰ ਕਾਂਡ ਵੀ ਸੀ ਤੇ ਉਹਦੇ ਚ 4 ਨੌਜਵਾਨ ਮਾਰੇ ਗਏ ਸੀ ਉਸ ਮੰਗ ਨੂੰ ਲੈ ਕੇ ਜਦੋਂ ਜਿਹਨਾਂ ਨੇ ਧਰਨਾ ਦਿੱਤਾ ਸੀ, ਤੇ ਉਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ, ਉਹ ਵੀ ਅਕਾਲੀ ਸਰਕਾਰ ਸੀ। ਤੇ ਹੁਣ ਜਦੋਂ ਇਹ ਘਟਨਾ ਹੋਈ ਬਰਗਾੜੀ ਵਾਲੀ 2015 ਦੇ ਵਿੱਚ, ਤੇ ਉਦੋਂ ਜਿਹੜੀ ਸੀਗੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਸੁਖਬੀਰ ਸਿੰਘ ਬਾਦਲ ਉਦੋਂ ਗ੍ਰਹਿ ਮੰਤਰੀ ਸੀਗੇ। ਸੋ ਇਹ ਜਿਹੜਾ ਸੀ ਇਹ ਸਾਰਾ ਮਸਲਾ ਜਦੋਂ ਇਹ ਸਰਕਾਰ ਨੂੰ ਲੱਗਿਆ ਕਿ ਉਸ ਜਿਹੜੀਆਂ ਧਾਰਾਵਾਂ ਉਦੋਂ ਤੋਂ ਲੱਗੀਆਂ ਹੋਈਆਂ ਉਹਦੇ ਮੁਤਾਬਕ ਉਹਦਾ ਮਸਲਾ ਹੱਲ ਹੀ ਨਹੀਂ ਹੋ ਸਕਦਾ, ਕਿਉਂਕਿ ਉਹਦਾ ਇੱਕ ਕਾਰਨ ਹੈ। ਉਹਦਾ ਇਹ ਕਾਰਨ ਸੀ ਕਿ ਜਿਹੜੀ ਜਿਹੜੀਆਂ ਧਾਰਾਵਾਂ ਜਿਹੜੀਆਂ ਨੇ ਬਰਗਾੜੀ ਵਾਲੇ ਕਾਂਡ ਤੇ ਜਿਹੜੀਆਂ ਲੱਗੀਆਂ ਨੇ, ਉਹ ਜਿਹੜੀਆਂ ਸੈਕੂਲਰ ਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਜਾਂ ਆਪਾਂ ਕਹਿ ਲਓ ਜਿਹੜਾ ਪੁਰਾਣਾ ਇੱਕ ਸਾਡਾ ਕਾਨੂੰਨ ਹੈ ਐਕਟ ਦੇ ਤਹਿਤ ਹੀ ਲੱਗੀਆਂ ਹੋਈਆਂ ਨੇ, ਜਿਹਦੇ ਚ ਵੱਡੀ ਗੱਲ ਇਹ ਆਉਂਦੀ ਹੈ ਕਿ ਜਿਹੜੀ ਬੇਅਦਬੀ ਧਾਰਮਿਕ ਭਾਵਨਾ ਭੜਕਾਉਣ ਵਾਸਤੇ ਕੀਤੀ ਗਈ, ਤੇ ਉਹਦੇ ਚ ਕੋਈ ਬਹੁਤ ਹੀ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਹੈ। ਭਾਵੇਂ ਬਾਅਦ ਦੇ ਵਿੱਚ ਇਹ ਵੀ ਲੋਕ ਕਹਿੰਦੇ ਗਏ ਜੀ ਉਹਦੇ ਚ ਤਾਂ ਇੱਥੋਂ ਤੱਕ ਦਾ ਹੈਗਾ ਪ੍ਰਬੰਧ ਕਿ ਸਜ਼ਾਏ ਮੌਤ ਦਿੱਤੀ ਜਾ ਸਕਦੀ ਹੈ, ਏਦਾਂ ਬਾ ਉਹ ਚ ਕੋਈ ਬਹੁਤਾ ਕੋਈ ਸਖ਼ਤ ਸਜ਼ਾ ਦਾ ਹੈ ਨੀ ਪ੍ਰਬੰਧ ਉਹਦੇ ਚ। ਤੇ ਹਾਂ, ਪਰ ਜਿਹੜੀਆਂ ਉਦੋਂ ਬਾਅਦ ਘਟਨਾਵਾਂ ਵਾਪਰੀਆਂ ਜਿਹਦੇ ਚ ਪੁਲਿਸ ਦੀ ਗੋਲੀ ਦੇ ਨਾਲ ਜਿਹੜੇ ਸੀ ਦੋ ਨੌਜਵਾਨ ਮਾਰੇ ਗਏ, ਤੇ ਉਹਦੇ ਤੇ ਜਿਹੜੀ ਸੀ ਸਰਕਾਰ ਵੱਲੋਂ ਕਾਰਵਾਈ ਕਰਨੀ ਬਣਦੀ ਉਹ ਪ੍ਰੋਪਰ ਉਵੇਂ ਜਿਹੜੀ ਉਹ ਨਹੀਂ ਹੋਈ, ਕਿਉਂਕਿ ਹਾਲਾਂਕਿ ਗੱਲ ਤਾਂ ਉਸ ਮਸਲੇ ਨਾਲ ਹੀ ਜੁੜੀ ਹੋਈ ਸੀ, ਉਹ ਵੀ ਬੇਅਦਬੀ ਦੇ ਨਾਲ, ਤੇ ਪਰ ਕਿਉਂਕਿ ਉਹ ਪੁਲਿਸ ਦੀ ਗੋਲੀ ਨਾਲ ਮਰੇ ਸੀ, ਪੁਲਿਸ ਨੂੰ ਸ਼ਰੇਆਮ ਜਿਹੜੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਜਦੋਂ ਸੁਮੇਧ ਸੈਣੀ DGP ਸੀਗੇ, ਤੇ ਉਹਨਾਂ ਨੇ ਸਾਰਿਆਂ ਨੂੰ ਪੁਲਿਸ ਨੂੰ ਇੱਕ ਤਰੀਕੇ ਨਾਲ ਬਰੀ ਕਰਤਾ ਜਾਂ ਵਿੱਚ ਕੇ, ਤੇ ਉਹਦੇ ਤੇ ਕਾਰਵਾਈ ਨਹੀਂ ਹੋਈ ਅਸਲ ਦੇ ਵਿੱਚ। ਜਿਹੜੀ FIR ਵੀ ਕੱਟੀ ਗਈ ਉਹ ਵੀ ਲਿਖੀ ਗਈ ਕਿ ਅਣਪਛਾਤੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਗੋਲੀ ਚਲਾਇਆ। ਏਦਾਂ ਦੀ ਬੜੀ ਹਾਸੋਹੀਣੀ ਗੱਲ ਹੁੰਦੀ ਹੈ ਕਿ ਅਣਪਛਾਤੇ ਪੁਲਿਸ ਮੁਲਾਜ਼ਮ ਕਿਹੜੇ ਹੁੰਦੇ ਆ। ਤੇ ਸੋ ਇਹ ਇਸ ਤਰੀਕੇ ਦਾ ਉਹਨੂੰ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ। ਹੁਣ ਇਹ ਨੈਚੁਰਲੀ ਹੈ ਕਿ ਇਹ ਸਰਕਾਰ ਜਿਹੜੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਅਕਾਲੀ ਦਲ ਨੂੰ ਇਸ ਮਾਮਲੇ ਚ ਜਿਹੜਾ ਸੀ ਉਹ ਟਾਰਗੇਟ ਕਰਨਾ ਚਾਹੁੰਦੇ ਸੀ। ਵਿਧਾਨ ਸਭਾ ਦੇ ਵਿੱਚ ਜਦੋਂ ਇਹ ਕਾਨੂੰਨ ਦੇ ਉੱਤੇ ਬਹਿਸ ਹੋਈ ਉਦੋਂ ਵੀ ਜਿਹੜਾ ਹੈ ਅਕਾਲੀ ਦਲ ਨੂੰ ਮੁੱਖ ਤੌਰ ਤੇ ਟਾਰਗੇਟ ਕੀਤਾ ਗਿਆ। ਹੁਣ ਅਕਾਲੀ ਦਲ ਦੀ ਸਮੱਸਿਆ ਇਹ ਹੋ ਗਈ ਕਿ 2008 ਦੇ ਜਿਹੜੇ ਕਾਨੂੰਨ ਦੀ ਸੋਧ ਕੀਤੀ ਗਈ ਜਿਹੜਾ ਅਕਾਲੀ ਦਲ ਨੇ ਬਣਾਇਆ ਸੀ, ਇਸ ਕਰਕੇ ਉਦੋਂ ਬਾਅਦ ਅਕਾਲੀ ਦਲ ਦਾ ਤੇ ਕੋਈ ਕਮੈਂਟ ਆਏ ਹੀ ਨਹੀਂ, ਨਾ ਜਿਹੜੇ ਸੁਖਬੀਰ ਬਾਦਲ ਬੋਲੇ, ਨਾ ਕੋਈ ਦਲਜੀਤ ਸਿੰਘ ਚੀਮਾ ਬੋਲੇ, ਨਾ ਮਜੀਠੀਆ ਬੋਲੇ ਕੋਈ। ਠੀਕ ਆ, ਉਹ ਹੋਰ ਟੇਢੇ ਢੰਗ ਨਾਲ ਉਹਨਾਂ ਦੀ ਬਿਆਨਬਾਜ਼ੀ ਆਉਂਦੀ ਰਹੀ, ਤੇ ਪਰ ਸਿੱਧਾ ਇਹਦੇ ਤੇ ਨੀ ਬੋਲੇ, ਨਾ ਇਹਦੇ ਹੱਕ ਚ ਨਾ ਵਿਰੋਧ ਚ। ਤੇ ਪਰ ਇਹ ਹੈ ਕਿ ਇਹਨਾਂ ਨੂੰ ਫਿਰ ਇੱਕ ਤਰੀਕਾ ਲੱਭਿਆ ਕਿ SGPC ਨੂੰ ਅੱਗੇ ਲਾ ਕੇ ਜਿਹੜਾ ਹੈ ਇਹਦੇ ਖਿਲਾਫ ਏਦਾਂ ਦੀ ਗੱਲ ਕੀਤੀ ਜਾਵੇ। ਹੁਣ SGPC ਨੇ ਕੀ ਕੀਤਾ, ਇੱਕ ਧਿਰ ਹੋਰ ਹੈ ਜਿਹੜੀ ਕਹਿ ਰਹੀ ਹੈ ਕਿ ਪੂਰਾ ਕਾਨੂੰਨ ਹੀ ਜਿਹੜਾ ਹੈਗਾ ਉਹ ਬਣਨੇ ਨੀ ਚਾਹੀਦਾ, ਕਾਨੂੰਨ ਰੱਦ ਕੀਤਾ ਜਾਵੇ, ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਜਾਂ ਦੁਨਿਆਵੀ ਕਾਨੂੰਨ ਨੇ ਉਹ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਤਿਕਾਰ ਹੈ ਜਾਂ ਮਾਣ ਮਰਿਆਦਾ ਉਹ ਉਹਨਾਂ ਦੇ ਘੇਰੇ ਦੇ ਵਿੱਚ ਉਹਨਾਂ ਦੇ ਐਂਬਿਟ ਦੇ ਵਿੱਚ ਆਉਂਦੀ ਨਹੀਂ, ਇਸ ਕਰਕੇ ਸਰਕਾਰਾਂ ਕੋਲ ਕੋਈ ਹੱਕ ਨਹੀਂ ਕਿ ਏਦਾਂ ਦੀ ਜਿਹੜਾ ਕੋਈ ਕਾਨੂੰਨ ਬਣਾਇਆ ਜਾਵੇ। ਤੇ ਹੁਣ ਅਕਾਲੀ ਦਲ ਇਹ ਕਹਿੰਦਾ ਕਿ ਜਿਹੜੀਆਂ ਉਹਦੇ ਚ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ, ਜਿਹੜਾ ਉਹਦੇ ਸਜ਼ਾ ਦਾ ਪ੍ਰਬੰਧ ਕੀਤਾ ਗਿਆ, ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ, ਉਹ ਧਾਰਾਵਾਂ ਹਟਾਈਆਂ ਜਾਣ। ਤੇ ਉਹਨਾਂ ਨੇ ਹੁਣ ਜਿਹੜਾ ਨਾਲ SGPC ਨੂੰ ਜੋੜਿਆ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਕੇਲਾ ਤਾਂ ਹੁਣ, ਤੇ ਨਾਲ ਹੋਰ ਕੁਛ ਜਿਹੜੇ ਹੈਗੇ ਸੀ ਕੁਛ ਗ੍ਰੰਥੀ ਕੋਈ ਉਹਨਾਂ ਦੀਆਂ ਜਥੇਬੰਦੀਆਂ ਬਣਾ ਕੇ ਤੇ ਉਹਨਾਂ ਨੂੰ ਨਾਲ ਜੋੜਿਆ, ਕਿ ਕਿਉਂਕਿ ਉਹਦੇ ਚ ਜਿਹੜੀ ਹੈ ਜਿਹੜੀ ਉਹਦੇ ਚ ਇੱਕ ਆਪਾਂ ਕਹਿੰਦੇ ਕਿ ਇੱਕ ਉਹਦੇ ਚ ਇੱਕ ਪਾਰਟ ਹੈ ਜਾਂ ਆਪਾਂ ਕਹਿੰਦੇ ਕਿ ਉਹਦੇ ਚ ਇੱਕ ਮੱਦ ਹੈ ਜਿਹਦੇ ਚ ਇਹ ਲਿਖਿਆ ਕਿ ਜਿਹੜੇ ਗੁਰਦੁਆਰਾ ਦਾ ਜਿਹੜਾ ਪ੍ਰਬੰਧਕ ਨੇ ਜਾਂ ਉੱਥੇ ਜਿਹੜੇ ਸੇਵਾ ਸੰਭਾਲ ਕਰਦੇ ਨੇ ਉਹ ਕਸਟੋਡੀਅਨ ਨੇ, ਤੇ ਉਹ ਜ਼ਿੰਮੇਵਾਰ ਹੋਣਗੇ ਉਹਦੇ ਲਈ ਜੇ ਉੱਥੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ। ਤੇ ਜੇ ਕੋਈ ਮਿਸ ਹੈਪਨਿੰਗ ਕਿਤੇ ਸ਼ਾਰਟ ਸਰਕਟ ਦੇ ਨਾਲ ਜਾਂ ਕੋਈ ਏਦਾਂ ਦੀ ਹੋ ਜਾਂਦੀ ਹੈ, ਚਲੋ ਉਹ ਅਲੱਗ ਗੱਲ ਹੈ, ਉਹਨੂੰ ਉਸ ਤਰੀਕੇ ਨਾਲ ਡੀਲ ਕੀਤਾ ਜਾਊਗਾ, ਪਰ ਉਹ ਜ਼ਿੰਮੇਵਾਰ ਨੇ ਉਹਦੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਣਾਏ ਰੱਖਣ ਲਈ। ਹੁਣ ਇਹ ਕਹਿੰਦੇ ਨੇ ਕਿ ਉਹ ਵਿੱਚੋਂ ਮੱਦਾਂ ਹਟਾਈਆਂ ਜਾਣ ਸਾਰੀਆਂ, ਤੇ ਜੇ ਉਹ ਜੇ ਸੇਵਾ ਸੰਭਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲੇ ਪ੍ਰਬੰਧਕ ਪਾਠੀ ਜਿਹੜੇ ਉੱਥੇ ਨੇ ਜਾਂ ਸੇਵਾਦਾਰ ਜੇ ਉਹ ਨਹੀਂ ਕਰ ਸਕਦੇ, ਫਿਰ ਹੋਰ ਕੌਣ ਕਰੂਗਾ? ਤੇ ਇਹ ਸਿਰਫ ਇਸ ਗੱਲ ਜੋੜ ਕੇ ਕਿ ਇਹ ਤਾਂ ਜੀ ਉਲਟਾ ਤੁਹਾਨੂੰ ਫਸਾਉਣ ਦੀ ਗੱਲ ਕੀਤੀ ਗਈ ਹੈ, ਇੱਦਾਂ ਦੀਆਂ ਗੱਲਾਂ ਇੱਦਾਂ ਦੇ ਆਰਟੀਕਲ ਪਹਿਲੇ ਦਿਨਾਂ ਚ ਆਏ, ਇੱਥੋਂ ਤੱਕ ਕਿ ਐਸਜੀਪੀਸੀ ਦੇ ਮੈਂਬਰਾਂ ਦੇ ਉਹਨਾਂ ਮੈਂਬਰਾਂ ਨੇ ਵੀ ਲਿਖੇ ਜਿਹੜੇ ਅਕਾਲੀ ਦਲ ਨਾਲ ਬੜਾ ਜਿਹੜਾ ਇਤਫਾਕ ਨਹੀਂ ਸੀ ਰੱਖਦੇ ਇਸ ਐਕਟ ਦੇ ਖਿਲਾਫ਼। ਉਹ ਦੇਖੋ ਇੱਕ ਵੱਖਰਾ ਵਿਚਾਰ ਹੈ ਕਿ ਐਕਟ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ, ਪਰ ਹੁਣ ਜਿਹੜੀ ਐਸਜੀਪੀਸੀ ਜਾਂ ਭਾਵੇਂ ਗੜਗੱਜ, ਹੁਣ ਹਰਨਾਮ ਸਿੰਘ ਧੁੰਮਾ ਵੀ ਬੋਲੇ ਕੱਲ ਜਿਹੜਾ ਬਾਬੇ ਬਕਾਲੇ ਕੱਟ ਹੋਇਆ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਅੱਜ ਕੱਲ ਬੀਜੇਪੀ ਦੇ ਸਭ ਤੋਂ ਵੱਡੇ ਸਪੋਰਟਰ ਨੇ ਉਹ, ਤੇ ਉਹਨਾਂ ਨੇ ਵੀ ਜਿਹੜਾ ਹੈ ਕਿਹਾ ਕਿ ਇਹ ਧਾਰਾਵਾਂ ਜਿਹੜੀਆਂ ਖਤਮ ਹੋਣੀਆਂ ਚਾਹੀਦੀਆਂ। ਹੁਣ ਉਹ ਇਹ ਗੱਲ ਇਸ ਗੱਲ ਤੇ ਸਿਰਫ ਖੜੇ ਨੇ ਕਿ ਆਹ ਜਿਹੜੀਆਂ ਨਵੀਆਂ ਧਾਰਾਵਾਂ ਜੋੜੀਆਂ ਨੇ ਉਹ ਖਤਮ ਕੀਤੀਆਂ ਜਾਣ, ਜਿਹੜਾ ਅਕਾਲੀ ਸਰਕਾਰ ਵੇਲੇ 2008 ਚ ਬਣਿਆ ਸੀ ਉਹੀ ਜਿਹੜਾ ਹੈਗਾ ਕਾਨੂੰਨ ਆ ਜਿਹੜਾ ਉਹ ਰਹਿਣ ਦਿੱਤਾ ਜਾਵੇ, ਤਾਂ ਕਿ ਜਿਹੜਾ ਇਹਦਾ ਇਹਨੂੰ ਪਬਲਿਸ਼ ਕਰਨ ਦਾ ਜਿਹੜਾ ਅਧਿਕਾਰ ਆ, ਪ੍ਰਕਾਸ਼ਨ ਦਾ ਅਧਿਕਾਰ ਆ ਜਿਹੜਾ ਉਹ ਸਿਰਫ ਤੇ ਸਿਰਫ ਐਸਜੀਪੀਸੀ ਕੋਲ ਰਹੇ। ਸੋ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਸਾਰਾ ਗੱਲ ਇਹ ਕੀਤੀ ਜਾ ਰਹੀ ਹੈਗੀ, ਤੇ ਹੁਣ ਇਹਦੇ ਲਈ ਇੱਕ ਨਵਾਂ ਸ਼ਬਦ ਜਿਹੜਾ ਕੱਲ ਹੀ ਜਿਹੜਾ ਕੋਇਨ ਕੀਤਾ ਹੈ ਗੜਗੱਜ ਸਾਹਿਬ ਨੇ, ਉਹ ਬੋਲਿਆ ਵੀ ਇਹ ਮਿੱਠਾ ਜ਼ਹਿਰ ਹੈ, ਤੇ ਕਿਉਂਕਿ ਇਸ ਕਾਨੂੰਨ ਦੇ ਹੱਕ ਦੇ ਵਿੱਚ ਬਕਾਇਦਾ ਮੋਰਚੇ ਲੱਗੇ, ਤਾਂ ਜਦੋਂ ਇਹ ਕਾਨੂੰਨ ਵੀ ਇੱਦਾਂ ਦਾ ਕਾਨੂੰਨ ਬਣਾਇਆ ਜਾਵੇ, ਤੇ ਸਮਾਣੇ ਦੇ ਵਿੱਚ ਲਗਾਤਾਰ ਬਹੁਤ ਜ਼ਿਆਦਾ ਪੂਰੀ ਸੜਕ ਜਾਮ ਕਰਕੇ ਰੱਖੀ, ਤੇ ਟਾਵਰ ਦੇ ਉੱਪਰ ਇੱਕ ਕੋਈ ਸਿੰਘ ਸੀਗਾ ਉਹ ਬੈਠਾ ਰਿਹਾ, ਸਾਬਕਾ ਫੌਜੀ ਸੀ, ਤੇ ਉਹ ਉਦੋਂ ਬਾਅਦ ਉਤਰਿਆ ਜਦੋਂ ਇਹ ਕਾਨੂੰਨ ਬਣ ਗਿਆ। ਇੱਦਾਂ ਦੀਆਂ ਜਿਹੜੀਆਂ ਹੋਰ ਪਾਸਿਓਂ ਵੀ ਜਿਹੜੀਆਂ ਇਹਦੇ ਹੱਕ 'ਚ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ, ਹੁਣ ਉਹਨੂੰ ਸਾਰੇ ਨੂੰ ਕਾਟ ਕਰਨ ਵਾਸਤੇ ਹੁਣ ਅਕਾਲੀ ਦਲ ਦਾ ਜਿਹੜਾ ਸੀ ਇਹ ਇੱਕ ਐਫਰਟ ਹੈ, ਤੇ ਇਹ ਕਈ ਥਾਂ ਕੀਤੇ ਗਏ ਆ। ਹੁਣ ਬਾਬੇ ਬਕਾਲੇ ਕੀਤਾ ਗਿਆ, ਉਦੋਂ ਪਹਿਲਾਂ ਤਲਵੰਡੀ ਸਾਬੋ ਕੀਤਾ ਗਿਆ, ਜਿੱਥੇ ਵੱਖ ਵੱਖ ਜਿਹੜੀ ਕਹੇ ਜਾ ਰਿਹਾ ਕਿ ਅਸੀਂ ਪੰਥਕ ਜਥੇਬੰਦੀਆਂ ਨਾਲ ਪਹੁੰਚ ਕਰ ਰਹੇ ਹਾਂ। ਹੁਣ ਜਿਵੇਂ ਦਮਦਮੀ ਟਕਸਾਲ ਨੂੰ ਨਾਲ ਜੋੜਿਆ ਹਰਨਾਮ ਸਿੰਘ ਧੁੰਮਾ, ਇਸੇ ਤਰ੍ਹਾਂ ਜਿਹੜੇ ਸੀ ਉਹ ਨਿਹੰਗ ਸਿੰਘ ਜਥੇਬੰਦੀਆਂ ਦੇ ਕੋਲੇ ਵੀ ਗਏ, ਤੇ ਐਸਜੀਪੀਸੀ ਦੇ ਪ੍ਰਧਾਨ ਖੁਦ ਗਏ ਕਿ ਅਸੀਂ ਜਿਹੜਾ ਹੈ ਇਹਦਾ ਜਿਹੜਾ ਵਿਰੋਧ ਕਰੀਏ, ਇੱਦਾਂ ਦੀ ਗੱਲ ਜਿਹੜੀ ਆ ਉਹ ਕੀਤੀ ਗਈ। ਸੋ ਨਿਹੰਗ ਸਿੰਘ ਜਥੇਬੰਦੀਆਂ ਸੀ ਜਿਹੜੀਆਂ ਜਿਹੜੀ ਖਾਸ ਕਰਕੇ ਬੁੱਢਾ ਦਲ ਹੈ, ਬੁੱਢਾ ਦਲ ਦੇ ਮੁਖੀ, ਤੇ ਉਹਨਾਂ ਦਾ ਤਾਂ ਪਹਿਲਾਂ ਬਿਆਨ ਆਉਂਦਾ ਰਿਹਾ, ਉਹਨਾਂ ਨੇ ਤਾਂ ਸਵਾਗਤ ਕੀਤਾ ਇਸ ਬਿੱਲ ਦਾ ਜਦੋਂ ਬਣਿਆ, ਤੇ ਹੋਰ ਬਹੁਤ ਸਾਰੇ ਇੱਦਾਂ ਦੇ ਸੀ ਜਿਹਨਾਂ ਨੇ ਸਵਾਗਤ ਕੀਤਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਇਸ਼ੂ ਹੈ, ਇਹਨੂੰ ਹੁਣ ਪੂਰੇ ਦਾ ਪੂਰਾ ਇੱਕ ਪੰਥਕ ਇਸ਼ੂ ਬਣਾ ਕੇ ਜਿਹੜਾ ਹੈਗਾ ਚੋਣਾਂ ਤੱਕ ਅਕਾਲੀ ਦਲ ਇੱਦਾਂ ਖਿੱਚਣਾ ਚਾਹੁੰਦਾ, ਤੇ ਪਰ ਦੂਜੇ ਪਾਸੇ ਸਰਕਾਰ ਦਾ ਜਿਹੜਾ ਸਟੈਂਡ ਹੈ ਤੇ ਉਹ ਕਹਿ ਰਹੇ ਨੇ, ਕਿਉਂਕਿ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਂ, ਤੇ ਉਹਨਾਂ ਦਾ ਵੀ ਜਿਹੜਾ ਇੱਕ ਦੋ ਵਾਰ ਜਿਹੜਾ ਉਹ ਬਿਆਨ ਆਇਆ ਕਿ ਅਸੀਂ ਤਾਂ ਇਹ ਸਤਿਕਾਰ ਕਰਕੇ ਕੀਤਾ, ਲੋਕਾਂ ਦੀ ਸਿੱਖਾਂ ਦੀ ਡਿਮਾਂਡ ਤੇ ਕੀਤਾ, ਸਿੱਖਾਂ ਦੀ ਮੰਗ ਤੇ ਕੀਤਾ, ਜਿਹੜਾ ਹੈਗਾ ਇੱਕ ਵਧੀਆ ਜਿਹੜਾ ਹੈਗਾ ਉਹ ਕਾਨੂੰਨ ਬਣਾਇਆ ਉਹਨਾਂ ਦਾ ਜਿਹੜਾ ਹੈਗਾ ਇਹ ਇਸ ਪੱਖ ਤੋਂ ਜਿਹੜਾ ਇਸ ਪਾਸਿਓਂ ਜਿਹੜਾ ਹੈਗਾ ਇਹ ਉਹਨਾਂ ਦਾ ਇਹ ਪੱਖ ਹੈਗਾ। ਤੇ ਹੁਣ ਅੱਗੇ ਤੱਕ ਜਿਹੜਾ ਹੈ ਕਿਵੇਂ ਚੱਲਦਾ ਹੈ, ਕੀ ਹੁਣ ਪੰਜਾਬ ਦੀ ਜਾਂ ਜਿਹੜੀ ਪੰਥਕ ਰਾਜਨੀਤੀ ਹੈ ਜਾਂ ਅਕਾਲੀ ਦਲ ਦੀ ਰਾਜਨੀਤੀ ਜਿਹੜੀ ਹੈ ਸਿਰਫ ਇਸੇ ਤੇ ਹੀ ਜਿਹੜੀ ਹੈ ਹੁਣ ਕੇਂਦਰਿਤ ਰਹਿਣੀ ਹੈ, ਕਿਉਂਕਿ ਬਾਕੀ ਬਹੁਤ ਸਾਰਾ ਕੁਛ ਕਰਕੇ ਇਹ ਦੇਖ ਲਿਆ, ਬੀਜੇਪੀ ਵੀ ਇੱਥੇ ਪੂਰਾ ਜ਼ੋਰ ਲਾ ਰਹੀ ਹੈ, ਤੇ ਉਧਰੋਂ ਅਕਾਲੀ ਦਲ ਜਿਹੜਾ ਪੋਲੀਟੀਕਲੀ ਪੂਰਾ ਜ਼ੋਰ ਲਾ ਰਿਹਾ, ਪਰ ਜਿਹੜੀਆਂ ਹੁਣੇ ਹਾਲੀਆ ਚੋਣਾਂ ਹੋਈਆਂ ਨੇ ਜਿਹਦੇ ਚ 9 ਕਾਰਪੋਰੇਸ਼ਨਾਂ ਸੀ, ਜਿਹਦੇ ਚ 75 ਦੇ ਕਰੀਬ ਜਿਹੜੀਆਂ ਨਗਰ ਕੌਂਸਲਾਂ ਸੀ, ਤੇ ਇਸੇ ਤਰ੍ਹਾਂ ਨਗਰ ਪੰਚਾਇਤਾਂ ਸੀ, ਉੱਥੇ ਇਹਨਾਂ ਦੋਨਾਂ ਪਾਰਟੀਆਂ ਨੂੰ ਕੁਛ ਨੀ ਲੱਭਿਆ, ਉੱਥੇ ਕਾਂਗਰਸ ਜਿਹੜੀ ਆ ਦੂਜੇ ਥਾਂ ਤੇ ਆਈ ਹੈ, ਤੇ ਸੱਤਾਧਾਰੀ ਪਾਰਟੀ ਤਾਂ ਜਿਹੜੀ ਆ ਉਹ ਉਹਨੇ ਹੂੰਝਾ ਫੇਰ ਜਿੱਤ ਜਿਹੜੀ ਆ ਹਾਸਲ ਕੀਤੀ ਇਹਨਾਂ ਚ। ਚਲੋ ਕਈ ਵਾਰੀ ਇਹ ਵੀ ਕਹਿ ਲਿਆ ਜਾਂਦਾ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਤੇ ਉਹਨੂੰ ਜਿਹੜਾ ਹੈਗਾ ਕਾਫੀ ਇਹਦਾ ਫਾਇਦਾ ਹੋ ਜਾਂਦਾ ਹੈ, ਤੇ ਲੋਕ ਵੀ ਵੋਟਰ ਵੀ ਇਸ ਗੱਲ ਨਾਲ ਥੋੜੇ ਜਿਹੇ ਹੁੰਦੇ ਆ ਕਿ ਜਿਹੜੀ ਪਾਰਟੀ ਸੱਤਾ ਚ ਹੈ ਜੇ ਇਹ ਇਹਨਾਂ ਦੀਆਂ ਨਗਰ ਕੌਂਸਲਾਂ ਜਾਂ ਇਹਨਾਂ ਦੇ ਬੰਦੇ ਹੋਣਗੇ ਉਹਦੇ ਪ੍ਰਧਾਨ ਚੇਅਰਮੈਨ MC ਬਣਨਗੇ ਤਾਂ ਸਾਡਾ ਕੋਈ ਡਿਵੈਲਪਮੈਂਟ ਹੋ ਸਕਦੀ ਹੈ, ਇਹ ਪੱਖ ਵੀ ਕਈ ਵਾਰੀ ਦੇਖਿਆ ਜਾਂਦਾ। ਤੇ ਪਰ ਦੂਜੇ ਪਾਸੇ ਜਿਹੜਾ ਹੈ ਅਕਾਲੀ ਦਲ ਨੇ ਕੋਈ ਇਹਦੇ ਚ ਬਹੁਤੀ ਪ੍ਰਗਤੀ ਜਿਹੜੀ ਹੈ ਬਾਦਲ ਦਲ ਨੇ ਨਹੀਂ ਕੀਤੀ, ਸੋ ਹੁਣ ਇਸ ਪਾਸੇ ਨੂੰ ਜਿਹੜਾ ਉਹ ਤੁਰਿਆ ਹੋਇਆ, ਹੁਣ ਅਗਲਾ ਦੇਖੋ ਇਕੱਠ ਕਿੱਥੇ ਕਰਦੇ ਆ, ਕਿਉਂਕਿ ਪਹਿਲਾਂ ਅੰਮ੍ਰਿਤਸਰ ਚ ਵੀ ਕਰ ਚੁੱਕੇ ਆ, ਤਲਵੰਡੀ ਸਾਬੋ ਵੀ ਕਰ ਚੁੱਕੇ ਆ, ਹੁਣ ਇਹ ਬਾਬੇ ਬਕਾਲੇ ਜਿਹੜਾ ਸੀ ਉਹ ਕੀਤਾ ਗਿਆ। ਤੇ ਬਾਕੀ ਇਹ ਕਿ ਜਿਵੇਂ ਸ਼ੁਰੂ ਚ ਮੀਡੀਆ ਨੇ ਇਹਨੂੰ ਕਾਫੀ ਜਿਹੜੀ ਸੀ ਉਹ ਦਿੱਤੀ ਤਰਜੀਹ ਦਿੱਤੀ, ਤੇ ਹੁਣ ਮੀਡੀਆ ਵੀ ਬਹੁਤ ਬਹੁਤ ਇਹਦਾ ਜਿਹੜਾ ਹੈ ਨੋਟਿਸ ਨਹੀਂ ਲੈ ਰਿਹਾ।
1: ਇੱਧਰ ਜਿਹੜੀ ਇਲੈਕਸ਼ਨ ਹੁਣ ਹਾਲੀ ਦੇ ਵਿੱਚ ਹੋ ਕੇ ਹਟੀ ਆ, ਹਾਲਾਂਕਿ ਇਹਨੂੰ ਹੋਰ ਤਰੀਕੇ ਦੇ ਨਾਲ ਵੇਖਿਆ ਜਾਂਦਾ ਕਿ ਮੌਜੂਦਾ ਸਰਕਾਰ ਆਪਣੇ ਢੰਗ ਤਰੀਕਿਆਂ ਦੇ ਨਾਲ ਇਹਨੂੰ ਲੈ ਜਾਂਦੀ ਆ, ਬਾਅਦ ਵਿੱਚ ਉਹ ਚੀਜ਼ਾਂ ਜਿਹੜੀਆਂ ਹੋਰ ਢੰਗ ਦੇ ਨਾਲ ਜ਼ਰੂਰ ਵੇਖੀਆਂ ਚੱਖੀਆਂ ਜਾਂਦੀਆਂ ਨੇ, ਪਰ ਫਿਰ ਵੀ ਇੱਕ ਮੋਟਾ ਜਿਹਾ ਸਾਈਨ ਜ਼ਰੂਰ ਰਹਿੰਦਾ ਵਾ। ਅਕਾਲੀ ਦਲ ਦੇ ਲਿਹਾਜ਼ ਦੇ ਨਾਲ ਜੇ ਗੱਲ ਕਰੀਏ ਤਾਂ ਇਹਨਾਂ ਵੋਟਾਂ ਦੇ ਵਿੱਚ ਕੋਈ ਖਾਸ ਕਾਰਗੁਜ਼ਾਰੀ ਨਹੀਂ ਰਹੀ, ਕੀ ਇਸ ਚੀਜ਼ ਨੂੰ ਹਲਕੇ ਦੇ ਵਿੱਚ ਲਿਆ ਜਾ ਸਕਦਾ?
0: ਨਹੀਂ, ਇਹ ਦੇਖੋ ਇੱਕ ਗੱਲ, ਇਹ ਤਾਂ ਅਕਾਲੀ ਦਲ ਨੂੰ ਮੰਨਣੀ ਪਏਗੀ ਨਾ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਖਾਸ ਕਰਕੇ ਅਕਾਲੀ ਦਲ ਦੀ ਟੇਕ ਸੀ ਕਿ ਮਾਲਵਾ ਇਲਾਕੇ ਦੇ ਵਿੱਚ ਜਿਹੜੀਆਂ ਮਿਊਂਸੀਪਲ ਕੌਂਸਲਾਂ ਨੇ ਤੇ ਖਾਸ ਕਰਕੇ ਜਿਹੜੀਆਂ ਨਗਰ ਪੰਚਾਇਤਾਂ ਨੇ ਉਹ ਆਮ ਤੌਰ ਤੇ ਵੱਡੇ ਪਿੰਡ ਹੀ ਨੇ ਜਾਂ ਪਿੰਡਾਂ ਤੋਂ ਬਣੇ ਕਸਬੇ ਨੇ ਜਿੱਥੇ ਜਿਹੜੀ ਹੈਗੀ ਦਿਹਾਤੀ ਵੋਟ ਜਾਂ ਉਹ ਜ਼ਿਆਦਾ, ਸਿੱਖ ਵੋਟ ਵੀ ਉੱਥੇ ਜ਼ਿਆਦਾ, ਤੇ ਉੱਥੇ ਵੀ ਕੋਈ ਚੰਗੀ ਕਾਰਗੁਜ਼ਾਰੀ ਜਿਹੜੀ ਆ ਉਹਨੂੰ ਨਹੀਂ ਵਿਖਾ ਸਕੇ ਇਹਨਾਂ ਨੂੰ ਹੁਣ ਜਿਹੜਾ ਹੈਗਾ ਉਹ ਜਿਹੜੀ ਜਿਹਨੂੰ ਆਪਾਂ ਇੰਟਰਸਪੈਕਟਿਵ ਕਹਿੰਦੇ ਆ ਆਪਣੇ ਅੰਦਰ ਜਿਹੜੀ ਉਹ ਝਾਤੀ ਮਾਰਨੀ ਪਊਗੀ ਤੇ ਕਿ ਕੀ ਕਾਰਨ ਹੈ ਕਿਉਂ ਨੀ ਜਿਹੜੇ ਸੀ ਉਹ ਲੋਕ ਅਜੇ ਉਹਨਾਂ ਨਾਲ ਤੁਰ ਰਹੇ। ਹਾਲਾਂਕਿ ਦਾਅਵੇ ਵੱਡੇ ਕੀਤੇ ਜਾ ਰਹੇ ਸੀ ਇਸ ਵਾਰੀ ਅਕਾਲੀ ਦਲ ਵੱਲੋਂ ਕਿ ਅਸੀਂ ਇਹ ਕਰ ਲਾਂਗੇ, ਏਦਾਂ ਕਰ ਲਾਂਗੇ, ਜਾਂ ਜਿਵੇਂ ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਕਿ ਅਕਾਲੀ ਦਲ ਦੀ ਹੀ ਸਰਕਾਰ ਬਣੂਗੀ, ਤੇ ਪਰ ਇਹ ਲੱਗਦਾ ਨੀ ਕਿ 2027 ਤੱਕ ਜਿਹੜੀ ਹੈ ਆਪਣੀ ਜਿਹੜੀ ਜੋ ਵੀ ਜਿੰਨਾ ਵੀ ਜਿਹੜਾ ਡੈਮੇਜ ਹੋਇਆ ਉਹਨੂੰ ਉਹ ਕੰਟਰੋਲ ਪੋਲੀਟੀਕਲੀ ਕਰ ਸਕਣਗੇ। ਸਿਰਫ ਤੇ ਸਿਰਫ ਪੰਥਕ ਇਕੱਠ ਕਰਕੇ ਜਾਂ ਸਿਰਫ ਤੇ ਸਿਰਫ ਜਿਹੜਾ ਹੈਗਾ ਇਹ ਸਤਿਕਾਰ ਐਕਟ ਦਾ ਜਿਹੜਾ ਵਿਰੋਧ ਕਰਕੇ ਉਹ ਸਿੱਧੇ ਢੰਗ ਨਾਲ, ਹਾਲਾਂਕਿ ਸਿੱਧੇ ਤੌਰ ਤੇ ਉਹ ਕਰ ਹੀ ਨੀ ਸਕਦੇ, ਤੇ ਵਿਰੋਧ ਕਰਕੇ ਜਿਹੜਾ ਸੀ ਉਹ ਇਸ ਤਰੀਕੇ ਦੇ ਨਾਲ ਨਹੀਂ ਜਿੱਤ ਸਕਦੇ, ਕਿਉਂਕਿ ਜੇ ਉਹ ਵਿਰੋਧ ਕਰਨਗੇ ਐਕਟ ਦਾ ਤਾਂ ਸੱਤਾਧਾਰੀ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਹੋਰ ਮੌਕਾ ਮਿਲੇਗਾ ਕਿ ਦੇਖੋ ਅਸੀਂ ਸਤਿਕਾਰ ਕਰਨਾ ਚਾਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਅਕਾਲੀ ਜਿਹੜੇ ਆ ਉਹ ਨਿਰਾਦਰ ਕਰਨਾ ਚਾਹੁੰਦੇ ਆ, ਤੇ ਉਹ ਤਾਂ ਸਾਰੇ ਕਿਉਂਕਿ ਫੈਕਟ ਪਏ ਹੈ ਕਿ ਇਹ ਘਟਨਾਵਾਂ ਕਦੋਂ ਵਾਪਰੀਆਂ ਨੇ, ਕਿਹੜੇ ਵੇਲੇ ਵਾਪਰੀਆਂ ਨੇ, ਤੇ ਫਿਰ ਲੋਕ ਕਨਵਿੰਸ ਵੀ ਹੋ ਜਾਂਦੇ ਕਈ ਵਾਰੀ ਇਸ ਗੱਲ ਤੇ ਵੀ ਹਾਂ ਇਹ ਤਾਂ ਏਦਾਂ ਹੀ ਹੋਇਆ ਹੈਗਾ, ਤੇ ਉਸ ਦਾ ਇਹਨਾਂ ਗੱਲਾਂ ਦਾ ਕੋਈ ਜਿਹੜਾ ਹੈਗਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈ। ਤੇ ਕਿਉਂਕਿ ਉਹ ਮੈਨੂੰ ਇਹ ਲੱਗਦਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਸ਼ੁਰੂ ਕੀਤਾ ਸੀ, ਖਾਸ ਕਰਕੇ ਗੱਲ ਜਦੋਂ ਇਹ ਯੂਥ ਵਿੰਗ ਦੇ ਸੀ ਵਿੱਚ ਸੀਗੇ ਕਿ ਇਹ ਤਾਂ ਇੱਕ ਅਕਾਲੀ ਪਾਰਟੀ ਦਲ ਨੂੰ ਜਿਹੜਾ ਪੰਜਾਬੀ ਪਾਰਟੀ ਬਣਾਇਆ ਜਾਊਗਾ, ਇਹਨੂੰ ਗੁਰਦੁਆਰਿਆਂ ਦੀ ਸਿਆਸਤ ਚੋਂ ਕੱਢਿਆ ਜਾਊਗਾ, ਉਹ ਬਹੁਤਾ ਰਾਸ ਜਿਹੜਾ ਹੈ ਉਹ ਆਇਆ ਨੀ। ਜਿੰਨਾ ਕਦਰ ਤਾਂ ਬੀਜੇਪੀ ਦੇ ਨਾਲ ਚਲੋ ਇਕੱਠੇ ਲੜ ਕੇ ਇਲੈਕਸ਼ਨਾਂ ਚ ਜਾਂ ਲੜਦੇ ਰਹੇ, ਸਰਕਾਰਾਂ ਬਣਾਉਂਦੇ ਰਹੇ, ਉਹ ਚੱਲ ਗਿਆ ਕੰਮ, ਤੇ ਹੁਣ ਜਿਹੜਾ ਸੀ ਖਾਸ ਕਰਕੇ ਬਰਗਾੜੀ ਕਾਂਡ ਤੋਂ ਬਾਅਦ ਜੇ ਹੈਗਾ ਉਹ ਬਿਲਕੁਲ ਅਲੱਗ ਥਲੱਗ ਜਿਹੜੇ ਉਹ ਪੈ ਚੁੱਕੇ ਨੇ, ਤੇ ਉਹ ਅਜੇ ਪਤਾ ਨੀ ਅਜੇ ਕਿੰਨਾ ਟਾਈਮ ਲੱਗਦਾ ਜਿਹੜਾ ਹੈ ਉਹਨੂੰ ਕੰਪਨਸੇਟ ਕਰਨ ਵਾਸਤੇ ਜਾਂ ਜਿਹਨੂੰ ਆਪਾਂ ਕਹਿੰਦੇ ਕਿ ਉਹਦੀ ਭਰਪਾਈ ਕਰਨ ਵਾਸਤੇ, ਕਿਉਂਕਿ ਇਹ ਪਹਿਲੀ ਵਾਰ ਨੀ ਹੋਇਆ, ਪਹਿਲਾਂ ਵੀ ਅਕਾਲੀ ਦਲ ਏਦਾਂ ਬਿਲਕੁਲ ਨੀਚੇ ਆਉਂਦਾ ਰਿਹਾ ਜਿਹੜਾ ਹੈਗਾ ਅਰਸ਼ ਤੋਂ ਫਰਸ਼ ਤੇ ਆਉਂਦਾ ਰਿਹਾ, ਤੇ ਪਰ ਉਦੋਂ ਮਸਲੇ ਜ਼ਿਆਦਾ ਪੋਲੀਟੀਕਲ ਹੁੰਦੇ ਸੀ, ਤੇ ਇਸੇ ਕਰਕੇ ਉਹ ਹੌਲੀ ਹੌਲੀ ਜਿਹੜਾ ਹੈ ਉਹ ਸੰਭਲਦਾ ਵੀ ਰਿਹਾ। ਬਾਕੀ ਹੁਣ ਇਹ ਕਿ ਧੜਾਂ ਚ ਵੰਡਿਆ ਹੋਇਆ ਹੈਗਾ, ਤੇ ਉਧਰੋਂ ਜਿਹੜਾ ਹੈ ਪੰਥਕ ਜਿਹੜਾ ਮੁੱਦੇ ਆ ਖਾਸ ਕਰਕੇ ਇਹ ਤਾਂ ਠੀਕ ਹੈ, SGPC ਦੇ ਰਾਹੀਂ ਆਪਣਾ ਜਿਹੜਾ ਹੈਗਾ ਉਹ ਚਲਾ ਰਿਹਾ ਹੈਗਾ, ਜਾਂ ਜਿਹਨੂੰ ਕਹਿੰਦੇ ਇੱਕ ਜਿਹਨੂੰ ਆਪਾਂ ਕਹਿੰਦੇ ਇੱਕ ਪ੍ਰੋਕਸੀ ਪੋਲਿਟਿਕਸ ਆ ਜਿਹੜੀ, ਤੇ ਜਿਹੜੀ ਗੁੱਜੀ ਇੱਕ ਪੋਲਿਟਿਕਸ ਆ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਦੂਜੇ ਪਾਸੇ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਹੈ ਖਾਸ ਕਰਕੇ ਮਾਝੇ ਦੇ ਵਿੱਚ, ਤੇ ਉੱਥੇ ਦੇਖਦੇ ਹਾਂ ਕਿ ਉਹਨਾਂ ਦੀ ਐਗਜਿਸਟੈਂਸ ਜਿਹੜੀ ਆ ਉਹ ਵੀ ਹੈਗੀ ਹੈ, ਤੇ ਹੁਣ ਉਹਨੂੰ ਕਿੱਦਾਂ ਇਹਨਾਂ ਨੇ ਕਾਊਂਟਰ ਕਰਨਾ ਜਾਂ ਇਕੱਠੇ ਕਰਨਾ। ਅਕਾਲੀ ਜਿਹੜਾ ਅਕਾਲੀ ਦਲ ਦੇ ਪਹਿਲਾਂ MP ਰਹੇ ਤੇ ਪੰਜਾਬ ਦੇ ਮੰਤਰੀ ਵੀ ਰਹੇ ਪ੍ਰੋਫੈਸਰ ਚੰਦੂ ਮਾਜਰਾ ਦਾ ਬਿਆਨ ਹੋਇਆ ਕਿ ਸਾਰੀਆਂ ਪੰਥਕ ਧਿਰਾਂ ਤੇ ਅਕਾਲੀ ਧੜਿਆਂ ਨੂੰ ਇਕੱਠਾ ਹੋਣਾ ਪਏਗਾ ਤਾਂ ਕੋਈ ਗੱਲ ਬਣ ਸਕਦੀ ਹੈ, ਤੇ ਇਹ ਇਸ ਨੂੰ ਜਿਹੜੀ ਕਿੰਨੀ ਕੁ ਉਹ ਗੱਲ ਤਰਜੀਹ ਦੇਣਗੇ ਜਾਂ ਕੀ ਇਸ ਸੰਭਾਵਨਾ ਦੇਖੀ ਜਾ ਸਕਦੀ ਹੈ ਕਿ ਇਕੱਠੇ ਹੋਣ ਦੀ, ਕਿਉਂਕਿ ਇਕੱਠੇ ਤਾਂ ਹੋ ਸਕਦੇ ਜੇ ਸੁਖਬੀਰ ਸਿੰਘ ਬਾਦਲ ਪਾਸੇ ਹਟਣਗੇ, ਪ੍ਰਧਾਨਗੀ ਛੱਡਣਗੇ, ਉਹ ਪ੍ਰਧਾਨਗੀ ਉਹਨਾਂ ਨੇ ਛੱਡਣੀ ਨੀ। ਇਸ ਕਰਕੇ ਇਹ ਹੈ ਕਿ 2027 ਤੱਕ ਅਜੇ ਇਹ ਰੇੜਕਾ ਚੱਲਦਾ ਹੈ, ਉਸ ਤੋਂ ਪਹਿਲਾਂ ਕੋਈ ਏਦਾਂ ਦਾ ਮਾਇਰੈਕਲ ਹੋ ਜੇ, ਕੋਈ ਏਦਾਂ ਦਾ ਕ੍ਰਿਸ਼ਮਾ ਹੋ ਜੇ, ਤੇ ਉਹ ਵੱਖਰੀ ਗੱਲ ਹੈ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਜਦੋਂ ਦਿਲ ਕਰੂਗਾ ਘੁਮਾ ਦਊਂਗਾ। ਹੈਲੋ ਹੈਲੋ ਹੈਲੋ, ਕਿਵੇਂ ਹੋ ਸਾਰੇ? ਠੀਕ ਠਾਕ ਸੁਣ ਰਹੇ ਹੋ ਤੁਸੀਂ ਰੇਡੀਓ? ਹਾਂਜੀ, 1674। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਣਿਆ ਬਲਕੀਰਤ ਬਨੀ। ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰ ਰਿਹਾ ਮੁੰਡਾ, ਤਾਂ ਕਰਕੇ ਮੈਂ ਧਿਆਨ ਨਹੀਂ ਦੇ ਪਾ ਰਿਹਾ ਸੀਗਾ। ਐਂਡ ਤੁਸੀਂ ਜੁੜ ਚੁੱਕੇ ਹੋ ਨਵਾਂ ਐਪੀਸੋਡ ਬੋਇਜ਼ ਮੀਟ ਅਪ
1: ਜੀ। ਬਿਲਕੁਲ ਜੀ, ਮੈਂ ਤੁਹਾਨੂੰ ਪਤਾ ਕੀ ਇਸ਼ਾਰੇ ਕਰਨ ਡਿਆ?
0: ਹਾਂਜੀ,
1: ਥੋੜਾ ਜਿਹਾ ਚੱਲਣ ਦੋ ਬੈਕ ਐਂਡ ਤੇ।
0: ਚਲੋ ਜੀ, ਤੁਹਾਨੂੰ ਮੈਂ ਗਾਣਾ ਨਾ
1: ਜਦੋਂ ਦਿਲ ਕਰੂੰਗਾ
0: ਘੁਮਾ ਘੁਮਾ ਦੇਊਂਗਾ ਜੀ। ਆ ਚੱਲਦਾ ਪਿਆ, ਦੁਬਾਰਾ ਤੋਂ ਸਟਾਰਟਿੰਗ ਤੇ ਲਾਤਾ ਮੇਰਾ ਭਰਾ,
1: ਥੋੜਾ ਬੈਕਗ੍ਰਾਉਂਡ ਤੇ ਚੱਲਣ ਦਿਆ।
0: ਜੋ ਤੁਮਕੋ ਪਸੰਦ ਵਹੀ ਬਾਤ ਕਹੇਂਗੇ ਬੇਬੀ।
1: ਮੈਨੂੰ ਲੱਗਦਾ ਤੈਨੂੰ ਬੈਕਗ੍ਰਾਉਂਡ ਤੇ ਚੀਜ਼ਾਂ ਕਰਨੀਆਂ ਪਸੰਦ ਨਹੀਂ ਆ?
0: ਨਹੀਂ,
1: ਬੈਕਗ੍ਰਾਉਂਡ ਤੇ ਨਹੀਂ
0: ਨਹੀਂ। ਆਈ ਰੀਅਲੀ ਯੂਜ਼ ਟੂ ਇੰਜੋਏ ਜਦੋਂ ਮੈਂ ਸਕੂਲ ਕਾਲਜ 'ਚ ਸੀਗਾ, ਤੇ ਜਦੋਂ ਲਿਖਣੇ ਲੁਖਣੇ ਪਲੇ ਪਲੂ ਲਿਖਣੇ ਆਪਾਂ ਸਕੂਲ ਵਾਸਤੇ, ਤੇ
1: ਇੱਕ ਨਾ ਤੁਸੀਂ ਉੱਧਰ ਬੈਠੇ ਜਾ ਦੂਜੀ ਕੁਰਸੀ ਤੇ,
0: ਬੌਸ ਦੀ ਕੁਰਸੀ ਤੇ,
1: ਉਹ ਨਾ ਬੜਾ ਧਿਆਨ ਰੱਖਿਓ ਕਿ ਜਦੋਂ ਆਪਾਂ ਬੋਲਦੇ ਹਾਂ ਨਾ, ਤੇ ਉਹ ਜਿਹੜੀਆਂ ਉੱਤੇ ਦੋ ਨੀਲੀਆਂ ਪੱਤੀਆਂ ਜਿਹੀਆਂ ਆਉਂਡੀਆਂ ਵੱਡੀਆਂ, ਉਹ ਲਾਲ ਨਾ ਜਾਣ। ਜੇ ਉੱਥੇ ਲਾਲ ਆਉਣ ਡਿਆ ਨਾ, ਫਿਰ ਉਸ ਹਿਸਾਬ ਨਾਲ ਪੈਨਲ ਥੋੜੇ ਥੋੜੇ ਤਾਂ ਕਰੋ, ਥੋੜੇ ਤਾਂ।
0: ਨਹੀਂ ਨਹੀਂ, ਇਕਦਮ ਠੀਕ ਹੈ।
1: ਹਾਂ, ਹੁਣ ਮਤਲਬ ਉਹ ਸੈਂਟਰ ਤੋਂ ਤਾਂ ਹੋਣੀ ਚਾਹੀਦੀ ਉਹ ਲੈਵਲ।
0: ਓਕੇ, ਸੈਂਟਰ ਤੋਂ ਉੱਪਰ ਆ,
1: ਸੈਂਟਰ ਤੋਂ ਉੱਤੇ ਆ ਨਾ,
0: ਉੱਤੇ ਆ ਭਰਾ।
1: ਹਾਂ ਵੇਖੋ, ਕੋਈ ਗੁੱਸਾ ਨਾ ਕਰਿਓ ਯਾਰ, ਮੈਂ ਸਿਖਾਉਣ ਡਿਆ ਵੀਰ।
0: ਹਾਂਜੀ ਯਾਰ, ਮਾੜਾ ਮੋਟਾ ਐਕਚੁਅਲੀ ਅਸੀਂ ਨਵਾਂ ਜਿਹਾ ਤਕੜਾ ਜਿਹਾ ਕੋਈ ਸੈਟਅਪ ਜਿਹਾ ਸੈੱਟ ਕੀਤਾ ਹੈ, ਜਿਸ ਤਰ੍ਹਾਂ ਤੁਹਾਨੂੰ ਪਤਾ ਆਏ ਗਏ ਦਿਨਾਂ 'ਚ ਰੇਡੀਓ ਦਾ CBD ਵਾਲਾ ਵੀ ਸਟੂਡੀਓ ਜਲਦੀ ਸ਼ੁਰੂ ਹੋ ਜਾਣਾ। ਸੋ ਵੀ ਕੀਪ ਔਨ ਐਕਸਪੈਰੀਮੈਂਟਿੰਗ ਕਿ ਕਿਹੜਾ ਨਵਾਂ ਸਿਸਟਮ,
1: ਧੰਨਵਾਦ ਕ੍ਰਿਸ਼ਨ ਜੀ ਤੁਸੀਂ ਦੱਸਿਆ,
0: ਹਾਊਜ਼ ਦਾ ਬੈਸਟ ਥਿੰਗ ਵੀ ਕੈਨ ਬ੍ਰਿੰਗ। ਐਂਡ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ਗ ਨੇ ਜਿਹੜੇ ਆ ਸਾਰਾ ਓਪਰੇਸ਼ਨ ਵੇਖਦੇ ਨੇ, ਤੇ ਬੋਇਜ਼ ਮੀਟਅਪ ਦੇ ਮੇਰੇ ਕੋ ਹੋਸਟ, ਮੇਰਾ ਛੋਟਾ ਭਾਈ ਬਲਕੀਰਤ।
2: ਕਿਵੇਂ ਆ? ਠੀਕ ਠਾਕ। ਵੀ ਆਰ ਹੇਅਰ ਅਗੇਨ ਵਿਦ ਯੂ ਗਾਇਸ ਫॉर ਅਨਦਰ ਐਪੀਸੋਡ ਆਫ ਦ ਬੋਇਜ਼ ਮੀਟਅਪ। ਓ ਮਾਈ
0: ਗੋਡ,
1: ਸੋ ਚੱਲਣ ਬੜਾ ਕੁਛ ਡਿਆ ਵਾ ਜ਼ਿੰਦਗੀ ਦੇ ਵਿੱਚ
0: ਜੀ,
1: ਪਰ ਖੁਸ਼ੀ ਦੀ ਗੱਲ ਇਹ ਆ ਕਿ ਜ਼ਿੰਦਗੀ ਚੱਲ ਰਹੀ ਆ।
0: ਗੱਲ ਬੰਦਾ ਹੱਸ,
1: ਖੁਸ਼ੀ ਦੀ ਗੱਲ ਇਹ ਆ ਕਿ ਸਾਹ ਚੱਲ ਰਹੇ ਆ,
0: ਸਾਹ ਚੱਲ ਰਹੇ, ਹਾਂ
1: ਹਨਾ,
0: ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਆ।
1: ਸਾਹ ਤਾਂ ਚੱਲ ਰਹੇ ਆ
0: ਕਿਉਂ?
1: ਕਿਉਂਕਿ ਪੈਸੇ ਆ ਰਹੇ ਆ।
0: ਅੱਛਾ,
1: ਪੈਸੇ ਤਾਂ ਆ ਰਹੇ ਆ ਕਿਉਂਕਿ ਕੰਮ ਤੇ ਜਾ ਰਹੇ ਆ।
0: ਅੱਛਾ, ਕੰਮ ਤੇ ਜਾ
1: ਰਹੇ, ਇਦਾਂ ਸਾਰੀਆਂ ਚੀਜ਼ਾਂ ਵੇਖੋ ਅੱਗੇ ਦੀ ਅੱਗੇ ਚੱਲੀ ਜਾਣੀਆਂ। ਹੁਣ ਜੇ ਮੈਂ ਤੁਹਾਨੂੰ ਇਸੇ ਗੱਲ ਤੇ ਰਿਹਾ ਤੇ ਇਸੇ ਗੱਲ ਤੇ ਆਪਣਾ ਸ਼ੋਅ ਨਾ,
0: ਕਿਹੜੇ ਕੰਮ ਤੇ ਨਹੀਂ ਜਾ ਰਹੇ ਮੈਂ ਤਾਂ ਇਹ ਕਹਿ ਰਿਹਾ ਬਈ।
1: ਹਾਂ,
0: ਹਰ ਤਰ੍ਹਾਂ ਦੇ ਕੰਮ ਤੇ ਜਾਣਾ ਪੈ ਰਿਹਾ ਬਈ।
1: ਨਹੀਂ, ਹਰ ਤਰ੍ਹਾਂ ਦੇ ਨਹੀਂ,
0: ਹਾਂ ਮਤਲਬ
1: ਹਰ ਸਾਰੇ ਜਾ ਰਹੇ ਤੁਹਾਡੇ ਘਰ।
0: ਹਾਂ ਹਾਂ, ਮਤਲਬ
1: ਮੈਂ ਤੇਰੀ ਭਾਵਨਾਵਾਂ ਸਮਝ ਸਕਦਾ ਹਾਂ।
0: ਕੰਮ ਬਹੁਤ, ਮਤਲਬ ਮੇਰਾ
1: ਤੁਸੀਂ ਵਿੱਚ ਪੈ ਜਾਂਦੇ ਜ਼ਿਆਦਾ ਡੰਗਾਈ ਚ ਚੱਲ ਜਾਂਦੇ। ਮੇਰਾ ਕੰਮ
0: ਦਾ ਮਕਸਦ ਇਹ ਸੀਗਾ, ਮਕਸਦ ਮੇਰੇ ਕਹਿਣ ਦਾ
1: ਮਕਸਦ,
0: ਹਾਂ ਹਾਂ ਸੋਰੀ, ਮਕਸਦ ਸੀਗਾ,
1: ਮਕਸਦ
0: ਮਕਸਦ ਸੀਗਾ, ਮਕਸਦ, ਹਾਂਜੀ। ਉਹ ਯਾਰ, ਕਈ ਵਾਰੀ ਮੈਨੂੰ ਥੋੜਾ ਨੁਸਖਾ
1: ਅੜ ਜਾਂਦੀ ਗਰਾਰੀ,
0: ਮੈਂ ਨੁਸਖਾ ਮੈਨੂੰ ਹਲਕਾ ਜਿਹਾ।
1: ਪਰ ਯਾਰ ਇੱਧਰ ਬਹਿ ਕੇ ਮਜ਼ਾ ਬੜਾ ਆਉਂਦਾ, ਵੈਸੇ ਕਦੀ ਬੈਠਾ ਹੀ ਨਹੀਂ ਮੈਂ।
0: ਅੱਛਾ
1: ਸੱਚੀ?
0: ਅੱਛਾ, ਇਸ ਕੁਰਸੀ ਤੇ ਨਹੀਂ ਕਦੀ ਤੂੰ ਬੈਠਾ?
1: ਨਾ, ਮਤਲਬ ਇੱਕ ਲਿਖ ਦੋ ਰਿਕਾਰਡ ਬਣ ਗਿਆ ਅੱਜ।
0: ਕਿਆ ਬਾਤ ਹੈ, ਅੱਜ ਕਿੰਨਾ ਕੁਛ ਹੋ ਗਿਆ ਤੈਨੂੰ,
1: ਮੇਰੀ ਬੁੱਕ 'ਚ ਲਿਖੋਗੇ,
0: ਤੈਨੂੰ ਅੱਜ ਇੱਜ਼ਤ ਨਾਲ ਬੁਲਾਇਆ ਗਿਆ,
1: ਅਠਾਈ ਮਈ ਸਮਾਂ ਹੋ ਚੁੱਕਾ 1:08,
0: ਤੇ ਜੇ ਤੁਸੀਂ ਇਸ ਵਕਤ ਇਹਨੂੰ ਸੁਣ ਰਹੇ ਹੋ ਤਾਂ ਇਹ ਲਾਈਵ ਹੈ, ਤੇ ਜੇ ਇਸ ਤੋਂ ਇਲਾਵਾ ਕਿਸੇ ਟਾਈਮ ਸੁਣ ਰਹੇ ਹੋ ਤਾਂ ਤੁਸੀਂ ਸਾਡੀ ਪਿਆਰੀਆਂ ਆਵਾਜ਼ਾਂ ਇਸ ਵਕਤ ਰਿਪੀਟ ਸੁਣ ਰਹੇ ਹੋ।
1: ਜੇ ਲਾਈਵ ਸੁਣ ਰਹੇ ਹੋ ਤਾਂ ਯਾਰ ਮਾੜਾ ਜਿਹਾ ਦੱਸ ਦੋ,
0: ਹਾਂ ਦੱਸੋ ਬਾਈ,
1: ਮੈਸੇਜ ਕਰਕੇ
0: ਮੈਨੂੰ ਦੱਸੋ ਬਾਈ ਕਿ ਤੁਹਾਡੀ ਦੁਪਹਿਰ ਕਿਸ ਤਰ੍ਹਾਂ ਦੀ ਜਾ ਰਹੀ ਹੈ, ਸਵੇਰ ਤੋਂ ਲੈ ਕੇ ਹੁਣ ਤੱਕ ਕਿਆ ਹੀ ਹੋ ਗਿਆ ਲਾਈਫ ਦੇ ਅੰਦਰ। ਹਾਊਜ਼ ਯੋਰ ਵੀਰਵਾਰ ਗੋਇੰਗ ਵੀਰਸ ਐਂਡ ਭੈਣਸ, ਪਲੀਜ਼। ਇਹਦੇ ਨਾਲ ਕਿਹੜੀਆਂ
1: ਅਪਾਇੰਟਮੈਂਟਾਂ ਹੈਗੀਆਂ, ਬਣ ਗਈਆਂ, ਟੁੱਟ ਗਈਆਂ, ਕੈਂਸਲ ਹੋ ਗਈਆਂ, ਗਾਂਹ ਫਾਰਵਰਡ ਹੋ ਗਈਆਂ, ਕੀ ਚੱਲਣ ਡਿਆ ਤੁਹਾਡੀ ਜ਼ਿੰਦਗੀ ਦੇ ਵਿੱਚ, ਕਿਹੜੇ ਕੰਮ ਹੋ ਗਏ, ਕਿਹੜੇ ਰਹਿ ਗਏ, ਕਿਹੜੇ ਪੋਸਟਪੋਨ ਹੋ ਗਏ। ਟੂ ਮਚ ਥਿੰਗਸ ਹੁੰਦੇ ਆ, ਵੇਖੋ ਬੈਲੈਂਸ ਕਰਨੇ ਜ਼ਰੂਰੀ ਨੇ।
0: ਸਵੇਰ ਦਾ ਕਿਹੜਾ ਵਧੀਆ?
1: ਪਰ ਤੁਸੀਂ ਰਿਕਾਰਡ ਜਿਹੜਾ ਮੇਰੀ ਬੁੱਕ 'ਚ ਲਿਖਿਓ, ਚੰਗਾ ਗਿਨੀਸ਼ ਚੰਗਾ।
0: ਜੀ ਜੀ, ਨਹੀਂ ਗਿਨੀਸ਼ 'ਚ ਨਹੀਂ ਲਿਖਣਾ
1: ਯਾਰ, ਉੱਥੇ ਹੋਰ ਬਹੁਤ ਜਾਣੇ ਨੇ,
0: ਉੱਥੇ ਬਹੁਤ ਕੁਛ। ਅੱਛਾ, ਤੁਹਾਨੂੰ ਪਤਾ, ਮੈਨੂੰ ਬਹੁਤ ਦੇਰ ਬਾਅਦ ਪਤਾ ਲੱਗਾ, ਗਿਨੀਜ਼ ਰਿਕਾਰਡ ਦੇ ਅੰਦਰ ਜਾਣ ਲਈ ਵੀ ਯੂ ਨੀਡ ਮਨੀ। ਮਤਲਬ ਉਹ ਕੁਛ ਇੰਡੀਆ ਦਾ 8-10 ਲੱਖ ਰੁਪਈਆ ਲੈਂਦੇ ਆ ਸਿਰਫ ਤੁਹਾਡੇ ਕੋਲ ਆ ਕੇ ਵੇਖਣ ਲਈ ਕਿ ਤੂੰ ਜਿਹੜਾ ਰਿਕਾਰਡ ਸੈੱਟ ਕਰ ਰਿਹਾ ਉਹ ਜੈਨੂਇਨ ਹੈ ਕਿ ਨਹੀਂ।
1: ਇਦਾਂ ਹੀ ਹੈ ਜੀ, ਮਨੀ ਤੋਂ ਬਿਨਾਂ ਕੁਝ ਨਹੀਂ ਹੈਗਾ, ਮਨੀ ਤੋਂ ਬਿਨਾਂ ਗਤੀ ਨਹੀਂ ਹੈਗੀ ਕਿਤੇ ਵੀ,
0: ਨੋ ਗਤੀ।
1: ਮਨੀ ਤੋਂ ਬਿਨਾਂ ਤੁਸੀਂ ਕਹੋਗੇ ਤੁਹਾਨੂੰ ਕਿਸੇ ਨੇ ਬੁਲਾਉਣਾ ਨਹੀਂ ਆ, ਤੁਹਾਡੀ ਜੇਬ 'ਚ ਪੈਸੇ ਨਹੀਂ ਹੈਗੇ, ਤੁਹਾਨੂੰ ਕਿਸੇ ਨੇ ਸੱਦਣਾ ਨਹੀਂ ਕਿ ਮੈਨੂੰ ਮਿਲ ਲਾ ਕੇ।
0: ਬਹੁਤ ਹੀ ਉਖੜਿਆ ਲੱਗ ਰਿਹਾ ਸਭ, ਠੀਕ ਹੈ, ਬਹੁਤ ਹੀ ਬਹੁਤ ਹੀ
1: ਕਰੋ, ਲਾਊਡ ਹੋ ਜਾਂਦਾ ਕਈ
0: ਵਾਰ। ਕੀ ਹੋ ਗਿਆ ਤੇਰੇ ਨਾਲ
1: ਭਰਾਵਾ? ਅਨੂ ਦੇ ਘਰੋਂ ਦੂਜੀਆਂ ਗੱਲਾਂ ਤੋਂ ਤੇ ਕੀ ਕਹਿਣਾ, ਲਾਊਡ ਆਨੂੰ ਤੇ ਹਾਸੇ ਤੋਂ ਕਹਿ ਰਹੇ ਤੁਸੀਂ ਲਾਊਡ ਹੋ ਗਏ, ਹਨਾ? ਵੇਖ ਲਓ ਹੁਣ ਇਸ ਤੋਂ ਵੱਧ ਕੇ ਮੈਂ ਕੀ ਹੁਣ ਦੱਸਦਾ ਤੁਹਾਨੂੰ ਵੀ ਕੀ ਚੱਲਣ ਡਿਆ ਲਾਈਫ 'ਚ।
0: ਅੱਛਾ, ਇੱਕ ਚੱਲਣ ਡਿਆ ਤੋਂ ਮੈਨੂੰ ਗੱਲ ਯਾਦ ਆਈ ਹੈ,
1: ਹਾਂ,
0: ਕਿ ਇੱਕ ਟੋਪਿਕ ਨਾਮ ਦੀ ਚੀਜ਼ ਹੁੰਦੀ ਹੈ,
1: ਹਾਂਜੀ ਜਿਹੜੀ ਆਪਾਂ ਹਰ ਵਾਰੀ ਸਲਾਹ ਕਰੀ ਲਈ ਕੇਸ ਦੇ ਅੰਦਰ ਪਾਵਾਂਗੇ
3: ਯਾਰ ਆਪਾਂ ਨਾ ਕਰਦੇ ਹਾਂ ਸਲਾਹ ਪਰ ਆਪਣਾ ਨਾ ਐਂਡ ਤੱਕ ਪਹੁੰਚ ਜਾਂਦਾ ਤੇ ਫਿਰ ਜ਼ਿਆਦਾ ਆਪਾਂ ਨੂੰ ਪਤਾ ਲੱਗਦਾ ਟੌਪਿਕ ਦਾ ਮੀਟਅਪ ਹੋ ਗਿਆ ਨਾ
1: ਮੀਟਅਪ ਹੋ ਗਿਆ ਨਾ ਪੁਆਇੰਟ ਇਹੀ ਹੈ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਜੇ ਤੁਸੀਂ ਪਹਿਲੀ ਵਾਰੀ ਜੁੜ ਰਹੇ ਹੋ ਸ਼ੋਅ ਤੇ ਕਿ ਦੇਰ ਇਜ਼ ਨੋ ਟੌਪਿਕ ਬਟ ਦੇਰ ਆਰ 2 ਮਿਨਟ ਟੌਪਿਕਸ ਇਹ ਹੈਗੀ ਹੈ ਜੀ ਕਨਵਰਸੇਸ਼ਨ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਸਾਰੇ ਰਲ ਮਿਲ ਕੇ ਤਾਂ ਤੁਸੀਂ ਸਾਡੇ ਨਾਲ ਸਾਈਡ ਤੇ ਬੈਠ ਕੇ ਗੱਲਬਾਤ ਸੁਣ ਰਹੇ ਹੋ ਕੋਈ ਗੱਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਵੈਨ ਵੀਲ ਬੀ ਐਂਡਿੰਗ ਦਾ ਸ਼ੋਅ ਆਪਾਂ ਉਸ ਬਾਰੇ ਗੱਲ ਕਰਾਂਗੇ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਫੇਵਰੇਟ ਸੈਡ ਗਾਣਿਆਂ ਬਾਰੇ ਇੱਕ ਵਾਰੀ ਕੀਤੀ ਸੀਗੀ ਕਿਉਂ ਪੈਸੇ ਉਜਾੜ ਰਹੇ ਆਪਾਂ ਜਿਮ ਤੇ
3: ਕ੍ਰਿਸ਼ਨਾ ਜੀ ਪਰ ਜੇ ਆਪਾਂ ਜੇ ਆਪਣਾ ਮੰਨ ਲਓ ਨੈਕਸਟ ਕੋਈ ਸੈਗਮੈਂਟ ਸ਼ੁਰੂ ਕਰਨਾ ਨਾ
1: ਹਾਂ
3: ਤੇ ਉਹ ਆਪਾਂ ਪਤਾ ਕੀ ਕਰਨਾ ਵਾ
1: ਹਾਂ
3: ਟੂ ਮੈਨੀ ਟੌਪਿਕਸ ਵਿਦ ਟੂ ਪੀਪਲ
1: ਓਏ ਹੋਏ ਹੋਏ ਕਿਆ ਬਾਤ ਹੈ
3: ਟੂ ਪੀਪਲ ਟੂ ਮੈਨੀ ਟੌਪਿਕ
1: ਇਹ ਮੁੰਡਾ ਸਿਟੀਜ਼ਨ ਬਣ ਗਿਆ ਨਾ ਹੁਣ ਇਸ ਤਰ੍ਹਾਂ ਦੇ
3: ਉਹ ਹਾਲੇ ਨਹੀਂ ਭਰਾਵਾ ਬਣਿਆ ਨਜ਼ਰ ਨਾ ਲਾ ਦਿਓ ਲੈ
1: ਬਣੇਗਾ
3: ਪਹਿਲਾਂ ਹੀ ਗੱਲ ਚੁੱਕ ਦਿੰਦੇ ਯਾਰ
1: ਬਣੇਗਾ ਕਿਉਂ ਨੀ ਬਣੇਗਾ ਜ਼ਰੂਰ ਬਣੇਗਾ
3: ਅੱਗੇ ਭਰਾਵਾ ਪੀ ਆਰ ਵੜੀ ਪਹਿਲਾਂ ਕਿਸੇ ਨੇ ਰੌਲਾ ਪਾਤਾ ਮੈਨੂੰ ਜਾਇਆ ਜੀ ਮੁੜ ਕੇ ਡੇਢ ਦੋ ਸਾਲ ਮੈਂ ਅੜਿਆ ਰਿਹਾ
1: ਸੋਰੀ ਸੋਰੀ ਨਹੀਂ ਸਿਟੀਜ਼ਨਸ਼ਿਪ ਚ ਨਹੀਂ ਅੜਦਾ ਬਸ ਕੀ ਕਰਨਾ ਕੀ ਹੁੰਦਾ ਮੈਂ ਹੈਗਾ ਨਹੀਂ ਨਾ ਸੋ ਮੈਨੂੰ ਪਤਾ ਨਹੀਂ ਸੋ ਵਾਟ ਹੈਪਨ
3: ਸਿਟੀਜ਼ਨਸ਼ਿਪ ਤੁਸੀਂ ਸਿਟੀਜ਼ਨ ਬਣਨਾ ਵਾ ਪ੍ਰਾਊਡ ਹੋਣਾ ਵਾ
1: ਨਹੀਂ ਉਹ ਤਾਂ ਤੂੰ ਪ੍ਰਾਊਡ ਆਜ਼ੀ ਮੈਨੂੰ ਪਤਾ ਤੂੰ ਹਿਪ ਹੋ ਰਿਹਾ ਆਜ਼ੀ ਆਜ਼ੀ ਆਜ਼ੀ ਕਰੇਗਾ
3: ਸਿਟੀਜ਼ਨਸ਼ਿਪ ਦੇ ਵਿੱਚ ਵੇਖੋ ਕਿ ਵੈਸੇ ਹੁਣ ਇਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਰੂਲ ਆਇਆ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਇਹ ਕਿਹਾ ਵਾ ਕਿ ਕਈ ਜਿਹੜੀਆਂ ਸਹੂਲਤਾਂ ਨੇ ਉਹ ਹੁਣ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨੂੰ ਨਹੀਂ ਦੇਣੀਆਂ ਉਹ ਹੁਣ ਅਸੀਂ ਸਿਟੀਜ਼ਨ ਨੂੰ ਦੇਣੀਆਂ ਨੇ
1: ਨਹੀਂ ਪਰ ਇਹ ਕਹਿ ਰਹੇ ਕਿਦਾਂ ਕਰਨਗੇ
3: ਮਤਲਬ
1: ਹੋਇਆ ਨਹੀਂ ਹੋਇਆ ਨਹੀਂ
3: ਆਇਆ ਆ ਇੰਪਲੀਮੈਂਟ ਨਹੀਂ ਹੋਇਆ ਹਲੇ ਮਤਲਬ ਮਾਰਕੀਟ ਦੇ ਵਿੱਚ ਆ ਗਿਆ
1: ਹਵਾ ਹਵਾ ਫੈਲ ਗਈ
3: ਹਵਾ ਫੈਲ ਗਈ ਉਹਨਾਂ ਨੇ ਕਿਹਾ ਵੀ ਇਦਾਂ ਕਰਾਂਗੇ ਪਰ ਹੁਣ ਜਦੋਂ ਇੰਪਲੀਮੈਂਟ ਹੋਊਗਾ ਚਲੋ ਉਹ ਗੱਲਬਾਤ ਦੀ ਆ ਆਫੀਸ਼ੀਅਲੀ ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਸੀਗਾ ਕਿ ਚਲੋ ਜ਼ਿਆਦਾ ਚੀਜ਼ਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਤੇ ਫਿਰ ਉਹ ਕਈ ਚੀਜ਼ਾਂ ਦਾ ਉਹਨੂੰ ਐਕਸੈਸ ਹੋ ਜਾਂਦਾ ਮੈਡੀਕੇਅਰ ਹੋ ਗਿਆ ਜਾਂ ਸਾਰੇ ਹੋਰ ਸਹੂਲਤਾਂ ਨੂੰ ਲੈ ਕੇ ਵੀ ਵੋਟ ਪਾਉਣ ਤੋਂ ਇਲਾਵਾ ਕਿਉਂਕਿ ਤੁਸੀਂ ਸਿਟੀਜ਼ਨਸ਼ਿਪ ਹੁੰਦੇ ਹੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਆਸਟ੍ਰੇਲੀਆ ਪਾਸਪੋਰਟ ਸਭ ਤੋਂ ਪਹਿਲੀ ਗੱਲ ਪਾਸਪੋਰਟ ਮਿਲਦਾ ਦੂਜੀ ਗੱਲ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੀਜੀ ਗੱਲ ਕਿ ਤੁਹਾਨੂੰ ਸਿਟੀਜ਼ਨਸ਼ਿਪ ਲੈਣ ਲੱਗਿਆ ਇਹਨਾਂ ਦੀਆਂ ਮਤਲਬ ਏ ਟੂ ਜੈਡ ਬੈਕਗਰਾਊਂਡ ਵੇਖਣੀ ਪੈਂਦੀ ਆ ਹੁਣ ਮੰਨ ਲਓ ਸਾਨੂੰ ਕਈ ਚੀਜ਼ਾਂ ਹੈਗੀਆਂ ਓਰੀਜਨਲਸ ਬਾਰੇ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਉਹ ਸਾਰੀਆਂ ਸਾਨੂੰ ਪੜ੍ਹਨੀਆਂ ਸਟੱਡੀ ਕਰਨੀਆਂ ਪੈਣੀਆਂ ਪੀ ਓ ਟੈਸਟ ਜਿਹੜਾ ਨਿੱਕਾ ਜਿਹਾ ਇਹਨਾਂ ਦਾ ਹੁੰਦਾ ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ
1: ਫਿਰ ਉਹਦੇ ਵਿੱਚ ਜੁਡੀਸ਼ਰੀ ਲੋਅਰਸ ਆ ਗਏ
3: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗਰਾਊਂਡ ਨੌਲੇਜ ਦਾ ਹੁੰਦਾ ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ ਕਿ ਜੇ ਉਹ ਪੰਜ ਸਵਾਲ ਆ ਤੇ ਉਹ ਪੰਜੇ ਤੁਹਾਡੇ ਕਰੈਕਟ ਹੋਣੇ ਚਾਹੀਦੇ ਆ ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ ਮੋਰਲਸ ਦਾ ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਆ ਕਮਿਊਨਿਟੀ ਹੈ ਨਾ ਇਹ ਤਿੰਨ ਚਾਰ ਇੱਦਾਂ ਦੇ ਪਾਰਟ ਹੁੰਦੇ ਆ ਉਹ ਚੌਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਅਤੇ ਫਿਰ ਬਸ ਓਥ ਲੈਣੀ ਆ ਅਤੇ ਡਨ ਹੋ ਜਾਣਾ ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ
1: ਹੌਲੀ ਹੌਲੀ ਹਸਲ
3: ਜਿੱਦਾਂ ਜਿੱਦਾਂ ਉਸ ਰਾਹ ਤੇ ਪਈਦਾ ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ
1: ਹੌਲੀ ਹੌਲੀ ਮਿਹਨਤ ਦਾ ਨਾਮ ਹੁੰਦੇ ਆ
3: ਹਾਂ
1: ਪਹਿਲਾਂ ਪਹਿਲਾਂ ਹਰ ਬਣੀਆਂ
3: ਆਮ ਹੁੰਦਾ ਏ
1: ਮੈਂਗੋ ਲਾਈਫ ਜੀ ਰਹੇ ਹਾਂ ਮੈਂਗੋ ਨੂੰ ਮਿਸ ਕਰ ਰਹੇ ਹਾਂ ਬਾਈ ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ ਕਿਆ ਬਾਤ ਹੈ ਨਾ
3: ਲਾਈਫ ਪਰ ਮੈਂਗੋ ਹੀ ਆ ਗੱਲ
1: ਡੂ ਯੂ ਲਾਈਕ ਅੰਬ
3: ਅੰਬ ਹਾਂਜੀ ਹਾਂਜੀ ਆਈ ਲਾਈਕ ਮੈਂਗੋ ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ ਮੈਂਗੋ ਸਟ੍ਰਾਬੇਰੀ ਬਲੂਬੇਰੀ
1: ਅੱਛਾ
3: ਖਰਬੂਜਾ
1: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ
3: ਤਰਬੂਜ
1: ਨਹੀਂ ਨਹੀਂ ਇਹ ਇੰਗਲਿਸ਼ ਚ ਕਿਉਂ ਨਹੀਂ ਆ ਰਿਹਾ ਦਿਸ ਇਜ਼ ਰੋਂਗ
3: ਕਹਿੰਦੇ ਮੈਲਨ ਮੈਲਨ
1: ਮੈਲਨ ਯਾ ਮੈਲਨ ਯਾ
3: ਮੈਲਨ ਹੀ ਆ ਨਾ
1: ਹਾਂ ਮੈਲਨ ਯਾਰ ਇੱਥੇ ਹੋਰ ਵੀ ਬੜੇ ਨਾਮ ਹੈਗੇ ਆ ਆਈ ਡੋਂਟ ਨੋ ਕੀ ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ

0: ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ ਚ ਨਾ ਗੱਲ ਆਈ ਬਣੀ ਕਦੀ ਕਦੀ ਆਨ ਕਰਨਾ ਪੈਂਦਾ
1: ਕੀ ਗੱਲ ਆਈ ਦੱਸੋ
0: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹਨਾ ਬੇਸਲੈਸ ਜੀਆਂ ਚਲੋ ਬੇਸਲੈਸ ਨੀ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਨਾ ਤੇ ਏਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ
1: ਉਹ ਹਾਂ ਮੰਨ ਲਓ ਕਿ ਕੋਈ ਏਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ ਤੁਸੀਂ ਜੇ ਕੋਈ ਗੱਲ ਕਹਿਤੀ ਚਾਰ ਪਾਰਟ ਦੱਸਦਾ ਕਿਉਂਕਿ ਮੈਂ ਚਾਹੁੰਦਾ ਨੀ ਕਿ ਆਪਾਂ ਏਦਾਂ ਅਨਕਲੀਅਰ ਚੀਜ਼
0: ਰੱਖੀਏ
1: ਪਰ ਉਹ ਪਾਰਟਸ ਮੈਂ ਤੁਹਾਨੂੰ ਜ਼ਰੂਰ ਦੱਸ ਦੇਣਾ ਸਭ ਤੋਂ ਪਹਿਲਾਂ ਹੁੰਦਾ ਜੀ ਆਸਟ੍ਰੇਲੀਆ ਐਂਡ ਇਟਸ ਪੀਪਲ ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗਰਾਉਂਡ ਦੇ ਹੋ ਗਏ ਦੂਜਾ ਪਾਰਟ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ ਰਾਈਟਸ ਤੇ ਲਾਇਬਰਟੀਸ ਠੀਕ ਹੈ ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ ਲਾਅ ਜਿਹੜਾ
0: ਅੱਛਾ
1: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਸ ਦੇ ਬਾਰੇ ਆਸਟ੍ਰੇਲੀਆ ਦੇ ਜਾਣਕਾਰੀ ਠੀਕ ਹੈ ਫਿਰ ਲਾਸਟ ਤੇ ਹੁੰਦਾ ਜੀ ਆਸਟ੍ਰੇਲੀਅਨ ਵੈਲਿਊਸ ਜਿਹਦੇ ਵਿੱਚ ਕਿ ਬਿਹੇਵੀਅਰ ਟਾਈਪ ਆ ਗਿਆ ਕਮਿਊਨਿਟੀ ਰਹਿਣਾ ਸਹਿਣਾ ਆ ਗਿਆ ਉਹ ਆਸਟ੍ਰੇਲੀਅਨ ਵੈਲਿਊਜ਼ ਨੂੰ ਸਿੱਖਣਾ ਇਹ ਚਾਰ ਪਾਰਟਸ ਨੇ ਤੇ ਇਹ ਚਾਰ ਪਾਰਟਸ ਦੀ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਆ ਤੇ ਇਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਟੈਸਟ ਦੇ ਰੂਪ ਦੇ ਵਿੱਚ ਦੇਣਾ ਆ ਤੇ ਫਿਰ
0: ਮੈਂ ਦੁਬਾਰਾ ਵਾਪਿਸ ਲੈ ਕੇ ਆਉਣਾ ਤੁਹਾਨੂੰ ਟੌਪਿਕ ਤੇ ਟੌਪਿਕ ਇਹ ਹੈ ਜੀ ਅੱਜ ਕੀ ਸੁਣੀ ਸੁਣਾਈ ਗੱਲਾਂ ਜਿਹੜੀਆਂ ਲੈਜੈਂਡ ਹੋ ਗਈਆਂ
1: ਬੈਕਗ੍ਰਾਉਂਡ ਤੇ ਚੱਲੀ ਜਾ ਰਿਹਾ ਉਹ ਗਾਣਾ ਓਏ ਆਏ ਕ੍ਰਿਸ਼ਨਾ ਜੀ
0: ਕਿਉਂਕਿ ਚੀਮਾ ਵਾਈ ਨੇ ਕੱਢੀ ਸੀ ਨਵੀਂ ਐਲਬਮ ਬਰਮੂਡਾ ਟ੍ਰਾਇੰਗਲ
1: ਉਹਦੇ ਕੰਮ ਘਟ ਮਾਰ ਸੁਣਾਓਗੇ ਮਾੜਾ ਜਿਹਾ ਫਿਰ ਇਹਦੀ ਬਾਕੀ ਗੱਲ
0: ਓ ਯਾਰ ਉਹ ਗਾਣੇ ਨਹੀਂ ਮੈਂ ਤੈਨੂੰ ਸੁਣਾਣੇ
1: ਨਾਲ ਹੀ ਪਿਆ ਹੋਣਾ ਸਾਈਡ ਤੇ ਰਾਈਟ ਸਾਈਡ ਤੇ ਇੱਥੇ ਖੁੱਲੇ ਮੈਂ ਤੁਹਾਡੇ ਲਈ ਮੈਂ ਹਸਨ ਨਹੀਂ ਕਰਦਾ ਕ੍ਰੀਟ ਨਹੀਂ ਸੁਣਾਉਣੇ ਚਲੋ ਇਟਸ ਓਕੇ ਤੁਹਾਡੀ ਮਰਜ਼ੀ
0: ਨਹੀਂ ਯਾਰ ਅੱਲਾ
1: ਤੁਸੀਂ ਗੁੱਸੇ ਦੇ ਬੈਠੇ
0: ਹੋ ਸੋਨੇ ਯਾਰ

0: ਹੋਣਾ ਤੇ ਕੀ ਰੱਬ ਜਾਣੇ ਕੀ ਹੋਣਾ
1: ਹਾਂਜੀ ਖੁਸ਼ ਹੋ
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ ਹੋਊਗਾ ਕੀ ਇਹ ਰੱਬ ਜਾਣੇ
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼
0: ਅੱਛਾ ਜੀ ਸੁਣਿਆ ਤੇ ਹੈਗਾ ਇਹਦੇ ਬਾਰੇ ਯਾਰ ਪਰ ਕਦੀ ਡੂੰਘਾਈ ਚ ਨਹੀਂ ਗਏ
1: ਡੂੰਘਾਈ ਚ ਤੁਸੀਂ ਜਾਓ ਦੱਸੋ ਕੀ ਹੁੰਦਾ ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ
1: ਉਹ ਤਾਂ
0: ਤਿੰਨ ਪੁਆਇੰਟ ਹੁੰਦੇ ਸੀ ਤੇ ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਇਹਨਾਂ ਨੇ ਐਲਬਮ ਦਾ
1: ਨਾਮ ਰੱਖਿਆ
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ ਮਤਲਬ ਜਾਂਦੀ ਕਿ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ ਮੈਂ ਜੋ ਵੀ ਉਹ ਜਾਂਦਾ ਤੇ ਉਹ
1: ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ ਗਏ
0: ਉੱਤੋਂ ਦੀ ਲੰਘਿਆ ਛੂ ਮੂੰਹ
1: ਸੋ ਇਹ
0: ਬੜੀ ਸੁਣੀ ਸੁਣਾਈ ਗੱਲ
1: ਇਟਸ ਹਿਊਜ ਏਰੀਆ ਬਰਮੁੰਡਾ ਵੈਸੇ ਆਪਣੇ ਆਪ ਚ ਇੱਕ ਕੰਟਰੀ ਆ ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ ਤੂੰ ਜ਼ਿਆਦਾ ਛੋਟਾ ਹੋਏਗਾ 2007 ਦਾ ਵਰਲਡ ਕੱਪ ਸੀ ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ

0: 135 ਤੀ ਕਿਲੋ ਦਾ ਉਹਨੇ 100 ਕੈਚ ਕੀਤਾ ਸਲਿਪ ਤੇ, ਉਹਦੇ ਤੇ ਮਤਲਬ 100-200 ਮਿਲੀਅਨ ਵਿਊ ਹੈ ਨਾ, ਜੇ ਕਿਤੇ ਵੀ ਜਾ ਕੇ ਲੱਭਿਓ ਉਹ ਵਾਲੀ ਵੀਡੀਓ, ਇਟਸ ਟੂ ਗੁੱਡ।
1: ਰੋਬਿਨ ਉਥੱਪਾ ਨੇ,
0: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ, ਕਿ ਉਹਨੂੰ ਆਪਣੇ ਯਕੀਨ ਨਹੀਂ ਹੋਇਆ। ਸੋ ਬਸ ਬਰਮੂਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ, ਫਿਰ ਬਾਅਦ ਚ ਬਰਮੂਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੂਡਾ ਟ੍ਰਾਇੰਗਲ ਨਾਮ ਰੱਖਿਆ।
1: ਹਾਂ, ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸ਼ਾਇਦ ਪੜ੍ਹਨਾ, ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ। ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਇੱਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਦੇਣੀ, ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ, ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ। ਪਰ ਇਹਦੀ ਜੇ ਆਪਾਂ ਗੱਲ ਕਰੀਏ, ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 ਮਿਲੀਅਨ ਸਕੇਅਰ ਕਿਲੋਮੀਟਰ ਦਾ ਏਰੀਆ ਵਾ ਜਿਨ੍ਹਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ। ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ, ਟੀ ਟੀ ਟੀ ਟੀ, ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ। ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ, ਤੇ ਦੂਜਾ ਨਾਰਦਰਨ ਪੁਆਇੰਟ, ਤੇ ਤੀਜਾ ਸਾਊਦਰਨ ਪੁਆਇੰਟ। ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ, ਬਣਾਇਆ ਤੇ ਕੀ ਇਹਨਾਂ ਨੇ ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ, ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ। ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਜੇ ਤੇ ਸਾਨੂੰ ਪਤਾ ਲੱਗੇ ਵੀ ਇਹਨੇ ਨਾਮ ਦੇ ਦਿੱਤਾ,
2: ਸਾਨੂੰ ਪਤਾ ਨਹੀਂ, ਸਭ ਪਤਾ ਲੱਗੇਗਾ ਬਾਈ।
1: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
0: ਜੀ,
1: ਉਹਨੂੰ ਕਹਿੰਦੇ ਨੇ ਮਿਆਮੀ।
0: ਓਕੇ, ਮਾਇਆਮੀ ਤਾਂ ਬੜੀ ਘੈਂਟ ਸਿਟੀ ਹੈ, ਮੈਂ ਬਹੁਤ ਘੁੰਮਿਆ ਹੋਇਆ, ਬਹੁਤ GTA ਵਾਈਸ ਸਿਟੀ ਦੇ ਅੰਦਰ ਸੀਗੀ ਨਾ।
1: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਨੂੰ, ਉਹਦਾ ਨਾਮ ਇਹਨਾਂ ਨੇ ਬਰਮੂਡਾ ਹੀ ਰੱਖਿਆ ਵਾ।
0: ਹਾਂ, ਉਹ ਜਗ੍ਹਾ ਨਾ ਫਿਰ ਬਰਮੂਡਾ ਜਗ੍ਹਾ ਹੋ ਗਈ।
1: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ, ਹੁਣ ਇਹ
0: ਸੈਨ ਯੂਅਨ
1: SAN JUAN
0: ਸੈਨ ਯੂਅਨ, ਸੋ ਸੈਨ ਯੂਅਨ ਤੇ ਮਾਇਆਮੀ
1: ਸਾਊਦਰਨ ਪੁਆਇੰਟ ਆ
0: ਤੇ ਬਰਮੂਡਾ, ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ। ਤੇ ਸੁਣੀ ਸੁਣਾਈ ਗੱਲਾਂ ਨੇ
1: ਯੈਸ
0: ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ।
1: ਹਾਂ,
0: ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਇਹਦੇ ਆਸੇ ਪਾਸੇ।
1: ਯੈਸ, ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ। ਹਾਊ ਇਟਸ ਪੋਸੀਬਲ? ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੂਡਾ ਟ੍ਰਾਇੰਗਲ ਮੈਂ ਜੋ
0: ਹੈ ਨਹੀਂ,
1: ਤੇ ਉਹਨਾਂ ਨੇ ਕਹਿਣਾ ਵਟ ਯੂ ਟਾਕਿੰਗ ਮਾਈਟ, ਵਟਸ ਗੋਇੰਗ ਔਨ ਮਾਈਟ, ਚੈੱਕ ਯੂਅਰ ਪਲਾਨਸ ਮਾਈਟ, ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ, ਯੂ ਨੋ ਯੂ ਡੋਨਟ ਨੋ ਵੇਅਰ ਯੂ ਗੋ, ਵੇਅਰ ਯੂ ਵਾਂਟ ਟੂ ਗੋ, ਯੂ ਜਸਟ ਸਰਚਿੰਗ ਇਟ।
0: ਅੱਛਾ,
1: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ, ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ।
0: ਓਕੇ,
1: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ, ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ, ਜਿਹੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ ਮੰਨ ਲਓ ਕਿਸੇ ਵੀ ਚੀਜ਼ ਨੂੰ, ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ ਹੈ ਨਾ, ਕਿਉਂ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ, ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ ਵੀ ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ, ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ। ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ ਕੀ ਆ ਕੀ ਨਹੀਂ, ਹੁਣ ਆਪਾਂ ਆਪਣੀ ਓਨੀ ਜਿੰਨੀ ਕੁ ਸੋਚ ਓਨੀ ਕੁ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜੇ ਉਹ, ਮੇਰਾ ਉਹ ਮਸ਼ਹੂਰ ਹੋ ਜੇ ਵੀ ਦੁਨੀਆਂ ਨੂੰ। ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ, ਜੋ ਵੀ ਕਰਨ ਡੇ ਜੇ, ਹੁਣ ਆਪਾਂ ਮੰਨ ਲਓ ਸ਼ੋਅ ਕਰਨ ਡੇ, ਲੈਟਸ ਸੇ ਆਪਾਂ ਬੋਇਜ਼ ਮੀਟਅਪ ਕਰਨ ਡੇ, ਹੁਣ ਆਪਾਂ ਕਿਹਦੇ ਲਈ ਕਰਨ ਡੇ ਆ?
0: ਲੋਕਾਂ ਵਾਸਤੇ,
1: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ, ਲੋਕ ਸਾਡਾ ਸ਼ੋਅ ਸੁਣਨ। ਇੱਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਹੋ। ਹਾਂ, ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਡੇ ਹੋਣ, ਪਰ ਕਈਆਂ 'ਚ ਨਹੀਂ ਆਉਣ ਡੇ ਹੋਣ, ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ, ਆਪਣੇ ਰਹਿਣ ਸਹਿਣ ਲਈ ਕਰਦੇ ਹੋ, ਕਿਸੇ ਲਈ ਨਹੀਂ ਕਰਦੇ,
0: ਨੈਚੁਰਲ ਗੱਲ।
1: ਹਾਂ, ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ 4 ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ। ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ 100 ਵਾਰੀ ਪੜ੍ਹੀ ਜਾਵਾਂ,
0: ਉਹਦਾ ਕੀ ਫਾਇਦਾ?
1: ਪਰ ਉਹਦੇ ਲਈ ਤੁਸੀਂ ਵੀ ਪੜ੍ਹੋਗੇ ਨਾ, ਮੇਰੀ ਗੱਲ ਬਣੂਗੀ,
0: ਮਜ਼ਾ ਤਾਂ ਹੀ।
1: ਹਾਂ, ਹੁਣ ਮੈਂ ਜੇ ਕੋਈ 2 ਲਾਈਨਾਂ ਲਿਖਿਆ ਵਾਂ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨਾ
0: ਲਿਖਿਆ 2 ਲਾਈਨਾਂ? ਬਰਮੂਡਾ ਟ੍ਰਾਇੰਗਲ ਦੇ ਨਾਲ ਉਹ ਵੀ ਬੜਾ ਮਸ਼ਹੂਰ ਆ। ਉਹਦਾ ਪਤਾ ਕੀ ਰੌਲਾ? ਉਹਦਾ ਰੌਲਾ ਹੈ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ ਉਹਨਾਂ ਦੇ ਆਰਮੀ ਦਾ, ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ ਉਹਦਾ ਨਾਮ ਰੱਖਿਆ ਪਿਆ ਏਰੀਆ 51। ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਜਿਹੜੀ ਹਨਾ 14-15 ਸਾਲ ਦੀ ਡਿਸਕਾਰਡ ਟਿਕਟੋਕ ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੈਟਫਾਰਮ ਤੇ ਉਹਦੇ ਤੇ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕੈਨ ਨੂੰ ਅੱਛਾ ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ
1: ਆਥੋਰਾਈਜ਼ਡ ਪਰਸਨ ਓਨਲੀ
0: ਜਾ ਨਹੀਂ ਸਕਦੇ ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ ਸਪੇਸਸ਼ਿਪ ਡਿੱਗੀ ਸੀਗੀ ਉਹ ਉੱਥੇ ਲੁਕੋ ਕੇ ਰੱਖੀ ਆ ਤੇ ਉਹਦੇ ਚ ਕੁਛ ਏਲੀਅਨ ਆਏ ਸੀਗੇ ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰਿਜ਼ਰਵ ਕਰਕੇ ਰੱਖੇ ਆ ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ ਇਹ ਹਵਾ
1: ਓਕੇ
0: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ ਵੀ ਆਰ ਨੋ ਵਨ ਟੂ ਕਮੈਂਟ ਪਰ ਹਾਂ ਬਹੁਤ ਭੱਖੀ ਹੋਈ ਗੱਲ ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਹੈ ਜੀ ਇਹ ਤੁਹਾਡੀ ਕੀ ਸੋਚ ਹੈ ਤੁਹਾਨੂੰ ਕੀ ਲੱਗਦਾ ਇਸ ਦਿਸ ਰੀਅਲ
1: ਇਟਸ ਬ੍ਰੈਡ ਪਕੌੜਾ ਮੇਰੀ ਸੋਚ ਪੁੱਛ ਰਹੇ ਹੋ ਕਿ ਆਪਣੇ ਸਰੋਤਿਆਂ ਨੂੰ
0: ਸਵੇਰ ਦੀ ਯਾਰ ਬ੍ਰੈਡ ਪਕੌੜੇ ਬਾਰੇ ਗੱਲ ਹੋ ਰਹੀ ਅੱਜ ਖਾਵਾਂਗੇ
1: ਯਾਰ ਗਲਾ ਜਾਂ ਨਹੀਂ ਸੈੱਟ ਚੰਗੀ ਤਰ੍ਹਾਂ
0: ਮੈਂ ਤੇ ਖਾਊਂਗਾ ਤੂੰ ਦੇਖੀ ਮੇਰੀ ਸ਼ਕਲ ਤੂੰ ਮੇਰੀ ਸ਼ਕਲ ਦੇਖੀ
1: ਖਾਓਗੇ
0: ਮੈਂ ਖਾਊਂਗਾ
1: ਕਿਦ ਕਰੋ ਕੇ ਬਾਹਰੋਂ ਆਊਟਸਾਈਡ
0: ਬਾਹਰੋਂ ਹੁਣ ਆਪਾਂ ਜਦੋਂ ਸ਼ੋਅ ਮੁਕਾਣਾ ਕਿਤੇ ਜਾਣਾ ਹੀ ਖਾਏ ਤੂੰ ਸ਼ਕਲ ਦੇਖੀ
1: ਮੇਰੀ ਨਹੀਂ ਮੈਂ ਅੱਜ ਸੋਚਣ ਨੇ ਕੋਈ ਹੈਵੀ ਜਿਹਾ ਬ੍ਰੇਕਫਾਸਟ ਵੈਸੇ ਤੇ ਆਫਟਰਨੂਨ ਹੋ ਗਈ
0: ਹੁਣ ਤਾਂ ਬ੍ਰੰਚ ਹੋਏਗਾ ਬ੍ਰੰਚ ਕਹਿੰਦੇ ਬ੍ਰੰਚ
1: ਓ ਯਾ
0: ਯੂ ਨੋ ਵੀ ਜਸਟ ਹੈਵ ਬ੍ਰੰਚ ਗਾਇਸ
1: ਨੋਟ ਦੈਟ ਯੂ ਨੋ ਇੰਗਲਿਸ਼ ਪੀਪਲ
0: ਮਾਈ ਇੰਗਲਿਸ਼ ਨਾਟ ਫੀਲਿੰਗ ਵੈਲ ਟੂਡੇ
1: ਗੱਲ ਕਰਦੇ ਹਾਂ ਬਰਮੂਡਾ ਦੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ ਉੱਥੋਂ ਦੀ ਕਾਰਗੋਜ ਸ਼ਿਪਸ ਤੇ ਆਪਣਾ ਫਲਾਈਟਸ ਕਮਰਸ਼ੀਅਲ ਫਲਾਈਟਸ ਨਾਟ ਦਾ ਪੈਸੰਜਰ ਫਲਾਈਟਸ ਉਹ ਲੰਘਦੀ ਨੇ ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਾ ਲੰਘਣਾ ਉਹਦੀ ਮੇ ਬੀ ਉਹ ਰਾਹ 'ਚ ਆਉਂਦਾ ਹੋਊਗਾ ਜੇ ਉਹ ਹੈ ਨਾ ਕੁਝ ਵੀ ਹੋ ਸਕਦਾ ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ ਆ
0: ਅੱਛਾ
1: ਇਹ ਪਰ ਲਾਗੋ ਹੀ ਲੰਘਦੇ ਨੇ ਨਾ
0: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ
1: ਯੈਸ ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੁਕਦਾ ਨਹੀਂ ਆ ਹੁਣ ਕੋਈ ਮੁਸੀਬਤ ਪੈ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦੋ ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ
0: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ ਬਨੀ ਨੇ ਇਹ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ ਇੰਨਾ ਕੰਮ ਚ ਫਸਿਆ ਹੋਇਆ ਨਾ ਕੋਈ ਮਰਜ਼ੀ ਗੱਲ ਯਾਰ ਬਨੀ ਪਿੱਠ ਬਹੁਤ ਕੋਈ ਨੀ ਵੀਰ ਕੋਈ ਨੀ ਯਾਰ ਕੰਮ ਕਿਹੜਾ ਰੁਕਦੇ ਆ ਕੋਈ ਨੀ ਬੋਲ ਨੀ ਲਾ ਲਿਓ ਹਨਾ ਬਣੀ ਯਾਰ ਮਨ ਨੀ ਕਰਦਾ ਕੰਮ ਕਰਦਾ ਕੋਈ ਨੀ ਯਾਰ ਮਨ ਮਨਾਉਣਾ ਪੈਂਦਾ ਕੰਮ ਕਿਹੜਾ ਰੁਕਦੇ ਆ ਹਨਾ ਹਰ ਚੀਜ਼ ਕੰਮ ਕਿਹੜਾ
1: ਨਹੀਂ ਏਦਾਂ ਕੰਮ ਤੇ ਨਹੀਂ ਰੁਕਦੇ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨੀ ਰੁਕਣੀ
0: ਹੁਣ
1: ਉਹ ਕਹਿੰਦੇ ਨੇ ਕਿ 2013 ਦੇ ਵਿੱਚ WWF ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
0: ਡਵੇਨ ਦਾ ਰੌਕ ਜੌਨਸਨ ਉਹ ਕੀ ਕਰਕੇ ਆਇਆ
1: ਅਰੇ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ ਖਾਸ ਕਰਕੇ ਆਪਣੀ ਪੰਜਾਬੀ 'ਚ ਤਾਂ ਇੱਦਾਂ ਹੀ ਆ ਨਾ ਕੋਈ ਇੱਕ ਗੱਲ ਕਹਿ ਦਿਉ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ ਪਰ ਇਹਦੇ ਵਿੱਚ WWF ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ
0: ਓਕੇ
1: ਠੀਕ ਹੈ ਜੀ ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ
0: ਅੱਛਾ
1: ਇਸ ਦੇ ਰਿਗਾਰਡਿੰਗ
0: ਓਕੇ
1: ਕਿ ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ ਹਨਾ ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖਿੱਚ ਲਿਆ ਜੀ ਇੱਥੋਂ ਗਿਆ ਵਾਪਸ ਨਹੀਂ ਆਇਆ ਜੀ ਇਸ ਦਿਸ ਦੈਟ ਹਨਾ ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ ਕੀ ਆ ਕੀ ਨਹੀਂ ਕੱਢਣ ਪਾਉਣ ਨੂੰ
0: ਅੱਛਾ ਜੀ
1: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਇਹ ਦਸਾਂ ਚੋਂ ਵੀ ਨਹੀਂ ਹੈ ਨੀ ਇਹ ਮਤਲਬ ਦਸਾਂ ਤੋਂ ਵੀ ਥੱਲੇ ਆ
0: ਓਕੇ
1: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਅਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ ਹੋਊਗੀ ਕਿਸੇ ਹੱਦ ਤੱਕ ਪਰ ਇਹ ਨਹੀਂ ਹੈ ਕਿ
0: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ ਪਰ ਬਾਅਦ ਚੋਂ ਇੱਕ ਹਵਾ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ
1: ਯੋ ਐਗਜੈਕਟਲੀ ਤੇ ਹੁਣ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ
0: ਅੱਛਾ ਕੌਣ
1: ਵਿੰਕਟ ਗੈਡਿਸ
0: ਓਕੇ
1: ਸਪੈਲਿੰਗ ਦੱਸਦਾ
0: ਨਹੀਂ ਨਹੀਂ ਕੋਈ ਨਹੀਂ ਇਹਨੇ ਨਾਲ ਹੀ ਸਰ ਗਿਆ ਮੇਰਾ
1: ਗੈਡਿਸ ਸੀਗੇ
0: ਅੱਛਾ
1: ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
0: ਇਹਦੇ ਉੱਪਰ
1: ਹਾਂਜੀ ਦ ਬਰਮੂਡਾ ਟ੍ਰਾਇੰਗਲ ਉੱਤੇ ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ ਸਮਝਦੇ ਹੋ ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ ਹੁਣ ਜਿੱਦਾਂ ਚੀਮਾ ਬਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ ਮਤਲਬ ਜਦੋਂ ਉਹਨਾਂ ਨੇ ਬਣਾਇਆ ਇਹਨਾਂ ਨੇ ਚੁੱਕ ਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ ਜਿਹੜੀ ਕਹਿੰਦੇ ਨੇ ਕਿ 5 million ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ ਜਸਟ ਬਿਕੋਜ਼ ਆਫ ਦੈਟ ਹਾਈਪ
0: ਸਿਰਫ ਉਸ ਹਾਈਪ ਕਰਕੇ ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਬਾਈ ਜੀ ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ ਐਲਬਮ ਇੱਕ ਹੋਰ ਆਈ ਸੀਗੀ ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ ਪਰ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
1: ਸਿੰਘ ਜੀ
0: ਤੇ ਉਹਨਾਂ ਨੇ ਕਿਹਾ ਕਿ ਕੈਂਟਲੂਪ ਕਹਿੰਦੇ ਆ ਜੀ ਖਰਬੂਜੇ ਨੂੰ
1: ਹਾਂਜੀ
0: ਕੈਂਟਲੂਪ
1: ਕੈਂਟਲੂਪ
0: ਹਾਂ ਤਾਂ ਆਪਾਂ ਖਰਬੂਜਾ ਹੀ ਗਾਵਾਂਗੇ ਭਾਜੀ
1: ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ
0: ਹਾਂਜੀ ਹਾਂਜੀ
1: ਕੈਂਟਲੂਪ
0: ਕੈਂਟਲੂਪ
1: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ
0: ਤੇ ਨਹੀਂ ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ ਉਹ ਈਜ਼ੀ ਰਹੇਗਾ
1: ਬੁੱਟਰ
0: ਜੀ ਹਾਂ ਬੁੱਟਰ ਹੀ ਕਿਹਾ ਉਹਨਾਂ ਨੇ ਭੇਜਿਆ ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ ਉਹ ਰੌਕ ਮੈਲਨ
1: ਰੌਕ ਮੈਲਨ
0: ਤੇ ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ ਸਭ ਤੋਂ
1: ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ ਤੁਸੀਂ ਪੜ੍ਹ ਲਏ ਮੈਸੇਜ
0: ਤਾਂ ਮੈਂ
1: ਲੱਗਾ ਸੀਗਾ ਕਿ ਅੱਜ
0: ਅਚਾਨਕ ਨਹੀਂ ਲਾਈ
1: ਹੋ ਜਾਣੀ
0: ਸਤਿ ਸ਼੍ਰੀ ਅਕਾਲ ਬ੍ਰਦਰ ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ ਮਲਟੀਪਲ ਕੁਐਸਚਨ ਓਨਲੀ ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ ਬਿਕੇਮ ਸਿਟੀਜ਼ਨ ਲਾਸਟ ਈਅਰ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ ਪੀ ਆਰ ਲੈਣ ਨੂੰ ਤਤਪਰ ਨੇ ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ ਉਹਨਾਂ ਦਾ ਹੈਲਪ ਕਰੇ ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੋਟ ਜ਼ਰੂਰ ਕਰਿਓ ਇਟਸ ਗ੍ਰੇਟ ਤੇ ਰਿਚਰਡ ਜੀ ਕਹਿ ਰਹੇ ਦਿਲੋਂ ਜੀ ਆਇਆਂ ਨੂੰ ਬੋਇਜ਼ ਇਨ ਦਾ ਹਾਈ ਹਾਊਸ ਯੂ ਸਲੇ ਐਂਡ ਰੌਕ ਵਾਹਿਗੁਰੂ ਜੀ ਮਿਹਰ ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ ਥੈਂਕ ਯੂ ਸੋ ਮੱਚ ਰਿਚਰਡ ਜੀ ਥੈਂਕ ਯੂ ਸੋ ਮੱਚ
1: ਚੜ੍ਹਦੀ ਕਲਾ
0: ਨਰਿੰਦਰ ਜੀ ਕਹਿ ਰਹੇ ਗੁੱਡ ਈਵਨਿੰਗ ਬ੍ਰੋ ਗੁੱਡ ਗੋਇੰਗ ਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ ਹੋਰ ਗੱਲਾਂ ਬਾਤਾਂ ਵੀ ਤੋਰਾਂਗੇ ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
1: ਕਰਾਂਗੇ ਅੱਗੇ ਜਾ ਕੇ
0: ਆਪਾਂ ਇਹ ਕਰਾਂਗੇ ਕਿ ਜੀ ਲਾਂਬਾ ਜਿਹੜਾ ਨਾ
1: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ ਪਰ
0: ਜਿਹੜਾ ਲਾਂਬਾ ਨਾ ਉਹ ਆਪਾਂ ਲਾ ਦੇਣਾ
1: ਕਿਹਦਾ ਲਾਂਬਾ ਨਾ ਗਾਣਾ ਨਾ ਸੁਣਾ ਦੇ ਕੋਈ
0: ਨਹੀਂ ਨਹੀਂ ਨਹੀਂ ਲਾ ਦੇਣਾ
1: ਯਾਰ ਮੈਨੂੰ ਇਹ ਤੇ ਦੱਸ ਲੈਣ ਦੋ ਵੀ ਇਹ ਮੈਥ ਸ਼ੁਰੂ ਕਦੋਂ ਆਇਆ ਸੀ ਕਿ ਬਾਅਦ ਚ
0: ਆਵਾਂਗਾ ਵਾਪਸ ਪਹਿਲੇ ਅਰਜਨ

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ ਮਤਲਬ ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ
1: ਹਾਂ ਅੰਦਰੋਂ ਆਂਧਰਾ ਤੋਂ
0: ਓ ਆਂਧਰਾ ਤੋਂ ਨਾੜਾ ਚੋਂ
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨੀ
0: ਹਾਂਜੀ
1: ਪੰਜਾਬ ਦਾ
0: ਮੈਨੂੰ ਵੀ ਏਦਾਂ ਹੀ ਲੱਗਾ ਸੀਗਾ ਮੈਨੂੰ ਹੋਰ ਆਂਧਰਾ ਪ੍ਰਦੇਸ਼ ਨੀ ਲੱਗਦਾ
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ ਦੋ ਟੂਕ ਬਾਤ ਕਰਨਾ
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਦਿੰਦੇ
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹੈ ਤਾਂ ਉਹ ਵੀ ਕਰੋ ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ
0: ਯਾਰ ਮੈਨੂੰ ਨਾ ਇਹ ਤਾਂ ਮੈਂ ਚਲੋ ਕਰ ਦੂੰਗਾ ਇਟਸ ਓਕੇ ਪਰ ਮੈਂ ਵੀ ਇੱਦਾਂ ਦਾ ਕੁਛ ਕਰਨਾ ਚਾਹੁੰਦਾ ਆਪਣਾ ਕ੍ਰਿਸ਼ਨਾ ਜੀ ਹਾਂਜੀ ਆਪਾਂ ਕਿਉਂ ਨਹੀਂ ਯਾਰ ਇੱਦਾਂ ਦਾ ਕੁਛ ਕਰ ਸਕਦੇ ਵੀ ਕੋਈ ਇੱਦਾਂ ਦਾ ਤਾਮਾ ਝਾਮਾ ਕ੍ਰੀਏਟ ਕਰੀਏ
1: ਜਿੱਦਾਂ ਕਿ ਆਪਣੇ ਵੱਲੋਂ ਕੋਈ ਜਗ੍ਹਾ ਬਣਾ
0: ਮਤਲਬ ਜਗ੍ਹਾ ਨਹੀਂ ਕੁਛ ਵੀ ਬਣਾਈਏ ਮਤਲਬ ਕੁਛ ਇੱਦਾਂ ਦਾ ਕਰੀਏ ਐਵੇਂ ਹੀ ਹਾਈਵ ਜੀ ਬਣਾ ਦਈਏ ਹੈਂ ਕੁਛ ਤੇ ਬਾਅਦ ਚ ਉਹੀ ਕੋਈ 100 ਸਾਲ ਬਾਅਦ ਕੋਈ
1: ਯਾਦ
0: ਬੈਠਾ ਇੱਥੇ ਪੜਨ ਦਿਆ ਹੋਵੇ
1: ਵੀ ਕਿਹੜੇ ਦੋ ਵੇਲੇ ਆਏ ਸੀ 28 ਮਈ ਦਾ ਉਹ ਕਾਲਾ ਦਿਨ ਇਹਨਾਂ ਨੂੰ ਕੱਢਿਆ ਕਿਉਂ ਨਹੀਂ ਕਿਸੇ ਨੇ ਸਟੂਡੀਓ ਤੋਂ ਬਾਹਰ
0: ਯਾਰ ਮੈਨੂੰ ਤਾਂ ਹੀ ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ ਕਿਉਂਕਿ ਸਰਕਲ ਦਾ ਬੜਾ ਮੈਟਰ ਹੈ ਨਾ ਤੈਨੂੰ ਪਤਾ
1: ਇਹ ਵੈਸੇ ਅੱਛਾ ਪੁਆਇੰਟ ਆ ਆਪਾਂ ਇਹ ਛੇੜਨਾ ਸੀਗਾ
0: ਛੇੜਾਂਗੇ
1: ਇਹ ਵੀ ਛੇੜਾਂਗੇ
0: ਬਸ ਆਪਾਂ ਹੁਣ ਇਹੀ ਛੇੜ ਸਕਦੇ ਹੋਰ ਨਹੀਂ ਆਪਾਂ ਕੋਈ
1: ਆਪਾਂ ਹੋਰ ਕੁਛ ਛੇੜ ਨਹੀਂ ਸਕਦੇ ਇਹੀ ਛੇੜ ਸਕਦੇ ਪਰ ਹਾਂ ਬਿਫੋਰ ਯੂ ਕੰਪਲੀਟ ਇਟ
0: ਮੈਨੂੰ ਲੋਨ ਵਾਲੇ ਦਾ ਫੋਨ ਆਉਂਦਾ ਭਾਉ ਤੇ ਚੁੱਕ ਲਾਂਗਾ ਕੇ ਵੇਟ ਕਰਾਂ ਓ ਯਾਰ ਹੁਣ ਸਮਾਂ ਨੀ ਬਚਿਆ
1: ਸਮਾਂ ਨੀ ਬਚਿਆ
0: ਲੈ ਨੂੰ ਕਹਿ ਦੋ ਚੁੱਕ ਲੋਨ ਵਾਲੇ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗਾ
1: ਤੁਸੀਂ ਜਦ ਤੱਕ ਇਹ ਗੱਲ ਕਰੋਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ
0: ਹਾਂਜੀ ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਮੈਥ ਹੈ ਨਾ
1: ਥੈਂਕ ਯੂ
0: ਆਪਾਂ ਤੇ ਮੈਥ ਹੀ ਕਵਾਂਗੇ ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ ਸਹੀ ਨਾਂ ਲਿਆ ਮੈਂ
1: ਬਿਲਕੁਲ ਬਿਲਕੁਲ ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ ਜਦੋਂ ਉੱਥੇ ਪਹੁੰਚਿਆ ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ ਬਾਅਦ ਚੋਂ ਗੋਰੇ ਜਦੋਂ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਚਮੜੀ ਲਾਲ ਰੰਗ ਦੀ ਹੈ ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ
0: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਆ ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਆ ਕਿਹੜੀ ਬੁੱਕ ਹੁੰਦੀ ਆ ਉਹ ਜਿੱਤੇ ਆਪਾਂ
1: ਲੌਗ ਬੁੱਕ ਹੁੰਦੀ ਆ
0: ਹਾਂ ਲੌਗ ਬੁੱਕ ਹੁੰਦੀ ਹੈ ਨਾ ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਉਹ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ ਮਤਲਬ ਕੁਛ ਨਹੀਂ ਪਤਾ ਲੱਗਾ
1: ਅੱਛਾ ਡਿਸਟੋਰਟ ਹੋ ਗਈ
0: ਹਾਂਜੀ ਹਾਂਜੀ ਹਾਂਜੀ ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ ਕੁਝ ਨਹੀਂ ਪਤਾ ਪੁਤਾ ਲੱਗਣ ਡਿਆ ਸੀ ਤੇ ਫਿਰ ਉਹਨੂੰ ਇੱਕ ਸਟ੍ਰੇਂਜ ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹੈ ਨਾ ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ ਬਿਜਲੀ ਕਹਿ ਲਓ ਜਿੱਦਾਂ ਬਿਜਲੀ ਗਰਜਦੀ ਹੈ ਨਾ ਇੱਦਾਂ ਦਾ ਕੋਈ ਹਨੇਰਾ ਆ ਗਿਆ ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ ਹਾਂਜੀ ਨਹੀਂ ਇਹ ਨਹੀਂ ਜੀ ਮੰਨਦੇ ਤੇ ਉਹਦੇ ਵਿੱਚੋਂ ਨਿਕਲੀਆਂ ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ ਪਰ ਇਹਨਾਂ ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
1: ਫਿਰ ਤੰਗ ਕਰ ਰਹੇ
0: ਉਹ ਕਿ ਨਹੀਂ ਦੇਣੀ ਕਿਸ਼ਤੀ
1: ਯਾਰ ਇਹ ਹੋਰ ਚੀਜ਼ਾਂ ਕਰੀਏ ਯਾਰ ਜੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਸਾਡਾ ਇੱਕ ਲੋਨ ਵਾਲਾ ਪ੍ਰਧਾਨ ਹੈ ਅਸੀਂ ਉਹ ਤੋਂ ਪੈਸੇ ਲਿੱਤੇ ਸੀ ਅੱਜ ਤੱਕ ਦੀ ਵਾਪਸ ਮੋੜ ਰਹੇ ਆਪਾਂ ਮੋੜਾਂਗੇ ਯਾਰ
0: ਇਹ ਆਂਦੇ ਹੋਰ ਵੀ ਮੈਥ ਦੱਸੋ
1: ਕਿਉਂ ਨਹੀਂ ਮੋੜਾਂਗੇ ਕਦੇ ਨਾ ਕਦੇ ਮੋੜਾਂਗੇ
0: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ ਆਪਣਾ ਵੀਰ ਹਰਮਨ ਖਹਿਰਾ ਜੀ,
1: ਹਾਂ ਆਪਾਂ ਲਾਸਟ ਟਾਈਮ ਕੀ ਤੁਹਾਨੂੰ ਨਾਲ ਗੱਲਬਾਤ ਕੀਤੀ ਹੈ।
0: ਯੈਸ ਯੈਸ ਯੈਸ ਯੈਸ ਪਤਾ ਹੈ, ਚਲੋ ਜਿਹੜੇ ਸੋਤਣ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ, ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ, ਹੁਣ ਸਾਡੇ ਵੀ ਹੱਥ ਥੋੜਾ ਟਾਈਮ ਵੱਜਾ ਹੁੰਦਾ
1: ਨੈਕਸਟ ਟਾਈਮ ਸਹੀ ਯਾਰ, ਤਾਂ ਕਿਉਂ ਗਿਆ,
0: ਹਾਂ ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ,
1: ਹਾਂ
0: ਸੁਣਦੇ ਹੋਣਗੇ
1: ਤੇ ਵੀ ਲਵ ਯੂ ਭਰਾ
0: ਕਰੀ ਜਾਣਗੇ, ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਈ ਕਰਨੀ ਆ ਤੇ ਉਹ ਆਪਾਂ ਕਰਾ ਸਕਦੇ ਹਾਂ ਵੀ ਜਸਟ,
1: ਪਰ ਨਹੀਂ ਨਹੀਂ ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ, ਦੱਸੋ ਬਈ ਕੋਈ ਤਕੜੀ ਕੋਨਸਪੀਰੇਸੀ ਥਿਊਰੀ ਤੇ ਸਾਨੂੰ ਆ ਕੇ ਦੱਸਣ, ਇਹ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗਿਆ ਨੇ,
0: ਹਾਂਜੀ ਆਪਾਂ ਉਹਨਾਂ ਨੂੰ
1: ਹੋਰ ਕੁਛ ਹੋਵੇ ਨਾ ਹੋਵੇ ਕੋਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ ਹੁੰਦੀ ਆ।
0: ਹਾਂ ਯੈਸ, ਉਹ ਥਿਊਰੀ ਮੇਕਰਸ ਨੇ,
1: ਹਾਂ ਥਿਊਰੀ ਮੇਕਰ
0: ਸਹੀ ਨੇ, ਰੀਡਰਸ ਕਹਾਂਗੇ, ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ, ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ,
1: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ। ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ, ਇਹ ਪਕੌੜੇ ਹੀ ਲੱਗ ਰਿਹਾ,
0: ਸੋਹਣੀ ਤਸਵੀਰ ਭੇਜਤੀ ਹੈ,
1: ਓ ਯਾਰ ਇਹ ਤਾਂ ਬੜਾ ਹੀ ਕੋਈ ਹੈਵੀ ਜਿਹਾ ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ, ਉਹ ਰਾਜ ਕਚੌੜੀ ਟਾਈਪ ਹੈ ਕੁਛ, ਓ ਹੋ ਹੋ ਭਾਜੀ ਜਲਸੀ ਹੋ ਰਹੀ ਹੈ ਸਾਨੂੰ,
0: ਬਰਗਰ ਬਰਗਰ ਤੇ ਨਹੀਂ ਕਿਤੇ,
1: ਬਰਗਰ ਨਹੀਂ ਹੈ,
0: ਬੰਦ ਛੋਲੇ ਤੇ ਨਹੀਂ ਆ,
1: ਨਹੀਂ ਨਹੀਂ ਨਹੀਂ ਨਹੀਂ, ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ, ਜਿਸ ਤਰ੍ਹਾਂ ਉਹ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ, ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ, ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ, ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ, ਉਹਨਾਂ ਦਾ ਖੁਦਾ ਰਹਿੰਦਾ ਤੇ ਉਹਦੇ ਬਾਸ਼ਿੰਦੇ ਰਹਿੰਦੇ ਆ, ਤੇ ਜਦੋਂ ਦੁਨੀਆਂ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ। ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ, ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ, ਤੇ ਉਹ ਵਾਲੀ, ਤੇ ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ।
0: ਨਹੀਂ ਚਲੋ ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ,
1: ਹਾਂ ਨਹੀਂ ਉਹ ਭਾਈ ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ, ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ, ਨਹੀਂ ਭਾਈ ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ੁਬਾਨ ਥੋੜ੍ਹੀ ਹਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ, ਇਹ ਦੁਬਈ ਚੋਕਲੇਟ ਇੰਸਪਾਇਰਡ ਫਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ 'ਤੇ ਲਵਾਂਗਾ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬੜੇ ਖੁਸ਼ ਹੋ ਬੇਟਾ ਅੱਜ ਤੂੰ,
0: ਕੀ ਲਾਡੀ ਡੋਡੀ ਲੱਗੀ ਲੱਗਦੀ
1: ਅੱਜ, ਅੱਜ ਕਹਿੰਦਾ ਕੰਮ ਕੁੰਮ ਨਹੀਂ ਬਹੁਤ ਆਇਆ,
0: ਅੱਜ ਤੇ ਐ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ, ਤੇਰੇ ਤੋਂ ਹੀ ਉਮੀਦ ਹੈ, ਇੱਦਾਂ ਹੀ ਹੈ,
2: ਬਸ ਬਸ ਬਸ ਇੱਦਾਂ ਹੀ ਆ ਜੀ, ਖੁਸ਼ ਖੁਸ਼ ਆ। ਅੱਜ ਦਾ ਮੌਸਮ ਵੀ ਬੜਾ ਸੋਹਣਾ ਆ, ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ, ਅੱਜ
0: ਡ੍ਰਿਜ਼ਲਿੰਗ ਹੋ ਰਹੀ ਹੈ,
1: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਚੋਬਰ ਚੋਬਰ ਹੁਣ ਬੈਠੂਗਾ ਆਪਣੇ ਬਾਈਕ ਤੇ, ਡੁਗ ਡੁਗ ਕਰਦਾ ਜਾਊਗਾ ਯੂਨੀਵਰਸਿਟੀ, ਹੈ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ, ਹੈਂ
0: ਜੈ APJ ਅਬਦੁਲ ਕਲਾਮ
1: ਜੈ APJ। ਯਾਰ ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਏਦਾਂ ਦਾ ਜੋਕ ਤੁਹਾਨੂੰ ਸਾਰਿਆਂ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੋਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਲਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ, ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ,
0: ਨਹੀਂ
1: ਨਹੀਂ ਹੈਗੇ ਯਾਰ, ਕਿਉਂ ਨੀ ਹੈਗੇ,
0: ਬਹੁਤ ਤਕੜੇ ਨਾ,
1: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਆਪ ਨੇ ਮਤਲਬ ਓਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ, ਠੀਕ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੋਨਸਪੀਰੇਸੀ ਥਿਊਰੀ ਦੀ?
2: ਜੀ ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੋਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ ਮੈਂ ਰੇਡੀਓ ਤੇ ਰੇਡੀਓ ਸੁਣਦੇ ਨਾਲ ਨਾਲ ਵਰਕਆਊਟ ਕੀਤਾ, ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ। ਸੁਣ ਬਰਮੁੰਡਾ ਟ੍ਰਾਇੰਗਲ ਦਾ ਨਾ ਇੱਕ ਥਿਊਰੀ ਦੀ ਕਹਿ ਲੋ ਕਿ ਗੱਲ, ਇਹ ਨਾ ਅੱਜ ਤੋਂ 7-8 ਸਾਲ ਪਹਿਲਾਂ ਇਹ ਮਿਸਟਰੀ ਸੋਲਵ ਹੋ ਚੁੱਕੀ ਹੈ।
1: ਅੱਛਾ,
2: ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ, ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ, ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ ਉਹ ਕੋਨਸਪੀਰੇਸੀ ਨੂੰ ਕੋਨਸਪੀਰੇਸੀ ਰਹਿਣ ਦੇਣਾ ਚਾਹੁੰਦਾ, ਹੈ ਜਾਂ ਕਹਿ ਲਓ ਜਾਂ ਉਹਨਾਂ ਨੂੰ ਕੰਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਉਹਨਾਂ ਨੂੰ ਮਜ਼ਾ ਆਉਂਦਾ ਹੈ।
1: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
0: ਮਿਸਟਿਸਿਜ਼ਮ ਹੁੰਦਾ ਹੈ ਸਾਨੂੰ।
2: ਬਿਲਕੁਲ, ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੰਸਪੀਰੇਸੀ ਥਿਊਰੀਜ਼ ਬਹੁਤ ਪਸੰਦ ਹੈ ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ, ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ, ਹਨਾ, ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ, ਬਟ ਅੱਜ ਤੀਕ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨਹੀਂ।
1: ਹਾਂ, ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ। ਹਾਂ,
2: ਤੇ ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ, ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5 ਸਾਲ ਪਹਿਲਾਂ ਹੀ ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ, ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ। ਉਹਨਾਂ ਨੇ ਐਨਾਲਾਈਜ਼ ਕੀਤਾ, ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ, ਹਾਲੀਵੁੱਡ ਦੇ ਡਾਇਰੈਕਟਰਸ ਨੇ, ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ। ਉਹਨਾਂ ਨੇ ਵੀਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ, ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ।
1: ਸਹੀ ਹੈ ਬਈ, ਇਹ ਬਿਲਕੁਲ।
2: ਦੇਖੋ, ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ। ਬਰਮੂਡਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ, ਜੀ ਉਹ ਇੱਧਰ ਲਈ ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ, ਮਾਇਆਮੀ ਹੋ ਗਿਆ, ਕਿਊਬਾ ਹੋ ਗਿਆ, ਬਰਮੂਡਾ ਦੇ ਜੋ ਆਈਲੈਂਡਸ ਨੇ, ਬਰਮੂਡਾ ਆਈਲੈਂਡਸ, ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ, ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਆ। ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1800 ਕੁਝ ਸਮੇਂ ਦੇ 1700 ਕੁਝ ਸਮੇਂ ਤੋਂ ਜਿਹੜੀਆਂ ਸ਼ਿਪਸ ਸੀਗੀਆਂ ਕੁਝ ਨਾ ਕੁਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ। ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕ੍ਰੈਸ਼ ਹੋਇਆ ਸੀਗਾ, ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕ੍ਰੈਸ਼ ਹੋਈ ਸੀਗੀ। ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
1: ਜੀ, ਬਿਲਕੁਲ।
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ, ਮਿਸਟਰੀ ਸੋਲਵ ਕੀਤੀ, ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ, ਸਾਲ ਦੇ ਵਿੱਚ ਨਹੀਂ, ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁੱਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ।
1: ਤੇ
2: ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ, ਹਨਾ, ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ, ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ, ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ, ਤੇ ਹਰ ਕਿਸੇ ਨੇ। ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ, ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ, ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹਦਾ ਸੋਲੂਸ਼ਨ ਕੱਢਿਆ ਸੀਗਾ।
1: ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ। ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਆ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ, ਇੱਥੇ ਪਾਣੀ ਹੁੰਦਾ ਨਹੀਂ ਆ, ਪਰ ਉਹਨੂੰ ਲੱਗਦਾ।
2: ਬਿਲਕੁਲ ਬਿਲਕੁਲ
1: ਬਿਲਕੁਲ,
2: ਕਿਉਂਕਿ ਬੰਦੇ ਨੇ ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ ਉਹ ਤਾਂ ਮਹੀਨਿਆਂ ਦੇ ਮਹੀਨੇ ਉੱਥੇ ਸ਼ਿਪ ਤੇ ਰਹਿੰਦੇ ਨੇ। ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ, ਮੇਰਾ ਨਾ ਇੱਕ ਭਰਾ ਆ, ਉਹ ਇੰਡੀਅਨ ਨੇਵੀ ਦੇ ਵਿੱਚ ਹੈ,
1: ਓਕੇ,
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ, ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀਗਾ, ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ, ਉੱਥੇ ਉਹ ਨਾ ਆਪਣੀ ਇਹ ਗੱਲ ਦੱਸੇ, ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨਹੀਂ ਸਕਦੇ, ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ, ਜੇ ਬਾਹਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ, ਉਸ ਤੋਂ ਸਵਾਈ ਨੀ ਅਸੀਂ ਕੁਛ ਖਾ ਸਕਦੇ। ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ, ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਤੋਤਲਾ ਜਿਹਾ ਨਾ,
1: ਤੇ
2: ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ, ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ।
1: ਦੇਖੋ ਲੌਜਿਕ ਕਿੰਨਾ ਸੈਟਲਡ ਆ, ਲੌਜਿਕ ਕਦੇ ਵੀ ਧਿਆਨ ਦੇਣਾ। ਜਿਸ ਬੰਦੇ ਨੇ ਡਰਿੰਕ ਥੋੜੀ ਕਰ ਲਿੱਤੀ ਹੋਈ ਨਾ, ਹਲਕੀ ਜੀ, ਮਤਲਬ ਕਿ ਹੁਣ ਮੈਂ ਅੱਬ ਤੋਂ ਮੈਂ ਹਵਾ ਮੈਂ ਹੂੰ, ਉਹਦਾ ਤਰਕ ਬਹੁਤ ਘੈਂਟ ਹੋ ਜਾਂਦਾ, ਕਿਉਂਕਿ ਉਹ ਹੁਣ ਬਾਕੀ ਸਾਰੀ ਚੀਜ਼ਾਂ ਛੁੱਟ ਰਹੀਆਂ ਨਾ, ਫਿਜ਼ੀਕਲੀ ਵੀ ਬੰਦਾ ਥੋੜਾ ਅਨਸਟੇਬਲ ਹੋ ਰਿਹਾ, ਬੰਦਾ ਦਿਮਾਗ ਹੀ ਹੁੰਦਾ ਹੱਥ ਚ, ਬੰਦਾ ਕਹਿੰਦਾ ਮੈਂ ਤਰਕ ਨਾਲ ਹੀ ਮਾਰੂ ਤੈਨੂੰ ਕਾਕਾ, ਤੂੰ ਆ ਤੇ ਸਹੀ। ਇਸੇ
0: ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ।
1: ਹਾਂ ਹਾਂ ਨਹੀਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਕੰਸਪੀਰੇਸੀ ਬਾਰੇ ਬਹੁਤ ਪਤਾ ਹੈ, ਕਰਦੇ ਰਹਿੰਦੇ ਆ ਕਾਫੀ ਕੰਸਪੀਰੇਸੀ ਇਹਨਾਂ ਨੇ,
0: ਕਿਉਂਕਿ ਸਾਡੇ ਲਾਉਂਦੇ ਨਹੀਂ ਨਾ ਇੱਕ ਦੋ
1: ਸਾਡੇ ਖਿਲਾਫ ਕੰਸਪੀਰੇਸੀਆਂ ਕਰਦੇ
0: ਆ ਇਦਾਂ ਕਹੀ ਜਾਵੇ।
1: ਨਹੀਂ ਠੀਕ ਹੈ,
0: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
1: ਕਿ
0: ਇਹ ਜਿਹੜੀ ਕੈਂਡ ਨੇ ਟ੍ਰਾਇੰਗਲ ਦੀ ਕਿ ਸਟਿਲ ਵੀ ਡੋਂਟ ਨੋ।
1: ਨਹੀਂ ਨਹੀਂ ਨਹੀਂ ਹੋ ਗਿਆ, ਨੋ ਹੋ ਗਿਆ
2: ਜੀ,
1: ਇਹ ਕਹਾਣੀ
2: ਹੋ ਚੁੱਕੀ ਹੈ,
1: ਦਾਸਤਾਂ ਖਤਮ ਹੋਣੇ ਵਾਲੀ ਹੈ, ਨਹੀਂ ਹੋ ਚੁੱਕੀ ਆ।
0: ਚਲੋ ਰਹਿੰਦੀ ਖੁੰਦੀ ਇਹਨਾਂ ਨੇ ਕਰੀ ਦਿੱਤੀ,
1: ਰਹਿੰਦੀ ਖੁੰਦੀ ਮੁਕਾਤੀ। ਹਾਂਜੀ ਦਸਤੂਰ ਹੈ ਹਰਮਨ, ਤੁਸੀਂ ਆਓ ਤੇ ਅਸੀਂ ਫਿਰ ਸ਼ਾਇਰੀ ਨਾ ਸੁਣੀਏ,
0: ਬਾਏ ਬਾਏ ਗੱਡ
1: ਸੁਣਾਓ ਫਿਰ ਕੁਝ ਵਧੀਆ ਜਿਹਾ, ਤੇ ਅਸੀਂ ਫਿਰ ਬਾਏ ਬਾਏ ਕਰੀਏ ਸਰੋਤਿਆਂ ਨੂੰ।
0: ਟ੍ਰਾਇਐਂਗਲ ਜੀ ਸ਼ਾਇਰੀ ਸੁਣਾਓ ਕੋਈ ਤਿੰਨ।
1: ਅਸੀਂ ਵੀ ਫਿਰ ਜੀ ਫ੍ਰੈਂਚ ਟੋਸਟ ਖਾਣ ਜਾਣਾ ਹੈ, ਭਰਾਵਾਂ ਨੇ ਬ੍ਰੈਡ ਪਕੌੜੇ।
0: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ, ਮੈਂ ਬ੍ਰੰਚ ਕਰ
1: ਫਾਰਵਰਡ ਲੁੱਕ, ਲੁੱਕ ਫਾਰਵਰਡ ਨਹੀਂ ਕਰਦਾ ਕਦੇ, ਫਾਰਵਰਡ ਲੁੱਕ ਹੀ ਕਰਦਾ ਇਹ,
0: ਕਰਦਾ ਤੇ ਉਹੀ ਆ ਨਾ।
1: ਹਾਂ ਹੋ ਤੇ ਰਿਹਾ ਨਾ,
0: ਅੱਗੇ ਪਿੱਛੇ ਕਰ ਰਿਹਾ, ਕਰਦੇ ਰਿਹਾ ਨਾ।
1: ਅੱਗੇ ਪਿੱਛੇ ਛੱਡੋ, ਇਰਸ਼ਾਦ ਹੈ ਤੁਹਾਨੂੰ
0: ਹਰਮਨ ਜੀ,
1: ਸਟੇਜ ਇਜ਼ ਯੋਰਸ। ਹਰਮਨ ਸੁਣਾਓ ਕੁਝ ਵਧੀਆ ਜਿਹਾ ਬਈ।
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ, ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਰਤ ਭਾਈ ਨੇ ਨਾ ਇੱਕ ਸੈਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ, ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ। ਸੋ ਇੱਕ ਨਾ ਸੈਸ ਬਾਈਆਂ ਸੈਸ ਬਾਏ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ, ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ ਜਿਹੜੀਆਂ ਸੈਸ ਬਾਏ ਗੱਲਾਂ ਹੋ
0: ਜਾਂਦੀਆਂ।
2: ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ ਲਾਈਫ ਦਾ, ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ, ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ, ਫਾਈਨੈਂਸ਼ਲੀ ਵੀ ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ, ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ, ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ,
1: ਖੋਖਲਾਪਨ ਤਾਂ ਹੁੰਦਾ।
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ। ਇਹ ਗੀਤ ਹੈ ਅਸਲ ਵਿੱਚ ਕਿ ਜਾਣਿਆ ਜਿਨ੍ਹਾਂ ਨੂੰ ਅਸੀਂ ਜਾਣ ਤੂੰ ਵੀ ਵੱਧ ਕੇ, ਜਾਂਦੇ ਜਾਂਦੇ ਆਖਰਾਂ ਚ ਆਖ ਗਏ ਫਜ਼ੂਲ।

0: ਹੱਸ ਚੱਲਣਾ ਪੈਂਦਾ, ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ, ਭਰਿਆ ਵੀ ਪੀੜਾ ਨਾ।
1: ਬੱਚੇ ਤੋਂ ਭੁੱਲ ਜਾਂਦਾ ਮੇਰੇ ਕੀ ਵਿਆਹ ਹੈਗਾ, ਕੁਝ ਚੀਜ਼ਾਂ ਨਹੀਂ ਬੋਲੀ
2: ਮੈਂ, ਇਹਨਾਂ ਦੇ ਭਾਵ ਤਾਂ ਦੱਸਿਆ
3: ਭਰਾਵਾ। ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ,
1: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ।
3: ਹਾਂ,
1: ਬਾਕੀ ਨੀ ਮੈਨੂੰ ਪਤਾ,
3: ਕਿਆ ਗੱਲ ਕੀਤੀ ਆ। ਮੇਰੇ ਖਿਆਲ ਨਾਲ ਦਿਸ ਸ਼ੁਡ ਬੀ ਦਾ ਹਾਈ ਪੁਆਇੰਟ ਟੂ ਸੇ ਗੁੱਡ ਬਾਏ, ਕਿ ਉਹ ਦਿਨ ਚੰਗਾ ਜਿਹੜਾ ਲੰਘੇ ਵੀਰਾਂ ਨਾਲ। ਥੈਂਕ ਯੂ, ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ, ਕੋਈ ਭੁੱਲ ਚੁੱਕ ਮਾਫ਼। ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਤੇ ਜਾਣ ਦਾ ਸਮਾਂ ਆ ਗਿਆ। ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟਅਪ ਦਾ ਅਨਦਰ ਐਪੀਸੋਡ। ਐਨੀ ਪਾਰਟਿੰਗ ਥੋਟਸ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ?
1: ਜੀ, ਕਹਿਣਾ ਇਹੋ ਹੀ ਹੈ ਕਿ ਵੇਖੋ, ਖੁਸ਼ ਰਹੋ, ਸਾਡਾ ਸ਼ੋਅ ਜਿਹੜਾ ਸੁਣਦੇ ਰਹੋ, ਬੋਇਜ਼ ਨਾਲ ਮੀਟਅਪ ਕਰਦੇ ਰਹੋ, ਕਿਉਂਕਿ ਮੀਟਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟਅਪਸ ਹੋ ਸਕਦੇ ਨੇ। ਗ੍ਰੀਟਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
3: ਜੀ, ਮੀਟਅਪਸ ਐਂਡ ਗ੍ਰੀਟਅਪਸ ਜ਼ਰੂਰੀ ਨੇ, ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ, ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਨੂੰ ਗੱਲਾਂ ਬਾਤਾਂ ਸੁਣੋ, ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ, ਉਹਨਾਂ ਦੇ ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ, ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਸੁਣਦੇ ਰਹੋ
1: ਕ੍ਰਿਸ਼ਨਾ
3: ਰੇਡੀਓ ਹਾਂਜੀ
1: 1674।
3: ਚੱਲ ਆ ਜਾ ਪਾਰਟੀ ਕਰਨਾ।
1: ਓਕੇ, ਬਾਏ, ਸੀ ਯੂ ਗਾਇਜ਼, ਮਿਸ ਯੂ ਆਲਵੇਜ਼।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885 7048 ਤੇ ਸਿੰਘ ਸਮੈਸ਼ ਰਿਪੇਅਰ 8 Graceway ਰੇਵਨ ਹਾਲ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
3: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
7: ਦੇਖੋ ਸੱਚ ਬਤਾ ਦੋ।
8: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
6: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 May ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ।
9: ਨੌਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

ਜੀ ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੇ ਦਿਨ ਯਾਨੀ ਸੋਮਵਾਰ ਦੇ ਦਿਨ ਜਿਵੇਂ ਤੁਸੀਂ ਦੱਸਿਆ, ਸੋ ਕੌਮਾਂਤਰੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਅਤੇ ਫਿਰ ਹੌਲੀ ਹੌਲੀ ਕਰਕੇ ਇੰਟਰਨੈਸ਼ਨਲ ਨਿਊਜ਼ ਤੋਂ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝੀਆਂ ਕਰਾਂਗੇ। ਔਰ ਬੜਾ ਕੁਝ ਅੱਜ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ, ਪਰ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਵਿੱਚ ਈਰਾਨ ਦੇ ਨਾਲ ਜੁੜੀ ਖਬਰ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ IRGC ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਤਵਾਰ ਦੇ ਦਿਨ ਸਵੇਰੇ ਇੱਕ ਅਮਰੀਕੀ MQ-1 ਡਰੋਨ ਨੂੰ ਡਿਗਾ ਦਿੱਤਾ, ਯਾਨੀ ਥੱਲੇ ਸਿੱਟ ਦਿੱਤਾ, ਉਸਨੂੰ ਨਿਸ਼ਾਨਾ ਬਣਾਇਆ ਗਿਆ। ਰੈਵੋਲਿਊਸ਼ਨਰੀ ਗਾਰਡ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਡਰੋਨ ਈਰਾਨੀ ਸਮੁੰਦਰੀ ਸਰਹੱਦ ਦੇ ਨੇੜੇ ਦਾਖਲ ਹੋ ਗਿਆ ਸੀ, ਜਿਸ ਦੇ ਚੱਲਦਿਆਂ ਇਸ ਨੂੰ ਡਿਟੈਕਟ ਕਰ ਲਿਆ ਗਿਆ ਅਤੇ IRGC ਦੀ ਆਧੁਨਿਕ ਮਿਜ਼ਾਈਲਾਂ ਦੇ ਨਾਲ ਇਸ ਨੂੰ ਨਿਸ਼ਾਨਾ ਬਣਾ ਕੇ ਸੁੱਟ ਦਿੱਤਾ ਗਿਆ। ਈਰਾਨੀ ਮੀਡੀਆ ਦੀ ਰਿਪੋਰਟਾਂ ਦੇ ਮੁਤਾਬਕ IRGC ਦੀ ਏਅਰ ਡਿਫੈਂਸ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਈਰਾਨ ਦੀ ਸਮੁੰਦਰੀ ਸੁਰੱਖਿਆ ਦੇ ਨੇੜੇ ਕੋਈ ਹੋਰ ਇਸ ਕਿਸਮ ਦੀ ਦੁਬਾਰਾ ਤੋਂ ਦਾਖਲ ਹੋਣ ਦੀ ਕਿਸੇ ਨੇ ਕੋਸ਼ਿਸ਼ ਕੀਤੀ, ਇੱਕ ਕਿਸਮ ਦੀ ਇਜ਼ਰਾਈਲ ਅਤੇ ਅਮਰੀਕਾ ਨੂੰ ਚੇਤਾਵਨੀ ਸੀ, ਤਾਂ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਏਗਾ। ਅਮਰੀਕੀ ਸੈਂਟਰਲ ਕਮਾਂਡ ਨੇ IRGC ਦੇ ਇਸ ਦਾਅਵੇ ਉੱਤੇ ਹਾਲੇ ਤੱਕ ਤਾਂ ਕੋਈ ਟਿੱਪਣੀ ਨਹੀਂ ਦਿੱਤੀ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੇ ਈਰਾਨ ਦੀ ਫੌਜ ਨੂੰ ਸਖ਼ਤੀ ਦੇ ਨਾਲ ਹਾਲੇ ਤੱਕ ਨਿਸ਼ਾਨਾ ਹੀ ਨਹੀਂ ਬਣਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਨਿਊਜ਼ ਏਜੰਸੀ ਫੋਕਸ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਰਾਨ ਦੀ ਫੌਜ ਨੂੰ ਓਨੀ ਸਖ਼ਤੀ ਦੇ ਨਾਲ ਹਾਲੇ ਤੱਕ ਨਿਸ਼ਾਨਾ ਨਹੀਂ ਬਣਾਇਆ ਗਿਆ ਜਿੰਨੇ ਦੂਜੇ ਦੇਸ਼ਾਂ ਦੀਆਂ ਫੌਜਾਂ ਨੂੰ ਜਾਂ ਉਹਨਾਂ ਦੇਸ਼ਾਂ ਦੀ ਤਾਕਤਾਂ ਨੂੰ ਬਣਾਇਆ ਗਿਆ ਸੀ। ਆਪਣੇ ਬਿਆਨ 'ਚ ਟਰੰਪ ਨੇ ਇਹ ਵੀ ਕਿਹਾ ਕਿ ਲੋਕ ਹੈਰਾਨ ਹੋਣਗੇ ਸੁਣ ਕੇ ਕਿ ਅਸੀਂ ਈਰਾਨ ਦੀ ਫੌਜ ਨੂੰ ਕਿਉਂ ਛੱਡਿਆ, ਉਹਨਾਂ ਦੇ ਨਾਲ ਇੰਨੀ ਨਰਮੀ ਕਿਉਂ ਵਰਤੀ। ਟਰੰਪ ਨੇ ਇਸ ਦੇ ਪਿੱਛੇ ਦੀ ਵੀ ਵਜ੍ਹਾ ਦੱਸੀ, ਉਹਨਾਂ ਕਿਹਾ ਕਿ ਈਰਾਨ ਦੀ ਫੌਜ ਉੱਥੋਂ ਦੀ ਸਰਕਾਰ ਦੇ ਬਾਕੀ ਵਿਭਾਗਾਂ ਦੀ ਤੁਲਨਾ ਦੇ ਵਿੱਚ ਕੁਝ ਨਰਮ ਹੈ। ਟਰੰਪ ਨੇ ਕਿਹਾ ਕਿ ਜੇਕਰ ਕਿਸੇ ਦੇਸ਼ ਦੀ ਸਾਰੀਆਂ ਸੰਸਥਾਵਾਂ ਪੂਰੇ ਲੋਕ ਤਬਾਹ ਕਰ ਦਿੱਤੇ ਜਾਣ ਤਾਂ ਨਤੀਜਾ ਇਹ ਹੁੰਦਾ ਹੈ ਕਿ ਉਹ ਦੇਸ਼ ਕਈ ਪੀੜ੍ਹੀਆਂ ਤੱਕ, ਕਈ ਦਹਾਕਿਆਂ ਤੱਕ ਦੁਬਾਰਾ ਖੜ੍ਹਾ ਨਹੀਂ ਹੋ ਪਾਉਂਦਾ, ਸੰਭਲ ਨਹੀਂ ਪਾਉਂਦਾ। ਹਾਲਾਂਕਿ ਟਰੰਪ ਨੇ ਐਸੀ ਨਰਮੀ ਕਿਉਂ ਵਰਤੀ ਹੈ ਇਹ ਵੀ ਨਹੀਂ ਸਮਝ ਲੱਗਦਾ, ਕਿਉਂਕਿ ਅਜਿਹੀ ਨਰਮੀ ਇਜ਼ਰਾਈਲ ਨੇ ਤਾਂ ਗਜ਼ਾ ਦੇ ਮਾਮਲੇ 'ਚ ਬਿਲਕੁਲ ਨਹੀਂ ਵਰਤੀ। ਖੈਰ, ਕੌਮਾਂਤਰੀ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਕੱਲ੍ਹ ਦੇ ਦਿਨ ਦੀ ਰਹੀ ਫਰਾਂਸ ਤੋਂ, ਜਿੱਥੇ ਫਰਾਂਸ ਦੇ ਵਿੱਚ ਫੁੱਟਬਾਲ ਫੈਨਸ ਅਤੇ ਪੁਲਿਸ ਦੇ ਦਰਮਿਆਨ ਹੋਈਆਂ ਝੜਪਾਂ ਦੇ ਵਿੱਚ 400 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਸਕਾਸ ਅਰੈਨਾ ਦੇ ਵਿੱਚ ਸ਼ਨੀਵਾਰ ਦੇ ਦਿਨ ਖੇਡੇ ਗਏ ਚੈਂਪੀਅਨਜ਼ ਲੀਗ ਦੇ ਫਾਈਨਲ 'ਚ ਪੈਰਿਸ ਸੈਂਟ ਜਰਮਨ ਯਾਨੀ PSG ਨੇ ਆਰਸਨਲ ਨੂੰ ਹਰਾ ਦਿੱਤਾ ਸੀ। ਇਸ ਤੋਂ ਬਾਅਦ ਦੇਰ ਰਾਤ ਜਸ਼ਨ ਦਾ ਮਾਹੌਲ ਰਿਹਾ, ਪਰ ਇਸ ਜਸ਼ਨ ਦੇ ਦਰਮਿਆਨ ਹਿੰਸਾ ਭੜਕ ਗਈ। ਦਰਅਸਲ ਫੈਨਸ ਨੇ ਆਤਿਸ਼ਬਾਜ਼ੀ ਕੀਤੀ ਅਤੇ ਇਸ ਦਰਮਿਆਨ ਕਈ ਪੁਲਿਸਕਰਮੀ ਜ਼ਖਮੀ ਹੋ ਗਏ। ਭੀੜ ਨੂੰ ਹਟਾਉਣ ਦੇ ਲਈ ਤਿੱਤਰ ਬਿੱਤਰ ਕਰਨ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ, ਫਿਰ ਝੜਪਾਂ ਸ਼ੁਰੂ ਹੋ ਗਈਆਂ। ਪੁਲਿਸ ਨੇ ਦੱਸਿਆ ਕਿ ਝੜਪਾਂ ਦੇ ਦਰਮਿਆਨ 6 ਗੱਡੀਆਂ, 2 ਦੁਕਾਨਾਂ ਅਤੇ 1 ਬੱਸ ਸ਼ੈਲਟਰ ਨੂੰ ਨੁਕਸਾਨ ਪਹੁੰਚਾਇਆ ਗਿਆ, ਅੱਗ ਲਗਾ ਦਿੱਤੀ ਗਈ। ਅਧਿਕਾਰੀਆਂ ਦੇ ਮੁਤਾਬਕ ਐਤਵਾਰ ਤੜਕੇ ਤੱਕ 416 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ, ਜਿਸ ਦੇ ਵਿੱਚ 280 ਲੋਕ ਪੈਰਿਸ ਤੋਂ ਹੀ ਸੀ। ਉਧਰ ਕੰਜ਼ਰਵੇਟਿਵ ਨੇਤਾ ਮਰੀਨਾ ਲੇਪੇਨ ਨੇ ਐਕਸ ਦੇ ਉੱਤੇ ਲਿਖਿਆ ਕਿ ਸਿਰਫ ਫਰਾਂਸ ਦੇ ਵਿੱਚ ਹੀ ਕਿਸੇ ਫੁੱਟਬਾਲ ਕਲੱਬ ਦੀ ਜਿੱਤ ਤੋਂ ਦੰਗੇ ਕਿਉਂ ਭੜਕ ਜਾਂਦੇ ਨੇ। ਉਹਨਾਂ ਇਹ ਵੀ ਲਿਖਿਆ ਕਿ ਸਿਰਫ ਫਰਾਂਸ ਦੇ ਵਿੱਚ ਹੀ ਲੋਕ ਜਿੱਤ ਦੇ ਲਈ ਰਾਤ ਦੇ ਵੇਲੇ ਆਪਣੇ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੁੰਦੇ ਨੇ ਤਾਂ ਕਿ ਹਿੰਸਾ ਦਾ ਸਾਹਮਣਾ ਨਾ ਕਰਨਾ ਪਵੇ, ਜਦਕਿ ਇਸ ਦੇ ਜਸ਼ਨ ਹੋਣੇ ਚਾਹੀਦੇ ਨੇ। ਪਰ ਪੈਰਿਸ ਦੇ ਵਿੱਚ ਬੱਸ, ਟ੍ਰੇਨ, ਰੇਲ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਔਰ ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਗਿਆ। ਦਰਅਸਲ PSG ਨੇ ਲਗਾਤਾਰ ਦੂਸਰਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ 2025 'ਚ ਵੀ ਫਰਾਂਸੀਸੀ ਟੀਮ ਨੇ ਜਿੱਤ ਦਰਜ ਕੀਤੀ ਸੀ, ਉਦੋਂ ਵੀ ਜਿੱਤ ਤੋਂ ਬਾਅਦ ਜਸ਼ਨ ਦੇ ਰੂਪ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ ਉਹਨੇ ਦੁਨੀਆ ਭਰ 'ਚ ਚਰਚਾ ਬਟੋਰੀ ਸੀ। ਉਧਰ ਇਸ ਦਰਮਿਆਨ ਫਰਾਂਸ ਦੀ ਗ੍ਰਹਿ ਮੰਤਰੀ ਲਾਰਾ ਨਿਊਨੇਜ਼ ਨੇ ਕਿਹਾ ਹੈ ਕਿ ਜਿਹੜੇ ਜ਼ਖਮੀ ਵੀ ਹੋਏ ਲੋਕ ਨੇ, ਲਗਭਗ 219 ਲੋਕ ਜ਼ਖਮੀ ਹੋਏ ਨੇ, ਉਹਨਾਂ 'ਚ 8 ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਤੋਂ ਇਲਾਵਾ ਕੁਝ ਪੁਲਿਸ ਕਰਮੀ ਵੀ ਜ਼ਖਮੀ ਹੋਏ ਨੇ, 57 ਦੇ ਕਰੀਬ ਪੁਲਿਸ ਕਰਮੀ ਜ਼ਖਮੀ ਹੋਏ ਨੇ। ਹਾਲਾਂਕਿ ਫਰਾਂਸ ਦੇ ਜਿਹੜਾ ਪੁਲਿਸ ਦੀ ਤਰਫ ਤੋਂ ਅਧਿਕਾਰਕ ਬਿਆਨਾਂ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ 780 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਔਰ 450 ਤੋਂ ਜ਼ਿਆਦਾ ਲੋਕ ਤਾਂ ਹਿਰਾਸਤ ਦੇ ਵਿੱਚ ਹਾਲੇ ਵੀ ਰੱਖੇ ਗਏ ਸੀ, ਯਾਨੀ ਐਤਵਾਰ ਦੀ ਰਾਤ ਤੱਕ। ਦੱਸ ਦਈਏ ਕਿ ਐਤਵਾਰ ਦੇ ਦਿਨ ਹੋਣ ਵਾਲੀ ਵਿਕਟਰੀ ਪਰੇਡ ਦੇ ਲਈ ਲਗਭਗ 6,000 ਪੁਲਿਸ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਸੀ। ਇਹ ਪਰੇਡ ਐਫਲ ਟਾਵਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ।
ਉੱਥੇ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਫੌਜ ਨੇ ਦੱਖਣੀ ਲੈਬਨਾਨ ਦੇ ਵਿੱਚ ਸਥਿਤ ਇਤਿਹਾਸਕ ਤੇ ਰਣਨੀਤਕ ਬਿਊਫੋਰਟ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਇਹ ਸਥਾਨ ਨੂੰ ਸ਼ਾਕਿਫ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਰੱਖਿਆ ਮੰਤਰੀ ਇਜ਼ਰਾਈਲ ਕਾਤਸ ਨੇ ਕਿਹਾ ਹੈ ਕਿ ਲੈਬਨਾਨ ਦੇ ਦੱਖਣੀ ਹਿੱਸੇ 'ਚ ਜਿਹਨੂੰ ਹਿਜਬੁੱਲਾ ਦਾ ਗੜ੍ਹ ਵੀ ਮੰਨਿਆ ਜਾਂਦਾ, ਹਿਜਬੁੱਲਾ ਦੇ ਖਿਲਾਫ਼ ਇਜ਼ਰਾਈਲ ਦੀ ਫੌਜ ਨੇ ਜ਼ਮੀਨੀ ਮੁਹਿੰਮ ਪੂਰੀ ਤਰੀਕੇ ਦੇ ਨਾਲ ਆਪਣੇ ਕੰਟਰੋਲ 'ਚ ਲਈ ਹੈ। ਉਹਨਾਂ ਟੈਲੀਗ੍ਰਾਮ ਚੈਨਲ ਅਤੇ ਐਕਸ ਹੈਂਡਲ ਤੋਂ ਲਿਖਿਆ ਕਿ ਬਿਊਫੋਰਟ ਦੀ ਲੜਾਈ 44 ਸਾਲ ਬਾਅਦ ਅਤੇ ਆਪਰੇਸ਼ਨ ਪੀਸ ਫੋਰ ਗੈਲੀਲੀ, ਜਦੋਂ ਪਹਿਲਾਂ ਲੈਬਨਾਨ ਜੰਗ ਹੋਈ ਸੀ 1982 'ਚ, ਅਤੇ ਆਪਰੇਸ਼ਨ ਪੀਸ ਫੋਰ ਗੈਲੀਲੀ ਦੇ ਵਿੱਚ ਮਾਰੇ ਗਏ ਜਿਹੜੇ ਫੌਜੀਆਂ ਦੀ ਯਾਦ 'ਚ ਮਨਾਏ ਜਾਣ ਵਾਲਾ ਦਿਨ ਹੈ। ਇਸ ਦਿਨ ਆਰ ਡੀ ਐੱਫ ਦੇ ਫੌਜੀਆਂ ਨੇ ਇਸ ਕਿਲ੍ਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਦਾਖਲਾ ਹਾਸਲ ਕੀਤਾ ਅਤੇ ਉੱਥੋਂ ਉਸ ਕਿਲ੍ਹੇ ਦੀ ਚੋਟੀ 'ਤੇ ਜਾ ਕੇ ਇਜ਼ਰਾਈਲ ਦਾ ਝੰਡਾ ਵੀ ਫਹਿਰਾਇਆ। ਇਜ਼ਰਾਈਲ ਕਾਤਸ ਨੇ ਵੀ ਕਿਹਾ ਕਿ ਇਜ਼ਰਾਈਲੀ ਫੌਜ ਨੇ ਲੈਬਨਾਨ ਦੇ ਵਿੱਚ ਆਪਣੇ ਮੁਹਿੰਮ ਨੂੰ ਹਾਲੇ ਹੋਰ ਅੱਗੇ ਵਧਾਉਣਾ। ਫੌਜ ਨੇ ਲਿਟਾਨੀ ਨਦੀ ਨੂੰ ਪਾਰ ਕੀਤਾ ਅਤੇ ਹੁਣ ਬਿਊਫੋਰਟ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਅੱਗੇ ਵਧਣਗੇ। ਦੱਸ ਦਈਏ ਕਿ ਐਤਵਾਰ ਦੇ ਦਿਨ ਖ਼ਬਰ ਏਜੰਸੀ AFP ਨੇ ਇਸ ਕਿਲ੍ਹੇ ਦੀਆਂ ਤਸਵੀਰਾਂ ਵੀ ਲਈਆਂ। ਇਹਨਾਂ ਤਸਵੀਰਾਂ ਦੇ ਵਿੱਚ ਕਿਲ੍ਹੇ ਦੇ ਉੱਪਰ ਇਜ਼ਰਾਈਲੀ ਫੌਜ ਦਾ ਜਿਹੜਾ ਝੰਡਾ ਲਹਿਰਾਉਂਦਾ ਹੋਇਆ ਦਿਖਾਈ ਵੀ ਦੇ ਰਿਹਾ। ਹਾਲਾਂਕਿ ਆਲੇ ਦੁਆਲੇ ਦੇ ਕੁਝ ਇਲਾਕਿਆਂ 'ਚ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਸੀ। ਕਈ ਥਾਵਾਂ ਤੋਂ ਧੂੰਏ ਦੇ ਗੁਬਾਰ ਵੀ ਦੇਖੇ ਗਏ। ਉੱਧਰ BBC ਦੀ ਖ਼ਬਰ ਦੇ ਮੁਤਾਬਕ ਇਸ ਕਿਲ੍ਹੇ ਦੇ ਦੱਖਣੀ ਹਿੱਸੇ ਦੇ ਵਿੱਚੋਂ ਲੈਬਨਾਨ ਦਾ ਵੱਡਾ ਹਿੱਸਾ ਦਿਖਾਈ ਦਿੰਦਾ ਹੈ ਅਤੇ ਫੌਜੀ ਨਜ਼ਰ ਤੋਂ ਜਾਂ ਫੌਜ ਦੇ ਨਜ਼ਰੀਏ ਤੋਂ ਜਾਂ ਜਿਹਨੂੰ ਸਟ੍ਰੈਟੇਜਿਕ ਤਰੀਕਾ ਕਹਿ ਲਿਆ ਜਾਂਦਾ, ਉਸ ਤਰੀਕੇ ਤੋਂ ਇਹ ਬੜਾ ਅਹਿਮ ਇੱਕ ਟਿਕਾਣਾ ਮੰਨਿਆ ਜਾਂਦਾ। ਇਸ ਤੋਂ ਪਹਿਲਾਂ ਇਜ਼ਰਾਈਲੀ ਫੌਜ ਨੇ ਦੱਖਣੀ ਲੈਬਨਾਨ ਦੇ ਵਿੱਚ ਆਪਣੇ ਕਬਜ਼ੇ ਦੇ ਦਰਮਿਆਨ ਵੀ ਇਸ ਕਿਲ੍ਹੇ ਦਾ ਇਸਤੇਮਾਲ ਇੱਕ ਅੱਡੇ ਦੇ ਰੂਪ ਦੇ ਵਿੱਚ ਕੀਤਾ ਸੀ। ਲਗਭਗ 2 ਦਹਾਕਿਆਂ ਤੱਕ ਇਹ ਚੱਲਿਆ ਸੀ ਅਤੇ ਫਿਰ ਸਾਲ 2000 ਦੇ ਵਿੱਚ ਜਾ ਕੇ ਇਹ ਇਜ਼ਰਾਈਲ ਦੀ ਫੌਜ ਦਾ ਕਬਜ਼ਾ ਇੱਥੇ ਖਤਮ ਹੋ ਗਿਆ ਸੀ। ਇੰਟਰਨੈਸ਼ਨਲ ਨਿਊਜ਼ ਸੈਗਮੈਂਟ ਦੇ ਵਿੱਚ ਆਖਰੀ ਖਬਰ ਨੇਪਾਲ ਦੇ ਨਾਲ ਜੁੜੀ ਹੋਈ ਅਤੇ ਫਿਰ ਭਾਰਤ ਦੀਆਂ ਖਬਰਾਂ ਵੱਲ ਵੱਧਦੇ ਹਾਂ। ਪਰ ਭਾਰਤ ਦੇ ਗੁਆਂਢ ਦੇ ਵਿੱਚ ਪੈਂਦੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਕੇਵਲ ਭਾਰਤ ਨੇ ਹੀ ਨੇਪਾਲੀ ਖੇਤਰਾਂ ਦੇ ਵਿੱਚ ਕਬਜ਼ਾ ਨਹੀਂ ਲਿਆ, ਬਲਕਿ ਨੇਪਾਲ ਨੇ ਵੀ ਭਾਰਤੀ ਖੇਤਰਾਂ ਦੇ ਉੱਤੇ ਕਬਜ਼ਾ ਲਿਆ ਹੋਇਆ। ਹੁਣ ਇਸ ਖਬਰ ਦੇ ਭਾਰਤ ਦੇ ਵਿੱਚ ਕਿੰਨੇ ਕੁ ਅਸਰ ਦੇਖਣ ਨੂੰ ਮਿਲਣਗੇ, ਇਸ ਦਾ ਤੁਰੰਤ ਕੋਈ ਵੀ ਭਾਰਤ ਦੀ ਤਰਫ ਤੋਂ ਕੋਈ ਟਿੱਪਣੀ ਜਾਂ ਕੋਈ ਜਿਹੜਾ ਇਸਦਾ ਰਿਐਕਸ਼ਨ ਸਾਹਮਣੇ ਨਹੀਂ ਆਇਆ। ਪਰ ਨੇਪਾਲ ਦੇ ਅਖਬਾਰ ਕਠਮਾਂਡੂ ਪੋਸਟ ਦੀ ਖਬਰ ਦੇ ਮੁਤਾਬਕ ਨੇਪਾਲੀ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਹੋਇਆਂ ਬਾਲਨ ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਸਿਰਫ ਭਾਰਤ ਨੇ ਹੀ ਨੇਪਾਲ ਦੀ ਜ਼ਮੀਨ ਦੇ ਉੱਤੇ ਗੈਰ ਕਾਨੂੰਨੀ ਕਬਜ਼ਾ ਨਹੀਂ ਲਿਆ ਹੋਇਆ, ਬਲਕਿ ਨੇਪਾਲ ਦਾ ਵੀ ਕਈ ਥਾਵਾਂ ਦੇ ਉੱਤੇ ਕੰਟਰੋਲ ਹੈ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਇਸ ਮਾਮਲੇ ਦੇ ਵਿੱਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਦਰਅਸਲ ਵਿਰੋਧੀ ਧਿਰਾਂ ਨੇ ਜਿਹੜਾ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਵਿੱਚ ਸੰਬੋਧਨ ਕਰਨ ਦੀ ਮੰਗ ਚੁੱਕੀ ਸੀ, ਜਿਸ ਤੋਂ ਬਾਅਦ ਬਾਲਨ ਸ਼ਾਹ ਨੇ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਅਤੇ ਕਈ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪਾਰਲੀਮੈਂਟਰੀ ਸੈਸ਼ਨ ਦੇ ਦਰਮਿਆਨ ਜਿਹੜੀ ਸ਼੍ਰਮ ਸ਼ਕਤੀ ਪਾਰਟੀ ਹੈ ਉਸਦੇ ਸੰਸਦ ਮੈਂਬਰ RN ਰਾਏ ਨੇ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਰਹੱਦ ਵਿਵਾਦ ਦੇ ਉੱਤੇ ਸਵਾਲ ਕੀਤਾ ਸੀ, ਜਿਸ ਦਾ ਜਵਾਬ ਪ੍ਰਧਾਨ ਮੰਤਰੀ ਨੇ ਦਿੱਤਾ। ਪਿਛਲੇ ਸਾਲ ਜੈਨਜ਼ੀ ਦੇ ਅੰਦੋਲਨ ਤੋਂ ਬਾਅਦ ਬੀਤੀ 5 ਮਾਰਚ ਨੂੰ ਚੋਣਾਂ ਹੋਈਆਂ ਸੀ ਅਤੇ RSP ਦੀ ਪ੍ਰਤੀਨਿਧੀ ਸਭਾ ਦੇ ਵਿੱਚ ਲਗਭਗ 2/3 ਬਹੁਮਤ ਦੇ ਨਾਲ ਜਿੱਤ ਹੋਈ ਸੀ ਅਤੇ ਸਰਕਾਰ ਬਣੀ ਸੀ ਅਤੇ ਬਾਲਨ ਸ਼ਾਹ ਨੂੰ ਜਿਹੜੇ ਉਸ ਜੈਨਜ਼ੀ ਅੰਦੋਲਨ ਦੇ ਪ੍ਰਮੁੱਖ ਸੀ ਅਤੇ RSP ਪਾਰਟੀ ਦੇ ਪ੍ਰਮੁੱਖ ਸੀ, ਉਹਨਾਂ ਨੇ ਇੱਥੇ ਆਪਣੀ ਸਰਕਾਰ ਬਣਾਈ ਸੀ। ਬਾਲਨ ਸ਼ਾਹ ਨੂੰ ਲੈ ਕੇ ਭਾਰਤ ਨੂੰ ਉਮੀਦ ਸੀ ਕਿ ਸੰਬੰਧਾਂ 'ਚ ਗਰਮਜੋਸ਼ੀ ਆਏਗੀ, ਪਰ ਹਾਲੇ ਤੱਕ ਉਹਨਾਂ ਨੇ ਉਸ ਕਿਸਮ ਦੀ ਗਰਮਜੋਸ਼ੀ ਦਿਖਾਈ ਨਹੀਂ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਈਏ ਅਤੇ ਪੱਛਮ ਬੰਗਾਲ ਦੇ ਨਾਲ ਜੁੜੀਆਂ ਕੁਝ ਖਬਰਾਂ। ਬਹੁਤ ਜ਼ਿਆਦਾ ਸਿਆਸਤ ਉੱਥੇ ਇਸ ਵਕਤ ਹੋ ਰਹੀ ਹੈ ਚੋਣਾਂ ਤੋਂ ਬਾਅਦ। ਆਮ ਤੌਰ ਦੇ ਉੱਤੇ ਸਿਆਸਤ ਥੋੜ੍ਹੀ ਠੰਡੀ ਪੈ ਜਾਂਦੀ ਹੈ, ਪਰ ਇੱਥੇ ਇਸ ਵਕਤ ਅੱਗ ਪੂਰੀ ਤਰ੍ਹਾਂ ਦੇ ਨਾਲ ਮਗੀ ਹੋਈ ਹੈ। ਪਹਿਲਾਂ ਤਾਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੇ ਹਵਾਲੇ ਦੇ ਨਾਲ ਖਬਰ, ਜਿਨ੍ਹਾਂ ਨੇ ਅੱਜ ਯਾਨੀ ਸੋਮਵਾਰ 1 ਜੂਨ ਤੋਂ ਸੂਬੇ ਦੇ ਮੰਤਰੀ ਮੰਡਲ ਦਾ ਵਿਸਤਾਰ ਕਰਨਾ। ਸ਼ੁਭੇਂਦੂ ਅਧਿਕਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅੱਜ ਸਮੇਂ ਭਾਰਤੀ ਸਮੇਂ ਦੇ ਮੁਤਾਬਕ ਸਵੇਰੇ 11 ਵਜੇ ਵਿਸਤਾਰ ਹੋਣਾ ਹੈ, ਜਿਸ ਦੇ ਵਿੱਚ 35 ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਜਾਂ ਪੱਛਮ ਬੰਗਾਲ ਦੇ ਨਵੇਂ ਮੁੱਖ ਮੰਤਰੀ ਨੇ 9 ਮਈ ਨੂੰ ਪੱਛਮ ਬੰਗਾਲ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸਹੁੰ ਚੁੱਕੀ ਸੀ। ਉਹਨਾਂ ਨੇ 5 ਨੇਤਾਵਾਂ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਸੀ। ਦੱਸ ਦਈਏ ਕਿ ਹਾਲੀਆ ਦਿਨਾਂ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸੂਬੇ ਦੀਆਂ 293 ਦੇ ਵਿੱਚੋਂ 207 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਸੀ, ਔਰ ਪਹਿਲੀ ਵਾਰ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੋਵੇ, ਔਰ ਉਸ ਤੋਂ ਬਾਅਦ ਇਸ ਕਿਸਮ ਦਾ ਮਾਹੌਲ ਉੱਥੇ ਦੇਖਣ ਨੂੰ ਮਿਲ ਰਿਹਾ।
ਕਿ ਜਿਸ ਤੋਂ ਬਾਅਦ ਸਿਆਸਤ ਹਾਲੇ ਮਗੀ ਪੂਰੀ ਨਜ਼ਰ ਆ ਰਹੀ ਹੈ। ਇੱਧਰ ਤ੍ਰਿਣਮੂਲ ਕਾਂਗਰਸ ਜਿਹਦੀ ਪਹਿਲਾਂ ਸਰਕਾਰ ਹੁੰਦੀ ਸੀ ਉਸ ਦੀ ਪ੍ਰਮੁੱਖ ਅਤੇ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਰਹੀ ਮਮਤਾ ਬੈਨਰਜੀ ਨੇ ਦੋਸ਼ ਮੜਿਆ ਕਿ ਉਹਨਾਂ ਦੇ ਭਤੀਜੇ ਅਤੇ ਪਾਰਟੀ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਭਰਤੀ ਨਾ ਕਰਨ ਕਰਕੇ ਇੱਕ ਨਿੱਜੀ ਹਸਪਤਾਲ ਦੇ ਉੱਤੇ ਦਬਾਅ ਪਾਇਆ ਗਿਆ। ਅਸਲ 'ਚ ਭਰਤੀ ਕਰਨ ਵਾਲਾ ਮਸਲਾ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ। ਅਭਿਸ਼ੇਕ ਬੈਨਰਜੀ ਸ਼ਨੀਵਾਰ ਦੇ ਦਿਨ ਦੱਖਣੀ 24 ਪਰਗਨਾ ਦੇ ਸੋਨਪੁਰ ਜ਼ਿਲ੍ਹੇ ਦੇ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਵਿੱਚ ਮਾਰੇ ਗਏ ਪਾਰਟੀ ਕਾਰਕੁਨਾਂ ਦੇ ਪਰਿਵਾਰਾਂ ਨੂੰ ਮਿਲਣ ਦੇ ਲਈ ਉੱਥੇ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਵੀ ਪਥਰਾਅ ਹੋ ਗਿਆ। ਭਾਰੀ ਹੰਗਾਮੇ ਦੇ ਦਰਮਿਆਨ ਕਿਸੇ ਤਰੀਕੇ ਦੇ ਨਾਲ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਸੁਰੱਖਿਅਤ ਬਚਾ ਤਾਂ ਲਿਆ, ਪਰ ਅਭਿਸ਼ੇਕ ਨੇ ਇਸ ਨੂੰ ਖੁਦ ਦੇ ਉੱਤੇ ਹੋਏ ਜਾਨਲੇਵਾ ਹਮਲੇ ਦੇ ਲਈ ਦੋਸ਼ੀ ਭਾਜਪਾ ਨੂੰ ਠਹਿਰਾਇਆ। ਹਾਲਾਂਕਿ ਭਾਜਪਾ ਨੇਤਾਵਾਂ ਨੇ ਘਟਨਾ ਦੀ ਨਿੰਦਾ ਕੀਤੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਅਭਿਸ਼ੇਕ ਬੈਨਰਜੀ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਨੂੰ ਮਿਲਣ ਦੇ ਲਈ TMC ਸੁਪਰੀਮੋ ਮਮਤਾ ਬੈਨਰਜੀ ਪਹੁੰਚੇ ਸੀ। ਇੱਥੇ ਹੀ ਮਮਤਾ ਬੈਨਰਜੀ ਨੇ ਬਿਆਨ ਦਿੱਤਾ। ਇਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਨੂੰ ਅਪੋਲੋ ਹਸਪਤਾਲ ਸ਼ਿਫਟ ਕਰਕੇ ਬਲੇਵਿਊ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਅਪੋਲੋ ਤੋਂ ਬਲੇਵਿਊ ਹਸਪਤਾਲ ਲਿਜਾਂਦਿਆਂ ਹੋਇਆਂ ਜਿਹੜਾ ਅਭਿਸ਼ੇਕ ਬੈਨਰਜੀ ਦੇ ਵੀ ਬਿਆਨ ਸਾਹਮਣੇ ਆਏ। ਹਾਲਾਂਕਿ ਹਸਪਤਾਲ ਦੇ CEO ਦੇ ਨਾਲ ਮਮਤਾ ਬੈਨਰਜੀ ਦੇ ਵਿਵਾਦ ਨੂੰ ਲੈ ਕੇ ਇੱਕ ਕਥਿਤ ਵੀਡੀਓ ਕਲਿੱਪ ਵੀ ਵਾਇਰਲ ਹੋ ਰਿਹਾ। ਇਹ ਕਥਿਤ ਵੀਡੀਓ ਨੂੰ ਭਾਜਪਾ ਦੇ ਸੂਬਾ ਪ੍ਰਮੁੱਖ ਦੇਵਜੀਤ ਸਰਕਾਰ ਨੇ ਐਕਸ ਦੇ ਉੱਤੇ ਸਾਂਝਾ ਵੀ ਕੀਤਾ। ਇਸ ਦੇ ਵਿੱਚ ਕਥਿਤ ਤੌਰ 'ਤੇ ਹਸਪਤਾਲ ਦੇ ਕਰਮਚਾਰੀਆਂ ਦੇ ਨਾਲ ਮਮਤਾ ਬੈਨਰਜੀ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦੇਵਜੀਤ ਸਰਕਾਰ ਨੇ ਉਸ ਪੋਸਟ ਦੇ ਵਿੱਚ ਲਿਖਿਆ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਮਮਤਾ ਬੈਨਰਜੀ ਨੂੰ ਆਪਣੇ ਵਿਵਹਾਰ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ, ਕਿ ਅਭਿਸ਼ੇਕ ਬੈਨਰਜੀ ਨੂੰ CID ਦੇ ਸੰਬੰਧ ਤੋਂ ਬਚਣ ਦੀ ਇਹ ਕੋਸ਼ਿਸ਼ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਅਭਿਸ਼ੇਕ ਬੈਨਰਜੀ ਨੂੰ ਇੰਨੀਆਂ ਗੰਭੀਰ ਸੱਟਾਂ ਤਾਂ ਲੱਗੀਆਂ ਵੀ ਨਹੀਂ ਸੀ, ਜਿਸ ਦੇ ਚੱਲਦਿਆਂ ਹੋਇਆਂ ਮਮਤਾ ਬੈਨਰਜੀ ਹਸਪਤਾਲ ਦੇ ਪ੍ਰਸ਼ਾਸਨ ਨੂੰ ਭੜਕਾ ਰਹੀਆਂ ਹੋਣ ਜਾਂ ਧਮਕੀ ਦੇ ਰਹੀ ਹੋਣ। ਉੱਥੇ CBSE ਬੋਰਡ ਨੇ ਐਤਵਾਰ ਦੇ ਦਿਨ ਕਿਹਾ ਕਿ ਉਹਨਾਂ ਦੇ ਸਰਵਿਸ ਪ੍ਰੋਵਾਈਡਰ ਦੇ ਔਨਮਾਰਕ ਪੋਰਟਲ ਦੇ ਵਿੱਚ ਕੁਝ ਕਮਜ਼ੋਰੀਆਂ ਨੂੰ ਫੜ ਲਿਆ ਗਿਆ। ਬੋਰਡ ਨੇ ਹੁਣ ਇਹ ਵੀ ਕਿਹਾ ਹੈ ਕਿ ਹੋਰ ਸੰਭਾਵਿਤ ਕਮਜ਼ੋਰੀਆਂ ਦੀ ਪਛਾਣ ਦੇ ਉੱਤੇ ਜਾਂਚ ਦਾ ਕੰਮ ਜਾਰੀ ਹੈ। CBSE ਨੇ ਐਕਸ ਦੇ ਉੱਤੇ ਜਾਰੀ ਇੱਕ ਬਿਆਨ 'ਚ ਲਿਖਿਆ ਹੈ ਕਿ ਅਸੀਂ ਆਪਣੇ ਸਰਵਿਸ ਪ੍ਰੋਵਾਈਡਰ ਦੇ ਔਨਮਾਰਕ ਪੋਰਟਲ ਦੇ ਵਿੱਚ ਮੌਜੂਦ ਉਹਨਾਂ ਖਾਮੀਆਂ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ਦੇ ਵੱਲ ਪਬਲਿਕ ਡੋਮੇਨ ਦੇ ਵਿੱਚ ਧਿਆਨ ਦਿੱਤਾ ਜਾ ਰਿਹਾ ਸੀ। ਬੋਰਡ ਨੇ ਕਿਹਾ ਕਿ ਇਹਨਾਂ ਪ੍ਰਣਾਲੀਆਂ ਨੂੰ ਦਰੁਸਤ ਕਰਕੇ ਸੁਰੱਖਿਅਤ ਤਰੀਕੇ ਦੇ ਨਾਲ IIT ਦੀ ਇੱਕ ਸਾਈਬਰ ਸੁਰੱਖਿਆ ਮਾਹਰਾਂ ਦੀ ਟੀਮ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਏਗਾ। ਕਈ ਰਿਪੋਰਟਸ ਦੇ ਵਿੱਚ ਹੈਕਰਸ ਨੇ ਔਨਮਾਰਕ ਪੋਰਟਲ ਦੇ ਵਿੱਚ ਕਮਜ਼ੋਰੀਆਂ ਦੀ ਪਛਾਣ ਕੀਤੀ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਸੀ। CBSE ਨੇ ਆਪਣੇ ਬਿਆਨ ਦੇ ਵਿੱਚ ਇਹਨਾਂ ਐਥੀਕਲ ਹੈਕਰਸ ਦਾ ਧੰਨਵਾਦ ਵੀ ਜਤਾਇਆ ਅਤੇ ਕਿਹਾ ਹੈ ਕਿ ਬੋਰਡ ਨੇ ਇਹਨਾਂ ਦੇ ਵਿੱਚ ਕੁਝ ਲੋਕਾਂ ਦੇ ਨਾਲ ਸਿੱਧੇ ਤੌਰ 'ਤੇ ਸੰਪਰਕ ਵੀ ਕੀਤਾ। ਦੱਸ ਦਈਏ ਕਿ CBSE ਬੋਰਡ ਜਿਹੜਾ ਉਹ ਪਿਛਲੇ ਕਈ ਦਿਨਾਂ ਤੋਂ ਚਰਚਾ 'ਚ ਹੈ। ਪਹਿਲਾਂ ਚਾਹੇ ਵਿਦਿਆਰਥੀ ਜਿਹੜਾ ਵਿਧਾਨ ਤੋਂ ਉਸ ਦੇ ਨਾਲ ਜੁੜੀ ਹੋਈ ਖਬਰ ਹੋਵੇ, ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਸਦੇ ਰਿਵੈਲਿਊਏਸ਼ਨ ਦੇ ਮਾਰਕਸ ਦੀ ਜਿਹੜੀ ਸ਼ੀਟ ਸੀ ਉਹ ਕਿਸੇ ਹੋਰ ਵਿਦਿਆਰਥੀ ਦੇ ਨਾਲ ਬਦਲ ਕੇ ਦਿੱਤੀ ਗਈ। ਇਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ, ਉਹਨਾਂ ਨੇ ਵੀ CBSE ਦੀ ਮੌਜੂਦਾ ਕਾਬਲੀਅਤ ਦੇ ਉੱਤੇ ਸਵਾਲ ਖੜੇ ਕੀਤੇ ਸੀ ਅਤੇ ਕਿਹਾ ਸੀ ਕਿ ਇੱਕ ਕੇਂਦਰੀ ਸਿੱਖਿਆ ਬੋਰਡ ਹੀ ਇਸ ਤਰੀਕੇ ਦੇ ਨਾਲ ਜਿਹੜੀਆਂ ਪ੍ਰੀਖਿਆਵਾਂ ਨਹੀਂ ਲੈ ਪਾ ਰਿਹਾ ਅਤੇ ਇਸ ਦੇ ਵਿੱਚ ਇੱਕ ਜਵਾਬ ਜਿਹੜੇ ਸੀ ਉਹ ਮੋਦੀ ਸਰਕਾਰ ਤੋਂ ਮੰਗੇ ਗਏ ਸੀ। ਉੱਥੇ ਪੱਛਮ ਬੰਗਾਲ ਦੀ ਜੇ ਕੈਬਨਿਟ ਦੇ ਵਿਸਤਾਰ ਦੀ ਖਬਰ ਆਈ ਹੈ ਤਾਂ ਇੱਧਰ ਅਸਮ ਦੇ ਵਿੱਚ ਵੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੱਸਿਆ ਹੈ ਕਿ ਉਹ 5 ਜੂਨ ਨੂੰ ਸੂਬੇ ਦੇ ਮੰਤਰੀ ਮੰਡਲ ਦਾ ਵਿਸਤਾਰ ਕਰਨਗੇ। ਇਸ ਤੋਂ ਪਹਿਲਾਂ ਹਿਮੰਤ ਬਿਸਵਾ ਸਰਮਾ ਦੇ ਨਾਲ 12 ਮਈ ਨੂੰ ਹੀ 4 ਮੰਤਰੀਆਂ ਨੇ ਸਹੁੰ ਚੁੱਕ ਲਈ ਸੀ। ਇਸ ਦੇ ਵਿੱਚ ਭਾਜਪਾ ਦੇ ਕੋਟੇ ਤੋਂ 2, ਅਸਮ ਗਨ ਪਰਿਸ਼ਦ ਦਾ 1 ਅਤੇ ਬੋਡੋਲੈਂਡ ਪੀਪਲਸ ਫਰੰਟ ਦਾ 1 ਮੰਤਰੀ ਸ਼ਾਮਲ ਸੀ ਜਾਂ 1 ਉਮੀਦਵਾਰ ਸ਼ਾਮਲ ਸੀ ਜਿਹੜੇ MLA ਬਣੇ ਸੀ। ਹਿਮੰਤ ਬਿਸਵਾ ਸਰਮਾ 12 ਮਈ ਨੂੰ ਦੂਸਰੀ ਵਾਰ ਅਸਾਮ ਦੇ ਮੁੱਖ ਮੰਤਰੀ ਬਣੇ ਸੀ। ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਮੰਤਰੀ ਅਤੇ ਬੜੇ ਸਾਰੇ NDA ਦੇ ਅਲੱਗ ਅਲੱਗ ਸੂਬਿਆਂ ਦੇ ਮੰਤਰੀ ਅਤੇ ਦੂਜੇ ਜਿਹੜੇ ਨੇਤਾ ਸੀ ਉਹ ਮੌਜੂਦ ਰਹੇ ਸੀ। ਉੱਥੇ ਹੀ ਪੰਜਾਬ ਦੇ ਵਿੱਚ ਤਾਂ ਲੋਕਲ ਬੋਡੀਜ਼ ਦੀਆਂ ਚੋਣਾਂ ਹੋ ਨਿਬੜੀਆਂ ਨੇ। ਬੜੀਆਂ ਸਾਰੀਆਂ ਖਬਰਾਂ ਤੁਹਾਡੇ ਤੱਕ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਵੀ ਦਿੱਤੀਆਂ। ਤੁਸੀਂ ਅਲੱਗ ਅਲੱਗ ਪੰਜਾਬ ਦੇ ਪੋਰਟਲਸ ਤੋਂ ਇਹ ਖਬਰਾਂ ਜਾਣ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਪੜ੍ਹ ਲਈਆਂ ਹੋਣੀਆਂ। ਇੱਕ ਪਾਸੇ ਤਾਂ ਕਾਂਗਰਸ, ਅਕਾਲੀ ਦਲ, ਭਾਜਪਾ ਦੀ ਤਰਫ ਤੋਂ ਇਲਜ਼ਾਮ ਮੜੇ ਗਏ ਨੇ ਕਿ ਆਮ ਆਦਮੀ ਪਾਰਟੀ ਦੀ ਤਰਫ ਤੋਂ ਧੱਕਾ ਕੀਤਾ ਗਿਆ ਕਈ ਥਾਵਾਂ 'ਤੇ। ਕਈ ਥਾਵਾਂ ਦੇ ਉੱਤੇ ਫੇਰ ਬਦਲ ਵੀ ਦੇਖਣ ਨੂੰ ਮਿਲੇ ਨੇ। ਪਰ ਇੱਧਰ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਨਗਰ ਨਿਗਮ ਚੋਣਾਂ ਹੋਈਆਂ ਨੇ, ਜਿੱਥੇ ਭਾਜਪਾ ਨੇ ਵੱਡਾ ਸਿਆਸੀ ਉਲਟਫੇਰ ਕਰਦਿਆਂ ਹੋਇਆਂ 4 ਦੇ ਵਿੱਚੋਂ 3 ਨਗਰ ਨਿਗਮਾਂ ਦੇ ਉੱਤੇ ਕਬਜ਼ਾ ਜਮਾ ਲਿਆ। ਸੋਲਨ, ਮੰਡੀ
ਅਤੇ ਧਰਮਸ਼ਾਲਾ। ਇੱਥੇ ਭਾਜਪਾ ਨੇ ਨਗਰ ਨਿਗਮ ਦੇ ਵਿੱਚ ਆਪਣੇ ਮੇਅਰ ਬਣਾਏ ਨੇ, ਜਦਕਿ ਕਾਂਗਰਸ ਕੇਵਲ ਪਾਲਮਪੁਰ ਨਗਰ ਨਿਗਮ ਦੇ ਵਿੱਚ ਹੀ ਆਪਣੀ ਸੀਟ ਬਚਾਉਣ 'ਚ ਸਫਲ ਰਹਿ ਸਕੀ ਹੈ। ਸੱਤਾ ਹੋਣ ਦੇ ਬਾਵਜੂਦ ਸੂਬੇ ਦੇ ਵਿੱਚ ਕਾਂਗਰਸ ਦੇ ਲਈ ਇਹ ਨਤੀਜੇ ਵੱਡੇ ਝਟਕੇ ਮੰਨੇ ਜਾ ਰਹੇ ਨੇ। ਜਿਹੜੇ ਸਿਆਸੀ ਮਾਹਰ ਨੇ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਚੋਣ ਨਤੀਜਿਆਂ ਦਾ ਅਸਰ ਸਾਲ 2027 'ਚ ਹਿਮਾਚਲ ਦੇ ਅੰਦਰ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪੰਜਾਬ ਦੇ ਨਾਲ ਨਾਲ, ਉੱਥੇ ਦੇ ਜਨਤਾ ਦੇ ਮੂਡ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਸਕਦਾ। ਖਾਸ ਤੌਰ ਦੇ ਉੱਤੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਲਈ ਇਹ ਨਤੀਜੇ ਚੇਤਾਵਨੀ ਵਾਲੇ ਮੰਨੇ ਜਾ ਰਹੇ ਨੇ, ਜਦਕਿ ਭਾਜਪਾ ਖੇਮੇ ਦੇ ਵਿੱਚ ਉਤਸ਼ਾਹ ਦਾ ਮਾਹੌਲ ਹੈ। ਪਾਰਟੀ ਇਹਨਾਂ ਨਤੀਜਿਆਂ ਨੂੰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਦੀ ਜਿੱਤ ਜਾਂ ਬੂਸਟਰ ਡੋਜ਼ ਦੇ ਤੌਰ ਦੇ ਉੱਤੇ ਪੇਸ਼ ਕਰ ਰਹੀ ਹੈ। ਉੱਥੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਸਿਆਸੀ ਕੱਦ ਵੀ ਇਹਨਾਂ ਨਤੀਜਿਆਂ ਤੋਂ ਬਾਅਦ ਵਧਿਆ ਦੱਸਿਆ ਗਿਆ। ਪੰਜਾਬ ਦੇ ਨਾਲ ਜੁੜੀ ਹੋਈ ਆਖਰੀ ਖਬਰ ਦੀ ਸਾਂਝ ਪਾਈਏ। ਪੰਜਾਬ ਦੀ ਕੈਬਨਿਟ ਬੈਠਕ, ਮੰਤਰੀ ਮੰਡਲ ਦੀ ਬੈਠਕ ਜਿਹੜੀ ਉਹ ਇਸ ਵੀਕਐਂਡ ਦੇ ਦਰਮਿਆਨ ਹੋਈ, ਜਿਸ ਦੇ ਵਿੱਚ ਸੋਧੀ ਹੋਈ ਤਨਖਾਹ, ਪੈਨਸ਼ਨ, ਛੁੱਟੀ ਐਨਕੈਸ਼ਮੈਂਟ ਅਤੇ ਮਹਿੰਗਾਈ ਭੱਤੇ ਯਾਨੀ DA ਦੇ ਨਾਲ ਸੰਬੰਧਿਤ ਕਈ ਲਟਕੇ ਹੋਏ ਮਾਮਲਿਆਂ ਦੀ ਸਮੀਖਿਆ ਕਰਨ ਦੇ ਲਈ ਕੈਬਨਿਟ ਸਬ ਕਮੇਟੀ ਦਾ ਜਿਹੜਾ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਸ ਦੇ ਗਠਨ ਨੂੰ ਲੈ ਕੇ ਦੱਸ ਦਈਏ ਕਿ ਕਮੇਟੀ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਦੇ ਦਰਮਿਆਨ ਸੋਧੀ ਹੋਈ ਤਨਖਾਹ, ਪੈਨਸ਼ਨ ਤੋਂ ਮਿਲਦੇ ਲਾਭ ਅਤੇ ਉਹਦੀ ਬਕਾਏ ਦੀ ਅਦਾਇਗੀ ਅਤੇ 1 ਜੁਲਾਈ 2021 ਤੋਂ ਲੈ ਕੇ 31 ਮਾਰਚ 2024 ਤੱਕ ਜਿਹੜਾ DA ਪੰਜਾਬ ਦੇ ਕਰਮਚਾਰੀਆਂ ਨੂੰ ਹਾਲੇ ਤੱਕ ਨਹੀਂ ਦਿੱਤਾ ਪੰਜਾਬ ਸਰਕਾਰ ਨੇ, ਉਹ ਅਤੇ DR ਦੀ ਜਿਹੜੀ ਬਕਾਏ ਦੀ ਸਮੀਖਿਆ ਉਹ ਵੀ ਕੀਤੀ ਜਾਏਗੀ। ਕਮੇਟੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਮਾਮਲਿਆਂ ਦਾ ਅਧਿਐਨ ਵੀ ਕਰੇਗੀ। ਮਾਮਲਿਆਂ ਦੇ ਤੇਜ਼ੀ ਦੇ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਲਈ ਕੈਬਨਿਟ ਨੇ ਪੰਜਾਬ ਦੇ ਵਿੱਚ 7 ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਪੰਜਾਬ ਦੇ ਵਿੱਚ ਮੁਲਾਜ਼ਮਾਂ ਨੂੰ ਥੋੜ੍ਹੀ ਰਾਹਤ ਦੀ ਇਹ ਖਬਰ ਮਿਲੀ ਹੈ। ਹਾਲਾਂਕਿ ਕਿੰਨੀ ਛੇਤੀ ਪੰਜਾਬ ਸਰਕਾਰ ਇਸ ਫੈਸਲੇ 'ਤੇ ਪਹੁੰਚਦੀ ਹੈ ਕਿ DA ਦੀ ਬਕਾਇਆ ਪਈ ਰਾਸ਼ੀ ਉਹਨਾਂ ਤੱਕ ਦਿੱਤੀ ਜਾ ਸਕੇ, ਇਹ ਇੱਕ

ਨਾ ਤਾਂ ਮਾਫ਼ੀ ਮੰਗ ਰਹੀ ਹੈ ਅਤੇ ਨਾ ਹੀ ਹਾਲੇ ਤੱਕ ਕੋਈ ਡੀਏ ਦੀ ਕਿਸ਼ਤ ਜਾਰੀ ਕੀਤੀ ਗਈ ਹੈ। ਖੈਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਔਕਸ ਸਮਝੌਤੇ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਬਰਤਾਨੀਆ, ਅਮਰੀਕਾ ਅਤੇ ਆਸਟ੍ਰੇਲੀਆ ਇਹਨਾਂ ਤਿੰਨਾਂ ਦੇਸ਼ਾਂ ਦੇ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਦੀ ਬੈਠਕ ਹੋਈ ਹੈ। ਸਿੰਗਾਪੁਰ ਦੇ ਵਿੱਚ ਸ਼ੈਂਗਰੀਲਾ ਡਾਇਲੋਗ ਚੱਲ ਰਿਹਾ ਇਹਨਾਂ ਦਿਨਾਂ 'ਚ, ਔਰ ਇਸੇ ਦਰਮਿਆਨ ਦੁਨੀਆ ਭਰ ਦੇ ਵੱਡੇ ਵੱਡੇ ਨੇਤਾ ਉੱਥੇ ਪਹੁੰਚੇ ਹੋਏ ਨੇ। ਇਸ ਦਰਮਿਆਨ ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੇਥ ਔਰ ਆਸਟ੍ਰੇਲੀਆ ਦੇ ਜਿਹੜੇ ਰੱਖਿਆ ਮੰਤਰੀ ਨੇ ਰਿਚਰਡ ਮਾਲਸ ਅਤੇ ਉੱਧਰ ਬਰਤਾਨੀਆ ਦੇ ਡਿਫੈਂਸ ਸੈਕਟਰੀ ਜੌਨ ਹੇਲੀ, ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ। ਸਿੰਗਾਪੁਰ ਦੇ ਵਿੱਚ ਅਮਰੀਕਾ ਦੀ ਅੰਬੈਸੀ ਦੇ ਅੰਦਰ ਹੀ ਸ਼ੈਂਗਰੀਲਾ ਡਾਇਲੋਗ ਤੋਂ ਹਟ ਕੇ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਹੈ। ਆਸਟ੍ਰੇਲੀਆ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਇਸ ਦੇ ਬਾਰੇ ਆਸਟ੍ਰੇਲੀਅਨ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਬੇਸ਼ੱਕ ਜਿਹੜਾ ਔਕਸ ਸਮਝੌਤੇ ਦੇ ਤਹਿਤ ਪ੍ਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਨੇ ਉਹ ਜਦੋਂ ਮਿਲਣਗੀਆਂ ਉਦੋਂ ਮਿਲਣਗੀਆਂ, ਪਰ ਇਸ ਦਰਮਿਆਨ ਬਹੁਤ ਲੰਮਾ ਚਿਰ ਹੋ ਗਿਆ ਜਦੋਂ ਇਹ ਗੱਲ ਚੱਲ ਰਹੀ ਹੈ ਕਿ ਆਸਟ੍ਰੇਲੀਆ ਦਾ ਔਕਸ ਸਮਝੌਤਾ ਹੋਇਆ ਹੈ, ਪਣਡੁੱਬੀਆਂ ਆਣਗੀਆਂ। ਹਾਲ ਫਿਲਹਾਲ ਆਸਟ੍ਰੇਲੀਆ ਨੂੰ ਤਿੰਨ ਗਿਣਤੀ ਦੇ ਵਿੱਚ ਤਿੰਨ ਵਰਤੀਆਂ ਹੋਈਆਂ, ਯਾਨੀ ਕਿ ਸੈਕਿੰਡ ਹੈਂਡ ਕਹਿ ਸਕਦੇ ਹੋ ਤੁਸੀਂ, ਪੁਰਾਣੀਆਂ ਜਿਹੜੀਆਂ ਪਣਡੁੱਬੀਆਂ ਨੇ ਹੋਣਗੀਆਂ, ਉਹੀ ਵਰਜੀਨੀਆ ਕਲਾਸ ਜਿਹੜੀਆਂ ਆਸਟ੍ਰੇਲੀਆ ਨੇ ਨਵੀਆਂ ਬਣਵਾਉਣੀਆਂ ਨੇ, ਪਰ ਉਹ ਹਾਲ ਫਿਲਹਾਲ ਦੇ ਦਿੱਤੀਆਂ ਜਾਣਗੀਆਂ ਅਤੇ ਕੁਝ ਡਰੋਨਸ ਵੀ ਦਿੱਤੇ ਜਾਣਗੇ। ਇਹ ਸਮਝੌਤਾ ਸਿੰਗਾਪੁਰ ਦੇ ਵਿੱਚ ਔਕਸ ਸਮਝੌਤੇ ਦੇ ਤਹਿਤ ਹੀ ਇੱਕ ਪਿੱਲਰ ਟੂ ਟਾਈਟਲ ਦੇ ਅੰਡਰ ਕੀਤਾ ਗਿਆ ਹੈ। ਆਮ ਤੌਰ ਦੇ ਉੱਤੇ ਤਾਂ ਔਕਸ ਸਮਝੌਤੇ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਤੁਹਾਨੂੰ ਦੱਸਿਆ ਕਿ ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਨੇ ਇਹ ਸਮਝੌਤਾ 2021 'ਚ ਸਾਈਨ ਕੀਤਾ ਸੀ, ਪਰ ਬਰਤਾਨੀਆ ਦੇ ਜਿਹੜੇ ਰੱਖਿਆ ਮੰਤਰੀ ਨੇ ਜਾਂ ਡਿਫੈਂਸ ਸੈਕਟਰੀ ਨੇ ਉਹਨਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਸੀ ਕਿ ਜਿਹੜਾ ਇੱਕ ਕਿਸਮ ਦੀ ਕਟਿੰਗ ਐਜ ਟੈਕਨੋਲੋਜੀ ਅੱਜ ਦੇ ਦੌਰ ਦੇ ਵਿੱਚ ਨਵੀਂ ਤੋਂ ਨਵੀਂ ਹਥਿਆਰਾਂ ਦੀ ਤਕਨੀਕ ਆ ਰਹੀ ਹੈ, ਉਸ ਦੇ ਵਿੱਚ ਆਸਟ੍ਰੇਲੀਆ ਨੂੰ ਆਧੁਨਿਕ ਤਕਨੀਕ ਦੀਆਂ ਸਬਮਰੀਨਸ ਤਾਂ ਮੁਹੱਈਆ ਕਰਵਾਉਣਗੀ ਮਿੱਤਰ ਦੇਸ਼, ਪਰ ਔਕਸ ਸਮਝੌਤੇ ਦੀ ਗੱਲ ਇੰਨੀ ਜ਼ਿਆਦਾ ਹੋ ਗਈ ਅਤੇ ਡਿਲੀਵਰ ਕੁਝ ਵੀ ਨਹੀਂ ਹੋਇਆ। ਇਸ ਕਰਕੇ ਹਾਲ ਫਿਲਹਾਲ ਸਿਰਫ ਸਟ੍ਰੀਮਲਾਈਨ ਕਰਨ ਦੇ ਲਈ ਔਕਸ ਸਮਝੌਤਾ ਬਣਿਆ ਰਹੇ ਅਤੇ ਨਿਊਕਲੀਅਰ ਪਾਵਰਡ ਸਬਮਰੀਨਸ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਸਾਲ 2021 ਦੀ ਹੀ ਔਕਸ ਡੀਲ ਨੂੰ ਇਸ ਦੇ ਵਿੱਚ ਸੋਧ ਕੇ ਵਰਜੀਨੀਆ ਕਲਾਸ ਜਿਹੜੀਆਂ ਸਬਮਰੀਨਸ ਨੇ ਉਹ ਦਿੱਤੀਆਂ ਜਾਣੀਆਂ ਤੈਅ ਹੋਈਆਂ ਸੀ, ਪਰ 15 ਸਾਲ ਦਾ ਸਮਾਂ ਸੀ, ਪਰ ਕਿਉਂਕਿ ਉਹ ਨਵੀਆਂ ਬਣੀਆਂ ਨੇ ਇਸ ਕਰਕੇ ਫਿਲਹਾਲ ਵਰਜੀਨੀਆ ਕਲਾਸ ਸਬਮਰੀਨਸ, ਜਿਨ੍ਹਾਂ ਨੂੰ VCS ਕਹਿ ਲਿਆ ਜਾਂਦਾ, ਉਹਨਾਂ VCS ਦੇ ਵਿੱਚੋਂ 24 ਵਰਜੀਨੀਆ ਕਲਾਸ ਵੈਸਲਸ ਜਿਹੜੇ ਨੇ ਅਮਰੀਕਾ ਦੇ ਸ਼ਿਪਯਾਰਡਸ ਦੇ ਵਿੱਚ ਬਣ ਰਹੇ ਨੇ। ਅਮਰੀਕਾ ਪਹਿਲਾਂ ਹੀ ਆਪਣੇ ਉਸ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਜਿੱਥੇ ਅਮਰੀਕੀ ਸਬਮਰੀਨਸ ਦਾ ਜਿਹੜਾ ਨਿਰਮਾਣ ਹੈ ਉਹ ਓਨੀ ਤਾਦਾਦ ਦੇ ਨਾਲ ਜਾਂ ਉਸ ਰਫ਼ਤਾਰ ਦੇ ਨਾਲ ਨਹੀਂ ਹੋ ਪਾ ਰਿਹਾ। ਇਸ ਕਰਕੇ ਆਸਟ੍ਰੇਲੀਆ ਨੂੰ ਥੋੜ੍ਹਾ ਸੰਜਮ ਵਰਤਣਾ ਪੈ ਰਿਹਾ ਹੈ। ਹਾਲਾਂਕਿ ਅਮਰੀਕਾ ਦੇ ਰੱਖਿਆ ਮੰਤਰੀ ਜਾਂ ਉੱਥੇ ਡਿਫੈਂਸ ਸੈਕਟਰੀ ਕਹਿ ਲੈਂਦੇ ਨੇ ਪੀਟ ਹੈਗਸੇਥ ਨੇ ਆਸਟ੍ਰੇਲੀਆ ਦੀ ਤਾਰੀਫ ਵੀ ਕੀਤੀ, ਉਹ ਵੱਖਰੀ ਗੱਲ ਹੈ ਕਿ ਇਹਨਾਂ ਦੇ ਪ੍ਰਧਾਨ ਰਾਸ਼ਟਰਪਤੀ ਜਿਹੜੇ ਨੇ ਡੋਨਲਡ ਟਰੰਪ ਆਸਟ੍ਰੇਲੀਆ ਦੀ ਬਹੁਤੀ ਵਾਰ ਚੰਗੀ ਤਾਰੀਫ ਨਹੀਂ ਕਰਦੇ। ਪਰ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਦੇ ਦੂਸਰੇ ਸਾਥੀਆਂ ਦੇ ਨਾਲੋਂ ਤਾਂ ਵਧੀਆ ਹੀ ਕਰ ਰਿਹਾ, ਘੱਟੋ ਘੱਟ ਏਸ਼ੀਆ ਪੈਸੀਫਿਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੀਨ ਦਾ ਇੱਕ ਤਰੀਕੇ ਦੇ ਨਾਲ ਪੂਰਾ ਦਬਦਬਾ ਇਸ ਖੇਤਰ 'ਚ, ਅਤੇ ਆਸਟ੍ਰੇਲੀਆ ਉਸ ਦਬਦਬੇ ਤੋਂ ਆਪਣੇ ਆਪ ਨੂੰ ਬਾਹਰ ਰੱਖਦਾ, ਇਹ ਚੰਗੀ ਗੱਲ ਹੈ। ਆਸਟ੍ਰੇਲੀਆ ਅਮਰੀਕਾ ਦਾ ਚੰਗਾ ਸਾਥ ਨਿਭਾ ਰਿਹਾ। ਪੈਂਟਾਗਨ ਦੇ ਪ੍ਰਮੁੱਖ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਚੀਨ ਦੇ ਨਾਲ ਰਿਲੇਸ਼ਨ ਬੜੇ ਲੰਮੇ ਸਮੇਂ ਤੋਂ ਮਜ਼ਬੂਤ ਨੇ। ਅਜਿਹੇ ਦੇ ਵਿੱਚ ਜਿਹੜੇ ਬਿਆਨ ਨੇ ਉਹਨਾਂ ਦੇ ਵਿੱਚ ਵੱਖਰੀ ਆਵਾਜ਼ ਹੈ। ਅਮਰੀਕੀ ਰਾਸ਼ਟਰਪਤੀ ਚੀਨ ਜਾਂਦੇ ਨੇ, ਆਪਣੀ ਦੋਸਤੀ ਦੀ ਮਿਸਾਲ ਦਿੰਦੇ ਨੇ, ਹੱਥ ਮਿਲਾਉਂਦੇ ਨੇ, ਪਰ ਦੂਸਰੇ ਪਾਸੇ ਅਮਰੀਕਾ ਦੇ ਰੱਖਿਆ ਸਕੱਤਰ ਕਹਿੰਦੇ ਨੇ ਕਿ ਚੀਨ ਤੋਂ ਆਸਟ੍ਰੇਲੀਆ ਨੂੰ ਸਾਵਧਾਨ ਰਹਿਣਾ ਚਾਹੀਦਾ। ਅਜਿਹੇ ਦੇ ਵਿੱਚ ਚਾਹੇ ਪੈਸੀਫਿਕ ਸਮੁੰਦਰੀ ਖੇਤਰ ਹੋਵੇ, ਚਾਹੇ ਇੰਡੀਅਨ ਓਸ਼ਨ ਦਾ ਖੇਤਰ ਹੋਵੇ, ਆਸਟ੍ਰੇਲੀਆ ਦੇ ਲਈ ਇਹ ਸਬਮਰੀਨਸ ਕਿੰਨੀਆਂ ਕੰਮ ਆਉਣਗੀਆਂ, ਇਹ ਵੀ ਭਵਿੱਖ ਦੀ ਬੁੱਕਲ ਦੇ ਵਿੱਚ ਫਿਲਹਾਲ ਲੁਕੀ ਹੋਈ ਇੱਕ ਗੱਲ ਹੈ। ਪਰ ਅਗਲੀਆਂ ਖਬਰਾਂ ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ, ਤੁਹਾਨੂੰ ਦੱਸ ਦਈਏ, ਨਾਮ ਕੋਈ ਲੁਕਿਆ ਛਿਪਿਆ ਨਹੀਂ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਕਈ ਲੋਕ ਤਾਂ ਇਸ ਨਾਮ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਵੀ ਦੇਖ ਰਹੇ ਨੇ, ਪਰ ਬਹੁਤੀ ਵਾਰ ਖਬਰਾਂ ਦੇ ਵਿੱਚ ਚੀਜ਼ ਜਚਾ ਇਸ ਤਰੀਕੇ ਦੇ ਨਾਲ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਸੁਣ ਕੇ ਹੀ ਉਸ ਦੇ ਉੱਤੇ ਯਕੀਨ ਹੋ ਜਾਵੇ। ਹਾਲਾਂਕਿ ਇਹ ਖਬਰ ਦੇ ਦੋ ਪੱਖ ਨੇ, ਉਹ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ। ਪਹਿਲੀ ਤਾਂ ਇਹ ਕਿ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ, ਪਿਛਲੇ ਹਫ਼ਤੇ ਤੁਹਾਡੇ ਨਾਲ ਇੱਕ ਸਰਵੇਖਣ ਜਿਹੜਾ ਸਾਂਝਾ ਕੀਤਾ ਸੀ, ਜਿਸ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਚੜ੍ਹਤ ਦੀ ਗੱਲ ਕੀਤੀ ਗਈ ਸੀ, ਰੈੱਡ ਬ੍ਰਿਜ ਦੀ ਤਰਫ ਤੋਂ ਅਤੇ ਐਕਸੈਂਚਰ ਦੀ ਤਰਫ ਤੋਂ ਉਹ ਸਰਵੇਖਣ ਕੀਤਾ ਗਿਆ ਸੀ। ਹੁਣ ਜਿਹੜਾ ਤਾਜ਼ਾ ਸਰਵੇਖਣ ਹੋਇਆ ਇਹ ਵੀ ਰਾਈਟ ਵਿੰਗਰ ਸੰਸਥਾਵਾਂ ਹੀ ਨੇ, ਪੋਲਸਟਰ ਕੰਪਨੀ ਹੈ ਜਿਨ੍ਹਾਂ ਨੂੰ ਫੋਕਸ ਐਂਡ ਹੈਡਜਹੋਗ

0: ਲਿਆ ਜਾਂਦਾ ਹੈ। ਇਹਨਾਂ ਦੀ ਤਰਫ ਤੋਂ ਤਾਜ਼ਾ ਕੀਤੇ ਸਰਵੇਖਣ ਦੇ ਵਿੱਚ ਵੀ ਕੁਝ ਇਸ ਤਰੀਕੇ ਦੇ ਨਾਲ ਸਰਵੇਖਣ, ਹਾਲਾਂਕਿ 1700 ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੈ, ਇਹ ਆਸਟ੍ਰੇਲੀਆ ਦੀ ਨਬਜ਼ ਨਹੀਂ ਕਹਿ ਸਕਦੇ, ਪਰ ਸਰਵੇਖਣ ਆਮ ਤੌਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਸੰਕੇਤਕ ਪਾਏ ਜਾਂਦੇ ਨੇ। ਸਰਵੇਖਣ 'ਚ ਦਾਅਵਾ ਕੀਤਾ ਗਿਆ ਕਿ 57% ਲੋਕ ਇਸ ਸਰਵੇਖਣ 'ਚ ਇਹ ਚਾਹੁੰਦੇ ਨੇ ਕਿ ਕਿਸੇ ਹੋਰ ਨੂੰ ਮੌਕਾ ਮਿਲਣਾ ਚਾਹੀਦਾ, ਪਰ ਕੁਝ ਇੱਕ ਦੱਖਣਪੰਥੀ ਮੀਡੀਆ ਅਦਾਰਿਆਂ ਦੀ ਤਰਫ ਤੋਂ ਇਸ ਖਬਰ ਨੂੰ ਐਦਾਂ ਵੀ ਦਿਖਾਇਆ ਜਾ ਰਿਹਾ, ਪ੍ਰਕਾਸ਼ਿਤ ਅਤੇ ਪ੍ਰਸਾਰਿਤ ਵੀ ਕੀਤਾ ਜਾ ਰਿਹਾ ਕਿ ਪੌਲਿਨ ਹੈਨਸਨ ਉਹ ਕੋਈ ਹੋਰ ਧਿਰ ਨੇ, ਯਾਨੀ ਕਿ ਨਾ ਤਾਂ ਲੇਬਰ ਨਾ ਹੀ ਲਿਬਰਲ ਨੈਸ਼ਨਲ। ਜ਼ਾਹਰ ਜੀ ਗੱਲ ਹੈ ਕਿ ਵਨ ਨੇਸ਼ਨ ਹੀ ਇਸ ਤਰੀਕੇ ਦੇ ਨਾਲ ਬਾਜ਼ੀ ਹੈ, ਪਰ ਗ੍ਰੀਨਜ਼ ਪਾਰਟੀ ਵੀ ਹੈ, ਗ੍ਰੀਨਜ਼ ਪਾਰਟੀ ਦੇ ਲਈ ਉਹਨਾਂ ਕੋਈ ਪ੍ਰਚਾਰ ਨਹੀਂ ਕਰ ਪਾ ਰਿਹਾ, ਨਾ ਤਾਂ ਜੀਨਾ ਰਾਇਨਹਾਰਟ, ਨਾ ਤਾਂ ਨਾ ਹੀ ਕੋਈ ਹੋਰ। ਖੈਰ, ਇਸ ਪਾਸੇ 28% ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਨੇ ਹੁਣ ਤੱਕ ਜਿੰਨਾ ਵੀ ਕੀਤਾ ਠੀਕ ਹੀ ਕੀਤਾ, 15% ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਸਰਕਾਰ ਨੇ ਕੀ ਕੁਛ ਕੀਤਾ ਜਾਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਵਨ ਨੇਸ਼ਨ ਪਾਰਟੀ ਗੱਠਜੋੜ ਦੇ ਵੋਟਰਾਂ ਨੂੰ ਖਾਂਦੀ ਹੈ, ਇਸ ਕਿਸਮ ਦਾ ਦਾਅਵਾ ਅਲੱਗ ਅਲੱਗ ਖਬਰਾਂ 'ਚ ਕੀਤਾ ਜਾਂਦਾ। ਜਦੋਂ ਇਹ ਪੁੱਛਿਆ ਗਿਆ ਕਿ ਕੀ ਮਾਈਨਰ ਪਾਰਟੀਜ਼ ਸਰਕਾਰ ਬਣਾ ਸਕਦੀਆਂ ਨੇ, ਹਾਲਾਂਕਿ ਇਸ ਸਰਵੇਖਣ 'ਚ ਵਨ ਨੇਸ਼ਨ ਨਾਮ ਨਹੀਂ ਸੀ ਦਿੱਤਾ ਗਿਆ, ਪਰ ਮਾਈਨਰ ਪਾਰਟੀਜ਼ ਰਲ ਕੇ ਸਰਕਾਰ ਬਣਾ ਸਕਦੀਆਂ ਨੇ, ਜੇ ਲੇਬਰ ਪਾਰਟੀ ਨਹੀਂ ਅਤੇ ਗੱਠਜੋੜ ਵੀ ਨਹੀਂ, ਤਾਂ 40% ਨੇ ਹਾਂ 'ਚ ਵੋਟ ਦਿੱਤੀ ਹੈ, 45% ਨੇ ਨਾਂ ਦੇ ਵਿੱਚ, 15% ਨੇ ਅਨਸ਼ੋਰ ਆਪਸ਼ਨ ਨੂੰ ਸਿਲੈਕਟ ਕੀਤਾ। ਇਸ ਤੋਂ ਇਲਾਵਾ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਅਤੇ ਲਿਬਰਲ ਪਾਰਟੀ ਦੇ ਹੱਕ 'ਚ 30% ਵੋਟਰ ਗਏ ਨੇ, ਜਿਹੜੇ ਕਹਿੰਦੇ ਸੀ ਕਿ ਹਾਂ ਉਹਨਾਂ ਨੂੰ ਸਰਕਾਰ ਬਣਾਉਣੀ ਚਾਹੀਦੀ ਹੈ, ਜਦਕਿ 44% ਨੇ ਕਿਹਾ ਕਿ ਐਂਗਸ ਟੇਲਰ ਪ੍ਰਧਾਨ ਮੰਤਰੀ ਬਣਨ ਦੇ ਹਾਲੇ ਲਾਇਕ ਨਹੀਂ ਹੋਏ। ਇੱਥੇ ਹੀ 85% ਜਿਹੜੇ ਵਨ ਨੇਸ਼ਨ ਪਾਰਟੀ ਦੇ ਸਪੋਰਟਰ ਨੇ, ਉਹਨਾਂ ਨੇ ਕਿਹਾ ਕਿ ਵਨ ਨੇਸ਼ਨ ਦੀ ਸਰਕਾਰ ਹੀ ਬਣਨੀ ਚਾਹੀਦੀ ਹੈ। ਹੁਣ ਇੱਥੇ ਇਸ ਖਬਰ ਦੇ ਵੱਲ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ, ਥੋੜ੍ਹਾ ਬਰੀਕ ਨੁਕਤਾ। ਹੋ ਸਕਦਾ ਹੈ ਕਿ ਤੁਹਾਨੂੰ ਖਬਰਾਂ ਜਿੰਨੀਆਂ ਤੁਸੀਂ ਹੁਣ ਤੱਕ ਪੜ੍ਹੀਆਂ ਹੋਣ, ਸੁਣੀਆਂ ਹੋਣ, ਉਹਨਾਂ ਦੇ ਵਿੱਚ ਵੀ ਤੁਹਾਨੂੰ ਇੰਝ ਹੀ ਲੱਗ ਰਿਹਾ ਹੋਵੇਗਾ ਕਿ ਸਰਵੇਖਣ 'ਚ 85% ਲੋਕਾਂ ਨੇ ਵਨ ਨੇਸ਼ਨ ਦੀ ਹਮਾਇਤ ਪੂਰੀ ਹੈ। ਇਹ ਅਸਲ 'ਚ ਵਨ ਨੇਸ਼ ਪਹਿਲਾਂ ਸਰਵੇਖਣ 'ਚ ਪੁੱਛਿਆ ਜਾਂਦਾ ਕਿ ਕੀ ਤੁਸੀਂ ਵਨ ਨੇਸ਼ਨ ਨੂੰ ਸਪੋਰਟ ਕਰਦੇ ਹੋ, ਗ੍ਰੀਨਜ਼ ਨੂੰ, ਲੇਬਰ ਨੂੰ, ਲਿਬਰਲ ਨੂੰ, ਜਾਂ ਕਿਸ ਪਾਰਟੀ ਨੂੰ ਕਰਦੇ ਹੋ, ਤਾਂ ਉਸ ਤਰੀਕੇ ਦੇ ਨਾਲ ਜਿੰਨੇ ਵਨ ਨੇਸ਼ਨ ਦੇ ਸਪੋਰਟਰ ਨਿਕਲ ਕੇ ਆਏ ਉਹਨਾਂ ਦੇ ਵਿੱਚੋਂ 85% ਨੇ ਇਹ ਗੱਲ ਮੰਨੀ ਹੈ ਕਿ ਹਾਂ ਉਹਨਾਂ ਦੀ ਪਾਰਟੀ ਸਰਕਾਰ ਬਣਾਉਣ ਦੇ ਲਾਇਕ ਹੈ। ਪਰ ਜ਼ਾਹਰ ਜੀ ਗੱਲ ਹੈ ਉਸ ਦੇ ਵਿੱਚੋਂ ਜ਼ਿਆਦਾਤਰ ਤਾਂ ਮੰਨਣਗੇ, 15% ਨੇ ਨਹੀਂ ਮੰਨਿਆ ਕਿ ਵਨ ਨੇਸ਼ਨ ਸਰਕਾਰ ਬਣਾਉਣ ਦੇ ਲਾਇਕ ਨਹੀਂ, ਉਹ ਇੱਕ ਵੱਖਰੀ ਗੱਲ ਹੈ। ਪਰ ਦੂਸਰੇ ਪਾਸੇ ਇਸੇ ਹੀ ਸਰਵੇਖਣ 'ਚ ਜਿਹੜੇ ਕੋਐਲੇਸ਼ਨ ਦੇ ਯਾਨੀ ਲਿਬਰਲ ਨੈਸ਼ਨਲ ਗੱਠਜੋੜ ਦੇ ਪੱਕੇ ਵੋਟਰ ਨੇ, ਉਹਨਾਂ 'ਚੋਂ 63% ਹੀ ਇਹ ਮੰਨਦੇ ਨੇ ਕਿ ਹਾਂ ਉਹਨਾਂ ਦੀ ਜਿਹੜੀ ਪਾਰਟੀ ਹੈ ਜਾਂ ਜਿਸ ਪਾਰਟੀ ਨੂੰ ਹਮਾਇਤ ਦਿੰਦੇ ਨੇ ਉਹ ਸਰਕਾਰ ਬਣਾ ਸਕਦੀ ਹੈ। ਪਰ ਇੱਥੇ ਦੱਸਦੇ ਹੋਏ ਚੱਲੀਏ ਕਿ ਤੁਹਾਡੀ ਜਾਣਕਾਰੀ ਦੇ ਲਈ ਕਿ ਜਿਹੜਾ ਸਰਵੇਖਣ ਇਹ ਕਰਵਾਇਆ ਗਿਆ ਇਹ ਫੌਕਸ ਅਤੇ ਹੈਜਹੌਗ ਇਹ ਕੰਪਨੀ ਜਿਹੜੀ ਹੈ ਅਦਾਰਾ ਜਿਹੜਾ ਇਹਨੂੰ ਬਣਾਉਣ ਵਾਲੇ ਕੌਣ ਨੇ, ਲਿਬਰਲ ਪਾਰਟੀ ਦੇ ਵਿੱਚ ਕਿਸੇ ਸਮੇਂ ਦੇ ਉੱਤੇ ਸਟ੍ਰੈਟੇਜਿਸਟ ਹੁੰਦੇ ਸੀ ਮਾਈਕਲ ਹੌਰਨਰ, ਉਹਨਾਂ ਦਾ ਹੀ ਬਣਾਇਆ ਹੋਇਆ ਇਹ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਇਹ ਅਦਾਰਾ ਬਣਾ ਕੇ ਇਹ ਸਰਵੇਖਣ ਕਰਵਾਇਆ ਗਿਆ। ਔਰ ਜ਼ਾਹਰ ਜੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਮਾਈਕਲ ਹੌਰਨਰ ਦੀ ਜਿਹੜੀ ਤਰਜੀਹਾਂ ਵੀ ਨੇ ਉਹ ਗੱਠਜੋੜ ਨਹੀਂ ਰਿਹਾ, ਹੁਣ ਉਹ ਵੀ ਇੱਕ ਨਵਾਂ ਆਸਰਾ ਭਾਲ ਰਹੇ ਨੇ, ਅਤੇ ਇਸ ਕਰਕੇ ਹੋ ਸਕਦਾ ਹੈ ਕਿ ਇਸ ਸਰਵੇਖਣ 'ਚ ਥੋੜ੍ਹਾ ਬਹੁਤ ਉੱਪਰ ਥੱਲੇ ਦਾ ਫਰਕ ਆਇਆ ਹੋਵੇ। ਵਨ ਨੇਸ਼ਨ ਦੇ ਨਾਲ ਹੀ ਜੁੜੀ ਦੂਜੀ ਖਬਰ ਵੀ ਤੁਸੀਂ ਸੁਣਦੇ ਚਲੋ, ਜਿੱਥੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਐਡਵਾਂਸ ਟੈਕਨੋਲੋਜੀ ਦੀ ਵਰਤੋਂ ਕਰਕੇ ਆਸਟ੍ਰੇਲੀਆ ਦੇ ਇੱਕ ਸੂਬੇ ਦੇ ਵਿੱਚ ਆਪਣੇ ਕੈਂਡੀਡੇਟਸ ਨੂੰ ਚੁਣਨ ਦਾ ਚੁਣ ਚੁਣ ਕੇ ਅੱਗੇ ਭੇਜਣ ਦਾ ਕੰਮ ਕਰੇਗੀ। ਇਹ ਦਾਅਵਾ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਖਬਰ ਦੇ ਵਿੱਚ, ਰੈੱਡ ਬ੍ਰਿਜ ਗਰੁੱਪ ਅਤੇ ਐਕਸੈਂਟ ਰਿਸਰਚ ਦੀ ਪੋਲ ਦੇ ਵਿੱਚ ਵਨ ਨੇਸ਼ਨ ਨੂੰ ਮਿਲੀ ਹਮਾਇਤ ਤੋਂ ਬਾਅਦ ਸਾਹਮਣੇ ਆਇਆ। ਹਮਾਇਤ ਕਾਹਦੀ ਸੀ, ਤੁਹਾਨੂੰ ਪਿਛਲੀ ਖਬਰ 'ਚ ਦੱਸਿਆ ਸੀ ਕਿ ਉਹ ਵੀ ਇੱਕ ਸਰਵੇਖਣ ਹੋਇਆ ਸੀ ਜਿਸ 'ਚ ਇਹ ਦੇਖਿਆ ਗਿਆ ਕਿ ਬਜਟ ਤੋਂ ਪਹਿਲਾਂ 31% ਦੀ ਆਲਰੇਡੀ ਸਪੋਰਟ ਪੌਲਿਨ ਹੈਨਸਨ ਅਤੇ ਉਹਨਾਂ ਦੀ ਪਾਰਟੀ ਨੂੰ ਮਿਲ ਚੁੱਕੀ ਸੀ, ਜੋ ਕਿ ਲਿਬਰਲ ਨੈਸ਼ਨਲ ਤੋਂ ਜ਼ਿਆਦਾ ਸੀ। ਉਸ ਤੋਂ ਬਾਅਦ ਇਸੇ ਹੀ ਸਰਵੇਖਣ 'ਚ ਇਹ ਗੱਲ ਕਹੀ ਗਈ ਸੀ ਕਿ ਜੇਕਰ ਅੱਜ ਦੀ ਤਰੀਕ 'ਚ ਚੋਣਾਂ ਹੁੰਦੀਆਂ ਨੇ ਤਾਂ ਵਨ ਨੇਸ਼ਨ ਵਿਰੋਧੀ ਧਿਰ ਪਾਰਟੀ ਬਣੇਗੀ, ਨਾ ਕਿ ਗੱਠਜੋੜ, ਅਤੇ ਲੇਬਰ ਸਰਕਾਰ ਬਣਾ ਸਕਦੀ ਹੈ। 9.com.au ਵੈਬਸਾਈਟ ਦੇ ਉੱਤੇ ਖਬਰ ਪਾਈ ਗਈ ਹੈ ਕਿ ਸੈਨੇਟਰ ਹੈਨਸਨ ਦੇ ਹੈੱਡਕੁਆਟਰ ਦੇ ਉੱਤੇ ਹੁਣ ਚਰਚਾ ਹੋਈ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਲਈ ਜਿਹੜੇ ਉਮੀਦਵਾਰ ਚੁਣੇ ਜਾਣੇ ਨੇ ਉਹਨਾਂ ਦਾ ਇੱਕ ਬਹੁਤ ਹੀ ਕਲੋਜ਼ ਮੋਨੀਟਰਿੰਗ ਹੋਵੇ। ਇੱਕ ਤਰੀਕੇ ਦੇ ਨਾਲ ਤੁਸੀਂ ਇਹ ਸਮਝ ਲਵੋ ਕਿ ਵਨ ਨੇਸ਼ਨ ਪਾਰਟੀ ਵਿਕਟੋਰੀਆ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਉਤਾਰਨ ਦੇ ਲਈ ਉਹਨਾਂ ਦੀ ਪਹਿਲਾਂ ਗੌ ਪੜਤਾਲ ਕਰਵਾ ਰਹੀ ਹੈ, ਸੂਹ ਲੈ ਰਹੀ ਹੈ, ਚੋਰੀ ਛਿਪੇ ਗੁਪਤ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਪਤਾ ਕਰਵਾਇਆ ਜਾ ਰਿਹਾ। ਵਨ ਨੇਸ਼ਨ ਪਾਰਟੀ ਦੇ ਕੋਲ ਇਸ ਤਰੀਕੇ ਦੇ ਨਾਲ ਕਰਨ ਦਾ ਹੱਕ ਕੀ ਹੈ ਅਤੇ ਸੋਰਸਿਸ ਕੀ ਨੇ ਇਹਦੇ ਬਾਰੇ ਨਹੀਂ ਦੱਸਿਆ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੀਆਂ ਕੁਝ ਇੱਕ ਟੈਕ ਕੰਪਨੀਜ਼ ਦੇ ਨਾਲ ਸਟਾਰਟਅਪਸ ਦੇ ਨਾਲ ਇਹ ਗੱਲ ਕੀਤੀ ਗਈ ਹੈ। ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀ ਤਕਨੀਕ ਅਪਣਾਈ ਗਈ ਸੀ ਡੋਨਾਲਡ ਟਰੰਪ ਦੀ ਤਰਫ ਤੋਂ ਦੂਜੀ ਵਾਰ ਜਦੋਂ ਸਰਕਾਰ ਬਣਾਈ ਜਾਣੀ ਸੀ। ਵਨ ਨੇਸ਼ਨ ਪਾਰਟੀ ਨੇ ਵੀ ਅਮਰੀਕਾ 'ਚ ਅਕਸਰ ਟਰੰਪ ਨੂੰ ਹਮਾਇਤ ਦਿੱਤੀ ਅਤੇ ਆਸਟ੍ਰੇਲੀਆ 'ਚ ਟਰੰਪ ਐਰਾ ਨੂੰ ਲਿਆਉਣਾ ਚਾਹੁੰਦੇ ਨੇ। ਉੱਧਰ ਦੱਸ ਦਈਏ ਕਿ ਹਾਲ ਫਿਲਹਾਲ ਵਨ ਨੇਸ਼ਨ ਪਾਰਟੀ ਨੇ ਬਰਤਾਨੀਆ ਦੇ ਵਿੱਚ ਵੀ ਕੰਜ਼ਰਵੇਟਿਵ ਪਾਰਟੀਜ਼ ਨੂੰ ਆਪਣੀ ਹਮਾਇਤ ਦੇਣੀ ਸ਼ੁਰੂ ਕੀਤੀ ਹੈ। ਅਗਲੀ ਖਬਰ ਦੀ ਸਾਂਝ ਪਾਈਏ ਤਾਂ ਇਹ ਦੋ ਖਬਰਾਂ ਦੋ ਅਲੱਗ ਅਲੱਗ ਕਾਨੂੰਨਾਂ ਦੇ ਨਾਲ ਜੁੜੀਆਂ ਹੋਈਆਂ, ਇੱਕ ਕਾਨੂੰਨ ਅਤੇ ਦੂਸਰਾ ਸਿਹਤ। ਪਹਿਲਾਂ ਸਿਹਤ ਵਾਲੀ ਸੁਣ ਲਵੋ। ਲਿਊਕੀਮੀਆ ਯਾਨੀ ਕਿ ਲਹੂ ਦਾ ਕੈਂਸਰ ਜਿਹੜਾ ਹੁੰਦਾ ਉਸ ਦੇ ਮਰੀਜ਼ਾਂ ਦੇ ਲਈ ਆਸਟ੍ਰੇਲੀਆ 'ਚ ਇੱਕ ਚੰਗੀ ਖਬਰ ਆਈ ਹੈ। ਉਹ ਇਹ ਹੈ ਕਿ ਹੁਣ ਕੁਝ ਇੱਕ ਦਵਾਈਆਂ ਉਹ ਫਾਰਮਾਸੀਟੀਕਲ ਬੈਨੀਫਿਟ ਸਕੀਮ ਯਾਨੀ PBS ਦੇ ਅਧੀਨ ਲਿਆਂਦੀਆਂ ਗਈਆਂ ਨੇ। ਇਸ ਦਾ ਮਤਲਬ ਇਹ ਹੈ ਕਿ ਉਹ ਦੋ ਮਹਿੰਗੇ ਟ੍ਰੀਟਮੈਂਟ ਜਿਹੜੇ ਦਵਾਈਆਂ ਦੇ ਸੀ ਜਿਹੜੇ ਪਹਿਲਾਂ ਸੈਂਕੜਿਆਂ ਹਜ਼ਾਰਾਂ ਡੋਲਰ ਖਰਚ ਹੁੰਦੇ ਸੀ ਉਹ ਮਹਿਜ਼ ਹੁਣ $25 ਦੇ ਵਿੱਚ ਉਹ ਜਿਹੜੀਆਂ ਸਕ੍ਰਿਪਟਸ ਨੇ ਉਹ ਹਾਸਲ ਕਰ ਸਕਣਗੇ। ਇਸ ਦੇ ਖਾਤਰ ਸਰਕਾਰ ਨੇ $35 million ਅਲੱਗ ਤੋਂ ਰੱਖੇ ਨੇ। ਕੰਸੈਸ਼ਨ ਕਾਰਡ ਹੋਲਡਰਸ ਨੂੰ ਇਹੀ ਦਵਾਈਆਂ $7-7.5 ਦੀਆਂ ਮਿਲ ਸਕਿਆ ਕਰਨਗੀਆਂ। 1 June ਤੋਂ ਲਿਕੀਮੀਆ ਦੇ ਨਾਲ ਜੁੜੇ ਹੋਏ ਜਿਹੜੇ ਇਲਾਜ ਕਰਵਾ ਰਹੇ ਲੋਕ ਨੇ ਚਾਹੇ ਉਹ ਲਿੰਪੋਟਿਕ ਲਿਕੀਮੀਆ ਹੋਵੇ ਜਾਂ ਫਿਰ ਸਮਾਲ ਲਿੰਪੋਟਿਕ ਜਾਂ ਕਰੋਨਿਕ ਦੋਹਾਂ ਦੇ ਵਾਸਤੇ ਇੱਕ ਬ੍ਰਾਂਡ ਹੈ ਕੈਲੀਕੁਐਂਸ ਉਸ ਦੀ ਇੱਕ ਦਵਾਈ ਦਿੱਤੀ ਜਾਂਦੀ ਸੀ। ਉਸ ਦਵਾਈ ਨੂੰ ਹਾਲ ਫਿਲਹਾਲ ਜਿਹੜਾ ਇਹਦੇ ਵਿੱਚ PBS ਦੇ ਦਾਇਰੇ 'ਚ ਲਿਆਂਦਾ ਗਿਆ। ਦੱਸ ਦਈਏ ਕਿ ਇਹ ਦਵਾਈ ਖਾਸ ਕਿਸਮ ਦੇ ਕੈਂਸਰ ਸੈੱਲਸ ਦੇ ਉੱਤੇ ਜਿਹੜਾ ਪ੍ਰੋਟੀਨ ਜਿਹੜਾ ਬਣਦਾ ਸੀ ਉਸ ਨੂੰ ਰੋਕਣ ਦੇ ਲਈ ਇਹ ਕੰਮ ਆਉਂਦੀ ਸੀ ਤਾਂ ਕਿ ਜਿਹੜੀ ਕੈਂਸਰ ਸੈੱਲਸ ਦੀ ਗਰੋਥ ਹੈ ਉਸ ਨੂੰ ਘੱਟ ਕੀਤਾ ਜਾ ਸਕੇ। ਇਹ ਦਵਾਈ ਫਿਲਹਾਲ ਜਿਹੜੀ ਹੈ ਉਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਇਸ ਦੇ ਦਾਇਰੇ 'ਚ ਆ ਜਾਏਗੀ ਤਾਂ 1200 ਲੋਕਾਂ ਨੂੰ ਫਾਇਦਾ ਹੋਏਗਾ ਆਸਟ੍ਰੇਲੀਆ 'ਚ, ਜਿਹੜੀ ਕਿ ਬਹੁਤ ਇੱਕ ਚੰਗੀ ਖਬਰ ਵੀ ਹੈ ਵੱਡੀ ਖਬਰ ਵੀ ਹੈ। ਆਮ ਤੌਰ ਦੇ ਉੱਤੇ ਇਹ $7,000 ਦੀ ਇਹ ਦਵਾਈ ਆਉਂਦੀ ਸੀ ਜੋ ਕਿ ਹੁਣ ਤੱਕ ਆਸਟ੍ਰੇਲੀਅਨ ਲੋਕਾਂ ਨੂੰ ਭਾਵੇਂ ਕਿ ਉਹ ਕੰਸੈਸ਼ਨ ਕਾਰਡ ਹੋਲਡਰ ਹੀ ਕਿਉਂ ਨਾ ਹੋਣ ਉਹਨਾਂ ਨੂੰ ਪੱਲਿਓਂ ਦੇਣੇ ਪੈਂਦੇ ਸੀ, ਪਰ ਹੁਣ ਇਹੀ $7,000 ਦੀ ਦਵਾਈ ਜਾਂ ਟੀਕਾ ਜਿਹੜਾ ਉਹ ਮਹਿਜ਼ $25 ਦੇ ਵਿੱਚ ਮਿਲ ਸਕੇਗਾ। ਉੱਥੇ ਇੱਕ ਹੋਰ ਖਬਰ NSW ਦੇ ਨਾਲ ਜੁੜੀ ਹੋਈ ਜਿੱਥੇ ਇੱਕ ਲੀਗਲ ਲੂਪ ਹੋਲ NSW ਸਰਕਾਰ ਦੀ ਤਰਫ ਤੋਂ ਦੂਰ ਕੀਤਾ ਜਾ ਰਿਹਾ। ਲੀਗਲ ਲੂਪ ਹੋਲ ਕੀ ਹੈ ਕਿ ਉਹ ਵਕੀਲ ਜਿਹੜੇ NSW ਦੀ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਫੋਨ ਦੇ ਉੱਤੇ ਗੱਲ ਕਰਦੇ ਸੀ ਉਹਨਾਂ ਦੀਆਂ ਫੋਨ ਕਾਲਸ ਨੂੰ ਹੁਣ ਮੋਨੀਟਰ ਕੀਤਾ ਜਾਏਗਾ ਜਾਂ ਰਿਕਾਰਡ ਕੀਤਾ ਜਾਏਗਾ ਜਾਂ ਫਿਰ ਦੋਵੇਂ ਕੰਡੀਸ਼ਨਸ ਹੋਣਗੀਆਂ ਕਿ ਇੱਕ ਪਾਸੇ ਰਿਕਾਰਡਿੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਮੋਨੀਟਰਿੰਗ ਵੀ ਕੀਤੀ ਜਾਏਗੀ। ਨਿਰਭਰ ਕਰਦਾ ਹੈ ਕਿ ਕਿਸ ਕੈਦੀ ਦੇ ਨਾਲ ਵਕੀਲ ਅਤੇ ਕਿਹੜਾ ਵਕੀਲ ਗੱਲ ਕਰ ਰਿਹਾ। ਹਾਲਾਂਕਿ ਇਸ ਦੇ ਵਿੱਚ ਐਕਸੈਪਸ਼ਨਸ ਦਿੱਤੀਆਂ ਗਈਆਂ ਯਾਨੀ ਕਿ ਕੈਦੀ ਜਿਹੜਾ ਉਹ ਸਿਰਫ ਆਪਣੇ ਵਕੀਲ ਨਾਲ ਗੱਲ ਕਰ ਸਕਦਾ ਜਾਂ ਕਿਸੇ MP ਨਾਲ ਗੱਲ ਕਰ ਸਕਦਾ ਜਾਂ ਕਿਸੇ ਪੁਲਿਸ ਅਫਸਰ ਦੇ ਨਾਲ ਗੱਲ ਕਰ ਸਕਦਾ, ਉਹਨੂੰ ਐਗਜ਼ੈਂਪਟ ਕੈਟੇਗਰੀ 'ਚ ਪਾਇਆ ਜਾਏਗਾ। ਅਦਰ ਦੈਨ ਦੈਟ ਜਿਹੜੇ ਵੀ ਲੀਗਲ ਪ੍ਰੈਕਟੀਸ਼ਨਰ ਨੇ ਉਹ ਪਹਿਲਾਂ ਜਿਹੜੇ ਰੈਂਡਮ ਕਲਾਇੰਟਸ ਦੇ ਨਾਲ ਗੱਲ ਕਰਦੇ ਸੀ ਯਾਨੀ ਕਿ ਜੇਕਰ ਕਿਸੇ ਵਿਅਕਤੀ ਦਾ ਕੋਈ ਵਕੀਲ ਨਹੀਂ ਹੈ ਅਤੇ ਉਹ ਰੈਂਡਮ ਕਿਸੇ ਦੇ ਨਾਲ ਗੱਲ ਕਰ ਰਿਹਾ, ਕਰ ਤਾਂ ਹਲੇ ਵੀ ਸਕੇਗਾ ਪਰ ਉਸ ਦੇ ਵਿੱਚ ਉਸ ਕਾਲ ਨੂੰ ਮੋਨੀਟਰ ਕਰ ਲਿਆ ਜਾਏਗਾ ਤਾਂ ਕਿ ਕੋਈ ਲੂਪ ਹੋਲ ਨਾ ਰਹਿ ਜਾਣ। ਇਹ ਮਸਲਾ ਜਿਹੜਾ ਹੈ ਤਾਂ ਕਰਕੇ ਇਹ ਐਡਾ ਵੱਡਾ ਪੇਚੀਦਾ ਹੋਇਆ, NSW ਸਰਕਾਰ ਨੂੰ ਇਹ ਲੂਪ ਹੋਲ ਦੂਰ ਕਰਨਾ ਪਿਆ ਕਿਉਂਕਿ ਜਿਹੜੀ ਪਬਲਿਕ ਪ੍ਰੋਸੀਕਿਊਸ਼ਨ ਦੀ ਡਾਇਰੈਕਟਰ ਰਹੀ ਹੈ ਸਾਬਕਾ ਸੋਲਿਸਟਰ ਵੈਨੇਸਾ ਓਬਰਾਇਨ, ਪਤਾ ਚੱਲਿਆ ਸੀ ਕਿ ਉਹਨਾਂ ਨੇ ਆਪਣੇ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਇਸ ਤਰੀਕੇ ਦੇ ਨਾਲ ਗੱਲਬਾਤ ਕਰਕੇ ਬੜੀਆਂ ਸਾਰੀਆਂ ਜੇਲ੍ਹਾਂ ਦੇ ਪਿੱਛੇ ਬੰਦ ਜਿਹੜੀਆਂ ਕੈਦੀ ਨੇ ਉਹਨਾਂ ਦੀਆਂ ਜਾਣਕਾਰੀਆਂ, ਰਿਸਟ੍ਰਿਕਟਿਡ ਡੇਟਾ, ਬੜੇ ਸਾਰੇ ਐਵੀਡੈਂਸ, ਬੜਾ ਕੁਝ ਹੇਰ ਫੇਰ ਕੀਤਾ ਸੀ, ਬੜੇ ਕ੍ਰਿਮੀਨਲ ਗਰੁੱਪਸ ਦੇ ਨਾਲ ਫਾਇਦਾ ਵੀ ਹਾਸਲ ਕੀਤਾ ਸੀ ਔਰ ਬੜੀਆਂ ਸਾਰੀਆਂ ਕ੍ਰਿਮੀਨਲ ਪ੍ਰੋਸੀਡਿੰਗਸ ਦੇ ਵਿੱਚ ਉਹਨਾਂ ਨੇ ਇਸ ਦੇ ਵਿੱਚ ਹੇਰ ਫੇਰ ਕੀਤਾ ਸੀ। ਸਰਕਾਰ ਨੇ ਹੁਣ ਇਸ ਹੇਰ ਫੇਰ ਨੂੰ ਦੂਰ ਕਰਨ ਦੇ ਲਈ ਹੀ ਇਹ ਜਿਹੜਾ ਲੂਪ ਹੋਲ ਨੂੰ ਖਤਮ ਕੀਤਾ ਕਿ ਕੋਈ ਵੀ ਰੈਂਡਮ ਵਕੀਲ ਕਿਸੇ ਵੀ ਰੈਂਡਮ ਜਿਹੜਾ ਕੈਦੀ ਹੈ ਉਸ ਦੇ ਨਾਲ ਬਗੈਰ ਮੋਨੀਟਰਿੰਗ ਤੋਂ ਕਾਲ ਨਹੀਂ ਸੁਣ ਸਕੇਗਾ। ਆਸਟ੍ਰੇਲੀਆ ਦੇ ਵਿੱਚ ਮੌਸਮ ਦੀ ਮਾਰ ਆਉਣ ਵਾਲੇ ਦਿਨਾਂ 'ਚ ਪੈਣੀ ਹੈ। ਪਹਿਲਾਂ ਤਾਂ ਵੈਸਟਰਨ ਆਸਟ੍ਰੇਲੀਆ ਜਿੱਥੇ ਪਹਿਲਾਂ ਹੀ ਮੌਸਮ ਬੜਾ ਖਰਾਬ ਹੋਇਆ ਪਿਆ, ਤੇਜ਼ ਹਵਾਵਾਂ ਔਰ ਫਿਰ ਭਾਰੀ ਬਾਰਿਸ਼, ਕਿਤੇ ਕਿਤੇ ਥੰਡਰਸਟੋਰਮ, ਕਿਤੇ ਕਿਤੇ ਵੱਡੀ ਗੜੇਮਾਰੀ, ਇਸ ਕਿਸਮ ਦੀਆਂ ਸਮੁੰਦਰ ਦੇ ਵਿੱਚੋਂ ਉੱਠਦੀਆਂ ਉੱਚੀਆਂ ਲਹਿਰਾਂ, ਇਹਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤਾਂ ਹਾਲਾਤ ਖਰਾਬ ਕਰ ਹੀ ਦਿੱਤੇ। ਬਿਊਰੋ ਆਫ ਮੈਟਰੋਲੋਜੀ ਦੇ ਮੁਤਾਬਕ ਨਵੀਂ ਅਪਡੇਟ ਇਹ ਸਾਹਮਣੇ ਆਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਥ ਦੀ ਕੋਸਟ ਲਾਈਨ ਦੇ ਆਲੇ ਦੁਆਲੇ ਵੱਡੇ ਨੁਕਸਾਨ ਹੋਣ ਦੀ ਵੀ ਸੰਭਾਵਨਾ, ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਜਾਏਗੀ। ਇਸ ਤੋਂ ਇਲਾਵਾ ਧਿਆਨ ਰੱਖਿਆ ਜਾਵੇ ਸਰਫਿੰਗ ਵਾਲੇ ਜਾਂ ਜਿਹੜੇ ਸਮੁੰਦਰੀ ਕੱਢੇ ਦੇ ਜਾਣ ਦੇ ਸ਼ੌਕੀਨ ਲੋਕ ਨੇ, ਕਿਉਂਕਿ ਤੇਜ਼ ਹਵਾਵਾਂ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਐਤਵਾਰ ਦੇ ਦਿਨ ਵੀ ਵਗੀਆਂ ਸੀ। ਲੈਂਸਲਿਨ ਤੋਂ ਲੈ ਕੇ ਅਲਬੈਨੀ ਤੱਕ ਸਿਟੀ ਦਾ ਇਲਾਕਾ ਵੀ ਪਰਥ ਦਾ ਵੀ ਵਿੱਚ ਹੀ ਆ ਜਾਂਦਾ ਉਹਦੇ, ਅਤੇ ਹੁਣ ਜਿਹੜਾ ਕਲਗੁਰਲੀ ਤੋਂ ਲੈ ਕੇ ਕਲਬਰੀ ਤੱਕ ਦਾ ਇਲਾਕਾ ਹੈ ਉਹਦੇ ਵਿੱਚ ਅੱਜ ਦੇ ਦਿਨ ਦੀ ਵਾਰਨਿੰਗ ਦਿੱਤੀ ਗਈ ਹੈ। ਉਹਦੇ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਨੇ ਵੀ ਵੱਖਰੇ ਤੌਰ ਦੇ ਉੱਤੇ ਆਪਣੀਆਂ ਜਾਣਕਾਰੀਆਂ ਦਿੱਤੀਆਂ ਜਾਂ ਚੇਤਾਵਨੀਆਂ ਦਿੱਤੀਆਂ ਕਿ ਪਹਿਲਾਂ ਹੀ ਤੁਸੀਂ ਇਸ ਕਿਸਮ ਦਾ ਕੋਈ ਸ਼ੈਲਟਰ ਦਾ ਪ੍ਰਬੰਧ ਕਰਕੇ ਚੱਲੋ ਜੇਕਰ ਤੁਸੀਂ ਘਰਾਂ ਦੇ ਵਿੱਚ ਨਹੀਂ ਰਹਿੰਦੇ ਜਾਂ ਜਿਹੜੇ ਲੋਕ ਕੈਰਾਵੈਨਸ ਦੇ ਵਿੱਚ ਰਹਿੰਦੇ ਨੇ ਜਾਂ ਬੱਸਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਲਈ ਇਹ ਖਾਸ ਚੇਤਾਵਨੀਆਂ, ਸਵੀਅਰ ਵੈਦਰ ਦੀਆਂ ਚੇਤਾਵਨੀਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਖੇਡ ਜਗਤ ਦੇ ਨਾਲ ਜੁੜੀ ਇੱਕ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ। ਟੈਨਿਸ ਦੇ ਨਾਲ ਜੁੜੀ ਪਹਿਲੀ ਖਬਰ, ਜਿੱਥੇ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਨੇ ਪਹਿਲੀ ਵਾਰ ਸਿੰਗਾਪੁਰ ਓਪਨ ਦਾ ਖਿਤਾਬ ਜਿੱਤਿਆ। ਨਿਊਜ਼ ਏਜੰਸੀ PTI ਦੀ ਖਬਰ ਦੇ ਮੁਤਾਬਕ ਐਤਵਾਰ ਦੇ ਦਿਨ ਸਿੰਗਾਪੁਰ ਦੇ ਵਿੱਚ ਹੋਏ ਮੈਨਸ ਡਬਲ ਦੇ ਫਾਈਨਲ ਦੇ ਵਿੱਚ ਇੱਕ ਗੇਮ 'ਚ ਪਛੜਨ ਤੋਂ ਬਾਅਦ ਦੋਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਆਪਣੇ ਨਾਮ ਕੀਤਾ। 1 ਘੰਟੇ 13 ਮਿੰਟ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ 'ਚ ਉਹਨਾਂ ਨੇ ਭਾਰਤੀ ਜੋੜੀ ਨੇ 18-21, 21-17 ਅਤੇ 21-16 ਦੇ ਫਰਕ ਦੇ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਦੋਵੇਂ ਸਿੰਗਾਪੁਰ ਓਪਨ ਦੇ ਡਬਲਸ ਟਾਈਟਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੇ। ਸਾਤਵਿਕ ਅਤੇ ਚਿਰਾਗ ਵਰਲਡ ਦੀ ਨੰਬਰ 1 ਜੋੜੀ ਵੀ ਰਹਿ ਚੁੱਕੇ ਨੇ, ਹੁਣ ਵੀ ਉਹ ਚੌਥੇ ਨੰਬਰ 'ਤੇ ਚੱਲ ਰਹੇ ਨੇ WTA ਰੈਂਕਿੰਗ ਦੇ ਵਿੱਚ। ਦੋਹਾਂ ਨੇ ਏਸ਼ੀਅਨ ਗੇਮਸ ਅਤੇ ਕਾਮਨਵੈਲਥ ਖੇਡਾਂ ਦੀ ਵਿੱਚ ਵੀ ਭਾਰਤ ਦੇ ਲਈ ਤਮਗੇ ਜਿੱਤੇ ਸੀ। ਐਤਵਾਰ ਦੇ ਦਿਨ ਦੋਹਾਂ ਨੇ 2 ਸਾਲ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਿਆ। PTI ਖਬਰ ਦੇ ਮੁਤਾਬਕ ਇਹਨਾਂ ਦੋਵਾਂ ਖਿਡਾਰੀਆਂ ਦੇ ਕਰੀਅਰ ਦਾ ਇਹ 9ਵਾਂ ਵਰਲਡ ਟੂਰ ਖਿਤਾਬ ਹੈ ਅਤੇ 3ਰਾ ਸੁਪਰ 750 ਖਿਤਾਬ ਹੈ। RCB ਦੇ ਫੈਨਸ ਨੇ ਤਾਂ ਕੱਲ੍ਹ ਰਾਤ ਜਾ ਕੇ ਹੀ ਮੈਚ ਦੇਖਿਆ ਹੋਣਾ ਜਾਂ ਤੜਕ ਸਵੇਰ ਤੱਕ। ਪਰ ਖੈਰ, IPL ਦੇ ਨਾਲ ਜੁੜੀਆਂ ਖਬਰਾਂ ਅਤੇ ਕੁਝ ਦੂਜੀਆਂ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
4: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
5: ਹਾਂਜੀ ਰੇਡੀਓ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਇਹ ਫਲੂ ਕਾ ਸੀਜ਼ਨ ਹੈ, ਆਪ ਕਿਆ ਫੈਸਲਾ ਲੇਂਗੇ? ਅਪਨੀ ਸੰਤਾਨ ਕਾ ਟੀਕਾਕਰਣ ਬੁੱਕ ਕਰਨੇ ਕੇ ਲੀਏ ਪਹਿਲੇ ਸੀ ਯੋਜਨਾ ਬਣਾਏ, ਅਥਵਾ ਉਨਕੀ ਦੇਖ ਰੇਖ ਕਰਨੇ ਕੇ ਲੀਏ ਯੋਜਨਾਏਂ ਰੱਦ ਕਰੇਂ? ਬੱਚੇ ਕੀ ਬਾਜੂ ਮੇਂ ਸੂਜਨ ਯਾ ਫਿਰ ਬੱਚੇ ਕੇ ਫੇਫੜੋਂ ਮੇਂ ਸੰਕ੍ਰਮਣ, ਫਿਲਹਾਲ ਕੇ ਲੀਏ ਥੋੜੀ ਅਸੁਵਿਧਾ ਯਾ ਫਿਰ ਬਾਅਦ ਮੇਂ ਬਹੁਤ ਸਾਰਾ ਦਰਦ, ਫਲੂ ਕਾ ਜੋਖਿਮ ਮੋਲ ਨਾ ਲੇਂ। ਸਾਲਾਨਾ ਫਲੂ ਵੈਕਸੀਨ ਕੇ ਸਾਥ ਆਪਣੇ ਪਰਿਵਾਰ ਕੀ ਸੁਰੱਖਿਆ ਕਰਨਾ ਚੁਣੇ। 5 ਸਾਲ ਸੇ ਕਮ ਆਯੂ ਕੇ ਬੱਚੋਂ ਕੇ ਲੀਏ ਨਿਸ਼ੁਲਕ। betterhealth.wic.gov.au/getvaccinated ਪਰ ਜਾਏ। ਵਿਕਟੋਰੀਅਨ ਸਰਕਾਰ, ਮੈਲਬਰਨ।

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: अज दा विचार, अज दी कहानी, हर रोज तुसी सुन दे हो शो हांजी मेलबर्न विच। तो हाडी डिमांड उते आओ एक बार फिर सुन दे आ इस हफ्ते दी एक बेहतरीन कहानी।
2: रेडियो हांजी 1674। आस करदे आ दिन तुहाडा वधिया जा रहा होएगा। समा हो चुका अज दी कहानी दा, अज दे विचार दा। कहिंदे ने एक वारी एक पहलवान सी जिन्हों अपने आप दे उते बहुत माण सी। जवानी अपने पूरे सिखरां दे उते, मेहनत भी बहुत की, रज के मेहनत की, दब के घ्यो खाधा, अलग अलग उस्तादा के कोलों जाके, पलवाना के कोलों जाके दापेच भी सीखे। एक मौका इदा का आया कि आस पास पूरी तूती बोलती, अजय तूती बोलती ही कि किसी को भी ये पलवान हारिया नहीं, काफ़ी लम्मा समा हो गया। तो सारे जने इस चीज़ के भाई दावा कर दे कि बड़ी हलीमी वाला, बड़ी धीरज वाला पहलवान है, किसी के नाल किसी किस्म की कोई चढ़ो खती नहीं करता। पर हौली हौली जिदा जिदा प्रसिद्धि मिलती गई, उदा उदा होर ज्यादा सरूर आने लग पाया, अपने डौलिया के उत्ते पट्टा के उत्ते माण हो गया। उन्होंने लगता सी कि मैनू हुण कोई भी ढा नहीं सकता, तो सच ही लगता है, जिथे भी जाता उथे भी कोई अगे ना खड़ता। दूर दरेडे जाके कुश्तियां लड़ता, तो अज एक जगह दे उत्ते कुश्ती लड़न दे लई पहुंचा। लगातार एक तो बाद एक पहलवाना नूं हराया पटके दी इस कुश्ती दे विच। एक अजा मौका आया जदों बांह चुके ऐलान किया कि है कोई इस मैदान दे विच, कोई आस पास वेखण वालियां दे विचों, इस भरे मेले दे विचों, जिहड़ा मेले मेरे नाल कुश्ती करना चाहे, मेरे नाल घोल करके वेखना चाहे। ते कहिंदे ने सारे मेले दे विच जिदां दिओ फिर गया होवे, सारे मेले दे विच चुप चान हुण इहदे अगे खड़े ते खड़े किरा। एक बजुर्ग जिन्हें कुछ एक नौजवानां नूं उत्साहित किया, ओए भल्यो हार जाओ तो लख वारी हार जाओ, ओए तुहाडे पिंड दे विच आ के तुहानूं इह वंगारदा। एक वारी उठ के ओ खड़ तां जाओ, ओए मर्दां दे विच ते आ जाओ। पर जिवें सारे जाणदे ही इहदे नाल घुलना लत्त बांह तड़ाउण दे बराबर है, क्योंकि जदों आप ही बंदा इह गल कह दे ना कि है मेरे कोई बराबर, तो फिर वो दे विचों खेड भावना कई बार खत्म हो जाती है, सिर्फ बदलाखोरी रह जाती है कि कोई उठा किवें, मेरे मेरे बराबर उठा तो उठे किवें। किसी पासे किसी नूं ना उठता वेख के इस बजुर्ग ने हाथ खड़ा कर दिता। पहलवान के नालों उम्र के तीन गुणा नहीं तो दुगने तो वधेरी उम्र का होगा इस नौजवान पहलवान के प्यो की उम्र का। एक व्यक्ति हाथ खड़ा करके मैदान के अंदर आता, हुण पहलवान नूं वक्त पै गया, मना करे ते तां मरिया, घुले ते तां मरिया, पर हुण कह चुका ही, चैलेंज भी लैना पैना सी, ते मैदान के विच गल्लां होणियां शुरू हो गईआं। ये जिहड़ा बजुर्ग मैदान के विच उतरिया ना, ये एवें नहीं है, ये भी अपने समय का एक चोटी का पहलवान है, अपने समय के मुताबिक ये भी एहो एहो जे दापे च मारदा सी कि वड्डियां वड्डियां नूं हत्थां पैरां दी पा दिंदा। इहनूं भी हल्के हत्थीं नहीं लिया जा सकदा। अज मजा आवेगा मुकाबला वेखण दा, एक पासे उम्र भर दा तजर्बा ते दूसरे पासे जवानी दा जोश। जिहड़े लोग मेले दे विच इधर उधर तुरे फिरदे सी, वह भी सारे हुण इकट्ठे हो गए ने, वेखना चाहते ने कि आखिरकार जितदा कौन है। तो पहलवान के मन के चल रहा कि इन्हें जो जुरत की है मेरे खिलाफ खलोन की, कुछ इदा का करा कि अगे तो कोई मेरे समय खड़े ना, ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋਇਆ। ਇੱਕ ਤੋਂ ਬਾਅਦ ਇੱਕ ਦੋਵਾਂ ਨੇ ਦਾਅ ਮਾਰਨੇ ਸ਼ੁਰੂ ਕੀਤੇ। ਬਹੁਤਾ ਚਿਰ ਨਹੀਂ ਲੱਗਾ, ਨੌਜਵਾਨ ਭਲਵਾਨ ਨੇ ਇਸ ਬਜ਼ੁਰਗ ਨੂੰ ਪਟਕ ਕੇ ਮਾਰਿਆ ਤੇ ਇਹਦੀਆਂ ਗੋਡੀਆਂ ਲਵਾ ਦਿੱਤੀਆਂ। ਲੱਗਣੀਆਂ ਵੀ ਹੀ, ਉਮਰ ਦਾ ਕਾਫੀ ਜ਼ਿਆਦਾ ਫਰਕ ਸੀ ਤੇ ਵੈਸੇ ਵੀ ਭਲਵਾਨ ਆਪਣੇ ਪੂਰੇ ਜ਼ੋਰਾਂ ਦੇ ਉੱਤੇ ਤੇ ਇੱਕ ਪਾਸੇ ਬਜ਼ੁਰਗ ਹੱਡੀਆਂ, ਗੋਡੇ ਵੀ ਦੁਖਦੇ ਨੇ ਤੇ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ। ਸਾਰੇ ਮੇਲੇ ਦੇ ਵਿੱਚ ਸਨਾਟਾ ਛਾ ਗਿਆ। ਚਾਰ ਚੁਫੇਰੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਨੂੰ ਇਹ ਤਾਂਘ ਸੀ, ਵੇਖੀਏ ਕੀ ਹੁੰਦਾ। ਕਿਸੇ ਦੇ ਹੱਥਾਂ ਚੋਂ ਤਾੜੀਆਂ ਨਹੀਂ ਵੱਜੀਆਂ, ਕਿਸੇ ਦੇ ਮੂੰਹ ਚੋਂ ਕੋਈ ਬੋਲ ਨਹੀਂ ਨਿਕਲਿਆ। ਉਹ ਲੋਕ ਜਿਹੜੇ ਇਸ ਨੌਜਵਾਨ ਪਹਿਲਵਾਨ ਦੇ ਸੰਗੀ ਸਾਥੀ ਸੀ, ਨਿੱਤ ਦਾ ਇਕੱਠਾ ਖਾਣਾ ਪੀਣਾ ਸੀ, ਉਹ ਵੀ ਸ਼ਾਬਾਸ਼ੀ ਨਹੀਂ ਦੇ ਪਾਏ। ਆਖਿਰਕਾਰ ਹੋਇਆ ਕੀ? ਪਹਿਲਵਾਨ ਮਨ ਹੀ ਮਨ ਸੋਚ ਰਿਹਾ ਕਿ ਇਹ ਉਹੀ ਮੇਲਾ ਜਿਹਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਪਹਿਲਵਾਨ ਨੂੰ ਸਵੇਰ ਤੋਂ ਢਾਉਂਦਾ ਆ ਰਿਹਾ ਤੇ ਇਹ ਲੋਕ ਕਿਲਕਾਰੀਆਂ ਮਾਰ ਰਹੇ ਸੀ, ਮੈਨੂੰ ਮੋਢਿਆਂ ਤੇ ਚੁੱਕ ਕੇ ਪਿੰਡ ਦੇ ਵਿੱਚ ਘੁਮਾਉਂਦੇ ਸੀ, ਗੇੜੀ ਲਵਾਉਂਦੇ ਸੀ ਤੇ ਥੱਬਾ ਪੈਸਿਆਂ ਦਾ ਇਕੱਠਾ ਹੋ ਜਾਂਦਾ ਸੀ। ਇਹ ਹੋਇਆ ਕੀ? ਬਾਕੀ ਤਾਂ ਚਲੋ ਠੀਕ ਹੈ, ਇਹ ਜਿਹੜੇ ਮੇਰੇ ਨਾਲ ਆਏ ਸੀ ਮੇਰੇ ਸੰਗੀ ਸਾਥੀ, ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ, ਇਹ ਵੀ ਭੱਜ ਕੇ ਪਿੰਡ ਦੇ ਵਿੱਚ ਨਹੀਂ ਆਏ, ਇਹਨਾਂ ਨੇ ਵੀ ਕੋਈ ਤਾੜੀ ਨਹੀਂ ਮਾਰੀ। ਸਮਝ ਨਹੀਂ ਆ ਰਹੀ ਕਿ ਹੋਇਆ ਕੀ ਆ। ਮਨ ਹੀ ਮਨ ਸਸ਼ੋ ਪੰਜ ਦੇ ਵਿੱਚ ਪਿਆ ਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਬੈਠਾ ਰਿਹਾ। ਉੱਠਣ ਦੀ ਵੀ ਹਿੰਮਤ ਨਹੀਂ ਹੋਈ, ਚਾਰ ਚੁਫੇਰੇ ਧਿਆਨ ਮਾਰਦਾ, ਸਾਰੇ ਲੋਕ ਜਿੱਦਾਂ ਸੁਣਨ ਹੋਏ ਇਸ ਭਲਵਾਨ ਵੱਲ ਵੇਖ ਰਹੇ ਨੇ। ਜੇ ਮਹਿਸੂਸ ਕਰ ਪਾਵੇ ਤਾਂ ਅੱਖਾਂ ਦੇ ਵਿੱਚ ਨਫ਼ਰਤ ਹੈ, ਉਹ ਵਾਲਾ ਪਿਆਰ ਨਹੀਂ ਰਿਹਾ ਜੋ ਸਵੇਰ ਦਾ ਇਹ ਬਟੋਰ ਰਿਹਾ ਸੀ। ਉਧਰ ਬਜ਼ੁਰਗ ਨੂੰ ਆ ਕੇ ਕੁਛ ਲੋਕਾਂ ਨੇ ਉਠਾਇਆ, ਪੁੱਛਿਆ ਠੀਕ ਠਾਕ, ਪਾਣੀ ਧਾਣੀ ਪੁੱਛਿਆ। ਇਸ ਪਹਿਲਵਾਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਸਾਰੇ ਇੱਦਾਂ ਕਰ ਰਹੇ ਨੇ ਜਿੱਦਾਂ ਉਹ ਮੈਦਾਨ ਦੇ ਵਿੱਚ ਹੋਵੇ ਹੀ ਨਾ। ਇਸ ਨੌਜਵਾਨ ਪਹਿਲਵਾਨ ਨੂੰ ਲੱਗ ਰਿਹਾ ਤੇ ਹੈਗਾ ਵੀ ਇੱਦਾਂ ਹੀ ਆ ਕਿ ਇਹ ਬਜ਼ੁਰਗ ਢੱਠ ਕੇ ਵੀ ਅੱਜ ਉਹਦੇ ਤੋਂ ਜਿੱਤ ਗਿਆ। ਚਾਹੇ ਨੌਜਵਾਨ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਇਹਨੂੰ ਹਰਾ ਦਿੱਤਾ, ਇਹਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਮੁਕਾਬਲੇ ਦੇ ਵਿੱਚ ਜੇਤੂ ਉਹ ਬਜ਼ੁਰਗ ਰਿਹਾ। ਪਹਿਲਵਾਨ ਨੂੰ ਹਾਲੇ ਵੀ ਪੂਰੀ ਸਮਝ ਨਹੀਂ ਆਈ ਕਿ ਹੋਇਆ ਤੇ ਹੋਇਆ ਕੀ, ਲੀੜੇ ਕੱਪੜੇ ਪਾਏ ਨੇ ਤੇ ਆਖਿਰਕਾਰ ਕੀ ਵੇਖਦਾ? ਉਹ ਬਜ਼ੁਰਗ ਇਹਦੇ ਵੱਲ ਨੂੰ ਤੁਰਿਆ ਆਉਂਦਾ ਜਿਹਨੂੰ ਇਹਨੇ ਢਾਇਆ ਸੀ, ਆ ਕੇ ਸ਼ਾਬਾਸ਼ੀ ਦਿੰਦਾ, ਭਵਿੱਖ ਦੇ ਲਈ ਸੋਹਣੀਆਂ ਕਾਮਨਾਵਾਂ ਕਰਦਾ ਤੇ ਜਾਣ ਲੱਗੇ ਨੂੰ ਪਹਿਲਵਾਨ ਨੇ ਆਵਾਜ਼ ਮਾਰ ਕੇ ਰੋਕ ਲਿਆ। ਬਜ਼ੁਰਗੋ, ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ, ਤੁਹਾਡਾ ਵੀ ਉਮਰ ਭਰ ਦਾ ਤਜਰਬਾ, ਜਦੋਂ ਮੈਂ ਤੁਹਾਡੇ ਪਿੰਡ 'ਚ ਤੁਹਾਡੀਆਂ ਗੋਡੀਆਂ ਲਵਾਈਆਂ ਤੇ ਇੱਕ ਚੀਜ਼ ਤਾਂ ਮੈਂ ਸਮਝਦਾ ਕਿ ਤੁਹਾਡੀ ਮੰਨਤਾ ਬੜੀ ਆ, ਤੁਹਾਡੀ ਇੱਜ਼ਤ ਬੜੀ ਆ, ਕੋਈ ਵੀ ਨਹੀਂ ਬੋਲਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸੰਗੀ ਸਾਥੀ ਵੀ ਕਿਉਂ ਨਹੀਂ ਬੋਲੇ। ਜਦੋਂ ਦਾ ਮੈਂ ਕੁਸ਼ਤੀ ਜਿੱਤਿਆ ਮੇਰੇ ਤੋਂ ਉਰੇ ਪਰੇ ਭੱਜੇ ਫਿਰਦੇ ਨੇ, ਮੇਰੇ ਲਾਗੇ ਵੀ ਨਹੀਂ ਲੱਗਦੇ। ਬਜ਼ੁਰਗ ਨੇ ਮੋਢੇ ਤੇ ਹੱਥ ਧਰ ਕੇ ਕਿਹਾ, ਕਾਕਾ ਆਪ ਤੋਂ ਮਾੜੇ ਨੂੰ ਜਦੋਂ ਹਰਾਈਦਾ ਤੇ ਫਿਰ ਲੋਕਾਂ ਦੀ ਵਾਹਵਾਹੀ ਨਹੀਂ ਮਿਲਦੀ। ਇਹੋ ਹੀ ਇੱਕ ਉਣਤਾਈ ਮੈਂ ਤੇਰੇ ਵਿੱਚ ਵੇਖੀ ਹੈ, ਚਾਹੇ ਕਿੰਨਾ ਵੀ ਜ਼ੋਰ ਹੋਵੇ, ਕਿੰਨੀ ਵੀ ਤੁਹਾਡੇ 'ਚ ਪਾਵਰ ਹੋਵੇ, ਕਿੰਨਾ ਵੀ ਪੈਸਾ ਹੋਵੇ, ਕਦੀ ਵੀ ਉਹਦੇ 'ਤੇ ਹੰਕਾਰ ਨਹੀਂ ਕਰੀਦਾ। ਤੇ ਦੂਸਰੀ ਗੱਲ, ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਤੁਹਾਡੇ ਯਾਰ ਦੋਸਤ ਕਦੀ ਹਾਰਨੇ ਨਹੀਂ ਚਾਹੀਦੇ। ਅੱਗੇ ਤੋਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਪੱਲੇ ਬੰਨ ਕੇ ਰੱਖੀ। ਇੱਕ ਤੋਂ ਫਿਰ ਵਾਰੀ ਦੁਹਰਾਉਣਾ ਕਿ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਯਾਰ ਦੋਸਤ ਨਾ ਕਦੀ ਹਾਰਨ। ਇਹਦਾ ਕੀ ਮਤਲਬ ਬਜ਼ੁਰਗੋ? ਅੱਜ ਤੇਰੇ ਨਾਲ ਜਿਹੜੇ ਸੰਗੀ ਸਾਥੀ ਸੀ ਨਾ, ਤੇਰੇ ਦੋਸਤ ਸੀ, ਉਹਨਾਂ ਨੂੰ ਬਾਹਰ ਬੈਠੇ ਬਿਠਾਏ ਤੂੰ ਹਰਾ ਦਿੱਤਾ। ਇਹ ਕੋਈ ਜਿੱਤ ਨਹੀਂ ਸੀ ਆਪ ਤੋਂ ਮਾੜੇ ਦੇ ਨਾਲ ਮੁਕਾਬਲਾ ਕਰਨਾ ਤੇ ਫਿਰ ਚਾਹੁੰਦਾ ਕਿ ਉਹਦੇ ਤੇ ਵੀ ਲੋਕ ਵਾਹ ਵਾਹੀ ਕਰਨ ਇਹ ਨਹੀਂ ਹੋ ਸਕਦਾ ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਅੱਜ ਇਸ ਮੇਲੇ ਦੇ ਵਿੱਚ ਮੈਂ ਜੇਤੂ ਰਿਹਾ ਤੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਨਾ ਕਰੀ ਨਹੀਂ ਤੇ ਲੋਕਾਂ ਦੇ ਦਿਲਾਂ ਚੋਂ ਲੈ ਜਾਏਗਾ ਇਹ ਤੇ ਸੀ ਇਸ ਪਹਿਲਵਾਨ ਦੀ ਕਹਾਣੀ ਆਪਾਂ ਭਾਵੇਂ ਕੁਸ਼ਤੀ ਨਾ ਵੀ ਕਰਨੀ ਹੋਵੇ ਭਾਵੇਂ ਕਿਸੇ ਖੇਡ 'ਚ ਹਿੱਸਾ ਨਾ ਵੀ ਲੈਣਾ ਹੋਵੇ ਪਰ ਜ਼ਿੰਦਗੀ ਦੀ ਹਰ ਇੱਕ ਖੇਡ ਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ ਤੇ ਉਹਨਾਂ ਸਾਰੀਆਂ ਖੇਡਾਂ ਦੇ ਵਿੱਚ ਆਪਾਂ ਇਹ ਚੀਜ਼ ਧਿਆਨ 'ਚ ਰੱਖੀਏ ਮੁਕਾਬਲਾ ਹਮੇਸ਼ਾ ਆਪਣੇ ਬਰਾਬਰ ਵਾਲੇ ਨਾਲ ਹੁੰਦਾ ਜਦੋਂ ਤੁਸੀਂ ਆਪ ਤੋਂ ਬਰਾਬਰ ਵਾਲੇ ਤੋਂ ਜਿੱਤਦੇ ਹੋ ਤੇ ਤੁਹਾਡੀ ਵਾਹਵਾਹੀ ਹੁੰਦੀ ਹੈ ਆਪ ਤੋਂ ਵੱਡੀ ਪਹੁੰਚ ਵਾਲੇ ਨਾਲ ਮੱਥਾ ਲਾਉਂਦੇ ਹੋ ਤੇ ਹਾਰ ਕੇ ਵੀ ਤੁਹਾਡੀ ਵਾਹਵਾਹੀ ਹੁੰਦੀ ਹੈ ਪਰ ਜਦੋਂ ਤੁਸੀਂ ਆਪ ਤੋਂ ਮਾੜੇ ਨਾਲ ਮੱਥਾ ਲਾਉਂਦੇ ਹੋ ਕਿਸੇ ਗਰੀਬ ਦੇ ਉੱਤੇ ਕਿਸੇ ਰੁਤਬੇ ਦੇ ਵਿੱਚ ਥੱਲੇ ਦੇ ਉੱਤੇ ਜਿਹੜਾ ਤੁਹਾਡੇ ਉੱਤੇ ਹੱਥ ਜਾਂ ਤੇ ਮਜਬੂਰੀ 'ਚ ਚੁੱਕ ਹੀ ਨਹੀਂ ਸਕਦਾ ਤੇ ਜਾਂ ਉਹਦਾ ਚੁੱਕਿਆ ਕੋਈ ਮਾਇਨੇ ਹੀ ਨਹੀਂ ਰੱਖਦਾ ਕਿਸੇ ਐਸੇ ਵਿਅਕਤੀ ਦੇ ਨਾਲ ਤੁਸੀਂ ਜ਼ੋਰ ਅਜਮਾਈ ਕਰਦੇ ਹੋ ਜਿਹੜਾ ਹੈਸੀਅਤ ਵਿੱਚ ਤੁਹਾਡੇ ਨਾਲੋਂ ਬਹੁਤ ਛੋਟਾ ਤੇ ਉਹ ਤੁਹਾਡੀ ਜਿੱਤ ਨਹੀਂ ਹੁੰਦੀ ਉਹ ਤੁਹਾਡੀ ਹਾਰ ਹੁੰਦੀ ਹੈ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਹੈ ਪਿਆਰ ਨਹੀਂ ਹਮੇਸ਼ਾ ਖੇਡ ਖੇਡੋ ਆਪਣੇ ਬਰਾਬਰ ਵਾਲੇ ਦੇ ਨਾਲ ਗੁਰ ਸਿੱਖੋ ਆਪ ਤੋਂ ਵੱਡਿਆਂ ਦੇ ਕੋਲੋਂ ਨਾ ਕਿ ਉਹਨਾਂ ਦੇ ਨਾਲ ਲੜੋ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ
1: ਧੰਨਵਾਦ ਕਹਾਣੀ ਸੁਣਨ ਲਈ ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ ਵਿਚਾਰ ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤੀ ਮਾਰਨ ਦਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 1 ਤਰੀਕ ਆ ਜੂਨ ਦਾ ਮਹੀਨਾ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਇੱਕ ਮਿੱਠਾ ਜ਼ਹਿਰ ਹੈ ਸਿੱਖਾਂ ਵਾਸਤੇ। ਉੱਧਰ ਬਾਬਾ ਬਕਾਲਾ ਵਿਖੇ ਹੋਏ ਜਿਹੜੇ ਹੈ ਪੰਥਕ ਇਕੱਠ ਦੇ ਵਿੱਚ ਇਸ ਐਕਟ ਦੇ ਵਿੱਚ ਜਿਹੜੀ ਤਰਮੀਮ ਕੀਤੀ ਉਹਦੇ 'ਤੇ ਇਤਰਾਜ਼ ਕੀਤਾ ਗਿਆ। ਅਤੇ ਇੱਕ ਹੋਰ ਖਬਰ ਕੌਮੀ ਪਰਿਵਾਰ ਸਿਹਤ ਸਰਵੇਖਣ ਤੋਂ ਇਹ ਖੁਲਾਸਾ ਹੋਇਆ ਕਿ ਪੰਜਾਬ 'ਚ 100 ਪਿੱਛੇ 9 ਔਰਤਾਂ ਨੇ ਜਿਹੜੀਆਂ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਨੇ। ਦੂਜੇ ਸੂਬਿਆਂ ਦੇ ਮੁਕਾਬਲੇ ਹਾਲਾਂ ਪੰਜਾਬ ਦੀ ਜਿਹੜੀ ਹਾਲਤ ਹੈ ਕੁਛ ਬਿਹਤਰ ਹੈ। ਤੇ ਕੌਮੀ ਪੱਧਰ ਤੇ ਜਿਹੜਾ ਹੈ ਔਰਤਾਂ ਖਿਲਾਫ਼ ਹਿੰਸਾ ਦੀ ਦਰ ਹੁਣ 29.2% ਤੋਂ ਘੱਟ ਕੇ ਜਿਹੜੀ ਹੈਗੀ 22.3% ਜਿਹੜੀ ਆ ਉਹ ਰਹਿ ਗਈ ਹੈ। ਇਸ ਤੋਂ ਬਾਅਦ CBSE ਦਾ ਜੋ ਰੇੜਕਾ ਚੱਲਿਆ ਹੋਇਆ ਜਿਹੜੀ ਸਭ ਤੋਂ ਵੱਡੀ ਏਜੰਸੀ ਹੈ ਇਮਤਿਹਾਨ ਕਰਾਉਣ ਵਾਲੀ ਦੇਸ਼ ਦੇ ਵਿੱਚ, CBSE ਨੇ ਹੁਣ ਮੰਨਿਆ ਕਿ ਜਿਹੜਾ ਮੁਲਾਂਕਣ ਪੋਰਟਲ ਹੈ ਉਹਦੇ 'ਚ ਖਾਮੀਆਂ ਨੇ ਪਰ ਅਸੀਂ ਖਾਮੀਆਂ ਦੂਰ ਕਰ ਦਿੱਤੀਆਂ ਗਈਆਂ ਨੇ। ਉੱਧਰ ਪੰਜਾਬ ਦੇ ਵਿੱਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ ਹੋਏਗੀ। ਰਾਜ ਸਰਕਾਰ ਨੇ ਨਹਿਰਾਂ 'ਚ ਪੂਰਾ ਪਾਣੀ ਛੱਡਣ ਤੇ ਪੂਰੀ ਬਿਜਲੀ ਦੇਣ ਦਾ ਜਿਹੜਾ ਹੈਗਾ ਉਹ ਦਾਅਵਾ ਕੀਤਾ। ਤੇ ਪੱਛਮੀ ਬੰਗਾਲ 'ਚ ਜਿਹੜਾ ਹੈ ਹੁਣ TMC ਆਗੂਆਂ ਤੇ ਹਮਲੇ ਸ਼ੁਰੂ ਹੋ ਗਏ ਨੇ। TMC ਦੇ ਆਗੂ ਕਲਿਆਣ ਬੈਨਰਜੀ ਤੇ ਉਧਰੋਂ ਅਭਿਸ਼ੇਕ ਬੈਨਰਜੀ ਉੱਪਰ ਜਿਹੜੇ ਹੈ ਹੋਏ ਹਮਲਿਆਂ ਦੀ ਵਿਰੋਧੀ ਪਾਰਟੀਆਂ ਦੂਜਿਆਂ ਧਿਰਾਂ ਦੇ ਆਗੂਆਂ ਨੇ ਨਿੰਦਾ ਕੀਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਹਾਂਜੀ ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਇਸੇ ਖਬਰ ਤੋਂ ਹੀ ਆਪਾਂ ਸ਼ੁਰੂਆਤ ਕਰ ਲਈ ਤੇ ਇਸ ਤਰੀਕੇ ਦੇ ਨਾਲ ਜਿਹੜੇ ਹਮਲੇ ਹੋ ਰਹੇ ਨੇ ਆਮ ਤੌਰ ਦੇ ਉੱਤੇ ਇਹ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇਲੈਕਸ਼ਨ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਸਾਰਾ ਠੰਡ ਠੰਡੋਲਾ ਜਿਹਾ ਹੋ ਜਾਂਦਾ ਇਲੈਕਸ਼ਨ ਜਿੱਤਣ ਤੱਕ ਦਾ ਮਕਸਦ ਹੁੰਦਾ। ਪਰ ਇੱਥੇ ਇਹ ਵੇਖਣ ਦੇ ਵਿੱਚ ਆ ਰਿਹਾ ਕਿ ਇੱਥੇ ਉਲਟਾ ਕਹਿੰਦੇ ਕਿ ਹੋਰ ਜ਼ਿਆਦਾ ਮਗ ਰਿਹਾ ਵਾ ਇਸ ਟਾਈਮ ਦੇ ਉੱਤੇ ਕੰਮ ਤੇ ਦੋ ਪਾਸਿਆਂ ਤੋਂ ਹੀ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀਆਂ ਇਸ ਟਾਈਮ ਦੇ ਉੱਤੇ ਆ ਰਹੀਆਂ ਨੇ। ਇਹ ਜਿਹੜੇ ਹੋ ਰਹੇ ਹਮਲੇ ਨੇ ਹੁਣ ਇਹਦਾ ਮਤਲਬ ਕਿ ਹਾਲੇ ਕੁਛ ਹੋਰ ਟੀਚਾ ਹਾਲੇ ਬਾਕੀ ਆ, ਹਾਲੇ ਹੋਰ ਚੀਜ਼ਾਂ ਜਿਹੜੀਆਂ ਹਾਲੇ ਚੱਲਣਗੀਆਂ ਜੇਕਰ ਇਸ ਤਰੀਕੇ ਦੇ ਨਾਲ ਹਿੰਸਾ ਚੱਲਦੀ ਰਹਿੰਦੀ ਹੈ ਤੇ ਆਮ ਜਨਜੀਵਨ ਦੇ ਉੱਤੇ ਫਿਰ ਕੀ ਅਸਰ ਪਊਗਾ, ਕੀ ਅਚੀਵ ਕੀ ਕਰਨਾ ਚਾਹ ਰਹੇ ਨੇ ਇੱਥੇ?
1: ਨਹੀਂ ਦੇਖੋ ਇਹ ਜਿਹੜੀ ਇੱਕ ਇੱਦਾਂ ਦੀ ਜਿਹੜੀ ਪੋਲੀਟੀਕਲ ਚਲੋ ਜਿਹੜਾ ਪੋਲੀਟੀਕਲ ਵੈਂਡੇਟਾ ਦੀ ਆਪਾਂ ਗੱਲ ਕਰਦੇ ਹਾਂ, ਸਾਰੀਆਂ ਪਾਰਟੀਆਂ ਜਿੱਥੇ ਕਿਤੇ ਕਿਸੇ ਦਾ ਜ਼ੋਰ ਚੱਲਦਾ ਜਦੋਂ ਸੱਤਾ 'ਚ ਆਉਂਦੀ ਹੈ ਉਹ ਹੋਰ ਤਰੀਕੇ ਨਾਲ ਕਰਦੀਆਂ ਨੇ। ਪਰ ਜਿਹੜਾ ਹੈਗਾ ਇੱਦਾਂ ਅਫੈਂਸਿਵ ਹੋਣਾ ਜਾਂ ਫਿਜ਼ੀਕਲੀ ਅਸਾਲਟ ਕਰਨਾ ਇਹ ਜਿਹੜਾ ਹੈਗਾ ਇਹ ਬਹੁਤ ਘੱਟ ਕਦੇ ਰੇਅਰ ਹੁੰਦੀਆਂ ਇੱਦਾਂ ਦੀਆਂ ਗੱਲਾਂ ਜੇ ਗੁੱਸਾ ਹੀ ਇੰਨਾ ਹੋਵੇ। ਪਰ ਹੁਣ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਲਿਆਣ ਬੈਨਰਜੀ ਉੱਪਰ ਜਿਹੜਾ ਹੈਗਾ ਉਹ ਹਮਲਾ ਹੋਇਆ ਜਾਂ ਉਹਨਾਂ ਨੇ ਕਿਹਾ ਹੀ ਹੈ ਕਿ ਜਿਹੜਾ ਹੈਗਾ ਹੁਗਲੀ ਥਾਣੇ ਹੁਗਲੀ ਜ਼ਿਲ੍ਹੇ ਜਿਹੜਾ ਹੈ ਥਾਣੇ ਦੇ ਬਾਹਰ ਭੀੜ 'ਚ ਜਿਹੜਾ ਹੈ ਉਹਨਾਂ ਦੇ ਸਿਰ ਤੇ ਸੱਟ ਲੱਗੀ ਹੈ ਤੇ ਉਹਨਾਂ ਜਿੱਥੇ ਉਹ ਪਾਰਟੀ ਵਰਕਰਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਮੰਗ ਪੱਤਰ ਦੇਣ ਲਈ ਗਏ ਸੀ ਤੇ ਉਹਨਾਂ ਨੇ ਸਿੱਧਾ ਹੀ ਇਲਜ਼ਾਮ ਲਾਇਆ ਕਿ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹਨਾਂ ਨੇ BJP ਦੇ ਬੰਦਿਆਂ ਨੇ ਜਿਹੜਾ ਹੈਗਾ ਉਹ ਹਮਲਾ ਕੀਤਾ। ਉਧਰ ਇਸ ਤੋਂ ਪਹਿਲਾਂ ਜਿਹੜਾ ਹੈ ਅਭਿਸ਼ੇਕ ਬੈਨਰਜੀ ਜਿਹੜੇ ਵੱਡੇ ਆਗੂ ਨੇ TMC ਦੇ ਤੇ ਉਹਨਾਂ ਦੇ ਉੱਪਰ ਜਿਹੜਾ ਹੈ ਅਟੈਕ ਹੋਇਆ ਉਸ ਮਾਮਲੇ ਦੇ ਵਿੱਚ ਤਾਂ ਖੈਰ ਪੁਲਿਸ ਨੇ 4 ਬੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈਗਾ। ਤੇ ਹੁਣ ਜਿਹੜਾ ਇਸ ਪਾਸੇ ਨੂੰ ਜੇ ਗੱਲ ਤੁਰਦੀ ਹੈ ਤਾਂ ਕਿਉਂਕਿ ਇਸ ਤੋਂ ਪਹਿਲਾਂ ਮਨੀਪੁਰ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ ਕਿ ਹੁਣ ਤੱਕ ਜਿਹੜਾ ਹੈਗਾ ਮਨੀਪੁਰ ਦੇ ਵਿੱਚ ਅਜੇ ਸ਼ਾਂਤੀ ਜਿਹੜਾ ਹੈ ਉਹ ਨਹੀਂ ਹੋਈ ਤੇ ਉੱਥੇ ਵੀ ਜਿਹੜੀ ਇਹ ਖੇਡ ਹੈ ਉਹ BJP ਵੱਲੋਂ ਹੀ ਸ਼ੁਰੂ ਹੋਈ ਸੀ ਭਾਵੇਂ ਇੱਕ ਦੂਜੀ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਉਹ ਅਲੱਗ ਗੱਲ ਹੈ। ਤੇ ਪਰ ਇਹ ਵੀ ਜਦੋਂ ਅਸੀਂ ਜਾਂ ਤਾਂ ਆਪਣੇ ਵਰਕਰਾਂ ਨੂੰ ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਉਦਾਂ ਦੇ ਕ੍ਰਿਮੀਨਲ ਨੇ ਜਿਹੜੇ ਜਿਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਕਿਸੇ ਦੇ ਉੱਤੇ ਫਿਜ਼ੀਕਲੀ ਇੱਦਾਂ ਅਸਾਲਟ ਕੀਤਾ ਜਾ ਸਕਦਾ, ਅਟੈਕ ਕੀਤਾ ਜਾ ਸਕਦਾ, ਤੇ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ ਜਾਂ ਸ਼ਹਿ ਦਿੰਦੇ ਹੋ ਇਸ ਤਰੀਕੇ ਦੇ ਨਾਲ, ਫਿਰ ਉਹ ਜਿਹੜੇ ਤਰੀਕੇ ਉਹ ਜਿਹੜੇ ਉਹਦੇ ਨਤੀਜੇ ਆ ਜਿਹੜੇ ਉਹ ਗਲਤ ਨਿਕਲਦੇ ਆ। ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਜਦੋਂ ਤੋਂ ਇਹ ਨਵੀਂ ਸਰਕਾਰ ਬਣੀ ਹੈ ਸ਼ਿਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਤੇ ਚਾਹੀਦਾ ਤਾਂ ਇਹ ਹੁੰਦਾ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਜਿਹੜੀ ਪਾਰਟੀ ਸੱਤਾ ਚ ਆਉਂਦੀ ਹੈ ਉਹ ਚਾਹੁੰਦੀ ਹੁੰਦੀ ਹੈ ਕਿ ਹੁਣ ਸ਼ਾਂਤੀ ਹੋਵੇ, ਤੇ ਸਗੋਂ ਉਹ ਨਿਮਕੇ ਚੱਲਦੀ ਹੈ, ਥੋੜਾ ਜਿਹਾ ਨਿਮਰਤਾ ਦੇ ਨਾਲ ਚੱਲਦੀ ਹੈ, ਜਾਂ ਆਪਾਂ ਇਹ ਕਹਿੰਦੇ ਹਾਂ ਕਿ ਹੰਬਲ ਹੋ ਜਾਂਦੀ ਹੈ। ਪਰ ਇੱਥੇ ਜਿਹੜਾ ਹੈਗਾ ਉਹ ਉਲਟ ਹੋ ਰਿਹਾ, ਤੇ ਇੱਕ ਪਾਸੇ ਉਹ ਲਗਾਤਾਰ ਜਿਹੜਾ ਹੈਗਾ ਬੰਗਲਾਦੇਸ਼ ਨਾਲ ਲੱਗਦੀ ਸਰਹੱਦ ਦੇ ਉੱਪਰ ਜਿਹੜੀਆਂ ਹੈਗੀਆਂ ਹੋਰ ਸਖਤਾਈ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ, ਚਲੋ ਉਹ ਕਿਉਂਕਿ ਉਹ ਰਾਈਟ ਹੈ, ਤੇ ਵੈਸੇ ਤਾਂ ਉਹ ਜਿਹੜੀ ਹੈਗੀ ਹੈ ਕੌਮਾਂਤਰੀ ਸਰਹੱਦ ਜਿਹੜੀ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਜਾਂ ਯੂਨੀਅਨ ਗਵਰਨਮੈਂਟ ਦੇ ਸਾਰਾ ਅਧਿਕਾਰ ਹੇਠ ਆਉਂਦੀ ਹੈ, ਤੇ ਪਰ ਉਹਨੂੰ ਉਸ ਤਰੀਕੇ ਨਾਲ ਇੱਕ ਉਹਦਾ ਪੋਲੀਟੀਕਲੀ ਇਹ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲਾਂ ਜ਼ਮੀਨ ਅਕਵਾਇਰ ਕਰਨ ਦੀ ਮਮਤਾ ਬੈਨਰਜੀ ਨੇ ਇਜਾਜ਼ਤ ਨਹੀਂ ਸੀ ਦਿੱਤੀ, ਤੇ ਵਾਰ ਵਾਰ ਜਿਹੜਾ ਹੈਗਾ ਇਹ ਜੋ ਜਿਹੜੇ ਬੀਜੇਪੀ ਦੇ ਲੀਡਰ ਨੇ, ਈਵਨ ਇੱਥੋਂ ਤੱਕ ਪ੍ਰਧਾਨ ਮੰਤਰੀ ਵੀ ਸਾਡੇ ਕੇਂਦਰੀ ਗ੍ਰਹਿ ਮੰਤਰੀ ਵੀ, ਕਿ ਜਿਹੜਾ ਇਹ ਓਪਨ ਬਾਰਡਰ ਹੈ, ਜਿਹੜਾ ਖੁੱਲਾ ਇਹ ਸਰਹੱਦ ਹੈ, ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ, ਘੁਸਪੈਠੀ ਆ ਰਹੇ ਨੇ ਜਾਂ ਏਦਾਂ ਦੀਆਂ ਗੱਲਾਂ, ਤੇ ਹੁਣ ਕਈ ਪਾਸੇ ਇਹਨਾਂ ਨੇ ਨਾਲੇ ਨਾਲ ਜਿਹੜਾ ਹੈਗਾ ਇੱਕੋਦਮ ਜਿਹੜਾ ਕੰਮ ਸ਼ੁਰੂ ਕਰ ਦਿੱਤਾ, ਤੇ ਇਹ ਜਿਹੜਾ ਹੈ ਚਲੋ ਇਹ ਇਸ ਪੱਖ ਤੋਂ ਤਾਂ ਚਲੋ ਆਪਾਂ ਏਦਾਂ ਨਹੀਂ ਕਰਦੇ ਕਿਉਂਕਿ ਉਹ ਠੀਕ ਹੈ, ਜੇ ਕੇਂਦਰ ਨਾਲ ਸਹਿਯੋਗ ਦਿੰਦੀ ਹੈ, ਜੇ ਉਧਰ ਕੰਡੇਦਾਰ ਵਾਰਡ ਲੱਗਦੀ ਹੈ ਬੰਗਲਾਦੇਸ਼ ਦੇ ਨਾਲ ਤਾਂ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਕੌਮਾਂਤਰੀ ਸਰਹੱਦ ਹੈ, ਤੁਹਾਡੀ ਆਪਣੀ ਸਰਹੱਦ ਨੂੰ ਸੁਰੱਖਿਅਤ ਰੱਖਣਾ ਤੁਹਾਡਾ ਰਾਈਟ ਹੁੰਦਾ ਹੈਗਾ, ਤੇ ਉੱਥੇ ਕੋਈ ਮਸਲਾ ਨਹੀਂ ਹੈ, ਤੇ ਪਰ ਜਿਹੜਾ ਇਹ ਹੁਣ ਦੂਜੇ ਪਾਸੇ ਨੂੰ ਆਹ ਤੁਰ ਪਏ ਨੇ ਕਿ ਫਿਜੀਕਲੀ ਅਸਾਲਟ ਕਰਨਾ, ਜਾਂ ਜਿਹੜੇ ਹੁਣ TMC ਦੇ ਕੋਈ ਵਰਕਰ ਨੇ ਜਾਂ ਕਾਰਕੁਨ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਸੁੱਟਣ ਵਾਲਾ ਕੰਮ ਜਿਹੜਾ ਹੈ ਇਹ ਸ਼ੁਰੂ ਕਰਨਾ, ਤੇ ਇਹ ਮੇਰਾ ਖਿਆਲ ਹੈ, ਮੈਨੂੰ ਇਹ ਲੱਗਦਾ ਹੈ ਕਿ ਇਹ ਉਲਟ ਪਾਸੇ ਨੂੰ ਜਿਹੜੀ ਗੱਲ ਜਾ ਰਹੀ ਹੈ, ਕਿਉਂਕਿ ਪੱਛਮੀ ਬੰਗਾਲ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹਮੇਸ਼ਾ ਹੀ ਜਿਹੜੀ ਹੈ ਉੱਥੇ ਏਦਾਂ ਦੀ ਰਹੀ ਹੈ ਕਿ ਉੱਥੇ ਜਿਹੜੀ ਹੈ ਸਟੇਬਿਲਿਟੀ ਜਿਹੜੀ ਸੋਸਾਇਟੀ ਦੇ ਵਿੱਚ ਹੋਣੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਜਿਹੜੀ ਉੱਥੇ ਲਗਾਤਾਰ ਬਹੁਤ ਸਾਰੇ ਜ਼ਿਲ੍ਹੇ ਨੇ ਜਿੱਥੇ ਮੁਸਲਿਮ ਵੋਟ ਕਾਫੀ ਹੈ, ਤੇ ਉਹ ਅਲੱਗ ਗੱਲ ਹੈ ਕਿ ਉੱਥੇ ਕਦੇ ਕਾਮਯਾਬ ਨਹੀਂ ਹੋਏ ਏਦਾਂ ਦੀ ਜਿਹੜੀ ਹੈਗੀ ਹੈ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕੋਈ ਕਮਿਊਨਲ ਏਦਾਂ ਦੀ ਸਿਚੁਏਸ਼ਨ ਬਣਾਉਣ ਦੇ ਵਿੱਚ ਕੋਈ ਵੀ ਪਾਰਟੀ ਜਾਂ ਕੋਈ ਵੀ ਗਰੁੱਪ, ਤੇ ਪਰ ਇੱਕ ਇਹ ਵੀ ਹੁਣ ਜਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ, ਉਹਨਾਂ ਨੂੰ ਵੋਟਾਂ ਪਾਉਣ ਦਾ ਮੌਕਾ ਦਿੱਤਾ ਗਿਆ, ਤੇ ਹੁਣ ਲਗਾਤਾਰ ਜ਼ਿਲ੍ਹਾ ਪੱਧਰ ਤੇ ਉਹਨਾਂ ਨੇ ਏਦਾਂ ਦੇ ਜਿਹੜੇ ਹੈਗੇ ਹੈ ਡਿਟੈਂਸ਼ਨ ਜਿਹੜੇ ਹੈਗੇ ਸੈਂਟਰ ਉਹ ਬਣਾ ਦਿੱਤੇ ਨੇ, ਤੇ ਇੱਕ ਤਾਂ ਉਸ ਪਾਸੇ ਨੂੰ ਇਹਨਾਂ ਨੇ ਜਿਹੜਾ ਹੈਗਾ ਉਹ ਖੋਲ ਲਿਆ ਚੈਪਟਰ, ਤੇ ਦੂਜੇ ਪਾਸੇ ਇਹ TMC ਦੇ ਜਿਹੜਾ ਹੈਗਾ ਖਿਲਾਫ ਇਹ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ। ਸੋ ਇਹ ਕਿਉਂਕਿ ਜੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਜ਼ਿਆਦਾ ਵਿਗੜਦੀ ਹੈ ਤਾਂ ਭਾਵੇਂ ਕਿੰਨੀਆਂ ਵੀ ਵੋਟਾਂ ਨਾਲ ਜਾਂ ਕਿੰਨੀ ਵੀ ਬਹੁਮਤ ਦੇ ਨਾਲ ਸਰਕਾਰ ਜਿੱਤੀ ਹੋਵੇ, ਤੇ ਉਹਦਾ ਜਿਹੜਾ ਹੈਗਾ ਫਿਰ ਉਹ ਧਿਆਨ ਜਿਹੜਾ ਦੂਜੇ ਪਾਸੇ ਉਹ ਚਲਾ ਜਾਂਦਾ, ਤੇ ਹੁਣ ਦੇਖਦੇ ਹਾਂ ਅੱਗੋਂ ਇਹ ਗੱਲ ਜਿਹੜੀ ਹੈ ਉਹ ਕਿੱਧਰ ਨੂੰ ਜਾਂਦੀ ਹੈ, ਕੀ ਇਸ ਗੱਲ ਨੂੰ ਜਿਹੜੀ ਹੈ BJP ਦੇ ਖਾਸ ਕਰਕੇ ਜਿਹੜੇ ਮੁੱਖ ਮੰਤਰੀ ਨੇ ਉਹ ਇਹ ਤਸਲੀਮ ਕਰਦੇ ਕਿ ਹਾਂ ਇਹ ਗਲਤ ਗੱਲ ਹੋਈ ਹੈ ਇੱਦਾਂ ਦੇ ਜਿਹੜੇ ਅਸਾਲਟ ਹੋਏ ਨੇ, ਜਾਂ ਜਿਵੇਂ ਦੂਜੇ ਲੀਡਰਾਂ ਨੇ ਜਿਹੜਾ ਹੈਗਾ ਉਹਦੀ ਨਿੰਦਾ ਕੀਤੀ ਹੈ, ਖਾਸ ਕਰਕੇ ਕਾਂਗਰਸ ਦੇ ਜਿਹੜੇ ਹੈਗੇ ਲੀਡਰ ਹੈ ਜਾਂ ਜਿਹੜੇ ਹੈਗੇ ਸਮਾਜਵਾਦੀ ਪਾਰਟੀ ਦੇ ਆਗੂ ਨੇ ਅਖਿਲੇਸ਼ ਯਾਦਵ, ਉਧਰੋਂ ਰਾਹੁਲ ਗਾਂਧੀ, ਜਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜਿਹੜਾ ਹੈਗਾ ਉਹ ਇਹਦੀ ਨਿੰਦਾ ਕੀਤੀ ਹੈ, ਸਖ਼ਤ ਨਿੰਦਾ ਕੀਤੀ ਹੈ, ਤੇ ਕੀ BJP ਦੇ ਆਗੂਆਂ ਵੱਲੋਂ ਵੀ ਇੱਦਾਂ ਦੀ ਨਿੰਦਾ ਕੀਤੀ ਜਾ ਰਹੀ ਹੈ? ਜੇ ਨਹੀਂ ਕੀਤੀ ਜਾ ਰਹੀ ਤਾਂ ਫਿਰ ਇਹ ਵੀ ਜਿਹੜਾ ਹੈਗਾ ਫਿਰ ਉਸ ਪਾਸੇ ਗੱਲ ਜਾਂਦੀ ਹੈ ਕਿ ਉਹ ਜ਼ਰੂਰ ਉਹਨਾਂ ਦਾ ਕਿਤੇ ਨਾ ਕਿਤੇ ਵਿੱਚ ਜਿਹੜਾ ਹੈਗਾ ਦਾਲ ਦੇ ਵਿੱਚ ਕਾਲਾ, ਜਾਂ ਉਹਨਾਂ ਨੂੰ ਉਹ ਸ਼ਹਿ ਦੇਣ ਦੇ ਵਿੱਚ ਜਿਹੜੇ ਹੈਗੇ ਉਹ ਸ਼ਾਮਲ ਨੇ।
0: ਇੱਧਰ ਜਿਹੜਾ ਹੁਣ ਗੜਗੱਜ ਜਥੇਦਾਰ ਗੜਗੱਜ ਉਹਨਾਂ ਦੇ ਵੱਲੋਂ ਜਿਹੜਾ ਬਿਆਨ ਆ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਧ ਐਕਟ ਆ ਇਹ ਮਿੱਠਾ ਜ਼ਹਿਰ ਆ, ਸੋ ਹੁਣ ਇਹਨੂੰ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਇਹਨੂੰ ਲਗਾਤਾਰ ਸੁਰਜੀਤ ਰੱਖਿਆ ਜਾ ਰਿਹਾ ਵਾ, ਇਸ ਇਕੱਠ ਦੇ ਵਿੱਚ ਵੀ ਇਹ ਗੱਲ ਕਹੀ ਗਈ ਆ, ਕੋਈ ਲੱਗਦੇ ਨੇ ਚਾਂਸ ਸਰਕਾਰ ਇਸ ਚੀਜ਼ ਉੱਤੇ ਪਾਉਂਗੀ, ਕਿਉਂਕਿ ਮੁੱਖ ਮੰਤਰੀ ਇਸ ਚੀਜ਼ ਦੇ ਉੱਤੇ ਪਿਛਲੇ ਦਿਨੀ ਇੱਥੋਂ ਸਿੱਧਾ ਹੀ ਸ਼ਰਿਆਂ ਵੀ ਕਹਿੰਦੇ ਨਜ਼ਰ ਆਏ ਵੀ ਜੋ ਮਰਜ਼ੀ ਕਰ ਲੈਣ ਇਹ ਵਾਪਸ ਨਹੀਂ ਹੁੰਦਾ, ਸੋ ਕੀ ਇਹ ਕੀ ਅਚੀਵ ਕਰਨਾ ਚਾਹੁੰਦੇ ਨੇ ਅਤੇ ਸਰਕਾਰ ਕੀ ਅਚੀਵ ਕਰਨਾ ਚਾਹੁੰਦੀ ਆ, ਇਹ ਲੌਂਗ ਟਰਮ ਜੇਕਰ ਇਹ ਮੁੱਦਾ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਲੋਕਾਂ ਦੇ ਉੱਤੇ ਕੀ ਅਸਰ ਆ ਇਸ ਚੀਜ਼ ਦਾ?
1: ਨਹੀਂ ਦੇਖੋ, ਜਿਸ ਤੱਕ ਤਾਂ ਜਿਹੜੀ ਪਹਿਲਾਂ ਆਪਾਂ ਸਰਕਾਰ ਦੀ ਗੱਲ ਲੈ ਲਈਏ, ਸਰਕਾਰ ਇਸ ਮਾਮਲੇ ਚ ਫਸੀ ਹੋਈ ਸੀ ਜ਼ਰੂਰ, ਕਿਉਂਕਿ ਜਿਹੜਾ ਬਰਗਾੜੀ ਕਾਂਡ ਸੀ ਬੇਅਦਬੀ ਵਾਲਾ, ਤੇ ਉਦੋਂ ਬਾਅਦ 5 ਸਾਲ ਜਿਹੜੀ ਆ ਉਹ ਕਾਂਗਰਸ ਦੀ ਸਰਕਾਰ ਰਹੀ, ਇਸੇ ਇਸ਼ੂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਈ ਜਾਂ ਕਾਂਗਰਸ ਸੱਤਾ ਦੇ ਵਿੱਚ ਆਈ ਕਿ ਅਸੀਂ ਜਿਹੜਾ ਹੈਗਾ ਤੁਰੰਤ ਉਹਦਾ ਹੱਲ ਕਰਾਂਗੇ ਉਸ ਮਸਲੇ ਦਾ। ਫਿਰ ਇਸੇ ਇਹੀ ਮਸਲਾ ਜਿਹੜਾ ਹੈਗਾ ਜਦੋਂ ਚੋਣ ਮੁੱਦਾ ਬਣਿਆ ਜਿਹੜਾ ਹੈਗਾ 2022 ਦੀਆਂ ਇਲੈਕਸ਼ਨ ਦੇ ਵਿੱਚ, ਕਿਉਂਕਿ 2017 ਦਾ ਕਾਂਗਰਸ ਨੇ ਜਿੱਤ ਲਈ ਬਹੁਮਤ ਉਹਨਾਂ ਨੇ ਲੈ ਲਿਆ, ਤੇ 2022 ਦੇ ਵਿੱਚ ਇਹੀ ਇਸ਼ੂ ਜਾਂ ਇਹੀ ਮੁੱਦਾ ਲੈ ਕੇ ਆਮ ਆਦਮੀ ਪਾਰਟੀ ਆਈ ਕਿ ਅਸੀਂ ਇਹਨੂੰ ਤੁਰੰਤ ਹੱਲ ਕਰਾਂਗੇ। ਤੇ ਕਿਉਂਕਿ ਜਿਹੜਾ ਇਹ ਬਰਗਾੜੀ ਵਾਲਾ ਕਾਂਡ ਆ ਉਹ ਇਸ ਤਰ੍ਹਾਂ ਜਿਹੜਾ ਹੈਗਾ ਉਲਝਿਆ ਹੋਇਆ ਉਹ ਇੱਕ ਤਰੀਕੇ ਦੇ ਨਾਲ ਅਦਾਲਤੀ ਚੱਕਰਾਂ ਦੇ ਵਿੱਚ ਜਾਂ ਜਿਵੇਂ ਵੀ ਕਹਿ ਲਓ, ਇੱਥੇ ਭਾਵੇਂ ਕੋਈ ਵੀ ਸਰਕਾਰ ਦਾਵਾ ਕਰੇ ਕਿ ਅਸੀਂ ਇਹਨੂੰ ਹੱਲ ਕਰ ਦਿਆਂਗੇ ਰਾਤੋਂ ਰਾਤ, ਇਹ ਨਹੀਂ ਹੱਲ ਹੋ ਸਕਦਾ, ਇਹਦੇ ਬਹੁਤ ਸਾਰੇ ਪੱਖ ਨੇ। ਹਾਂ, ਇਹਦਾ ਹੱਲ ਉਦੋਂ ਹੀ ਹੋ ਸਕਦਾ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਜਦੋਂ ਘਟਨਾ ਵਾਪਰੀ ਸੀ, ਤੇ ਜੇ ਉਦੋਂ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਇਹ ਜਿਹੜੀ ਨੌਬਤ ਨਹੀਂ ਸੀ ਆਉਣੀ, ਸ਼ਾਇਦ ਇਹ ਕਾਨੂੰਨ ਬਣਾਉਣ ਦੀ ਲੋੜ ਵੀ ਜਿਹੜੀ ਆ ਉਹ ਨਾ ਪੈਂਦੀ। ਹੁਣ ਇਹ ਸਰਕਾਰ ਦੇ ਅੱਗੇ ਵੀ ਮਸਲਾ ਆਇਆ, ਇਹ ਸਰਕਾਰ ਦੇ ਵੇਲੇ ਵੀ ਇਹਨਾਂ ਨੇ, ਕਿਉਂਕਿ ਉਦੋਂ ਪਹਿਲਾਂ SIT ਬਣੀਆਂ, ਫਿਰ ਇਸ ਵੇਲੇ ਨੇ ਵੀ ਜਿਹੜੀਆਂ ਉਹ SIT ਦੇ ਜਿਹੜੀਆਂ ਸੀਗੀਆਂ ਰਿਪੋਰਟਾਂ ਖੋਲੀਆਂ, ਉਹਦੇ ਤੇ ਕਾਰਵਾਈ ਕੀਤੀ, ਇਹਦੇ ਤੇ ਇਲਜ਼ਾਮ ਲੱਗਦੇ ਰਹੇ ਕਿ ਇਹਨਾਂ ਨੇ ਵੀ ਜਿਹੜਾ ਹੈਗਾ ਪਰਸੂ ਨਹੀਂ ਕੀਤਾ ਜਿਹੜਾ ਪੱਖ ਸੀਗਾ ਤੇ ਸਿੱਖਾਂ ਦਾ ਪੱਖ ਸੀ, ਜਾਂ ਇਹ ਕਹਿ ਲਓ ਕਿ ਜਿਹੜਾ ਇਸਤਗਾਸਾ ਧਿਰ ਦਾ ਪੱਖ ਸੀ। ਤੇ ਹੁਣ ਇਹਨਾਂ ਲਈ, ਕਿਉਂਕਿ ਹੁਣ ਇਲੈਕਸ਼ਨ ਫੇਰ ਅੱਗੇ ਆ ਰਹੀ ਹੈ, ਤੇ ਇਹ ਲਗਾਤਾਰ ਪ੍ਰੈਸ਼ਰ ਪੈ ਰਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਜਿਹੜਾ ਹੈਗਾ ਕੋਈ ਕਾਨੂੰਨ ਹੋਵੇ ਜਿਹਦੇ ਤਹਿਤ ਜਿਹੜਾ ਹੈਗਾ ਤੁਰੰਤ ਕਾਰਵਾਈ ਹੋ ਸਕੇ, ਕਿਉਂਕਿ ਜਿਹੜੀਆਂ ਹੁਣ ਤੱਕ ਜੋ ਘਟਨਾਵਾਂ ਵਾਪਰੀਆਂ ਨੇ, ਕਿਉਂਕਿ ਜਿਹੜਾ ਨਕੋਦਰ ਕਾਂਡ ਸੀ ਜਿਹੜਾ ਬਹੁਤ ਪਹਿਲਾਂ 1986 ਦੇ ਵਿੱਚ ਵਾਪਰਿਆ, ਉਹ ਤਾਂ ਉਹਦੇ ਖੁਰਦ ਬੁਰਦ ਹੋ ਗਿਆ ਕਿਉਂਕਿ ਉੱਥੇ ਤਾਂ ਅੱਗੇ ਕੋਈ ਕਾਰਵਾਈ ਨਹੀਂ ਹੋਈ, ਤੇ ਉਹਦੀ ਤਾਂ ਜਿਹੜੀ ਸੀ ਕਲੋਜ਼ਰ ਜਿਹੜੀ ਰਿਪੋਰਟ ਵੀ ਜਿਹੜੀ ਦੇ ਦਿੱਤੀ ਗਈ ਸੀ, ਤੇ ਉਹ ਜਿੱਥੇ 4 ਨੌਜਵਾਨ ਮਾਰੇ ਗਏ ਸੀਗੇ ਤੇ ਉਹ ਵੀ ਬੇਅਦਬੀ ਨੂੰ ਲੈ ਕੇ ਸੀ, ਉਸ ਤੋਂ ਬਾਅਦ ਇਸ ਘਟਨਾ ਦਾ ਵੀ ਜਿਹੜਾ ਸੀ, ਤੇ ਇਹਦੇ ਤੇ ਫਿਰ ਕੁਛ ਵਿੱਚੋਂ ਇਹ ਏਦਾਂ ਦੀ ਡਿਮਾਂਡ ਵੀ ਸ਼ੁਰੂ ਹੋਈ ਕਿ ਇਹਦੇ ਤੇ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ, ਸਖ਼ਤ ਕਾਨੂੰਨ ਜਿਹੜਾ ਹੈ ਉਹ ਬਣਾਇਆ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਵਾਲੀ, ਉਹ ਵੀ ਇੱਕ ਐਕਟ ਲੈ ਕੇ ਆਈ ਸੀ, ਉਹ ਐਕਟ ਏਦਾਂ ਦਾ ਸੀ ਜਿਹੜਾ ਸਾਰੇ ਧਰਮਾਂ ਦੇ ਨਾਲ ਜਾਂ ਸਾਰੇ ਉਹਦੇ ਨਾਲ ਤਾਲੁਕ ਰੱਖਦਾ ਸੀ। ਤੇ ਜਿਹੜਾ ਹੁਣ ਇਹਨਾਂ ਦੇ ਅੱਗੇ ਫੇਰ ਇਹ ਸੀਗਾ ਨੁਕਤਾ ਕਿ ਉਸੇ ਤਰ੍ਹਾਂ ਦਾ ਕੋਈ ਐਕਟ ਲਿਆਂਦਾ ਜਾਵੇ ਜਾਂ ਉਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ, ਫਿਰ ਉਹੀ ਚੱਕਰ ਸੀ ਕਿ ਗਵਰਨਰ ਉਹਨੂੰ ਜੇ ਜਿਹੜਾ ਹੈਗਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਵਾਸਤੇ ਭੇਜਦਾ ਤਾਂ ਉੱਥੇ ਜਾ ਕੇ ਰਹਿ ਜਾਂਦਾ, ਪਾਸ ਨਹੀਂ ਹੁੰਦਾ। ਤੇ ਫਿਰ ਕਿਉਂਕਿ ਜਿਹੜਾ 2008 ਦੇ ਵਿੱਚ ਇੱਕ ਐਕਟ ਅਕਾਲੀ ਦਲ ਨੇ ਦੀ ਸਰਕਾਰ ਵੇਲੇ ਬਣਿਆ ਸੀ, ਉਹ ਭਾਵੇਂ ਬੇਅਦਬੀ ਦੇ ਨਾਲ ਸੰਬੰਧਿਤ ਨਹੀਂ ਸੀ, ਪਰ ਉਹਦੇ ਚ ਜਿਹੜਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਦੇ ਨਾਲ ਸੰਬੰਧਿਤ ਸੀ, ਉਹਦੇ ਤੇ ਅਸਿੱਧੇ ਢੰਗ ਨਾਲ ਇਹ ਗੱਲ ਸੀ ਕਿਤੇ ਨਾ ਕਿਤੇ ਕਿ ਜਿਹੜਾ ਇਹ ਇਸ਼ੂ ਹੈ ਕਿ ਹੋਰ ਕਿਸੇ ਨੂੰ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਉਹਦੇ ਚ ਪ੍ਰੂਫ ਰੀਡਿੰਗ ਤੇ ਉਹਦੇ ਚ ਕਿਸੇ ਤਰੀਕੇ ਦਾ ਕੋਈ ਲਗ ਮਾਤਰ ਦਾ ਵਾਧਾ ਘਾਟਾ ਜਾਂ ਹੋਰ ਏਦਾਂ ਰਹਿਣ ਦੀ ਜਿਹੜੀ ਗੁੰਜਾਇਸ਼ ਹੈ, ਜਾਂ ਉਹਨੂੰ ਇੱਕ ਬਿਜ਼ਨਸ ਦੇ ਐਂਗਲ ਦੇ ਨਾਲ ਜੇ ਕੋਈ ਪ੍ਰਾਈਵੇਟ ਪਬਲਿਸ਼ਰ ਛਾਪਦੇ ਤਾਂ ਉੱਥੇ ਜਿਹੜਾ ਹੈਗਾ ਸਤਿਕਾਰ ਨਹੀਂ ਰਹੇਗਾ, ਤੇ ਇਸ ਉਹ ਉਦੋਂ ਕਾਨੂੰਨ ਪਾਸ ਕੀਤਾ ਗਿਆ, ਉਹ ਪਾਸ ਵੀ ਹੋ ਗਿਆ, ਤੇ ਫਿਰ ਇਹਨਾਂ ਨੂੰ ਲੱਗਿਆ ਕਿ ਜਿਹੜਾ ਉਹ ਸਤਿਕਾਰ ਵਾਲੀ ਜਾਂ ਗੱਲ ਆ ਉੱਥੋਂ ਹੀ ਜਿਹੜੇ ਇਹਦੇ ਨਾਲ ਉਸ 'ਚ ਅਮੈਂਡਮੈਂਟ ਕੀਤੀ ਜਾਵੇ ਸਾਂਭ ਸੰਭਾਲ ਨੂੰ ਲੈ ਕੇ। ਤੇ ਇਸ ਸਰਕਾਰ ਨੇ ਫਿਰ ਜਿਹੜਾ ਸੀ ਇਹ ਕਾਨੂੰਨ ਬਣਾ ਕੇ ਜਿਹੜਾ ਪਾਸ ਕਰਤਾ, ਕਿਉਂਕਿ ਅਸਲ 'ਚ ਇਹ ਸਰਕਾਰ ਵੀ ਜਿਹੜਾ ਹੈ ਬਰਗਾੜੀ ਵਾਲਾ ਜਿਹੜਾ ਮਸਲਾ ਹੈ ਤੇ ਉਹ ਉਸ ਤੋਂ ਬਚਣਾ ਚਾਹੁੰਦੇ ਸੀ, ਪਰ ਇਹਨਾਂ ਨੇ ਪੋਲੀਟੀਕਲੀ ਇਹ ਕਹਿ ਲਓ ਕਿ ਇੱਕ ਵਿਜ਼ਡਮ ਕਹਿ ਲਓ ਜਾਂ ਚਲਾਕੀ ਕਹਿ ਲਓ, ਇਹ ਹੈ ਕਿ ਇਹਨਾਂ ਨੇ ਉਹ ਸਾਰੇ ਮਸਲਿਆਂ ਦਾ ਵਿਧਾਨ ਸਭਾ ਦੇ ਫਲੋਰ ਤੇ ਜ਼ਿਕਰ ਕੀਤਾ ਜਿਹਦੇ 'ਚ ਅਕਾਲੀ ਦਲ ਬੁਰੀ ਤਰ੍ਹਾਂ ਫਸਦਾ ਸੀ, ਜਿਹੜਾ 1986 ਵਾਲਾ ਨਕੋਦਰ ਕਾਂਡ ਵੀ ਸੀ ਤੇ ਉਹਦੇ 'ਚ 4 ਨੌਜਵਾਨ ਮਾਰੇ ਗਏ ਸੀ ਉਸ ਮੰਗ ਨੂੰ ਲੈ ਕੇ ਜਿਹਨਾਂ ਨੇ ਧਰਨਾ ਦਿੱਤਾ ਸੀ, ਤੇ ਉਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਸੀ ਉਹ ਵੀ ਅਕਾਲੀ ਸਰਕਾਰ ਸੀ, ਤੇ ਹੁਣ ਜਦੋਂ ਇਹ ਘਟਨਾ ਹੋਈ ਬਰਗਾੜੀ ਵਾਲੀ 2015 ਦੇ ਵਿੱਚ, ਤੇ ਉਦੋਂ ਜਿਹੜੀ ਸੀਗੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਸੁਖਬੀਰ ਸਿੰਘ ਬਾਦਲ ਉਦੋਂ ਗ੍ਰਹਿ ਮੰਤਰੀ ਸੀਗੇ। ਸੋ ਇਹ ਜਿਹੜਾ ਸੀ ਇਹ ਸਾਰਾ ਮਸਲਾ ਜਦੋਂ ਇਹ ਸਰਕਾਰ ਨੂੰ ਲੱਗਿਆ ਕਿ ਉਸ ਜਿਹੜੀਆਂ ਧਾਰਾਵਾਂ ਉਦੋਂ ਤੋਂ ਲੱਗੀਆਂ ਹੋਈਆਂ ਉਹਦੇ ਮੁਤਾਬਕ ਉਹਦਾ ਮਸਲਾ ਹੱਲ ਹੀ ਨਹੀਂ ਹੋ ਸਕਦਾ, ਕਿਉਂਕਿ ਉਹਦਾ ਇੱਕ ਕਾਰਨ ਹੈ, ਉਹਦਾ ਇਹ ਕਾਰਨ ਸੀ ਕਿ ਜਿਹੜੀ ਜਿਹੜੀਆਂ ਧਾਰਾਵਾਂ ਜਿਹੜੀਆਂ ਨੇ ਬਰਗਾੜੀ ਵਾਲੇ ਕਾਂਡ ਤੇ ਜਿਹੜੀਆਂ ਲੱਗੀਆਂ ਨੇ ਉਹ ਜਿਹੜੀਆਂ ਸੈਕੂਲਰ ਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਜਾਂ ਆਪਾਂ ਕਹਿ ਲਓ ਜਿਹੜਾ ਪੁਰਾਣਾ ਇੱਕ ਸਾਡਾ ਕਾਨੂੰਨ ਹੈ ਐਕਟ ਦੇ ਤਹਿਤ ਹੀ ਲੱਗੀਆਂ ਹੋਈਆਂ ਨੇ, ਜਿਹਦੇ ਚ ਵੱਡੀ ਗੱਲ ਇਹ ਆਉਂਦੀ ਹੈ ਕਿ ਜਿਹੜੀ ਬੇਅਦਬੀ ਧਾਰਮਿਕ ਭਾਵਨਾ ਭੜਕਾਉਣ ਵਾਸਤੇ ਕੀਤੀ ਗਈ, ਤੇ ਉਹਦੇ ਚ ਕੋਈ ਬਹੁਤ ਹੀ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਜਿਹੜਾ ਉਹ ਨਹੀਂ ਹੈ, ਭਾਵੇਂ ਬਾਅਦ ਦੇ ਵਿੱਚ ਇਹ ਵੀ ਲੋਕ ਕਹਿੰਦੇ ਗਏ ਉਹਦੇ ਚ ਤਾਂ ਇੱਥੋਂ ਤੱਕ ਦਾ ਹੈਗਾ ਪ੍ਰਬੰਧ ਕਿ ਸਜ਼ਾਏ ਮੌਤ ਦਿੱਤੀ ਜਾ ਸਕਦੀ ਹੈ, ਏਦਾਂ ਬਾ ਉਹ ਚ ਕੋਈ ਬਹੁਤਾ ਕੋਈ ਸਖ਼ਤ ਸਜ਼ਾ ਦਾ ਹੈ ਨੀ ਪ੍ਰਬੰਧ ਉਹਦੇ ਚ। ਤੇ ਹਾਂ, ਪਰ ਜਿਹੜੀਆਂ ਉਦੋਂ ਬਾਅਦ ਘਟਨਾਵਾਂ ਵਾਪਰੀਆਂ ਜਿਹਦੇ ਚ ਪੁਲਿਸ ਦੀ ਗੋਲੀ ਦੇ ਨਾਲ ਜਿਹੜੇ ਸੀ ਦੋ ਨੌਜਵਾਨ ਮਾਰੇ ਗਏ, ਤੇ ਉਹਦੇ ਤੇ ਜਿਹੜੀ ਸੀ ਸਰਕਾਰ ਵੱਲੋਂ ਕਾਰਵਾਈ ਕਰਨੀ ਬਣਦੀ ਉਹ ਪ੍ਰੋਪਰ ਉਵੇਂ ਜਿਹੜੀ ਉਹ ਨਹੀਂ ਹੋਈ, ਕਿਉਂਕਿ ਹਾਲਾਂਕਿ ਗੱਲ ਤਾਂ ਉਸ ਮਸਲੇ ਨਾਲ ਹੀ ਜੁੜੀ ਹੋਈ ਸੀ, ਉਹ ਵੀ ਬੇਅਦਬੀ ਦੇ ਨਾਲ, ਤੇ ਪਰ ਕਿਉਂਕਿ ਉਹ ਪੁਲਿਸ ਦੀ ਗੋਲੀ ਨਾਲ ਮਰੇ ਸੀ, ਪੁਲਿਸ ਨੂੰ ਸ਼ਰੇਆਮ ਜਿਹੜੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਜਦੋਂ ਸੁਮੇਧ ਸੈਣੀ DGP ਸੀਗੇ, ਤੇ ਉਹਨਾਂ ਨੇ ਸਾਰਿਆਂ ਨੂੰ ਪੁਲਿਸ ਨੂੰ ਇੱਕ ਤਰੀਕੇ ਨਾਲ ਬਰੀ ਕਰਤਾ ਜਾਂ ਵਿੱਚ ਕੇ, ਤੇ ਉਹਦੇ ਤੇ ਕਾਰਵਾਈ ਨਹੀਂ ਹੋਈ ਅਸਲ ਦੇ ਵਿੱਚ। ਜਿਹੜੀ FIR ਵੀ ਕੱਟੀ ਗਈ ਉਹ ਵੀ ਲਿਖੀ ਗਈ ਕਿ ਅਣਪਛਾਤੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਗੋਲੀ ਚਲਾਇਆ, ਏਦਾਂ ਦੀ ਬੜੀ ਹਾਸੋਹੀਣੀ ਗੱਲ ਹੁੰਦੀ ਹੈ ਕਿ ਅਣਪਛਾਤੇ ਪੁਲਿਸ ਮੁਲਾਜ਼ਮ ਕਿਹੜੇ ਹੁੰਦੇ ਆ। ਤੇ ਸੋ ਇਹ ਇਸ ਤਰੀਕੇ ਦਾ ਉਹਨੂੰ ਕਰਨ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ। ਹੁਣ ਇਹ ਨੈਚੁਰਲੀ ਹੈ ਕਿ ਇਹ ਸਰਕਾਰ ਜਿਹੜੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਸੀ ਉਹ ਅਕਾਲੀ ਦਲ ਨੂੰ ਇਸ ਮਾਮਲੇ ਚ ਜਿਹੜਾ ਸੀ ਉਹ ਟਾਰਗੇਟ ਕਰਨਾ ਚਾਹੁੰਦੀ ਸੀ। ਵਿਧਾਨ ਸਭਾ ਦੇ ਵਿੱਚ ਜਦੋਂ ਇਹ ਕਾਨੂੰਨ ਦੇ ਉੱਤੇ ਬਹਿਸ ਹੋਈ ਉਦੋਂ ਵੀ ਜਿਹੜਾ ਹੈ ਅਕਾਲੀ ਦਲ ਨੂੰ ਮੁੱਖ ਤੌਰ ਤੇ ਟਾਰਗੇਟ ਕੀਤਾ ਗਿਆ। ਹੁਣ ਅਕਾਲੀ ਦਲ ਦੀ ਸਮੱਸਿਆ ਇਹ ਹੋ ਗਈ ਕਿ 2008 ਦੇ ਜਿਹੜੇ ਕਾਨੂੰਨ ਦੀ ਸੋਧ ਕੀਤੀ ਗਈ ਜਿਹੜਾ ਅਕਾਲੀ ਦਲ ਨੇ ਬਣਾਇਆ ਸੀ, ਇਸ ਕਰਕੇ ਉਦੋਂ ਬਾਅਦ ਅਕਾਲੀ ਦਲ ਦਾ ਤੇ ਕੋਈ ਕਮੈਂਟ ਆਏ ਹੀ ਨਹੀਂ, ਨਾ ਜਿਹੜੇ ਸੁਖਬੀਰ ਬਾਦਲ ਬੋਲੇ, ਨਾ ਕੋਈ ਦਲਜੀਤ ਸਿੰਘ ਚੀਮਾ ਬੋਲੇ, ਨਾ ਮਜੀਠੀਆ ਬੋਲੇ ਕੋਈ। ਠੀਕ ਆ, ਉਹ ਹੋਰ ਟੇਢੇ ਢੰਗ ਨਾਲ ਉਹਨਾਂ ਦੀ ਬਿਆਨਬਾਜ਼ੀ ਆਉਂਦੀ ਰਹੀ, ਤੇ ਪਰ ਸਿੱਧਾ ਇਹਦੇ ਤੇ ਨੀ ਬੋਲੇ, ਨਾ ਇਹਦੇ ਹੱਕ ਚ ਨਾ ਵਿਰੋਧ ਚ। ਤੇ ਪਰ ਇਹ ਹੈ ਕਿ ਇਹਨਾਂ ਨੂੰ ਫਿਰ ਇੱਕ ਤਰੀਕਾ ਲੱਭਿਆ ਕਿ SGPC ਨੂੰ ਅੱਗੇ ਲਾ ਕੇ ਜਿਹੜਾ ਹੈ ਇਹਦੇ ਖਿਲਾਫ ਏਦਾਂ ਦੀ ਗੱਲ ਕੀਤੀ ਜਾਵੇ। ਹੁਣ SGPC ਨੇ ਕੀ ਕੀਤਾ, ਇੱਕ ਧਿਰ ਹੋਰ ਹੈ ਜਿਹੜੀ ਕਹਿ ਰਹੀ ਹੈ ਕਿ ਪੂਰਾ ਕਾਨੂੰਨ ਹੀ ਜਿਹੜਾ ਹੈਗਾ ਉਹ ਬਣਨੇ ਨੀ ਚਾਹੀਦਾ, ਕਾਨੂੰਨ ਰੱਦ ਕੀਤਾ ਜਾਵੇ, ਕਿਉਂਕਿ ਜਿਹੜੀਆਂ ਦੁਨਿਆਵੀ ਅਦਾਲਤਾਂ ਨੇ ਜਾਂ ਦੁਨਿਆਵੀ ਕਾਨੂੰਨ ਨੇ ਉਹ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਤਿਕਾਰ ਹੈ ਜਾਂ ਮਾਣ ਮਰਿਆਦਾ ਉਹ ਉਹਨਾਂ ਦੇ ਘੇਰੇ ਦੇ ਵਿੱਚ ਉਹਨਾਂ ਦੇ ਐਂਬਿਟ ਦੇ ਵਿੱਚ ਆਉਂਦੀ ਨਹੀਂ, ਇਸ ਕਰਕੇ ਸਰਕਾਰਾਂ ਕੋਲ ਕੋਈ ਹੱਕ ਨਹੀਂ ਕਿ ਏਦਾਂ ਦੀ ਜਿਹੜਾ ਕੋਈ ਕਾਨੂੰਨ ਬਣਾਇਆ ਜਾਵੇ। ਤੇ ਹੁਣ ਅਕਾਲੀ ਦਲ ਇਹ ਕਹਿੰਦਾ ਕਿ ਜਿਹੜੀਆਂ ਉਹਦੇ ਚ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ, ਜਿਹੜਾ ਉਹਦੇ ਸਜ਼ਾ ਦਾ ਪ੍ਰਬੰਧ ਕੀਤਾ ਗਿਆ, ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ, ਉਹ ਧਾਰਾਵਾਂ ਹਟਾਈਆਂ ਜਾਣ। ਤੇ ਉਹਨਾਂ ਨੇ ਹੁਣ ਜਿਹੜਾ ਨਾਲ SGPC ਨੂੰ ਜੋੜਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਕੇਲਾ ਤਾਂ ਹੁਣ, ਤੇ ਨਾਲ ਹੋਰ ਕੁਛ ਜਿਹੜੇ ਹੈਗੇ ਸੀ ਕੁਛ ਗ੍ਰੰਥੀ ਕੋਈ ਉਹਨਾਂ ਦੀਆਂ ਜਥੇਬੰਦੀਆਂ ਬਣਾ ਕੇ ਤੇ ਉਹਨਾਂ ਨੂੰ ਨਾਲ ਜੋੜਿਆ, ਕਿ ਕਿਉਂਕਿ ਉਹਦੇ ਚ ਜਿਹੜੀ ਹੈ ਜਿਹੜੀ ਉਹਦੇ ਚ ਇੱਕ ਆਪਾਂ ਕਹਿੰਦੇ ਕਿ ਇੱਕ ਉਹਦੇ ਚ ਇੱਕ ਪਾਰਟ ਹੈ ਜਾਂ ਆਪਾਂ ਕਹਿੰਦੇ ਕਿ ਉਹਦੇ ਚ ਇੱਕ ਮੱਦ ਹੈ ਜਿਹਦੇ ਚ ਇਹ ਲਿਖਿਆ ਕਿ ਜਿਹੜੇ ਗੁਰਦੁਆਰਾ ਦਾ ਜਿਹੜਾ ਪ੍ਰਬੰਧਕ ਨੇ ਜਾਂ ਉੱਥੇ ਜਿਹੜੇ ਸੇਵਾ ਸੰਭਾਲ ਕਰਦੇ ਨੇ ਉਹ ਕਸਟੋਡੀਅਨ ਨੇ, ਤੇ ਉਹ ਜ਼ਿੰਮੇਵਾਰ ਹੋਣਗੇ ਉਹਦੇ ਲਈ ਜੇ ਉੱਥੇ ਕੋਈ ਏਦਾਂ ਦੀ ਘਟਨਾ ਵਾਪਰਦੀ ਹੈ, ਤੇ ਜੇ ਕੋਈ ਮਿਸ ਹੈਪਨਿੰਗ ਕਿਤੇ ਸ਼ਾਰਟ ਸਰਕਟ

0: ਜਿਹੜਾ ਹੈ ਉਹ ਸੰਭਲਦਾ ਵੀ ਰਿਹਾ। ਬਾਕੀ ਹੁਣ ਇਹ ਕਿ ਧੜਾਂ ਚ ਵੰਡਿਆ ਹੋਇਆ ਹੈਗਾ ਤੇ ਉਧਰੋਂ ਜਿਹੜਾ ਹੈ ਪੰਥਕ ਜਿਹੜਾ ਮੁੱਦੇ ਆ ਖਾਸ ਕਰਕੇ ਇਹਦਾ ਠੀਕ ਹੈ ਐਸ ਜੀ ਪੀ ਸੀ ਦੇ ਰਾਹੀਂ ਆਪਣਾ ਜਿਹੜਾ ਹੈਗਾ ਉਹ ਚਲਾ ਰਿਹਾ ਹੈਗਾ, ਜਾਂ ਜਿਹਨੂੰ ਕਹਿੰਦੇ ਇੱਕ ਜਿਹਨੂੰ ਆਪਾਂ ਕਹਿੰਦੇ ਇੱਕ ਪ੍ਰੋਕਸੀ ਪੋਲੀਟਿਕਸ ਹੈ ਜਿਹੜੀ, ਤੇ ਜਿਹੜੀ ਗੁੱਜੀ ਇੱਕ ਪੋਲੀਟਿਕਸ ਆ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਦੂਜੇ ਪਾਸੇ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਹੈ ਖਾਸ ਕਰਕੇ ਮਾਝੇ ਦੇ ਵਿੱਚ, ਤੇ ਉੱਥੇ ਦੇਖਦੇ ਹਾਂ ਕਿ ਉਹਨਾਂ ਦੀ ਐਗਜਿਸਟੈਂਸ ਜਿਹੜੀ ਆ ਉਹ ਵੀ ਹੈਗੀ ਹੈ, ਤੇ ਹੁਣ ਉਹਨੂੰ ਕਿੱਦਾਂ ਇਹਨਾਂ ਨੇ ਕਾਊਂਟਰ ਕਰਨਾ ਜਾਂ ਉਹਨੂੰ ਇਕੱਠੇ ਕਰਨਾ। ਅਕਾਲੀ ਜਿਹੜਾ ਅਕਾਲੀ ਦਲ ਦੇ ਪਹਿਲਾਂ ਐਮ ਪੀ ਰਹੇ ਤੇ ਪੰਜਾਬ ਦੇ ਮੰਤਰੀ ਵੀ ਰਹੇ ਪ੍ਰੋਫੈਸਰ ਚੰਦੂ ਮਾਜਰਾ ਦਾ ਬਿਆਨ ਹੋਇਆ ਕਿ ਆਇਆ ਕਿ ਸਾਰੀਆਂ ਪੰਥਕ ਧਿਰਾਂ ਤੇ ਅਕਾਲੀ ਧੜਿਆਂ ਨੂੰ ਇਕੱਠਾ ਹੋਣਾ ਪਏਗਾ ਤਾਂ ਕੋਈ ਗੱਲ ਬਣ ਸਕਦੀ ਹੈ, ਤੇ ਇਹ ਇਸ ਨੂੰ ਜਿਹੜੀ ਕਿੰਨੀ ਕੁ ਉਹ ਗੱਲ ਤਰਜੀਹ ਦੇਣਗੇ ਜਾਂ ਕੀ ਇਸ ਸੰਭਾਵਨਾ ਦੇਖੀ ਜਾ ਸਕਦੀ ਹੈ ਕਿ ਇਕੱਠੇ ਹੋਣ ਦੀ, ਕਿਉਂਕਿ ਇਕੱਠੇ ਤਾਂ ਹੋ ਸਕਦੇ ਜੇ ਸੁਖਬੀਰ ਸਿੰਘ ਬਾਦਲ ਪਾਸੇ ਹਟਣਗੇ, ਪ੍ਰਧਾਨਗੀ ਛੱਡਣਗੇ, ਉਹ ਪ੍ਰਧਾਨਗੀ ਉਹਨਾਂ ਨੇ ਛੱਡਣੀ ਨੀ। ਇਸ ਕਰਕੇ ਇਹ ਹੈ ਕਿ 2027 ਤੱਕ ਅਜੇ ਇਹ ਰੇੜਕਾ ਚੱਲਦਾ ਹੈ, ਉਦੋਂ ਪਹਿਲਾਂ ਕੋਈ ਏਦਾਂ ਦਾ ਮਾਇਰੈਕਲ ਹੋ ਜੇ, ਕੋਈ ਏਦਾਂ ਦਾ ਕ੍ਰਿਸ਼ਮਾ ਹੋ ਜੇ ਤੇ ਉਹ ਵੱਖਰੀ ਗੱਲ ਹੈ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ ਜੀ।
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੇ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: है जवानी तो इश्क होना है इन थिएटर्स नियर यू
1: ऑन द 5th ऑफ जून.
2: रेडी सेट गो चेस्टन फोर्ड डेंटिनोंग रोड ते तुहानो उड़ीक रहा है फोर्ड रेंजर रेंजर सुपर ड्यूटी एवरेस्ट ते सदाबहार मस्टैंग ब्रांड न्यू डेमो ते क्वालिटी प्री ओन्ड व्हीकल्स ट्रेड इन अते फाइनेंस ऑप्शंस वी अवेलेबल आओ ते अपनी नवी फोर्ड दा टेस्ट ड्राइव करो बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल रेडियो हांजी दे हवाले नाल पाओ 3 साल दी फ्री सर्विस चेस्टन फोर्ड रेडी सेट Ford.
3: Tension, निरी tension.
4: की होया?
3: अथे immigration दे इन्ने पंगे ने यार मुकदे ही नहीं.
4: काका जी, tension छड़ो, phone चको. Call करो, VY immigration नू, जित्थे immigration expert हरपाल सिंह बाजवा, employer sponsor, partner या parents, या visa, skilled migration, student visa, MRT या RRT, appeals ते skills assessments दे माहिर बैठे ने. हुने ये appointment ली call करो, 0410-503-503.
3: या 90-77-93.
4: या email info@vyimmigration.com.in.
3: याद रखो 9077-9733
4: VY Immigration and Education Consultant
3: हर कदम तुहाडे नाल
5: रोज रोज शॉपिंग हुंदियां ने पता नहीं केड़ा देवता राजी कीता इन्हां ने
6: सूरज देवता
5: की मतलब
6: ओ कमलिए सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई
5: मैनू नहीं पता आपा भी सोलर पैनल लगवाना है हुणे
6: तुसी भी करो बचत ते लगवाओ सोलर पैनल कॉल सन करंट 0448-066-494 ते ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
7: ਲਾਦੇ ਫੇਰ
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ
10: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਦਾਰ ਸਿੰਘ ਆਓ ਇਤਿਹਾਸ ਦੇ ਉਸ ਪੰਨੇ ਦੀ ਗੱਲ ਕਰੀਏ ਜਿਸ ਪੰਨੇ ਦੇ ਉੱਪਰ ਸਿੱਖਾਂ ਦੀਆਂ ਸ਼ਹਾਦਤਾਂ ਬੱਚਿਆਂ ਅਤੇ ਬਜ਼ੁਰਗਾਂ ਬੀਬੀਆਂ ਦੀਆਂ ਸ਼ਹਾਦਤਾਂ ਨੇ ਜਿਸ ਪੰਨੇ ਨੂੰ ਇਤਿਹਾਸ ਦੇ ਅੰਦਰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ ਇਤਿਹਾਸ ਨੂੰ ਜਦੋਂ ਅਸੀਂ ਫੋਲਦੇ ਹਾਂ ਤਾਂ ਸਿੱਖ ਇਤਿਹਾਸ ਦੇ ਅੰਦਰ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਅਤੇ ਜੂਨ 1984 ਈਸਵੀ ਦੇ ਵਿੱਚ ਵਾਪਰਿਆ ਤੀਜਾ ਘੱਲੂਘਾਰਾ ਹੈ ਘੱਲੂਘਾਰੇ ਦੇ ਜੇਕਰ ਲਫਜ਼ੀ ਅਰਥਾਂ ਨੂੰ ਦੇਖੀਏ ਤਾਂ ਭਾਈ ਕਾਨ ਸਿੰਘ ਨਾਭਾ ਨੇ ਘੱਲੂਘਾਰੇ ਦੇ ਅਰਥ ਕੀਤੇ ਨੇ ਸਰਬਨਾਸ਼ ਜਾਂ ਖਾਤਮਾ ਕਰਨਾ ਸਿੱਖ ਇਤਿਹਾਸ ਦੇ ਅੰਦਰ 1746 ਈਸਵੀ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਜਿਸ ਦੇ ਵਿੱਚ ਲਗਭਗ 10 ਤੋਂ 12 ਹਜ਼ਾਰ ਸਿੱਖਾਂ ਬਜ਼ੁਰਗਾਂ ਬੀਬੀਆਂ ਅਤੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ 1762 ਈਸਵੀ ਦੇ ਵਿੱਚ ਅਹਿਮ

0: ਬਾਦਸ਼ਾਹ ਅਬਦਾਲੀ ਦੇ ਵੱਲੋਂ ਵੱਡਾ ਘੱਲੂਘਾਰਾ ਕੀਤਾ ਗਿਆ, ਜਿਸ ਦੇ ਵਿੱਚ 20 ਤੋਂ 25 ਹਜ਼ਾਰ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸੇ ਪ੍ਰਕਾਰ ਹੀ ਸਮੇਂ ਸਮੇਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਪਰ ਸਿੱਟੇ ਵਜੋਂ ਸਿੱਖਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ 2% ਆਬਾਦੀ ਹੁੰਦਿਆਂ ਵੀ ਦੇਸ਼ ਦੀ ਆਜ਼ਾਦੀ ਦੇ ਅੰਦਰ ਲਗਭਗ 90% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਦੇ ਵੱਲੋਂ ਦਿੱਤੀਆਂ ਗਈਆਂ। ਪਰ ਫਿਰ ਵੀ ਰਾਜਨੀਤਿਕ ਆਗੂਆਂ ਦੇ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਨਾਮ ਦਿੱਤਾ ਗਿਆ। 1978 ਨੂੰ ਵਿਸਾਖੀ ਵਾਲੇ ਦਿਨ 13 ਸਿੰਘ ਜਦੋਂ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਉਸ ਸਮੇਂ ਤੋਂ ਹੀ ਸਿੱਖ ਆਗੂਆਂ ਨੇ ਇਹ ਭਾਂਪ ਲਿਆ ਸੀ ਕਿ ਆਉਣ ਵਾਲਾ ਸਮਾਂ ਸਿੱਖਾਂ ਦੇ ਲਈ ਵਧੇਰਾ ਚੰਗਾ ਨਹੀਂ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਕੌਮ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਪ੍ਰਚਾਰ ਦੀ ਮੁਹਿੰਮ ਵੱਢੀ। ਇਸ ਤੋਂ ਉਪਰੰਤ ਧਰਮ ਯੁੱਧ ਮੋਰਚਾ ਵੀ ਲਗਾਇਆ, ਜਿਸ ਦੇ ਵਿੱਚ ਅਨੰਦਪੁਰ ਦਾ ਮਤਾ ਰੱਖਿਆ ਗਿਆ। ਸਮਾਂ ਬਤੀਤ ਹੋਇਆ। 1984 1 ਜੂਨ ਵਾਲੇ ਦਿਨ ਫੌਜ ਨੇ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ। ਅਸਲ ਦੇ ਵਿੱਚ ਇਹ ਸਾਰੀ ਤਿਆਰੀ ਪਹਿਲਾਂ ਹੀ ਯੂਪੀ ਵਿਖੇ ਚਕਰਾਤਾ ਨਾਮ ਦੇ ਸਥਾਨ 'ਤੇ ਹੋ ਚੁੱਕੀ ਸੀ, ਜਿੱਥੇ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਅਤੇ ਕਿਸ ਪ੍ਰਕਾਰ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਫੌਜ ਦੇ ਵੱਲੋਂ ਹਮਲਾ ਹੋਏਗਾ, ਇਹ ਸਾਰੀ ਤਿਆਰੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਗਈ। ਅਖੀਰ ਸਮਾਂ ਆਇਆ। 1 ਜੂਨ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਜਿਹੜਾ ਹੈ ਉਹ CRP ਆਰਮੀ BSF ਅਤੇ ਹੋਰ ਜਿਹੜੀਆਂ ਫੋਰਸਾਂ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਸੀ ਉਹਨਾਂ ਵੱਲੋਂ ਸਾਰੇ ਕੰਪਲੈਕਸ ਨੂੰ ਜਿਹੜਾ ਹੈ ਉਹ ਘੇਰਾ ਪਾ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਵੀ ਇਲਾਕੇ 'ਤੇ ਫੌਜ ਨੇ ਹਮਲਾ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਸ਼ਹਿਰ ਦੇ DC ਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ। ਅਤੇ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਉਸ ਸਮੇਂ ਦੇ DC ਗੁਰਦੇਵ ਸਿੰਘ ਬਰਾੜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਅਸਤੀਫਾ ਦੇ ਦਿੱਤਾ, ਪਰ ਹਰਿਮੰਦਰ ਸਾਹਿਬ 'ਤੇ ਅਟੈਕ ਕਰਨ ਦੀ ਮਨਜ਼ੂਰੀ ਨਾ ਦਿੱਤੀ। ਕੁਝ ਕੁ ਲੇਖਕ ਇਹ ਵੀ ਲਿਖਦੇ ਨੇ ਕਿ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਕੁਝ ਕੁ ਲਿਖਦੇ ਨੇ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਰਸਤਾ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ ਹੈ, 1 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਸ ਰਸਤੇ ਨੂੰ ਬੰਦ ਕਰਨ ਦੇ ਲਈ ਉੱਥੇ ਕੰਧ ਉਸਾਰ ਰਹੇ ਸਨ। CRP ਅਤੇ BSF ਦੇ ਕੁਝ ਜਵਾਨਾਂ ਨੇ ਜਦੋਂ ਇਹਨਾਂ ਕਰਮਚਾਰੀਆਂ ਦੇ ਨਾਲ ਬਦਸਲੂਕੀ ਕੀਤੀ ਅਤੇ ਉਹ ਕੰਧ ਕਰਨ ਤੋਂ ਰੋਕਿਆ ਤਾਂ ਉੱਥੇ ਜਿਹੜੀ ਹੈ ਉਹ ਵੱਡੀ ਝੜਪ ਹੁੰਦੀ ਹੈ, ਕਿਉਂਕਿ CRP ਅਤੇ BSF ਦੇ ਜਵਾਨ ਚਾਹੁੰਦੇ ਸਨ ਕਿ ਉਸ ਰਸਤਿਓਂ ਹੋ ਕੇ ਘੰਟਾ ਘਰ ਵੱਲ ਦਾ ਜਿਹੜਾ ਰਸਤਾ ਹੈ ਉੱਥੋਂ ਤੱਕ ਉਹਨਾਂ ਦਾ ਆਉਣ ਜਾਣ ਬਣਿਆ ਰਹੇ। ਇਸ ਝੜਪ ਦੇ ਕਰਕੇ ਹੀ BSF ਅਤੇ CRP ਦੇ ਜਵਾਨਾਂ ਨੇ ਜਦੋਂ ਗੋਲੀ ਚਲਾਈ ਉਸ ਸਮੇਂ ਤੋਂ ਹੀ ਜਿਹੜੀ ਹੈ ਉਹ ਗੋਲੀਬਾਰੀ ਫੌਜ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਨਾਮ 'ਤੇ ਜੋ ਲੰਗਰ ਹਾਲ ਹੈ ਉਸ ਬਿਲਡਿੰਗ ਤੋਂ ਨਿਕਲ ਕੇ ਪਰਿਕਰਮਾ ਦੇ ਰਾਹੀਂ ਹੁੰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਅਤੇ ਉੱਥੇ ਹੀ ਸਰਦਾਰ ਸੁਵੇਗ ਸਿੰਘ ਦੇ ਵੱਲੋਂ ਜਿਹੜੀ ਨੀਤੀ ਬਣਾਈ ਗਈ ਸੀ ਉਹਨਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਤੱਕ ਸ਼੍ਰੀ ਦਰਬਾਰ ਸਾਹਿਬ 'ਤੇ ਗੋਲੀਬਾਰੀ ਨਹੀਂ ਹੋਵੇਗੀ ਜਾਂ ਹਮਲਾ ਨਹੀਂ ਹੋਵੇਗਾ ਉਸ ਤੋਂ ਪਹਿਲਾਂ ਸਿੰਘਾਂ ਦੇ ਵੱਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਪ੍ਰਕਾਰ ਹੀ ਹੋਇਆ। ਪਰ ਬਾਹਰੀ ਤੌਰ 'ਤੇ ਜਦੋਂ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਅਤੇ ਇਸ ਗੋਲੀਬਾਰੀ ਦੇ ਦੌਰਾਨ ਬੱਬਰ ਅਕਾਲੀ ਭਾਈ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਗੋਲੀਬਾਰੀ ਦੇ ਦੌਰਾਨ 1 ਜੂਨ 1984 ਨੂੰ ਕੁਝ ਕੁ ਲੇਖਕ ਲਿਖਦੇ ਨੇ ਕਿ 8 ਸਿੰਘ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ। ਕੁਝ ਲਿਖਦੇ ਨੇ ਲੇਖਕ ਕਿ 11 ਸਿੰਘ ਜਿਹੜੇ ਇਸ ਦਿਨ ਉਹ ਸ਼ਹੀਦ ਹੋ ਜਾਂਦੇ ਨੇ। ਸੋ 1 ਜੂਨ 1984 ਨੂੰ ਹੀ ਜਿਹੜਾ ਹੈ ਉਹ ਸ਼ਹਾਦਤਾਂ ਦਾ ਦੌਰ ਚੱਲ ਪਿਆ ਸੀ, ਜਿਹੜਾ ਲਗਾਤਾਰ 6 ਜੂਨ 1984 ਈਸਵੀ ਤੱਕ ਚੱਲਦਾ ਰਿਹਾ।
1: ਜੂਨ 84 ਦੇ ਵਿੱਚ ਵਾਪਰੇ ਇਸ ਘੱਲੂਘਾਰੇ ਬਾਰੇ ਇਸੇ ਤਰ੍ਹਾਂ ਹੀ ਲੜੀਵਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਾਂਗੇ। ਆਪ ਸਰੋਤਿਆਂ ਨੇ ਇਸੇ ਤਰ੍ਹਾਂ ਇਸ ਲੜੀ ਦੇ ਨਾਲ ਜੁੜੇ ਰਹਿਣਾ ਹੈ ਤਾਂ ਜੋ 1 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਵੀ ਘਟਨਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਜਾਂ ਬਾਹਰੀ ਤੌਰ ਦੇ ਉੱਪਰ ਵਾਪਰੀਆਂ ਉਹਨਾਂ ਦੇ ਬਾਰੇ ਜਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 Main Street, ਪੁਆਇੰਟ ਕੁੱਕ। ਕਾਲ 0493-536-042।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਜੂਨ ਔਰ 2026 ਅੱਜ ਦੇ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਔਰ ਵੱਡੀ ਖਬਰ ਈਰਾਨ ਦੇ ਨਾਲ ਜੁੜੀ ਹੋਈ। ਈਰਾਨ ਦੀ ਰਾਜਨੀਤੀ ਦੇ ਵਿੱਚ ਵੱਡਾ ਭੁਚਾਲ ਮੰਨਿਆ ਜਾ ਸਕਦਾ ਹੈ ਕਿਉਂਕਿ ਇੱਥੋਂ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਅਨ ਨੇ ਆਪਣੇ ਦੇਸ਼ ਦੇ ਉੱਤੇ ਚੱਲ ਰਹੇ ਸੰਕਟ ਦੇ ਦਰਮਿਆਨ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਦੇ ਮੁਤਾਬਕ ਪਜ਼ਿਸ਼ਕੀਅਨ ਨੇ ਆਪਣਾ ਅਸਤੀਫਾ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਦਫ਼ਤਰ ਨੂੰ ਭੇਜ ਦਿੱਤਾ ਹੈ। ਖ਼ਬਰਾਂ ਇਹ ਨੇ ਕਿ ਪਜ਼ਿਸ਼ਕੀਅਨ ਨੇ ਸਰਕਾਰ ਦੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਯਾਨੀ ਉੱਥੋਂ ਦੀ ਸਰਕਾਰੀ ਫੌਜ IRGC ਦੇ ਵੱਧਦੇ ਦਖਲ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦੋਸ਼ ਮੜਿਆ ਕਿ ਸਰਕਾਰੀ ਫੌਜ ਜਿਹਨੂੰ IRGC ਕਿਹਾ ਜਾਂਦਾ ਹੈ ਇਸਨੇ ਸਰਕਾਰ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਜਿਸ ਕਾਰਨ ਰਾਸ਼ਟਰਪਤੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਜ਼ਿਸ਼ਕੀਅਨ ਤੇ IRGC ਦੇ ਮੁਖੀ ਦੇ ਵਿਚਕਾਰ ਜੰਗ ਦੇ ਪ੍ਰਬੰਧਨ ਤੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਵੀ ਕਈ ਗੰਭੀਰ ਮਤਭੇਦ ਹੋਏ ਨੇ। ਇਹ ਖੁਲਾਸਾ ਵੀ ਹੋਇਆ ਕਿ ਸੁਪਰੀਮ ਲੀਡਰ ਖਾਮਨੇਈ ਨੇ ਇਸ ਸਮੇਂ ਕਿਸੇ ਗੁਪਤ ਸਥਾਨ ਦੇ ਉੱਤੇ ਰਹਿ ਕੇ ਫਿਲਹਾਲ ਬਾਹਰੀ ਦੁਨੀਆ ਦੇ ਨਾਲ ਸੰਪਰਕ ਬਹੁਤ ਸੀਮਤ ਕੀਤਾ ਹੋਇਆ, ਪਰ ਇਸ ਮਾਮਲੇ 'ਚ ਉਹਨਾਂ ਨੇ ਅਸਤੀਫਾ ਸਵੀਕਾਰ ਕਰਨਾ ਹੈ ਕੀਤਾ ਨਹੀਂ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਹੈਰਾਨੀ ਦੀ ਗੱਲ ਹੈ ਕਿ ਈਰਾਨ ਦੀ ਸਰਕਾਰ ਦੇ ਉੱਚ ਅਧਿਕਾਰੀ ਵੀ ਉਹਨਾਂ ਦੇ ਸਹੀ ਟਿਕਾਣੇ ਤੋਂ ਅਣਜਾਣ ਨੇ ਕਿ ਆਖਿਰਕਾਰ ਖਾਮਨੇਈ ਹੈ ਕਿੱਥੇ ਨੇ। ਪਜ਼ਿਸ਼ਕੀਅਨ ਨੂੰ ਪਤਾ ਹੋ ਸਕਦਾ, ਪਰ ਫਿਲਹਾਲ ਇਸ ਅਸਤੀਫੇ ਤੋਂ ਬਾਅਦ ਈਰਾਨ ਦੇ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ। ਉੱਥੇ ਮਿਆਂਮਾਰ ਦੇ ਵਿੱਚ ਐਤਵਾਰ ਦੇ ਦਿਨ ਹੋਏ ਇੱਕ ਭਿਆਨਕ ਧਮਾਕੇ ਦੇ ਅੰਦਰ 55 ਲੋਕਾਂ ਦੀ ਮੌਤ ਹੋ ਗਈ ਹੈ, ਦਰਜਨਾਂ ਲੋਕ ਜ਼ਖਮੀ ਹੋਏ ਨੇ। ਇਹ ਉਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਵਿਰੋਧੀ ਜਾਂ ਵਿਦਰੋਹੀ ਗੁੱਟਾਂ ਦਾ ਕਬਜ਼ਾ ਹੈ। ਸ਼ਾਨ ਸੂਬੇ ਦੇ ਵਿੱਚ ਨਾਮਖਾਨ ਟਾਊਨਸ਼ਿਪ ਦੇ ਅੰਦਰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਹੈ ਕਿ 25 ਮਹਿਲਾਵਾਂ ਅਤੇ 30 ਪੁਰਸ਼ ਮਾਰੇ ਗਏ ਨੇ। ਹਾਲਾਂਕਿ ਕੁਝ ਹੋਰ ਰਿਪੋਰਟਾਂ ਦੇ ਵਿੱਚ ਅਲੱਗ ਅਲੱਗ ਅੰਕੜੇ ਵੀ ਦਿੱਤੇ ਗਏ ਨੇ। ਇਸ ਇਲਾਕੇ ਦੇ ਵਿੱਚ ਕੰਟਰੋਲ ਰੱਖਣ ਵਾਲੇ ਸਮੂਹ ਅਤੇ ਫੌਜ ਦੇ ਖਿਲਾਫ ਲੜ ਰਹੇ ਤਿਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਯਾਨੀ TNLA ਨੇ ਕਿਹਾ ਹੈ ਕਿ ਖਦਾਨ ਅਤੇ ਪੱਥਰ ਤੋੜਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਵਿਸਫੋਟ ਭਰ ਕੇ ਰੱਖੇ ਹੋਏ ਸੀ, ਅਚਾਨਕ ਉਹ ਫਟ ਗਏ ਜਿਸ ਦੇ ਚੱਲਦਿਆਂ ਹਾਦਸਾ ਵਾਪਰਿਆ। TNLA ਦੇ ਬਿਆਨ ਦੇ ਮੁਤਾਬਕ ਇਹ ਅਣਜਾਣੇ ਦੇ ਵਿੱਚ ਹੋਇਆ ਧਮਾਕਾ ਸੀ ਜਿਹੜਾ ਕਿ ਐਤਵਾਰ ਦੁਪਹਿਰ 12 ਵਜੇ ਦੇ ਆਸ ਪਾਸ ਹੋਇਆ। ਧਮਾਕੇ ਦੀ ਵਜ੍ਹਾ ਦੇ ਚੱਲਦਿਆਂ ਕਈ ਪਿੰਡਾਂ ਦੇ ਲੋਕਾਂ ਦੀ ਕਈਆਂ ਦੀ ਜਾਨ ਚਲੀ ਗਈ, ਕਈ ਜ਼ਖਮੀ ਹੋਏ, ਕਈਆਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ। ਦੱਸ ਦਈਏ ਕਿ AFP ਖਬਰ ਏਜੰਸੀ ਦੇ ਮੁਤਾਬਕ ਦੇਸ਼ ਦੇ ਵਿੱਚ ਕਈ ਵਿਦਰੋਹੀ ਗਰੁੱਪ ਆਪਣੀ ਮੁਹਿੰਮ ਚਲਾ ਰਹੇ ਨੇ। ਕੀਮਤੀਆਂ ਖਣਿਜ ਖਦਾਨਾਂ ਦੇ ਉੱਤੇ ਉਹ ਨਿਰਭਰ ਰਹਿੰਦੇ ਨੇ। ਇਸ ਵਕਤ ਮਿਆਂਮਾਰ ਦੇ ਵਿੱਚ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। ਆਂਗ ਸਾਨ ਸੂਚੀ ਦੀ ਚੁਣੀ ਹੋਈ ਸਰਕਾਰ ਨੂੰ ਕਈ ਸਾਲ ਪਹਿਲਾਂ ਫੌਜ ਨੇ ਗਿਰਾ ਦਿੱਤਾ ਸੀ ਅਤੇ ਉੱਥੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਲੈ ਲਿਆ ਸੀ। ਉੱਥੇ ਇੰਡੋ ਪੈਸੀਫਿਕ ਖੇਤਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਚੀਨ ਦੀ ਤੇਜ਼ੀ ਦੇ ਨਾਲ ਵੱਧ ਰਹੀ ਫੌਜੀ ਤਾਕਤ ਨੂੰ ਕਾਊਂਟਰ ਕਰਨਾ ਅਮਰੀਕਾ ਦੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਹਮੇਸ਼ਾ ਹੀ ਰਹਿੰਦਾ ਹੈ। ਖਾਸ ਤੌਰ ਦੇ ਉੱਤੇ ਇੰਡੋ ਪੈਸੀਫਿਕ ਖੇਤਰ ਯਾਨੀ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਜਿੱਥੇ ਅਮਰੀਕਾ ਦੀ ਲੰਮੇ ਸਮੇਂ ਤੋਂ ਚੱਲਦੀ ਰਹੀ ਹੈ ਇੱਕ ਦਬਦਬਾ ਰਿਹਾ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਦੇਸ਼ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਸ਼ਨੀਵਾਰ ਦੇ ਦਿਨ ਇਸ ਵੀਕੈਂਡ ਦੇ ਦਰਮਿਆਨ ਵੀ ਏਸ਼ੀਆ ਪ੍ਰਮੁੱਖ ਦੇ ਕਈ ਰੱਖਿਆ ਮੰਤਰੀ ਜਿਹੜੇ ਸੀ ਉਹ ਸਿੰਗਾਪੁਰ ਦੇ ਵਿੱਚ ਮੌਜੂਦ ਰਹੇ। ਸ਼ੈਂਗਰੀਲਾ ਡਾਇਲਗ ਸੀ, ਦੁਨੀਆ ਭਰ ਦੇ ਰੱਖਿਆ ਪ੍ਰਮੁੱਖ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੀ ਸ਼ੈਂਗਰੀਲਾ ਡਾਇਲਗ ਦੇ ਵਿੱਚ ਗੱਲਬਾਤ ਹੋਈ, ਜਿੱਥੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਇਸ ਖੇਤਰ ਦੇ ਵਿੱਚ ਪਾਰਟਨਰ ਦੇਸ਼ਾਂ ਨੂੰ ਇੱਕ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਤੋਂ ਘੱਟੋ ਘੱਟ 3.5% ਆਪਣੀ GDP ਦਾ ਖਰਚ ਕਰਨ ਦੀ ਉਮੀਦ ਰੱਖਦੇ ਹਾਂ। ਅਸਲ 'ਚ ਅਮਰੀਕਾ ਚਾਹੁੰਦਾ ਹੈ ਕਿ ਇਹ ਸਾਰੇ ਦੇਸ਼ ਜਿਹੜਾ ਨੂੰ ਉਹ ਪਾਰਟਨਰ ਦੱਸਦਾ ਉਹ ਵੱਧ ਤੋਂ ਵੱਧ ਖਰਚ ਕਰਨ ਰੱਖਿਆ ਸੌਦਿਆਂ 'ਤੇ ਅਤੇ ਰੱਖਿਆ ਸੌਦੇ ਅਮਰੀਕਾ ਤੋਂ ਖਰੀਦੇ ਜਾਣ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਹਿਯੋਗੀ ਅਤੇ ਸਾਝੇਦਾਰ ਵੀ ਸਾਡੇ ਮੁਤਾਬਕ ਮਜ਼ਬੂਤ ਰਹਿਣ। ਹੈਗਸੇਥ ਨੇ ਜਾਪਾਨ ਦੇ ਵਿੱਚ ਆਪਣੇ ਹਮਰੁਤਬਾ ਸ਼ਿੰਜੋਰੇ ਕੋਇਜ਼ੂਮੋ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਜਿਹੜਾ ਸੰਕਲਪ ਉਸ ਨੂੰ ਘੱਟ ਕਰਕੇ ਦੇਖ ਰਹੇ ਹੋਣਗੇ, ਪਰ ਜਾਪਾਨ ਜਾਂ ਇਸ ਖੇਤਰ ਦੇ ਵਿੱਚ ਪੈਂਦੇ ਹੋਰ ਜਿਹੜੇ ਦੇਸ਼ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੀ ਇਸ ਜਿਹੜੀ ਵੱਧ ਰਹੀ ਇੱਕ ਲੋੜ ਹੈ ਉਸ ਨੂੰ ਸਮਝਦੇ ਨੇ। ਅਸਲ 'ਚ ਅਮਰੀਕਾ ਦੀ ਲੋੜ ਤਾਂ ਹੈ ਹੀ, ਅਮਰੀਕਾ ਇਸ ਵਕਤ ਹਥਿਆਰਾਂ ਨੂੰ ਵੇਚ ਕੇ ਬਹੁਤ ਕੁਝ ਕਮਾ ਰਿਹਾ। ਵੈਸੇ ਇਸ ਦੇ ਨਾਲ ਜੁੜਿਆ ਹੋਇਆ ਨਹੀਂ, ਪਰ ਇਸ ਦੇ ਵਿੱਚੋਂ ਨਿਕਲਦੀ ਇੱਕ ਗੱਲ ਦੇ ਨਾਲ ਜੁੜਿਆ ਇੱਕ ਵੱਖਰਾ ਪੋਡਕਾਸਟ ਅਸੀਂ ਤੁਹਾਡੇ ਤੱਕ ਕੀਤਾ। ਉਮੀਦ ਕਰਦੇ ਹਾਂ ਕਿ ਉਸ ਨੂੰ ਵੀ ਤੁਸੀਂ ਸੁਣੋਗੇ ਅੱਗੇ ਚੱਲ ਕੇ। ਖੈਰ ਫਿਲਹਾਲ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਜਿੱਥੇ ਪੱਛਮ ਬੰਗਾਲ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ। ਤ੍ਰਿਣਮੂਲ ਕਾਂਗਰਸ ਜਿਹੜੀ ਕਿ ਪਹਿਲਾਂ ਕਦੇ ਇੱਥੇ ਸੱਤਾ ਦੇ ਉੱਤੇ ਕਾਬਜ਼ ਰਹਿੰਦੀ ਸੀ, ਦਹਾਕੇ ਤੱਕ ਰਹੀ ਹੈ, ਪਰ ਹੁਣ ਇਸ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਦੇ ਹੇਠ ਸਾਰੇ ਚੁਣੇ ਹੋਏ ਵਿਧਾਇਕਾਂ ਦੀ ਬੈਠਕ ਸੱਦੀ ਗਈ ਸੀ। ਖਬਰ ਇਹ ਨਹੀਂ ਹੈ, ਖਬਰ ਹੈ ਕਿ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ 80 ਵਿਧਾਇਕ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਚੁਣੇ ਹੋਏ ਨੇ ਇਹਨਾਂ ਚੋਣਾਂ ਦੇ ਵਿੱਚ, ਉਹਨਾਂ 'ਚੋਂ 3/4 ਵਿਧਾਇਕ ਗੈਰ ਹਾਜ਼ਰ ਰਹੇ, ਜਿਸ ਕਾਰਨ ਬੈਠਕ ਨੂੰ ਮੁਲਤਵੀ ਕਰਨਾ ਪਿਆ। ਮੰਨਿਆ ਜਾ ਰਿਹਾ ਕਿ ਪਾਰਟੀ ਦੇ ਅੰਦਰ ਦੀ ਹੀ ਇਹ ਇੱਕ ਬਗਾਵਤ ਹੈ। ਭਾਜਪਾ ਦੀ ਸਰਕਾਰ ਆਈ ਹੈ ਪਹਿਲੀ ਵਾਰ ਵੈਸਟ ਬੰਗਾਲ ਦੇ ਵਿੱਚ, ਪਰ ਬੈਠਕ 'ਚ 80 ਚੋਂ 20 ਵਿਧਾਇਕ ਹੀ ਪਹੁੰਚਦੇ ਨੇ, ਜਿਨ੍ਹਾਂ ਦੇ ਨਾਲ ਮਮਤਾ ਬੈਨਰਜੀ ਨੇ ਗੈਰ ਰਸਮੀ ਗੱਲਬਾਤ ਤਾਂ ਕਰ ਲਈ, ਪਰ ਹੁਣ ਬਾਕੀ ਦੇ ਵਿਧਾਇਕ ਆਖਿਰਕਾਰ ਕਿਉਂ ਨਹੀਂ ਆ ਰਹੇ? ਹਾਲਾਂਕਿ ਪਾਰਟੀ ਦੇ ਅਧਿਕਾਰੀ ਜਿਹੜੇ ਨੇ, ਅਸੀਂ ਖੜ੍ਹੇ ਨੇਤਾ ਨੇ, ਉਹਨਾਂ ਕਿਹਾ ਹੈ ਕਿ ਸਾਰੇ ਪਾਰਟੀ ਵਿਧਾਇਕ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜ੍ਹੇ ਨੇ, ਅਗਲੀ ਤਰੀਕ ਤੈਅ ਕਰਕੇ ਮੀਡੀਆ ਨੂੰ ਦੱਸ ਦਿੱਤੀ ਜਾਏਗੀ। ਉਧਰ ਭਾਰਤ ਦੀ ਫੌਜੀ ਵਿਵਸਥਾ ਦੇ ਵਿੱਚ 31 ਮਈ 2026 ਨੂੰ ਵੱਡਾ ਬਦਲਾਅ ਹੋਇਆ ਸੀ। ਦੇਸ਼ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ ਯਾਨੀ CDS ਅਤੇ ਨਵਾਂ ਨੈਵਲ ਚੀਫ ਯਾਨੀ ਨੇਵੀ ਦਾ ਪ੍ਰਮੁੱਖ ਮਿਲ ਗਿਆ ਸੀ। ਜਨਰਲ NS ਰਾਜਾ ਸੁਬਰਮਨੀਅਮ ਨੂੰ ਦੇਸ਼ ਦੇ ਤੀਸਰੇ CDS ਦੇ ਰੂਪ ਦੇ ਵਿੱਚ ਕਾਰਜਭਾਰ ਸੰਭਾਲਿਆ ਗਿਆ, ਜਦਕਿ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਭਾਰਤੀ ਨੌਸੈਨਾ ਦੇ 27ਵੇਂ ਪ੍ਰਮੁੱਖ ਬਣ ਗਏ ਨੇ। ਦੋਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਰੱਖਿਆ ਮੰਤਰੀ ਜਿਹੜੇ ਨੇ ਉਹ ਇਸ ਵਕਤ ਸਿੰਗਾਪੁਰ 'ਚ ਸ਼ੈਂਗਰੀਲਾ ਡਾਇਲੈਕਟ 'ਚ ਮੌਜੂਦ ਨੇ। CDS ਰਾਜਾ ਸੁਬਰਮਨੀ ਅਤੇ ਫੌਜੀ ਮਾਮਲਿਆਂ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਾਊਥ ਬਲਾਕ ਦੇ ਵਿੱਚ ਉਹਨਾਂ ਨੂੰ ਤਿੰਨੇ ਫੌਜਾਂ ਦੀ ਤਰਫ ਤੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉੱਥੇ ਆਖਰੀ ਕੁਝ ਖਬਰ ਦੀ ਸਾਂਝ ਪਾਈਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ 'ਚ ਯਾਨੀ ਅੱਜ 1 ਜੂਨ ਤੋਂ ਭਾਰਤ ਦੇ ਅੰਦਰ ਇਜ਼ਾਫਾ ਹੋ ਰਿਹਾ। ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਹੈ। ਖਬਰ ਏਜੰਸੀ INS ਦੇ ਮੁਤਾਬਕ 5 ਕਿਲੋ ਵਾਲੇ ਫਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ 11 ਰੁਪਏ ਦਾ ਇਜ਼ਾਫਾ ਕੀਤਾ ਗਿਆ। ਦਿੱਲੀ ਦੇ ਵਿੱਚ ਕਮਰਸ਼ੀਅਲ ਸਿਲੰਡਰ 3,113 ਰੁਪਏ ਦੇ ਵਿੱਚ ਮਿਲ ਰਿਹਾ, ਜਦਕਿ 5 ਕਿਲੋ ਵਾਲੇ ਸਿਲੰਡਰ ਦੀ ਕੀਮਤ 821 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਹਾਲੇ ਕੋਈ ਇਜ਼ਾਫੇ ਦੇ ਸੰਕੇਤ ਨਹੀਂ ਆਏ ਨੇ, ਹੋ ਸਕਦੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਬ੍ਰਿਸਬੇਨ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਸਬੇਨ ਦੇ ਵਿੱਚ ਓਲੰਪਿਕ ਖੇਡਾਂ ਹੋਣੀਆਂ ਨੇ 2032 'ਚ। ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਸ ਖਬਰ ਦਾ ਇੱਕ ਹਿੱਸਾ ਸਾਂਝਾ ਕੀਤਾ ਸੀ, ਜਦੋਂ ਇਹ ਪਤਾ ਚੱਲਿਆ ਕਿ ਹੁਣ ਮਹਿਜ 6 ਸਾਲ ਬਾਕੀ ਬਚੇ ਨੇ ਅਤੇ ਬੜਾ ਕੰਮ ਬਾਕੀ ਪਿਆ ਹੈ। ਓਲੰਪਿਕ ਦੇ ਸਟੇਡੀਅਮਸ ਦਾ ਨਿਰਮਾਣ ਹੋਣਾ, ਮੂਲਭੂਤ ਢਾਂਚਾ ਜਿਹਨੂੰ ਇਨਫਰਾਸਟ੍ਰਕਚਰ ਕਹਿ ਲਿਆ ਜਾਂਦਾ, ਬੇਸਿਕ ਇਨਫਰਾਸਟ੍ਰਕਚਰ, ਉਸ ਦਾ ਨਿਰਮਾਣ ਹੋਣਾ, ਬੜੀਆਂ ਸਾਰੀਆਂ ਇਮਾਰਤਾਂ ਉਸੜਨੀਆਂ ਨੇ, ਸੜਕਾਂ ਦਾ ਨਿਰਮਾਣ ਹੋਣਾ ਸਟੇਡੀਅਮਸ ਤੋਂ। ਪਰ ਇਸ ਸਾਰੇ ਦੇ ਦਰਮਿਆਨ ਜਦੋਂ ਦੁਨੀਆ ਭਰ ਦੀਆਂ ਨਿਗਾਹਾਂ ਹੁਣ ਤੋਂ 6 ਸਾਲਾਂ ਬਾਅਦ ਆਸਟ੍ਰੇਲੀਆ 'ਤੇ ਹੋਣਗੀਆਂ, ਆਸਟ੍ਰੇਲੀਆ ਵੀ ਨਾ ਕਹਿ ਕੇ ਸਿਰਫ ਬ੍ਰਿਸਬੇਨ ਕਿਹਾ ਜਾਵੇ, ਕਿਉਂਕਿ ਇਸ ਇੱਕ ਸ਼ਹਿਰ ਨੇ ਪੂਰੇ ਦੇ ਪੂਰੇ ਓਲੰਪਿਕ ਸਮਾਗਮ ਦੀ ਮੇਜ਼ਬਾਨੀ ਕਰਨੀ ਹੈ। ਜ਼ਾਹਰ ਜੀ ਗੱਲ ਹੈ ਕਿ ਓਪਨਿੰਗ ਸੈਰੇਮਨੀ, ਕਲੋਜ਼ਿੰਗ ਸੈਰੇਮਨੀ ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਵਿੱਚ ਵਿਚਕਾਰ ਚੱਲਣ ਵਾਲੇ ਟੂਰਨਾਮੈਂਟ, ਅਲੱਗ ਅਲੱਗ ਖੇਡਾਂ ਦੀਆਂ ਮੁਕਾਬਲੇਬਾਜ਼ੇ ਬਾਜ਼ੀਆਂ ਜਿਹੜੀਆਂ ਨੇ ਉਹ ਬੜੀਆਂ ਅਹਿਮ ਹੋਣਗੀਆਂ। ਦੁਨੀਆ ਭਰ ਦਾ ਮੀਡੀਆ, ਖਿਡਾਰੀ ਔਰ ਖਾਸ ਕਿਸਮ ਦੇ ਜਿਹੜੇ ਸੈਲੈਬ੍ਰਿਟੀਜ਼ ਨੇ ਉਹ ਨਿਗਾਹ ਰੱਖਦੇ ਨੇ ਇਸ ਵੱਡੇ ਖੇਡ ਮਹਾਕੁੰਭ ਦੇ ਉੱਤੇ, 4 ਸਾਲਾਂ ਦੇ ਵਿੱਚ ਇੱਕ ਵਾਰ ਹੋਣ ਵਾਲੇ ਓਲੰਪਿਕ ਦੇ ਲਈ। ਹੁਣ ਕੁਇਨਜ਼ਲੈਂਡ ਸਰਕਾਰ ਨੇ ਯੋਜਨਾ ਸੁਝਾਈ ਸੀ ਕਿ 3.5 ਬਿਲੀਅਨ ਆਸਟ੍ਰੇਲੀਅਨ ਡਾਲਰ ਖਰਚ ਕੇ 14 ਹੈਕਟੇਅਰ ਦੀ ਜਗ੍ਹਾ ਜਿਹੜੀ ਹੈ ਵਿਕਟੋਰੀਆ ਪਾਰਕ ਦੇ ਵਿੱਚ, ਉੱਥੇ ਓਲੰਪਿਕ ਸਟੇਡੀਅਮ ਬਣਾਇਆ ਜਾਏਗਾ, ਜੋ ਕਿ ਬ੍ਰਿਸਬੇਨ CBD ਤੋਂ ਥੋੜ੍ਹਾ ਜਿਹਾ ਹੀ ਬਾਹਰ ਹੈ। ਪਰ ਇਹ ਉਹ ਥਾਂ ਹੈ ਜਿਸ ਨੂੰ ਹੈਰੀਟੇਜ ਲਿਸਟਿਡ ਕਿਹਾ ਜਾਂਦਾ, ਜਿਸ ਨੂੰ ਟ੍ਰੈਡੀਸ਼ਨਲ ਓਨਰਸ ਯਾਨੀ ਕਿ ਇਸ ਜ਼ਮੀਨ ਦੇ ਮਾਲਕ ਜਿਹੜੇ ਨੇ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕ ਦੱਸਦੇ ਨੇ ਕਿ ਇਹ ਇੱਕ ਵਧੀਆ ਥਾਂ ਹੈ, ਇੱਕ ਪਵਿੱਤਰ ਥਾਂ ਹੈ, ਕੁਦਰਤ ਦੀ ਗੋਦ ਦੇ ਵਿੱਚ ਥਾਂ ਹੈ। ਇੱਥੇ ਸਟੇਡੀਅਮ ਦੀ ਉਸਾਰੀ ਕਰਕੇ ਇਸ ਥਾਂ ਦਾ ਕਬਾੜਾ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਪ੍ਰੋਟੈਸਟ ਚੱਲ ਰਹੇ ਨੇ। ਹੁਣ ਤਾਜ਼ਾ ਖਬਰ ਇਹ ਹੈ ਕਿ ਪ੍ਰੋਟੈਸਟ ਪਹਿਲਾਂ ਵੀ ਚੱਲ ਰਹੇ ਸੀ, ਇਸ ਦਰਮਿਆਨ ਅੱਜ ਦਾ ਦਿਨ ਹੈ, ਸੋਮਵਾਰ ਦਾ ਦਿਨ, ਜਦੋਂ ਇੱਥੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ, ਕਿਉਂਕਿ ਹੁਣ ਤੱਕ ਤਾਂ ਸਮਾਂ ਹੀ ਦਿੱਤਾ ਹੋਇਆ ਸੀ ਸਰਕਾਰ ਨੇ। ਕਿਹਾ ਜਾ ਰਿਹਾ ਸੀ ਕਿ ਜਿਹੜਾ ਬ੍ਰਿਸਬੇਨ ਕ੍ਰਿਕਟ ਗਰਾਊਂਡ ਹੈ, ਜਿਹਨੂੰ ਆਮ ਤੌਰ 'ਤੇ ਗਾਬਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਉਹਨੂੰ ਵੀ ਢਾਹ ਦੇਣਾ, ਉਹਦੀ ਵੀ 2032 ਦੇ ਲਈ ਰੀਡਿਵੈਲਪਮੈਂਟ ਦੇ ਵਾਸਤੇ ਉਹਨੂੰ ਰੱਖਣਾ। ਪਰ ਜਿਹੜਾ ਓਪਨਿੰਗ ਸੈਰੇਮਨੀ ਹੈ, ਇੱਕ ਐਸਾ ਸਟੇਡੀਅਮ ਹੋਣਾ ਚਾਹੀਦਾ ਜੋ ਕਿ ਯਾਦਗਾਰ ਰਹੇ, ਜਿਵੇਂ ਸਿਡਨੀ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ ਸੀ ਅਤੇ ਸਿਡਨੀ ਦੇ ਓਲੰਪਿਕ ਦੇ ਸਟੇਡੀਅਮ ਨੇ ਉਹ ਹਾਲੇ ਤੱਕ ਬਰਕਰਾਰ ਨੇ ਔਰ ਯਾਦ ਵੀ ਦਵਾਉਂਦੇ ਨੇ ਕਿ ਕਿਵੇਂ 26 ਸਾਲ ਪਹਿਲਾਂ ਇੱਥੇ ਸ਼ਾਨਦਾਰ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ ਓਲੰਪਿਕ ਖੇਡਾਂ ਕੀਤੀਆਂ ਸੀ। ਆਸਟ੍ਰੇਲੀਆ ਨੇ ਓਲੰਪਿਕ 1950 ਦੇ ਦਹਾਕੇ 'ਚ ਵੀ ਕੀਤੀਆਂ ਸੀ, ਉਦੋਂ ਮੈਲਬਰਨ ਨੇ ਉਹਨਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਪਰ ਉਦੋਂ ਤੋਂ ਹੁਣ ਤੱਕ ਇਸ ਇੱਕ ਸਦੀ ਦੇ ਸਮੇਂ ਦੇ ਵਿੱਚ ਬੜਾ ਕੁਝ ਬਦਲ ਗਿਆ। ਖੈਰ ਇੱਧਰ ਦੇ ਪਾਸੇ ਆਈਏ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਹੁਣ ਦਖਲ ਅੰਦਾਜ਼ੀ ਕਰਨੀ ਪੈ ਰਹੀ ਹੈ, ਕਿਉਂਕਿ ਇਹ ਸਿਰਫ ਇੱਕ ਪੋਲੀਟੀਕਲ ਇਸ਼ੂ ਨਹੀਂ ਰਹਿ ਗਿਆ, ਇਹ ਸਰਕਾਰ ਦੀ ਸਾਖ ਦਾ ਵੀ ਇੱਕ ਵਿਸ਼ਾ ਬਣ ਚੁੱਕਿਆ। ਗੇਮਸ ਇੰਡੀਪੈਂਡੈਂਟ ਇਨਫਰਾਸਟ੍ਰਕਚਰ ਕੋਆਰਡੀਨੇਸ਼ਨ ਅਥਾਰਟੀ ਯਾਨੀ ਜੀਕਾ ਨੇ ਵੀ ਅਧਿਕਾਰਕ ਤੌਰ ਦੇ ਉੱਤੇ ਐਲਾਨ ਕੀਤਾ ਕਿ ਇਸ ਐਤਵਾਰ ਰਾਤ ਨੂੰ ਜਦੋਂ ਸਾਰੇ ਪ੍ਰੋਟੈਸਟਰ ਹਟਾ ਦਿੱਤੇ ਗਏ, ਉਸ ਤੋਂ ਬਾਅਦ ਉੱਥੇ ਕਿਵੇਂ ਪ੍ਰੋਟੈਸਟਰ ਆਏ। ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਚੋਣਾਂ ਦੇ ਦਰਮਿਆਨ ਭਰੋਸਾ ਦਿੱਤਾ ਸੀ ਕਿ ਉਹ ਖੇਡਾਂ ਦੇ ਲਈ ਕੋਈ ਨਵਾਂ ਸਟੇਡੀਅਮ ਨਹੀਂ ਬਣਾਉਣਗੇ, ਹਾਲਾਂਕਿ ਹੁਣ ਇਹ ਗੱਲ ਜਿਹੜੀ ਹੈ ਉਹਦੇ 'ਤੇ ਬੈਕਫਲਿਪ ਵੱਜਿਆ ਉਹਨਾਂ ਦਾ। ਮਾਰਚ 2025 ਦੇ ਵਿੱਚ ਆਪਣੇ ਚੁਣੇ ਜਾਣ ਤੋਂ 6 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੇ ਕਹਿ ਦਿੱਤਾ ਕਿ ਵਿਕਟੋਰੀਆ ਪਾਰਕ ਦੀ ਰੀਡਿਵੈਲਪਮੈਂਟ ਤਾਂ ਹੋਣੀ ਚਾਹੀਦੀ ਹੈ ਔਰ ਇਸ ਨੂੰ ਜਨਤਕ ਵੀ ਕਰ ਦਿੱਤਾ। ਉਦੋਂ ਤੋਂ ਹੀ ਜਿਹੜੇ ਐਬਰੀਜਨਲ ਭਾਈਚਾਰੇ ਦੇ ਲੋਕ ਨੇ, ਖਾਸ ਤੌਰ ਦੇ ਉੱਤੇ ਬਰਮਬਿਨ ਜਿਹੜਾ ਕਬੀਲਾ ਉਸ ਦੇ ਨਾਲ ਜੁੜੇ ਹੋਏ ਲੋਕ, ਉਹ ਇੱਥੇ ਇਸ ਦਾ ਵਿਰੋਧ ਕਰ ਰਹੇ ਸੀ। ਖੈਰ ਹੁਣ ਮੰਨਿਆ ਜਾ ਰਿਹਾ ਕਿ 63,000 ਦੀ ਕਪੈਸਿਟੀ ਵਾਲਾ, ਲੋਕਾਂ ਦੀ ਬੈਠਣ ਦੀ ਕਪੈਸਿਟੀ ਵਾਲਾ ਇਹ ਸਟੇਡੀਅਮ ਤਿਆਰ ਹੋਣਾ। ਤਿਆਰ ਹੋਣ ਨੂੰ ਸਮਾਂ ਲੱਗੇਗਾ, ਜਦੋਂ ਬਣੇਗਾ ਸਦੋਂ ਬਣੇਗਾ, ਪਰ ਇਸ ਦਰਮਿਆਨ ਇਸ ਸਟੇਡੀਅਮ ਦੇ ਨਿਰਮਾਣ ਨੂੰ ਲੈ ਕੇ ਇੱਥੇ ਸਥਾਨਕ ਲੋਕਾਂ ਦੇ ਵਿੱਚ ਵੀ ਗੁੱਸਾ ਨਿਕਲਦਾ ਨਜ਼ਰ ਆ ਰਿਹਾ। ਫੈਡਰਲ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ ਇਸ ਬਾਬਤ ਅਲੱਗ ਤੋਂ ਇਹ ਗੱਲ ਕਹੀ ਕਿ ਐਬਰੀਜਨਲ ਭਾਈਚਾਰੇ ਅਤੇ ਹੈਰੀਟੇਜ ਪ੍ਰੋਟੈਕਸ਼ਨ ਐਕਟ ਦੇ ਬਾਰੇ ਸਾਰੀਆਂ ਸਮੀਖਿਆਵਾਂ ਕੀਤੀਆਂ ਜਾ ਰਹੀਆਂ ਨੇ। ਐਤਵਾਰ ਦੇ ਦਿਨ ਵਾਟ ਨੇ ਇਹ ਵੀ ਗੱਲ ਕਹੀ ਆਪਣੇ ਬਿਆਨ ਦੇ ਵਿੱਚ ਕਿ ਉਹ ਸਾਰੀਆਂ ਧਿਰਾਂ ਨੂੰ ਜਿਹੜਾ ਉਹ ਤਸੱਲੀਸ਼ੁਦਾ ਨਹੀਂ ਕਰ ਸਕਦੇ, ਪਰ ਇਸ ਫੈਸਲੇ ਦੇ ਉੱਤੇ ਤਾਂ ਪਹੁੰਚਣਾ ਹੋਏਗਾ ਕਿ ਜਿਹੜਾ ਇਹ ਐਡਾ ਵੱਡਾ ਖੇਡ ਇਵੈਂਟ ਹੈ ਉਸ ਦੇ ਲਈ ਆਖਿਰਕਾਰ ਇੰਤਜ਼ਾਮਾਤ ਕੀ ਕੀਤੇ ਜਾਣ। ਉੱਥੇ ਦੂਜੀ ਖਬਰ ਅਤੇ ਮਾੜੀ ਖਬਰ ਹੋ ਸਕਦੀ ਹੈ, ਜੇਕਰ ਤੁਸੀਂ ਆਪਣੇ GPs ਦੇ ਕੋਲ ਜਾਂਦੇ ਹੋ ਤੁਹਾਡਾ GPs ਦਾ ਸਮਾਂ ਵਧੇਗਾ। ਅਸਲ ਦੇ ਵਿੱਚ ਕਲੀਨਿਕਲ ਗਰੁੱਪਸ ਨੇ ਚੇਤਾਵਨੀ ਦਿੱਤੀ ਹੈ ਕਿ ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ 137 ਦੇ ਕਰੀਬ ਜਿਹੜੇ ਅਰਜੈਂਟ ਕੇਅਰ ਕਲੀਨਿਕ ਚਲਾਏ ਜਾ ਰਹੇ ਨੇ ਉਹਨਾਂ ਦੇ ਵਿੱਚ GPs ਦੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਐਂਥਨੀ ਐਲਬਨੀ ਸਰਕਾਰ ਇਹ ਚਾਹੁੰਦੀ ਹੈ ਔਰ ਬੜੀ ਵਾਰ ਉਹਨਾਂ ਨੇ ਜਚਾ ਕੇ ਜਾਂ ਉੱਚੀ ਉੱਚੀ ਬੋਲ ਕੇ ਇਹ ਗੱਲ ਦੱਸੀ ਹੈ ਕਿ ਮੈਡੀਕੇਅਰ ਸਿਸਟਮ ਨੂੰ ਬਚਾਉਣ ਵਾਲੇ ਨੇ, ਉਹ ਰਾਖੇ ਨੇ ਔਰ ਦੇਸ਼ ਦੇ ਵਿੱਚ ਅਰਜੈਂਟ ਕੇਅਰ ਕਲੀਨਿਕ ਬਣਾ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਕਿਉਂਕਿ ਉਸ ਦੇ ਨਾਲ ਗੈਪ ਪੇਮੈਂਟ ਦੇਣ ਤੋਂ ਬਚਦੇ ਨੇ। ਅਤੇ ਇਸ ਤਰੀਕੇ ਦੇ ਨਾਲ ਹੁਣ ਇਹ ਪਤਾ ਚੱਲ ਰਿਹਾ ਹੈ ਕਿ GPs ਦੀ ਉਹ ਕਮੀ ਹੈ ਤਾਂ ਅਰਜੈਂਟ ਕੇਅਰ ਕਲੀਨਿਕ ਕੀ ਕਰਨਗੇ। ਲਗਭਗ ਇਹ ਪੰਜਾਬ ਦੇ ਮਹੱਲਾ ਕਲੀਨਿਕਾਂ ਵਰਗਾ ਕੰਮ ਹੋ ਚੱਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਕਲੀਨਿਕਸ ਨੇ ਇਹਨਾਂ ਦੇ ਵਿੱਚ GPs ਦੀ ਬਹੁਤ ਵੱਡੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਪੱਲਿਓਂ ਗੈਪ ਪੇਮੈਂਟ ਦੇ ਕੇ ਹੋਰਨਾਂ GPs ਦੇ ਜਾ ਹੋਏਗਾ, ਯਾਨੀ ਕਿ ਬਲਕ GPs ਜਦੋਂ ਨਹੀਂ ਲੱਭਦੇ ਖਾਸ ਤੌਰ 'ਤੇ ਖੇਤਰੀ ਇਲਾਕਿਆਂ 'ਚ ਤਾਂ ਫਿਰ ਉਹ ਕੀ ਕਰਨ। ਰੋਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟਿਸ ਦੀ ਤਰਫ ਤੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਪੇਸ਼ੈਂਟਸ ਜਿਸ ਅਨੁਪਾਤ ਦੇ ਵਿੱਚ ਵੱਧ ਰਹੇ ਨੇ ਉਸ ਅਨੁਪਾਤ ਦੇ ਵਿੱਚ GP ਨਹੀਂ ਵੱਧ ਰਹੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਮਰੀਜ਼ ਨੂੰ ਆਪਣੀ ਜੇਬ ਦੇ ਵਿੱਚੋਂ ਸਾਲ ਭਰ ਦਾ GP ਦੇਖਣ ਦੇ ਲਈ $450 to $600 ਗੈਪ ਪੇਮੈਂਟਸ ਦੇ ਵਿੱਚੋਂ ਹੀ ਖਰਚ ਕਰਨਾ ਪੈ ਜਾਂਦਾ ਹੈ। ਉੱਥੇ ਟਰਾਂਸਪੋਰਟ ਇਨਫਰਾਸਟ੍ਰਕਚਰ ਮਿਨਿਸਟਰ ਗੈਬਰੀਅਲ ਵਿਲੀਅਮਸ ਨੇ ਹੁਣ ਵਿਕਟੋਰੀਆ ਦੇ ਨੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦੇ ਕੇ ਕਿ ਮੈਟਰੋ ਟਨਲ ਇਸ ਦਾ ਖਰਚ, ਇਹ ਚਿੱਟਾ ਹਾਥੀ ਔਰ ਇਹ ਕਿੰਨਾ ਮਹਿੰਗਾ ਸੌਦਾ, ਇਹ ਸਾਰੀਆਂ ਗੱਲਾਂ ਕਰਕੇ ਇੱਕ ਫਿਰ ਤੋਂ ਵਿਵਾਦ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਮੈਟਰੋ ਟਨਲ ਨੂੰ ਲੈ ਕੇ ਬਾਰ ਬਾਰ ਇਹ ਕਿਹਾ ਜਾ ਰਿਹਾ ਸੀ ਵਿਰੋਧੀ ਧਿਰ ਦੀ ਤਰਫ ਤੋਂ, ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ, ਕਿ ਜੈਸਿੰਟਾ ਐਲਨ ਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਮਹਿਜ਼ 9 ਕਿਲੋਮੀਟਰ ਦੀ ਅੰਡਰਗਰਾਊਂਡ ਟ੍ਰੇਨ ਲਾਈਨ ਦੀ ਓਪਨਿੰਗ ਫਰਵਰੀ ਮਹੀਨੇ 'ਚ ਕਰ ਦਿੱਤੀ ਗਈ ਸੀ ਮੈਟਰੋ ਦੀ, ਪਰ ਉਸ ਤੋਂ ਬਾਅਦ ਹੁਣ ਟਰਾਂਸਪੋਰਟ ਮਿਨਿਸਟਰ ਦਾ ਬਿਆਨ ਸਾਹਮਣੇ ਆ ਰਿਹਾ, ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਬੜਾ ਮਹਿੰਗਾ ਸੌਦਾ ਪਿਆ ਵਿਕਟੋਰੀਆ ਨੂੰ। ਹਾਲੇ ਵੀ ਵਿਕਟੋਰੀਆ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਬਹੁਤ ਖਰਚੇ ਜਿਹੜੇ ਹੋਣੇ ਨੇ, ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਬਅਰਬਨ ਰੇਲ ਲੂਪ ਹੈ ਉਹਦੇ 'ਤੇ $34 billion, ਮੈਟਰੋ ਟਨਲ ਜਿਸ ਦੇ ਵਿੱਚ ਐਨਜ਼ੈਕ ਟਾਊਨ ਹਾਲ, ਸਟੇਟ ਲਾਇਬ੍ਰੇਰੀ, ਪਾਰਕਵਿਲ ਅਤੇ ਆਰਡਨ ਸਟੇਟ ਸਟੇਸ਼ਨ ਪੈਂਦੇ ਨੇ, ਉਹਦੇ 'ਤੇ ਸ਼ੁਰੂਆਤ ਦੇ ਵਿੱਚ $11 billion ਦਾ ਖਰਚ ਆਉਣ ਦੀ ਗੱਲ ਦੱਸੀ ਗਈ ਸੀ, ਪਰ ਹੁਣ ਜਦੋਂ ਮੁਕੰਮਲ ਹੋਇਆ, ਹਾਲਾਂਕਿ ਕਈ ਚੀਜ਼ਾਂ ਹਾਲੇ ਵੀ ਅਧੂਰੀਆਂ ਪਈਆਂ ਨੇ, $15.5 billion ਤੋਂ ਜ਼ਿਆਦਾ ਦਾ ਬਿੱਲ ਇਹਦੇ 'ਤੇ ਦੱਸਿਆ ਜਾ ਰਿਹਾ ਹੈ। ਉੱਧਰ ਜੈਸਿੰਡਾ ਐਲਨ ਸਰਕਾਰ ਪਹਿਲਾਂ ਹੀ ਚਰਚਾ ਦੇ ਵਿੱਚ ਆ ਜਦੋਂ ਇਹ ਕਿਹਾ ਜਾਂਦਾ ਹੈ ਕਿ $1.5 lakh ਲਗਾ ਕੇ ਇੱਕ ਤਾਂਬੇ ਦਾ ਬੁੱਤ ਡੈਨੀਅਲ ਐਂਡਰਿਊਜ਼ ਦਾ, ਸਾਬਕਾ ਪ੍ਰੀਮੀਅਰ ਦਾ, ਜਿਹੜਾ ਬਣਾਇਆ ਜਾ ਰਿਹਾ, ਪਰ ਟੈਕਸਪੇਅਰਸ ਦੇ ਪੈਸੇ ਦੀ ਦੁਰਵਰਤੋਂ ਕਰਕੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਆਖਰਕਾਰ ਉਸ ਪੈਸੇ ਨੂੰ ਕਿਵੇਂ ਢੰਗ ਸਿਰ ਜਿਹੜਾ ਹੈ ਖਰਚ ਕੀਤਾ ਜਾ ਸਕੇ। ਸਬਅਰਬਨ ਰੇਲ ਲੂਪ ਦਾ ਇਹ ਪ੍ਰੋਜੈਕਟ ਜਿਹੜਾ ਅਗਲੇ 4 ਸਾਲ ਬਾਅਦ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਦੇ ਨਾਲ ਜੁੜੀ ਖਬਰ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੌਸਮ ਦੇ ਅੰਦਰ ਇਸ ਵਕਤ ਕਾਫੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਵੀਕੈਂਡ ਤੋਂ ਹੀ ਇਹ ਫਲੱਡਿੰਗ ਅਤੇ ਤਬਾਹਕੁਨ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਖਤਰੇ ਖਦਸ਼ੇ ਬਲਕਿ ਵਗ ਵੀ ਰਹੀਆਂ ਨੇ। ਤੇਜ਼ ਤੂਫਾਨ ਨੇ, ਤੇਜ਼ ਹਵਾਵਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਕੈਂਡ ਸੀ ਉਸ ਦਰਮਿਆਨ ਕਾਫੀ ਤਬਾਹੀ ਮਚਾਈ, ਔਰ ਇਸ ਦੇ ਚੱਲਦਿਆਂ ਹੋਇਆ ਪਰਥ ਹਵਾਈ ਅੱਡੇ ਦੇ ਉੱਤੇ ਕਈ ਸਾਰੀਆਂ ਉਡਾਨਾਂ ਜਿਹੜੀਆਂ ਸੀ ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਡਿਟੋਰ ਕਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ ਜਾਂ ਕੈਂਸਲ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਕੈਪ ਨੈਚੁਰਲਾਈਜ਼ ਦੇ ਵਿੱਚ 135 kilometers ਪ੍ਰਤੀ ਘੰਟੇ ਦੀ ਹਵਾ ਜਿਹੜੀ ਰਫ਼ਤਾਰ ਆ ਉਸ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ। ਉੱਧਰ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸ ਯਾਨੀ ਡੀਫੈਸ, ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਐਮਰਜੈਂਸੀ ਮਹਿਕਮਾ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਓ ਜਿਹੜੀ ਲੋਕੇਸ਼ਨ ਵਰਤ ਕੇ ਮੈਸੇਜਿਸ ਸੁਨੇਹੇ ਭੇਜ ਦਿੱਤੇ ਗਏ ਸੀ, ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹਨਾਂ ਥਾਵਾਂ ਦੇ ਵਿੱਚ ਨਾ ਜਾਇਆ ਜਾਵੇ, ਗੁਰੇਜ਼ ਕੀਤਾ ਜਾਵੇ, ਖਾਸ ਤੌਰ ਦੇ ਉੱਤੇ ਤਟੀ ਇਲਾਕਿਆਂ 'ਤੇ। ਔਰ ਪਰਥ ਦੇ ਵਿੱਚ ਕੱਲ੍ਹ ਰਾਤ ਤੇਜ਼ ਕੰਟੀਨਿਊ ਜਿਹੜੀ ਬਾਰਿਸ਼ ਪੈ ਰਹੀ ਸੀ ਉਹ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਹਾਲੇ ਮੌਸਮ ਦੇ ਵਿੱਚ ਸੁਧਾਰ ਨਹੀਂ ਹੋਇਆ। ਵੈਸਟਰਨ ਪਾਵਰ ਦੇ ਮੁਤਾਬਕ 60,000 ਘਰਾਂ ਦੇ ਵਿੱਚ ਜਿਹੜੀ ਬਿਜਲੀ ਚਲੀ ਗਈ ਸੀ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਦੀ ਬਿਜਲੀ ਰੀਸਟੋਰ ਕਰ ਦਿੱਤੀ ਗਈ ਹੈ। ਹਾਲੇ ਵੀ ਕੁਝ ਇੱਕ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਬਿਜਲੀ ਰੀਸਟੋਰ ਨਹੀਂ ਹੋਈ ਹੈ। ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਦੁਆਰਾ ਦੱਸਿਆ ਗਿਆ ਹੈ ਕਿ ਇੱਕਦਮ ਇੱਕ ਉਹਨਾਂ ਦੇ ਉੱਤੇ ਵੀ ਆਉਣ ਪਈ, 700 ਦੇ ਕਰੀਬ ਕਾਲਾਂ ਆ ਜਾਂਦੀਆਂ ਨੇ ਇਸ ਵੀਕੈਂਡ ਦੇ ਦਰਮਿਆਨ, ਸ਼ਨੀਵਾਰ ਐਤਵਾਰ ਦੇ ਦਰਮਿਆਨ, ਕਿਸੇ ਨੇ ਦਰਖਤ ਡਿੱਗਣ ਦੀ, ਕਿਸੇ ਨੇ ਪਾਵਰ ਲਾਈਨ ਡਿੱਗਣ ਦੀ, ਕਿਸੇ ਨੇ ਡੈਬਰੀਜ਼ ਇਕੱਠੀ ਹੋਣ ਦੀ, ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਕਰਕੇ ਮਦਦ ਮੰਗੀ ਸੀ। ਉੱਥੇ IPL ਦਾ ਅੰਜਾਮ ਤਾਂ ਤੁਸੀਂ ਹੁਣ ਦੇਖ ਹੀ ਲਿਆ, IPL ਦੇ ਵਿੱਚ ਜਿਹੜੀ RCB ਦੀ ਜਿੱਤ ਹੈ ਉਹ ਹੋਈ ਹੈ, ਔਰ ਇਸ ਜਿੱਤ ਤੋਂ ਬਾਅਦ ਗੁਜਰਾਤ ਟਾਈਟਨ ਜਿਹੜੀ ਹਾਰੀ ਹੈ ਉਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਹੁਣ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਉੱਤੇ RCB ਨੂੰ ਵਧਾਈ ਦਿੱਤੀ ਹੈ, ਕਿਹਾ ਕਿ RCB ਬੜੇ ਬਹਾਦਰੀ ਦੇ ਨਾਲ ਖੇਡੇ ਨੇ। ਫਾਈਨਲ ਮੁਕਾਬਲੇ 'ਚ RCB ਦੇ ਸਾਹਮਣੇ ਸ਼ੁਭਮਨ ਗਿੱਲ 10 runs ਹੀ ਬਣਾ ਕੇ ਆਊਟ ਹੋ ਗਏ ਸੀ। ਜੋਸ਼ ਹੇਜ਼ਲਵੁੱਡ ਤੀਸਰੇ ਓਵਰ ਦੇ ਵਿੱਚ ਗਿੱਲ ਦਾ ਵਿਕਟ ਲੈ ਗਏ ਸੀ। IPL ਦੇ ਸੀਜ਼ਨ 'ਚ ਸ਼ੁਭਮਨ ਗਿੱਲ ਨੇ ਕੁੱਲ 722 runs ਜੋੜੇ ਨੇ। GT ਦੀ ਫਾਈਨਲ ਤੱਕ ਲਿਜਾਣ ਦੇ ਵਿੱਚ, GT ਯਾਨੀ ਕਿ ਗੁਜਰਾਤ ਟਾਈਟਨਸ ਨੂੰ ਫਾਈਨਲ ਤੱਕ ਲਿਜਾਣ 'ਚ ਉਹਨਾਂ ਦਾ ਕਾਫੀ ਅਹਿਮ ਰੋਲ ਰਿਹਾ ਸੀ। IPL 2026 ਦੀ ਖਿਤਾਬੀ ਟਰਾਫੀ ਬੇਸ਼ੱਕ ਰਜਤ ਪਟੀਦਾਰ ਦੀ ਕੋਹਲੀ ਦੀ ਟੀਮ ਦੇ ਨਾਮ ਗਈ ਹੋਵੇ, ਪਰ ਇਸ ਟੂਰਨਾਮੈਂਟ ਦੇ ਵਿੱਚ ਵੈਭਵ ਸੂਰਿਆਵੰਸ਼ੀ ਜਿਹੜੇ ਕਿ ਰਾਜਸਥਾਨ ਰਾਇਲ ਦੇ ਲਈ ਕਮਾਲ ਕਰਕੇ ਗਏ ਨੇ, ਉਸਨੇ 776 ਦੌੜਾਂ ਇਸ ਟੂਰਨਾਮੈਂਟ 'ਚ ਬਣਾਈਆਂ ਸੀ। ਸ਼ੁਭਮਨ ਗਿੱਲ ਉਹਨਾਂ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਰਹੇ ਸੀ, ਅਤੇ ਇਹਨਾਂ ਦੀ ਹੀ ਗੁਜਰਾਤ ਟਾਈਟਨ ਟੀਮ ਦੇ ਸਾਈ ਸੁਦਰਸ਼ਨ ਨੇ 722 ਦੌੜਾਂ ਬਣਾਈਆਂ ਸੀ, ਜਦਕਿ ਜੇਤੂ ਟੀਮ ਵਿਰਾਟ ਕੋਹਲੀ ਜਿਨ੍ਹਾਂ ਨੇ ਫਾਈਨਲ ਮੁਕਾਬਲੇ ਦੇ ਵਿੱਚ ਵੀ ਆਪਣਾ ਦਮਖਮ ਦਿਖਾਇਆ, ਉਹਨਾਂ ਨੇ 675 ਦੌੜਾਂ ਬਣਾਈਆਂ ਇਸ ਪੂਰੇ ਐਡੀਸ਼ਨ 'ਚ। ਔਰ 5ਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਨਰਾਈਜ਼ਰ ਹੈਦਰਾਬਾਦ ਦੇ ਹੈਨਰੀ ਕਲਾਸਨ ਰਹੇ। ਉੱਥੇ ਹੀ ਦੂਸਰੇ ਪਾਸੇ ਜੇਕਰ ਵਿਕਟਾਂ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨ ਦੇ ਕਸੀਡੋ ਰਬਾਡਾ ਨੇ ਇਸ ਪੂਰੇ 2026 ਦੇ ਐਡੀਸ਼ਨ ਦੇ ਵਿੱਚ ਕੁੱਲ 29 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ RCB ਦੇ ਭੁਵਨੇਸ਼ਵਰ ਕੁਮਾਰ ਨੇ ਇਸ ਟੂਰਨਾਮੈਂਟ 'ਚ 28 ਵਿਕਟਾਂ ਹਾਸਲ ਕੀਤੀਆਂ। ਤੀਜੇ ਨੰਬਰ ਦੇ ਉੱਤੇ ਜੋਫਰਾ ਆਰਚਰ ਰਾਜਸਥਾਨ ਰਾਇਲ ਦੇ, ਜਿਨ੍ਹਾਂ ਨੇ 25, ਅਤੇ ਗੁਜਰਾਤ ਟਾਈਟਨ ਦੇ ਰਾਸ਼ਿਦ ਖਾਨ ਨੇ 21, ਅਤੇ 5ਵੇਂ ਨੰਬਰ ਦੇ ਉੱਤੇ ਕੰਬੋਜ ਜਿਹੜੇ ਚੇਨਈ ਸੁਪਰ ਕਿੰਗ ਦੇ ਸੀ, ਜਿਨ੍ਹਾਂ ਨੇ 21 ਵਿਕਟਾਂ ਹਾਸਲ ਕੀਤੀਆਂ। ਖਬਰਾਂ ਦੇ ਅੱਜ ਦੇ ਇਸ ਐਡੀਸ਼ਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਸ सोना चाहिदा,
2: भरोसा चाहिदा,
1: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन। ओपिट होम्स अपने इरादियां वांग सिर्फ इमारत नहीं, बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ओपिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252।
3: रोज रोज शॉपिंग हुंदिया ने, पता नहीं केड़ा देवता राजी कीता इन्हां ने।
4: सूरज देवता
3: की मतलब?
4: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-06-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਇਆ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਉਂਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ। ਸਿਰਫ ਦੁਬਈ ਨਹੀਂ, ਦੋਹਾ, ਜੈਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ, ਕੀ ਇੱਦਾਂ ਹੀ ਰਹੇਗਾ? ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ। ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਹੀ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਪਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਦ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਾਈਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ। ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ, ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਇਹ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਇਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ। ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਵਾਲੇ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਇਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਇਰਾਨ ਉਹਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ, ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ, ਅਰਬਾਂ, ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਪਊਗਾ।
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੀਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। 5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ। ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਣ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕ ਹੋ, ਮੁਸਲਿਮ ਮਾਲਕ ਹੋ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦੇ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8% ਜਾਂ 2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਸ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾ ਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਦ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂ ਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨਿਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ट्रिलियन 1.2 ट्रिलियन ते सऊदी अरब ने 600 बिलियन डॉलर, जिस से 142 बिलियन था सऊदी अरब ने हथियार भी लेने से अमरीका तो। इस सारी इन्वेस्टमेंट अमरीका दे नाल करनी सी। हालांकि ये भी हो सकता है कि सऊदी अरब वर्गे देशों वालों हथियार ते जिहड़ा हुण खर्च होना है अमरीका दे विच वो अपने वादे तो कितने ज़्यादा करन, 150 बिलियन डॉलर के आसपास लेना सी, हो सकता 200, 250, 300, 400, 500 बिलियन डॉलर तक के भी हथियार ले लैन, क्योंकि अमरीका ने जचाया ही यही है कि तुहाडे गुआंढ च तां ईरान बैठा है, असीं तुहाडी मदद कर देवांगे एक बार, दो बार, तीन बार, पर जे ईरान ने फिर तो हमला किया फिर की करूँगे। जे ईरान ने सीधी लिया के दुबई की बुर्ज खलीफा च मिजाइल मारी तो की करूँगे। जे अमरीका अपने मिलटरी बेस तुहाडे देशां च नहीं रखूगा, जे साडी एयर डिफेंस टैक्नोलॉजी तुहाडे कोल नहीं होएगी तो तुसीं तां खत्म हो जाओगे। यानी कि इस एक जंग ने मिडल ईस्ट के बनावटी शहरीकरण तो पर्दा चुक के रख दिता, तो हुण दूजे देशों च बैठे इन्वेस्टर भी मिडल ईस्ट के इन्वेस्ट करन लग्या एक बार नहीं, दो बार नहीं, बार बार सोचणगे, सोच भी रहे ने, बल्कि फैसले बदल भी रहे ने। यह जिहड़ा ईरान अमरीका इजराइल टकरा है, ये आस्ट्रेलिया का एंगल की है, ये असी तुहानू इहदे बारे भी थोड़ी जी दस दे। आस्ट्रेलिया अक्सर एक चीज़ यह फैलाई जाती सी, क्योंकि आस्ट्रेलिया एक संपन्न देश है, एक परफेक्ट कंट्री मनिया जाता है, तो आस्ट्रेलिया दे विचों इस परफेक्ट कंट्री जिथों के रजे पुजे लोग हुण होर इस पैसे की वरतों किथे करन, तां फिर वह एक होर देश दे विच इन्वेस्ट करन, ते वह देश वह शहर होएगा दुबई। दुबई नूं एक सेफ हैवन के तौर पर पेश किया गया, पर हुण उस शख्स नूं भी ठेस पहुँची है। दुबई हमेशा ही अपने आप नूं अमीरां दे लई या जिहड़े फॉरेन इन्वेस्टर ने उन्हां दे लई एक टैक्स फ्री डेस्टिनेशन कह के कि तुहानूं टैक्स नहीं कोई लगना, इत्थों दी सरकार ने तुहाडे तों पैसा नहीं कोई लैणा, 2 लाख डॉलर लगाओ, 5 लाख लगाओ, 10 लाख डॉलर लगाओ, इत्थे घर लो, माल लवो, कोई दुकान लवो, कोई ना कोई ऐसी चीज़ दे विच इन्वेस्ट करो दुबई दे अंदर। पर जदों हुण अटैक दे दरम्यान दुबई इंटरनेशनल एयरपोर्ट ही बंद हो गया, तो होर बड़िया नामी ग्रामी जिहड़ियां उत्थे दे लैंडमार्क सी उन्हां दे कोल जाके ड्रोन डिग पए, जाहिर जी गल है कि आस्ट्रेलियन इन्वेस्टर्स दा भरोसा टुट गया है इस वक्त, पूरी तरह दे नाल टुट गया। एक तो ट्रैवल अवॉयडेंस हो रही है इस वक्त, क्योंकि जदों तुसीं किसे वल जाओगे ही नहीं तो तुसीं उधरले पासे इन्वेस्ट भी क्यों करोगे। एयर स्पेस कुछ चिर बंद रहा, आस्ट्रेलियन सैलानी नहीं गए उत्थे, जिहड़े एक्सपैट सीगे, जिहड़े प्रवासी कह लैंदे उत्थे रहन वाले, वो नहीं दुबई जा रहे है, सो डर रहे ने। हुण जंग के शुरुआती दिन आस्ता बहुत सारे जिहड़े अमीर प्रवासी से उन्होंने दुबई छड्डन दे लई जिहड़े प्राइवेट जैट्स मंगवा ले सीगे। इनफैक्ट उत्थे अल जजीरा दी रिपोर्ट भी आई सी कि प्राइवेट जैट्स की डिमांड वध गई है, क्योंकि दुबई चो लोग निकल रहे ने बाहर, फिर इन्वेस्टमेंट ड्रॉप किवें होया। हुण आस्ट्रेलियन निवेशक जिहड़े ने दुबई की रियल एस्टेट दे विच करोड़ों डॉलर का निवेश करते हैं हर साल। एक अंदाजा ही लगाया जाता है कि आस्ट्रेलियन लोगों का दुबई च इस वक्त 785 मिलियन डॉलर तो वध दी इन्वेस्टमेंट हुई हुई है, सिर्फ और सिर्फ रिहायशी प्रॉपर्टीज़ दे विच, यानी कि घरां घुरां दे विच ही इन्ना इन्वेस्ट होया। कमर्शियल प्रॉपर्टी का तो हले अंदाजा ही नहीं कोई, क्योंकि उहदा लगाया भी नहीं जा सकता। पर इस सिक्योरिटी शॉक ने इन्वेस्टर्स नू पिछे धक दिता, बैकफुट के उत्ते भेजता, नवा इन्वेस्ट कोई हो नहीं रहा, पैसा पुरानी इन्वेस्टमेंट बाहर हो रही है, दुबई लैंड बाहर का मतलब कि पैसा उतों खिंचया जा रहा है। जिहड़ा दुबई लैंड डिपार्टमेंट है उन्होंने अंकड़िया के मुताबिक सिर्फ जो फरवरी महीने जंग हुई सी कि उदों ही प्रॉपर्टी के सौद्या 50% गिरावट आ गई सी। दुबई च लगभग 90% आबादी दुबई के लोगों की नहीं हैगी, फॉरनर्स ने, एलियंस या दूसरे मूल के लोग ने। जे आस्ट्रेलिया ते होर देश इंडिया या होर भी जिन्हें भी देश है न्यूजीलैंड, चाइना, जापान, सिंगापुर, इतों के इन्वेस्टर लगातार पिछे हटते रहे, तो दुबई च जिहड़े लगातार वो नवीं बन रही लग्जरी विलाज ने, अपार्टमेंट्स की मार्केट है क्रैश हो जाएगी, मार्केट च प्रॉपर्टी की सप्लाई भी ज़्यादा हो जाएगी, तो खरीददार भी कोई नहीं होएगा, जाहिर जी गल है कि क्रैश हो जाएगी। हुण आस्ट्रेलियन गवर्नमेंट जिहड़ी एंथनी अल्बनीज गल लिया के इत्थे मुकदी है कि भावें डायरैक्टली इन्होंने अपने आप नूं इस जंग तो दूर रखिया सी, शुरू शुरू दे विच अमेरिका ने
कह रहे ने कि मंगी सी मदद, पर पिछले दिन ही प्रधानमंत्री कहते कि ना तो सानू कोई लिखती के है, ना ट्रंप ने कोई फोन किया। मैनू कहते सुपने थोड़े आ रहे हैं, हो अलग गल है कि वह ड्रोन मारी जा रहे हैं, मिजाइला मारी जा रहे हैं। पर एंथनी अल्बनीज कहते कि सानू तो कहा ही नहीं अमरीका ने भी मदद करो साड़ी, अफगानिस्तान वेले किहड़ा कहा सी। पर खैर हुण आस्ट्रेलियन गवर्नमेंट ने डायरैक्टली अपने आप नूं इस जंग तो दूर रखिया सी, बट इनडायरैक्टली जिहड़ा उह प्रॉब्लम जरूर आस्ट्रेलिया नूं भी भुगतनी पई है, इत्थों दे इन्वेस्टर्स नूं भी भुगतनी पई है, दुनिया भर नूं भुगतनी पै रही है। तो इहदे पिछे जिम्मेदार कौन है जानदे ही हो तुसीं। फिलहाल मैनूं दिओ इजाज़त इस खास रिपोर्ट दे विचों। धन्यवाद।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਸਾਡੇ ਪਿੰਡ ਵਾਲੇ ਵਲੈਤੀਏ ਜਦੋਂ ਵੀ ਆਉਂਦੇ ਨੇ ਬਾਹਰ ਦੇ ਬੜੇ ਕਿੱਸੇ ਸੁਣਨ ਨੂੰ ਮਿਲਦੇ ਆ। ਅੰਕਲ ਨੇ ਲੰਮਾ ਸਮਾਂ ਪੁਲਿਸ ਦੀ ਨੌਕਰੀ ਕੀਤੀ ਹੈ। ਇੱਕ ਵਾਰੀ ਇੱਕ ਕੇਸ ਸੁਣਾਵੇ, ਕਹਿਣ ਲੱਗੇ ਇੱਕ ਅਜੀਬ ਜਿਹਾ ਕੇਸ ਉਹਨਾਂ ਦੇ ਕੋਲ ਆਇਆ। ਇੱਕ ਬੰਦੇ ਨੇ ਰਿਪੋਰਟ ਲਿਖਾਈ ਕਿ ਦੂਸਰੇ ਨੇ ਮੇਰੀ ਦੁਕਾਨ ਦੇ ਅੰਦਰ ਵੜ ਕੇ ਮੇਰੇ ਫੋਨ ਨੂੰ ਟੱਚ ਕੀਤਾ, ਮੇਰੀ ਪ੍ਰਾਈਵੇਸੀ ਬਰੀਚ ਕੀਤੀ ਹੈ, ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਇਸ ਤਰੀਕੇ ਦੇ ਨਾਲ ਉਹ ਮੇਰੇ ਕਾਊਂਟਰ ਦੇ ਪਿੱਛੇ ਆ ਕੇ ਮੇਰੇ ਫੋਨ ਨੂੰ ਨਹੀਂ ਸੀ ਟੱਚ ਕਰ ਸਕਦਾ, ਉਹਨੂੰ ਇਹ ਅਧਿਕਾਰ ਨਹੀਂ ਸੀ। ਉਸ ਬੰਦੇ ਨੂੰ ਪੁੱਛਿਆ ਗਿਆ ਤਾਂ ਕਹਿਣ ਲੱਗਾ ਜੀ ਹੋਇਆ ਤਾਂ ਕੁਛ ਇੱਦਾਂ ਹੀ, ਦੁਕਾਨਦਾਰ ਮੇਰੇ ਨਾਲ ਡੀਲ ਕਰ ਰਿਹਾ ਸੀ, ਕਿਸੇ ਸਮਾਨ ਦੀ ਜ਼ਰੂਰਤ ਪਈ ਤਾਂ ਦੁਕਾਨ ਦੇ ਪਿਛਲੇ ਹਿੱਸੇ 'ਚ ਉਹ ਸਮਾਨ ਲੱਭਣ ਦੇ ਲਈ ਚਲਾ ਗਿਆ। ਕਾਫੀ ਸਮਾਂ ਲਾ ਦਿੱਤਾ ਸੀ ਉਹਨੇ। ਮੈਂ ਉਹਦੀ ਦੁਕਾਨ ਦੇ ਕਾਊਂਟਰ 'ਤੇ ਉਰਲੇ ਪਾਸੇ ਖੜਾ ਉਹਦਾ ਫੋਨ ਚਾਰਜ 'ਤੇ ਪਿਆ ਵੇਖ ਰਿਹਾ ਸੀ ਕਿ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਮੈਨੂੰ ਸੀ ਕੋਈ ਆ ਕੇ ਆਪਣਾ ਫੋਨ ਚੁੱਕ ਲਵੇ, ਪਰ ਉਹਦੇ ਤੱਕ ਸ਼ਾਇਦ ਆਵਾਜ਼ ਨਹੀਂ ਸੀ ਪਹੁੰਚ ਰਹੀ ਜਾਂ ਫਿਰ ਉਹਨੂੰ ਐਡੀ ਫੋਨ ਦੀ ਪਰਵਾਹ ਨਹੀਂ ਸੀ। ਵਾਰ ਵਾਰ ਫੋਨ ਵੱਜੇ ਬੰਦ ਹੋ ਜੇ, ਹੁਣ ਜਦੋਂ ਫੋਨ ਵੱਜਦਾ ਤਾਂ ਉਹਦੀ ਬੱਤੀ ਜਗਦੀ ਹੈ, ਆਵਾਜ਼ ਆਉਂਦੀ ਹੈ ਰਿੰਗ ਦੀ। ਵਾਰ ਵਾਰ ਧਿਆਨ ਸਕਰੀਨ ਦੇ ਉੱਤੇ ਜਾਂਦਾ ਸੀ, ਗੌਦੇ ਨਾਲ ਵੇਖਿਆ ਤੇ ਸਵੀਟ ਗਰਲ ਲਿਖਿਆ ਸੀ। ਸ਼ਾਇਦ ਉਹਦੀ ਆਪਣੀ ਧੀ ਉਹਨੂੰ ਵਾਰ ਵਾਰ ਫੋਨ ਕਰ ਰਹੀ। ਮਨ ਦੇ ਵਿੱਚ ਆਇਆ ਕਿਸੇ ਮੁਸੀਬਤ 'ਚ ਨਾ ਹੋਵੇ। ਚਲੋ ਖੈਰ, ਆ ਕੇ ਆਪੇ ਵਾਪਸ ਕਾਲ ਕਰ ਲੂ। ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਜਦੋਂ ਇਸ ਵਾਰੀ ਸਕਰੀਨ ਦੇ ਉੱਤੇ ਲਿਖਿਆ, ਉਹਨੇ ਲਿਖਿਆ ਸੀ ਮੈਂ ਆਪਣੀ ਜਾਨ ਦੇਣ ਜਾ ਰਹੀ ਹਾਂ। ਬਸ ਫਿਰ ਕੀ ਸੀ, ਮੇਰੇ ਕੋਲੋਂ ਰਿਹਾ ਨਹੀਂ ਗਿਆ। ਫਿਰ ਮੈਨੂੰ ਇਹ ਸਮਝ ਹੀ ਨਹੀਂ ਆਇਆ ਕਿ ਮੈਂ ਕਾਊਂਟਰ ਦੇ ਇਸ ਪਾਸੇ ਹਾਂ ਜਾਂ ਉਸ ਪਾਸੇ। ਮੈਨੂੰ ਇਹਦੀ ਪ੍ਰਾਈਵੇਸੀ ਬਰੀਚ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਮੈਨੂੰ ਕਿਸੇ ਘਰ ਦੇ ਵਿੱਚ ਵੜ ਕੇ ਕਿਸੇ ਦੂਸਰੇ ਦਾ ਫੋਨ ਚੁੱਕਣਾ ਚਾਹੀਦਾ ਜਾਂ ਨਹੀਂ ਚੁੱਕਣਾ ਚਾਹੀਦਾ। ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੀ ਆਪਣੀ ਧੀ ਨੂੰ ਮੇਰੀ ਜ਼ਰੂਰਤ ਹੋਵੇ। ਮੈਂ ਇੰਨਾ ਸੋਚ ਹੀ ਨਹੀਂ ਸਕਿਆ। ਕਿਸਮਤ ਚੰਗੀ ਕਿ ਮੈਂ ਉਸੇ ਫੋਨ ਦੇ ਉੱਤੇ ਜਦੋਂ ਕਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬਿਨਾਂ ਲੋਕ ਦੇ ਉਹ ਫੋਨ ਕੁੜੀ ਨੂੰ ਜਾ ਲੱਗਾ। ਸ਼ਾਇਦ ਉਹਦਾ ਕਾਰੋਬਾਰੀ ਫੋਨ ਸੀ। ਬਸ ਇੰਨਾ ਕੁ ਮੇਰਾ ਮਨਸੂਬਾ। ਕੁੜੀ ਦੀ ਆਵਾਜ਼ ਆਈ, ਡੈਡੀ ਕਹਿ ਕੇ ਰੋਣ ਲੱਗ ਪਈ। ਪਤਾ ਨਹੀਂ ਉਹ ਕਿਹੜੀ ਮੁਸੀਬਤ 'ਚ ਸੀ, ਮੈਂ ਬਹੁਤਾ ਪੁੱਛਣਾ ਵੀ ਨਹੀਂ ਚਾਹਿਆ। ਜਿੰਨੀ ਕੁ ਮੱਤ ਕੰਮ ਕੀਤੀ, ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਦੇ ਵਿੱਚ ਥੋੜ੍ਹੀ ਪੜ੍ਹਾਈ ਕੀਤੀ ਕੰਮ ਆ ਗਈ, ਦੋ ਚਾਰ ਗੱਲਾਂ ਕੀਤੀਆਂ ਅਤੇ ਉਹ ਸਮਾਂ ਟਲ ਗਿਆ। ਬਸ ਇੰਨੇ ਚਿਰ ਨੂੰ ਉਹਦਾ ਪਿਓ ਆ ਗਿਆ। ਪਿਓ ਨੂੰ ਸਾਰੀ ਗੱਲ ਦੱਸੀ, ਬਾਕੀ ਉਹਨੇ ਸਾਂਭ ਲਿਆ। ਮੇਰੇ ਲਈ ਤਾਂ ਬਸ ਇੰਨਾ ਬਹੁਤ ਹੈ, ਬੱਚੀ ਦੀ ਜਾਨ ਬਚ ਗਈ। ਉਸ ਤੋਂ ਕੁਝ ਸਮਾਂ ਬਾਅਦ ਬਸ ਆ ਤੁਹਾਡੇ ਵੱਲੋਂ ਚਿੱਠੀ ਆਉਂਦੀ ਹੈ, ਮੇਰੇ ਉੱਤੇ ਕਿਸੇ ਨੇ ਰਿਪੋਰਟ ਲਿਖਾਈ ਹੈ। ਮੈਨੂੰ ਯਕੀਨ ਨਹੀਂ ਆਉਂਦਾ ਰਿਪੋਰਟ ਲਿਖਾਉਣ ਵਾਲਾ ਇਹ ਕੁੜੀ ਦਾ ਪਿਓ ਹੀ ਹੈ। ਕਹਿਣ ਲੱਗੇ ਜਦੋਂ ਆਪਾਂ ਉਸ ਦੁਕਾਨਦਾਰ ਨੂੰ ਪੁੱਛਿਆ ਤਾਂ ਕਹਿਣ ਲੱਗਾ ਜੀ ਇਹ ਬਿਲਕੁਲ ਠੀਕ ਕਹਿ ਰਿਹਾ, ਜੋ ਇਹਨੇ ਮੇਰੀ ਕੁੜੀ ਦੇ ਲਈ ਕੀਤਾ

ਤੂੰ ਇੰਨੇ ਕਾਲ ਵਾਪਸ ਕਿਉਂ ਕੀਤੀ? ਮੇਰੇ ਮੈਸੇਜ ਇੰਨੇ ਕਿਉਂ ਪੜੇ? ਮੇਰੀ ਧੀ ਦੀ ਜਾਨ ਬਚਾਈ ਆ, ਉਹਦੇ ਲਈ ਮੈਂ ਇਹਦਾ ਧੰਨਵਾਦ ਕਰ ਚੁੱਕਾ। ਇੱਦਾਂ ਦੇ ਬੜੇ ਕਿੱਸੇ ਵਲੈਤੀਆਂ ਦੇ ਕੋਲੋਂ ਸੁਣਨ ਨੂੰ ਮਿਲਦੇ। ਇੱਦਾਂ ਲੱਗਦਾ ਹੁੰਦਾ ਸੀ ਯਾਰ ਪ੍ਰਦੇਸ਼ਾਂ ਦੇ ਵਿੱਚ ਲੋਕਾਂ ਦੇ ਖੂਨ ਬੜੇ ਚਿੱਟੇ ਹੋਏ ਆ, ਪਿੰਡ ਵਾਲੇ ਬੜੇ ਚਟਕੋਰੇ ਲਾ ਲਾ ਕੇ ਇੱਦਾਂ ਦੀਆਂ ਗੱਲਾਂ ਸੁਣਦੇ। ਆ ਪਤਾ ਹੀ ਨਹੀਂ ਲੱਗਾ ਹੌਲੀ ਹੌਲੀ ਕਦੋਂ ਸਾਡਿਆਂ ਦੇ ਵੀ ਖੂਨ ਚਿੱਟੇ ਹੋ ਗਏ। ਹੁਣ ਤਾਂ ਸਾਡੇ 'ਚ ਵੀ ਆਮ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਬੜੀਆਂ ਸਾਡੇ ਆਸ ਪਾਸ ਵਾਪਰਦੀਆਂ ਘਟਨਾਵਾਂ ਜਿਨ੍ਹਾਂ ਤੋਂ ਇਹ ਮਹਿਸੂਸ ਹੁੰਦਾ ਕਿ ਇਨਸਾਨ ਦੀ ਇਨਸਾਨੀਅਤ ਚਲੀ ਗਈ। ਅੱਜ ਦਾ ਇਨਸਾਨ ਕਿਤਾਬਾਂ ਦੇ ਹਿਸਾਬ ਨਾਲ ਚੱਲਦਾ, ਲਿਖਤਾਂ ਦੇ ਹਿਸਾਬ ਦੇ ਨਾਲ ਚੱਲਦਾ, ਕੋਸ਼ਿਸ਼ ਕਰਦਾ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਾਂ। ਜੋ ਬਹੁਤ ਸਿਆਣੇ ਲੋਕ ਕਹਿੰਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਉਹ ਸਿਆਣੇ ਸਮਝਦੇ ਨੇ ਜਾਂ ਉਹਨਾਂ ਨੇ ਜੋ ਲਿਖਤਾ ਉਸੇ ਲੀਹ ਦੇ ਉੱਤੇ ਤੁਰੇ ਜਾਣ ਨੂੰ ਉਹ ਸਿਆਣਪ ਮੰਨਦੇ ਨੇ। ਪਰ ਜੋ ਉਹਨਾਂ ਦੇ ਆਸ ਪਾਸ ਹੋ ਰਿਹਾ, ਜੋ ਉਹਨਾਂ ਦੀ ਅਸਲ ਕਹਾਣੀ ਆ, ਜੋ ਉਹਨਾਂ ਦੀ ਅਸਲ ਜ਼ਿੰਦਗੀ ਦੇ ਵਿੱਚ, ਜੋ ਉਹਨਾਂ ਦੇ ਅਸਲ ਪਰਿਵਾਰ ਦੇ ਵਿੱਚ ਵਾਪਰ ਰਿਹਾ, ਉਹਦੇ ਤੋਂ ਬੜੀ ਵਾਰੀ ਉਹ ਕੰਨੀ ਕਤਰਾ ਛੱਡਦੇ ਨੇ। ਜਾਂ ਫਿਰ ਇੱਦਾਂ ਕਹਿ ਲਈਏ ਕਿ ਆਪਣਿਆਂ ਪ੍ਰਤੀ ਉਹ ਵਾਲੀਆਂ ਭਾਵਨਾਵਾਂ ਹੀ ਨਹੀਂ ਰਹੀਆਂ। ਕਿਸੇ ਨੂੰ ਇਹ ਦੇਖਣੋਂ ਹੀ ਹਟ ਗਿਆ ਕਿ ਕੌਣ ਤੁਹਾਡੇ ਨਾਲ ਇਨਸਾਨੀਅਤ ਦੇ ਪੱਧਰ ਦੇ ਉੱਤੇ ਵਰਤ ਰਿਹਾ। ਆਪਾਂ ਹਰ ਇੱਕ ਨੂੰ ਕਿਤਾਬੀ ਪੱਧਰ ਦੇ ਉੱਤੇ ਪਰਖਣਾ ਚਾਹੁੰਦੇ ਹਾਂ। ਹਰ ਇੱਕ ਨੂੰ ਇਹ ਲੱਗਦਾ ਕਿ ਮੇਰੀ ਨਿੱਜੀ ਜ਼ਿੰਦਗੀ ਨਾਂ ਦੀ ਇੱਕ ਚੀਜ਼ ਹੈ। ਇਹ ਸ਼ਬਦ ਇੰਨਾ ਕੁ ਹਾਵੀ ਹੋ ਚੁੱਕਾ ਬੜੇ ਲੋਕਾਂ ਦੇ ਉੱਤੇ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਸ ਨਿੱਜੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਹੋਰ ਸਮਾ ਸਕਦੇ ਨੇ। ਅਤੇ ਜੇ ਉਹ ਥੋੜ੍ਹਾ ਥੋੜ੍ਹਾ ਕਰਕੇ ਇਹ ਦਾਇਰਾ ਵੱਡਾ ਕਰੀ ਜਾਣ ਤਾਂ ਸਾਰੀ ਇਨਸਾਨੀਅਤ ਹੀ ਉਹਦੇ ਵਿੱਚ ਸਮਾ ਜੂਗੀ। ਜਦੋਂ ਸਾਡੇ ਗੁਰੂ ਬਾਬੇ ਕਹਿ ਗਏ ਕਿ ਆਪਾਂ ਸਾਰੇ ਇੱਕੋ ਦੀ ਔਲਾਦ ਹਾਂ, ਇੱਕੋ ਜਗ੍ਹਾ ਤੋਂ ਸਾਡੀ ਉਤਪਤੀ ਹੋਈ ਆ, ਸਾਡਾ ਪਿਓ ਇੱਕ ਆ, ਤੇ ਫਿਰ ਬਾਕੀ ਓਪਰੇ ਕਿੱਦਾਂ ਹੋਏ? ਆਖਿਰਕਾਰ ਕੀ ਆਪਾਂ ਇੱਦਾਂ ਦਾ ਕਰਦੇ ਹਾਂ? ਕੀ ਸਾਡੇ ਅੰਦਰ ਡਰ ਆ ਕਿ ਆਪਾਂ ਚਾਹੁੰਦੇ ਹਾਂ ਕਿ ਕੋਈ ਸਾਡੀ ਜ਼ਿੰਦਗੀ ਬਾਰੇ ਜਾਣ ਹੀ ਨਾ ਸਕੇ? ਇੱਦਾਂ ਦਾ ਕਿਹੜਾ ਤੌਖਲਾ ਸਾਡੇ ਮਨ ਦੇ ਵਿੱਚ? ਇਹ ਤੌਖਲਾ ਹੁੰਦਾ ਚੋਰਾਂ ਨੂੰ। ਸਾਧਾਂ ਨੂੰ ਕੋਈ ਇੱਦਾਂ ਦੇ ਤੌਖਲੇ ਥੋੜ੍ਹੀ। ਜਿਹੜਾ ਬੰਦਾ ਇਮਾਨਦਾਰ ਆ, ਹੱਕ ਹਲਾਲ ਦੀ ਖਾਂਦਾ, ਜਿਹਦਾ ਦਿਲ ਸਾਫ ਆ, ਉਹਨੂੰ ਭਲਾ ਇਸ ਚੀਜ਼ ਦੀ ਕੀ ਪਰਵਾਹ ਹੋਊਗੀ ਕਿ ਕੋਈ ਉਹਦਾ ਫੋਨ ਵੇਖ ਲਵੇ, ਕੋਈ ਉਹਦੇ ਘਰ ਦੇ ਵਿੱਚ ਬਿਨਾਂ ਪੁੱਛਿਆ ਮਦਦ ਲੈਣ ਦੇ ਲਈ ਆ ਜਾਵੇ, ਕੋਈ ਪਾਣੀ ਦਾ ਗਲਾਸ ਮੰਗ ਲਏ। ਅੱਜ ਕੱਲ੍ਹ ਤਾਂ ਬਹੁਤੇ ਦਰਵਾਜ਼ਾ ਖਿੜਸੇ ਦਾ ਖੜਕਾਉਣ 'ਤੇ ਵੀ ਗੁੱਸਾ ਕਰ ਜਾਂਦੇ ਆ। ਹੋਵੇ ਨਾ ਹੋਵੇ ਤੂੰ ਬੈੱਲ ਕਿਉਂ ਮਾਰੀ? ਕਈ ਤਾਂ ਇਹਨਾਂ ਗੱਲਾਂ ਤੋਂ ਵੀ ਵੱਡੇ ਕਪੱਤ ਪਾ ਪੈਂਦੇ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ, ਛੋਟੇ ਛੋਟੇ ਵਰਤਾਰੇ, ਇਹ ਛੋਟੇ ਛੋਟੇ ਵਿਗਾੜ ਜਿਹੜੇ ਸ਼ਾਇਦ ਪਹਿਲਾਂ ਨਹੀਂ ਸੀ ਹੁੰਦੇ। ਪਹਿਲਾਂ ਬੰਦਾ ਇੰਨਾ ਸੌੜੀ ਸੋਚਦਾ ਨਹੀਂ ਸੀ, ਪਹਿਲਾਂ ਬੰਦਾ ਇੰਨਾ ਜ਼ਿਆਦਾ ਨਿੱਜ ਨਹੀਂ ਸੀ ਭਾਲਦਾ, ਇੰਨਾ ਇਕੱਲਾਪਨ ਨਹੀਂ ਸੀ ਭਾਲਦਾ, ਇਕੱਲੇ ਇਕੱਲੇ ਰਹਿੰਦੇ। ਆਪਾਂ ਇੰਨੇ ਕੁ ਇਕੱਲੇ ਹੋ ਗਏ ਹਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਬਹੁਤੀ ਵਾਰੀ ਆਪਾਂ ਧੀਆਂ ਪੁੱਤਾਂ ਦਾ ਵੀ ਦਖਲ ਪਸੰਦ ਨਹੀਂ ਕਰਦੇ, ਉੱਥੇ ਵੀ ਲੀਵ ਮੀ ਅਲੋਨ ਹੋ ਜਾਂਦਾ। ਬਿਲਕੁਲ ਇਸੇ ਕਹਾਣੀ ਵਾਂਗੂ, ਸ਼ਾਇਦ ਉਸ ਬੰਦੇ ਨੂੰ ਇਸ ਚੀਜ਼ ਦੀ ਕੋਈ ਕਦਰ ਹੀ ਨਹੀਂ ਸੀ ਕਿ ਮੇਰੀ ਧੀ ਦੀ ਜਾਨ ਬਚਾਈ ਹੈ ਇਹਨੇ। ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੂੰ ਇਹ ਲੱਗਦਾ ਸੀ ਕਿ ਜੋ ਵੀ ਇਹਨੇ ਕੀਤਾ ਇਹਨੂੰ ਥੈਂਕ ਯੂ ਕਹਿ ਤਾ, ਇਹ ਤੋਂ ਵੱਧ ਹੋਰ ਇਹਦੇ ਲਈ ਕੀ ਕਰ ਦਈਏ। ਅੰਗਰੇਜ਼ੀ ਦੇ ਵਿੱਚ ਥੈਂਕ ਯੂ ਦਾ ਬੜਾ ਵਜ਼ਨ ਹੈ, ਪਰ ਮੇਰੀ ਧੀ ਦੀ ਜਾਨ ਬਚਾਉਣ ਦੇ ਨਾਲੋਂ

ਵੱਡੀ ਚੀਜ਼ ਇਹ ਆ ਕਿ ਇਹਨੂੰ ਮੇਰੀ ਜ਼ਿੰਦਗੀ ਦੇ ਵਿੱਚ ਤਾਂਕ ਝਾਂਕ ਨਹੀਂ ਸੀ ਕਰਨੀ ਚਾਹੀਦੀ। ਭਾਵੇਂ ਇਹਨੇ ਭਲੇ ਦੇ ਲਈ ਕੀਤਾ, ਪਰ ਨਹੀਂ, ਇਹ ਬੰਦਾ ਮੈਨੂੰ ਕਾਊਂਟਰ ਦੇ ਇਸ ਪਾਸੇ ਮਨਜ਼ੂਰ ਨਹੀਂ। ਇਸੇ ਤਰ੍ਹਾਂ ਜੇ ਆਪਾਂ ਵੀ ਕੋਈ ਲੀਕਾਂ ਮਾਰ ਕੇ ਰੱਖੀਆਂ ਨੇ, ਬੜੇ ਆਪਣਿਆਂ ਨੂੰ ਆਪਾਂ ਵੀ ਜੇ ਕਾਊਂਟਰ ਤੋਂ ਪਰਲੇ ਪਾਸੇ ਹੀ ਰੱਖਿਆ ਵਾ, ਤਾਂ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਭਲੇ ਹੀ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਇੱਦਾਂ ਦੇ ਕੇਸ ਆਪਾਂ ਜਿੱਤ ਜਾਈਏ, ਪਰ ਉਸ ਅਦਾਲਤ ਦੇ ਵਿੱਚ ਇਹ ਕੇਸ ਨਹੀਂ ਕਿਤੇ ਵੀ ਬਣਦਾ। ਉਸ ਅਦਾਲਤ ਦੇ ਵਿੱਚ ਇਹ ਪੁੰਨ ਨਹੀਂ ਮੰਨਿਆ ਜਾਊਗਾ, ਉਸ ਅਦਾਲਤ ਦੇ ਵਿੱਚ ਇਹ ਇਨਸਾਨੀਅਤ ਹੀ ਮੰਨੀ ਜਾਊਗੀ, ਅਤੇ ਇਹ ਧਰਮ ਹਰ ਇੱਕ ਨੂੰ ਨਿਭਾਉਣਾ ਚਾਹੀਦਾ। ਬੜੇ ਲੋਕ ਇਸ ਕਰਕੇ ਵੀ ਇੱਕ ਦੂਸਰੇ ਦੀ ਮਦਦ ਕਰਨ ਵੜ ਜਾਂਦੇ ਆ, ਕਹਿ ਦਿੰਦੇ ਆ ਜੀ ਸੜਕ ਦੇ ਕੰਢੇ ਕੋਈ ਵੇਖਿਆ ਤਾਂ ਜ਼ਰੂਰ ਸੀ, ਗੱਡੀ ਵੱਜੀ ਸੀ, ਇਸ ਕਰਕੇ ਨਹੀਂ ਖਿਲਾਰੀ। ਬਾਅਦ 'ਚ ਪੰਗੇ ਬੜੇ ਪੈਂਦੇ ਆ, ਬਾਅਦ 'ਚ ਸਵਾਲ ਜਵਾਬ ਬੜੇ ਹੁੰਦੇ ਆ, ਪਰ ਵੇਖਿਆ ਜਾਵੇ ਤਾਂ ਇਸ ਵਜ੍ਹਾ ਕਰਕੇ ਆਪਾਂ ਆਪਣੇ ਜ਼ਮੀਰ 'ਤੇ ਭਾਰ ਲੈ ਕੇ ਤਾਂ ਆ ਜਾਂਦੇ ਹਾਂ। ਜਿੱਦਾਂ ਦੀ ਸਿਚੁਏਸ਼ਨ 'ਚ ਤੁਸੀਂ ਘਰ ਆ ਜਾਓ ਤਾਂ ਕੀ ਸੌਂ ਪਾਉਂਦੇ ਹੋ? ਕੀ ਇੱਕ ਤੌਖਲਾ ਜਿਹਾ ਨਹੀਂ ਲੱਗਾ ਰਹਿੰਦਾ ਕਿ ਪਤਾ ਨਹੀਂ ਉਹ ਗੱਡੀ ਵੱਜੀ ਸੀ, ਡਰਾਈਵਰ ਦਾ ਕੀ ਬਣਿਆ ਹੋਊਗਾ, ਪਤਾ ਨਹੀਂ ਉਹਨੂੰ ਹੋਰ ਕਿਸੇ ਨੇ ਬਚਾਇਆ ਹੋਊਗਾ ਜਾਂ ਨਹੀਂ ਬਚਾਇਆ ਹੋਊਗਾ। ਪਰ ਸਾਨੂੰ ਸਿਰਫ ਇਹ ਚੀਜ਼ ਜ਼ਿਆਦਾ ਅਹਿਮ ਲੱਗਦੀ ਹੈ ਕਿ ਸਾਡਾ ਸਮਾਂ ਨਾ ਖਰਾਬ ਹੋਵੇ, ਸਾਨੂੰ ਬਾਅਦ ਵਿੱਚ ਐਵੇਂ ਪੁਲਿਸ ਪਰੇਸ਼ਾਨ ਨਾ ਕਰੇ, ਸਾਨੂੰ ਵਾਰ ਵਾਰ ਥਾਣੇ ਨਾ ਜਾਣਾ ਪਵੇ। ਇਹੋ ਜਿਹੀਆਂ ਘਟਨਾਵਾਂ ਤਾਂ ਚਾਚਾ ਵਲੈਤੀ ਆ ਸਾਡੇ ਦੇਸ਼ 'ਚ ਵੀ ਬੜੀਆਂ ਹੋਣ ਲੱਗ ਪਈਆਂ। ਕੋਸ਼ਿਸ਼ ਕਰੀਏ ਜਿੱਥੇ ਵੀ ਕਿਤੇ ਕਿਸੇ ਨੂੰ ਮਦਦ ਦੀ ਲੋੜ ਆ, ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿ ਉਹਦਾ ਅੰਜਾਮ ਕੀ ਹੋਊਗਾ। ਜੇ ਵਾਕਈ ਕੋਈ ਲੱਗਦਾ ਇਨਸਾਨ ਮਦਦ ਚਾਹੁੰਦਾ ਤਾਂ ਉਹਦੀ ਮਦਦ ਕਰ ਦੇਣੀ ਚਾਹੀਦੀ। ਇਹਦੇ ਨਾਲੋਂ ਵੱਡਾ ਹੋਰ ਕੋਈ ਭਲਾ ਨਹੀਂ, ਇਹਦੇ ਨਾਲੋਂ ਵੱਡਾ ਹੋਰ ਕੋਈ ਪੁੰਨ ਨਹੀਂ, ਇਹਦੇ ਨਾਲੋਂ ਵੱਡੀ ਹੋਰ ਕੋਈ ਇਨਸਾਨੀਅਤ ਨਹੀਂ। ਸਾਰੇ ਧਰਮ ਸਾਨੂੰ ਇਹੋ ਹੀ ਸਿਖਾਉਂਦੇ ਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹੱਸਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਆ ਜਾਓ ਸਾਡੇ ਨਾਲ, ਅਤੇ ਜੇ ਆ ਚੁੱਕੇ ਹੋ ਤਾਂ ਵਾਅਦਾ ਕਰੋ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ। ਆਉਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਜ਼ਰੂਰ ਹੱਸਣਾ, ਕਿਉਂਕਿ ਇਹ ਸਮਾਂ ਦਿਨ ਦੇ ਵਿੱਚ ਸਾਡਾ ਹੱਸਣ ਦੇ ਲਈ ਅਤੇ ਹੱਸਾਉਣ ਦੇ ਲਈ ਸਾਡੇ ਨਾਲ ਬੱਚੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਹੱਸੋ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਆਪਾਂ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ। ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਤੇਗ। ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਤੁਸੀਂ ਆਉਂਦੇ ਰਹੋ। ਹੈਲੋ ਮੰਨਤ, ਮੇਰੇ ਵੱਲੋਂ ਕੋਈ ਪ੍ਰੋਬਲਮ ਆ ਰਹੀ ਆ ਕਿ ਤੁਸੀਂ ਨਹੀਂ ਬੋਲ ਰਹੇ? ਹੈਲੋ, ਚਲੋ ਆਪਾਂ ਤੇਗ ਤੋਂ ਚੈੱਕ ਕਰ ਲੈਂਦੇ ਹਾਂ। ਤੇਗ, ਤੁਸੀਂ ਆਉਂਦੇ ਰਹੋ, ਤੁਹਾਨੂੰ ਆਵਾਜ਼ ਆ ਰਹੀ ਆ?
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ?
1: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਮੇਰਾ ਵਧੀਆ ਪੁੱਤ। ਤੇਗ ਤੇ ਅੱਜ ਫਸਟ ਆ ਗਈ ਹੈ, ਪਤਾ ਤੁਹਾਨੂੰ ਕਿੱਦਾਂ?
1: ਹਾਂਜੀ,
0: ਸੁਣ ਰਹੇ ਸੀ ਤੁਸੀਂ?
1: ਹਾਂਜੀ।
0: ਓਕੇ, ਅੱਜ ਫਿਰ ਗਜ਼ਿਲੀਅਨ ਫਾਈਨ ਹੋਊਗਾ ਨਾ ਕਿਸੇ ਨੂੰ ਹੈ? ਅੱਜ ਫਿਰ ਮੇਰੀ ਵਿਟਨੈਸ ਬਣਨਾ ਤੁਸੀਂ, ਠੀਕ ਆ? ਇਹ ਨਿਆਣੇ ਨਾਲੇ ਆਪ ਕੁਛ ਨਾ ਕੁਛ ਕਰ ਜਾਂਦੇ ਤੇ ਫਿਰ ਨਾਲੇ ਮੈਨੂੰ ਫਾਈਨ ਵੀ ਕਰ ਜਾਂਦੇ, ਵੇਖ ਲਾ ਹੈ। ਤੁਹਾਡਾ ਵੀਕਐਂਡ ਕਿਵੇਂ ਰਿਹਾ?
1: ਬਹੁਤ ਵਧੀਆ, ਪਰ ਆਪਾਂ ਪਿੰਨੀਆਂ ਬਣਾਏ ਸੀ।
0: ਓਏ ਵਧੀਆ ਬਣਿਆ, ਯਮੀ।
1: ਹਾਂਜੀ, ਤੇ ਨਾਲੇ ਆਪਾਂ ਮਸਰੀ ਵੀ ਬਣਾਏ ਸੀ।
0: ਮਛਲੀ?
1: ਮਸਰੀ
0: ਹੈ, ਮਸਰੀ, ਮਟਰੀ। ਓਕੇ, ਅੱਛਾ ਮਟਰੀ ਵੀ ਤੇ ਪਿੰਨੀਆਂ ਵੀ।
1: ਹਾਂਜੀ,
0: ਪਿੰਨੀਆਂ ਕਿਹੜੇ ਕਲਰ ਦੀਆਂ ਬਣਾਈਆਂ ਤੁਸੀਂ ਪਹਿਲਾਂ ਮੈਨੂੰ ਦੱਸੋ?
1: ਯੈਲੋ।
0: ਯੈਲੋ, ਇਹਦਾ ਮਤਲਬ ਵੇਸਣ ਦੀਆਂ ਬਣਾਈਆਂ ਫਿਰ, ਹੈਨਾ? ਮੰਮਾ ਨੇ ਬਣਾਈਆਂ ਕਿ ਕਿੰਨੇ? ਸਾਰੇ ਕਜ਼ਨਸ ਰਲ ਕੇ? ਤੇ ਤੁਸੀਂ ਕੀ ਕੀਤਾ ਸੀ?
1: ਮੈਂ ਖੇਡਿਆ ਸੀ, ਨਹੀਂ ਬਚ ਸਕਦੇ ਸੀ ਸਾਰੇ, ਜੋ ਜਿਹੜੇ ਦੂਜੇ ਸੀ ਉਹ ਕਹਿ
0: ਖਾ ਲੀਆਂ ਫਿਰ ਸਵੇਰੇ ਸਵੇਰੇ ਉੱਠ ਕੇ ਕਿ ਨਹੀਂ ਪਿੰਨੀਆਂ?
1: ਇਲਾਹੀ
0: ਤੇ ਫਿਰ ਪਹਿਲਾਂ ਵੱਡੀ ਹੋ ਜਾਣੀ ਅੰਬਰ ਤੋਂ, ਵੇਖੀ। ਓਹਨੂੰ ਕਹਿਣਾ ਸੀ ਜੇ ਤੂੰ ਵੱਡੀ ਹੋਣਾ ਨਾ ਤੇ ਕੁੜੀਏ ਇੱਕ ਪਿੰਨੀ ਖਾ ਲਾ। ਕੀ ਸੁਣਾਓਗੇ ਫਿਰ ਪੁੱਤ? ਅੱਜ
1: ਅੱਜ ਮੈਂ ਸੁਣਾਉਂਗੀ ਇੱਕ ਬਾਤ।
0: ਓਕੇ।
1: ਰਦੇ ਮੈਦਾਨ ਦੇ ਵਿੱਚ ਛੋਟਾ ਨੂਰੀਆ ਕਰਾ।
0: ਫਿਰ ਹਰੇ ਮੈਦਾਨ ਚ ਛੋਟਾ,
1: ਰੜੇ ਮੈਦਾਨ,
0: ਰੜੇ ਮੈਦਾਨ ਚ
1: ਛੋਟਾ ਨੂਰੀਆ ਕਰਾ।
0: ਅੱਛਾ, ਰੜੇ ਮੈਦਾਨ ਚ ਛੋਟਾ ਰੂੜੀਆ ਖੜਾ?
1: ਨਹੀਂ,
0: ਝੋਟਾ
1: ਨੂੜਿਆ।
0: ਓਕੇ, ਤੁਹਾਡੇ ਤੇ ਮੈਂ ਇਹੋ ਹੀ ਬੁੱਝ ਲਿਆ ਕਰਾਂ ਨਾ ਵੀ ਕੀ ਕਿਹਾ ਤੇ ਉਹੋ ਹੀ ਮੇਰਾ ਵਿਨਰ ਬਣਦਾ ਮੇਰਾ। ਮੈਂ ਨਾ ਨੈਕਸਟ ਟਾਈਮ ਕੋਸ਼ਿਸ਼ ਕਰਨੀ ਆ ਵੀ ਮੈਂ ਨਾ ਪੱਗ ਤਾਂ ਕਰਕੇ ਤੇ ਫਿਰ ਸੁਣਿਆ ਕਰਾਂ ਨਾ, ਮੈਨੂੰ ਸਮਝ ਹੀ ਨਹੀਂ ਆਉਂਦੀ ਤੁਸੀਂ ਕੀ ਕਹਿੰਦੇ ਹੋ। ਇਹਦਾ ਕੀ ਇਲਾਜ ਕਰੀਏ ਫਿਰ?
1: ਹਿੰਟ
0: ਦੇ ਸਕਦੇ ਹੋ? ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਹੈ ਕੀ ਆ ਪਹਿਲਾਂ? ਝੋਟਾ ਨੂੜਿਆ ਖੜਾ, ਜੂੜਿਆ ਖੜਾ ਕੀ ਸਪੈਲਿੰਗ ਕੀ ਆ?
1: ਨੂੜਿਆ ਬੰਨਿਆ ਖੜਾ।
0: ਨੂੜਿਆ ਜੂੜ, ਨੂੜਿਆ ਬੰਨਿਆ ਖੜਿਆ। ਅੱਛਾ, ਨੂੜਿਆ ਹੀ ਹੋਇਆ ਨਾ ਫਿਰ। ਓਕੇ ਓਕੇ, ਇਹ ਕਿੰਨੇ ਦੱਸੀ ਤੁਹਾਨੂੰ? ਮੰਮਾ ਨੇ ਦੱਸੀ ਆ। ਤੇ ਫਿਰ ਮੈਨੂੰ ਹਿੰਟ ਦੇ ਹੀ ਦਿਓ ਤੁਸੀਂ।
1: ਖੇਤਾਂ ਦੇ
0: ਵਲੌਗ ਕਰਦੀ ਹੁੰਦੀ ਆ। ਕੋਈ ਟਿਕਟੌਕ ਕਰਿਆ? ਵਲੌਗ ਬਣਾਉਂਦੀ ਆ? ਅੱਛਾ, ਖੇਤਾਂ ਦੇ ਵਿੱਚ ਰਹਿੰਦੀ ਆ। ਓਕੇ ਓਕੇ, ਆਲ ਟਾਈਮ ਖੇਤਾਂ ਚ ਰਹਿੰਦੀ ਆ? ਮੈਨੂੰ ਨੀ ਪਤਾ ਲੱਗਾ, ਪਰ ਕੁਲਵੰਤ ਅੰਕਲ ਕਹਿੰਦੇ ਆ ਤੂੜੀ ਵਾਲਾ ਕੁੱਪ। ਸਹੀ ਹੋ ਗਿਆ। ਓ ਵੈਲ ਡਨ, ਵੈਲ ਡਨ ਗਿੱਲ ਸਾਹਿਬ, ਥੈਂਕ ਯੂ, ਥੈਂਕ ਯੂ ਤੁਹਾਡਾ ਹੈਲਪ ਕਰਨ ਦੇ ਲਈ। ਕੁੜੀਏ ਤੂੰ ਤਾਂ ਇੱਡੀਆਂ ਔਖੀਆਂ ਔਖੀਆਂ ਲੈ ਕੇ ਆਉਂਦੀ, ਮੈਨੂੰ ਬੜੀਆਂ ਵਧੀਆ ਲੱਗਦੀਆਂ। ਮੈਨੂੰ ਕਿੰਨੀ ਕਿੰਨੀਆਂ ਸਿੱਖਣ ਨੂੰ ਮਿਲਦੀਆਂ ਤੁਹਾਡੇ ਕੋਲੋਂ।
1: ਬਹੁਤ
0: ਥੈਂਕ ਯੂ।
1: ਮੰਮਾ ਦੇ ਡੈਡੀ ਸਕੂਲ ਹੁੰਦੇ ਸੀ ਬਹੁਤ ਜਦੋਂ ਮੰਮਾ ਛੋਟੀ ਸੀ।
0: ਹਾਂ, ਤੇ ਹੁਣ ਮੰਮਾ ਤੁਹਾਨੂੰ ਸਿਖਾਉਂਦੇ ਹਨਾ। ਵੇਖਿਆ ਕਿੱਡੀ ਵਧੀਆ ਚੇਨ ਬਣਦੀ ਆ। ਫਿਰ ਤੁਸੀਂ ਜਦੋਂ ਅੱਗੇ ਇਲਾਹੀ ਨੂੰ ਸਿਖਾਓਗੇ ਹਨਾ, ਐਂਬਰ ਨੂੰ ਵੀ ਸਿਖਾਓਗੇ, ਫਿਰ ਉਹਨਾਂ ਨੂੰ ਵਧੀਆ ਲੱਗੂਗਾ।
1: ਹਾਂਜੀ,
0: ਗੁੱਡ ਗੁੱਡ।
1: ਜਿਵੇਂ ਸਾਰੇ ਗੀਤ ਹੁੰਦੇ ਨੇ ਜਿਹੜੇ ਮੈਂ ਸੁਣਾਉਂਦੀ ਆ, ਉਹ ਸਾਡੇ ਅੰਬਰ ਨੂੰ ਯਾਦ ਆ ਜਾਂਦੇ ਨੇ।
0: ਐਂਬਰ ਤੇ ਬੜੀ ਸਮਾਰਟ ਆ। ਐਂਬਰ ਤੇ ਇੰਨੀਆਂ ਸੋਹਣੀਆਂ ਗੱਲਾਂ ਕਰਦੀ, ਪਟਾਕ ਪਟਾਕ। ਅੱਜ ਹੈਗੀ ਆ ਕਿ ਜਾਣਾ ਅੱਜ ਉਹਨੇ?
1: ਅੱਜ ਨਹੀਂ ਹੈਗੀ,
0: ਅੱਜ ਨਹੀਂ ਹੈਗੀ। ਓਕੇ, ਉਹਦੇ ਕਿਹੜੇ ਕਿਹੜੇ ਦਿਨ ਹੁੰਦੇ ਆ? ਫਰਾਈਡੇ ਤੇ ਹੋਰ ਕਿਹੜਾ? ਵੈਡਨਸਡੇ ਤੇ ਫਰਾਈਡੇ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ, ਥੈਂਕ ਯੂ ਪੁੱਤੂ।
1: ਮੈਂ ਤੇ ਉਹ ਇੱਕ ਕੁਛ ਹੋਰ ਵੀ ਦੱਸਣਾ ਸੀ।
0: ਹਾਂਜੀ ਪਲੀਜ਼।
1: ਅੱਜ ਮੇਰਾ ਸਵਿਮਿੰਗ ਲਈ ਸਰਟੀਫਿਕੇਟ ਮਿਲਿਆ। ਮਿਲਦਾ
0: ਤੇ ਕਿਹੜਾ ਕਿਹੜਾ ਗ੍ਰੇਡ ਹੋਇਆ ਤੁਹਾਡਾ?
1: ਲੈਵਲ ਡੋਲਫਿਨ ਬੰਦਾ।
0: ਲੈਵਲ ਕਿਹੜਾ? ਡੋਲਫਿਨ, ਡੋਲਫਿਨ ਲੈਵਲ। ਵਾਹ, ਫਿਰ ਤੇ ਤੁਸੀਂ ਉਹ ਮਾਰ ਲੈਂਦੇ ਹੋਣੇ ਸ਼ਾਲ ਜੀ ਹਨਾ, ਜੂਮ ਜੂਮ ਕਰਕੇ ਜਾਣ ਵਾਲੀ। ਓ ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ। ਤੁਹਾਨੂੰ ਸਵਿਮਿੰਗ ਨਾਈਸ ਲੱਗਦੀ ਆ? ਵਧੀਆ ਲੱਗਦੀ ਆ? ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ ਤੇ ਗੁੱਡ ਲੱਕ ਸਾਡੇ ਵੱਲੋਂ। ਤੁਸੀਂ ਹੋਰ ਵਧੀਆ ਵਧੀਆ ਤੁਸੀਂ ਲੈਵਲ ਤੇ ਪਹੁੰਚੋ। ਥੈਂਕ ਯੂ ਤੇਗ, ਥੈਂਕ ਯੂ ਪੁੱਤੋ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹਮੇਸ਼ਾ ਖੁਸ਼ ਰਹੋ। ਇਸੇ ਤਰ੍ਹਾਂ ਸਾਰਿਆਂ ਨੂੰ ਹੱਸਦੇ ਹਸਾਉਂਦੇ ਰਹੋ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਕੌਣ ਹੈ? ਤਵਨੀਤ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ। ਮੰਮਾ ਕਿਉਂ ਹੱਸਿਆ? ਨਾਲੇ ਆਵਾਜ਼ ਪੈ ਗਈ ਹਨਾ, ਨਾਲੇ ਆਵਾਜ਼ ਪੈ ਗਈ।
1: ਹਾਂਜੀ,
0: ਵੈਰੀ ਗੁੱਡ, ਤੁਸੀਂ ਤੇ ਅਲਰਟ ਹੀ ਨਾ, ਉਸੇ ਵੇਲੇ ਤੁਸੀਂ ਫਿਰ ਹੈਲੋ ਕਰਤੀ।
1: ਹਾਂਜੀ, ਤੇ ਕਿੰਗ ਕਿੱਥੇ ਹੈ?
0: ਕਿੰਗ
1: ਤੁਸੀਂ ਕਿੰਗ ਨੂੰ ਲੈਣ ਗਏ ਸੀ ਇੰਗਲੈਂਡ?
0: ਅੱਛਾ, ਉਹ ਆਉਂਦਾ ਨੀ ਉਹ ਨਾ ਪੁੱਤੂ, ਬਾਬਾ ਢਿੱਲਾ ਮੱਠਾ ਜਿਹਾ ਬਿਮਾਰ ਰਹਿੰਦਾ ਅੱਜ ਕੱਲ ਹਨਾ। ਮੈਂ ਕਿਤੇ ਨਾ ਲੱਗ ਜੇ ਕਿਤੇ,
1: ਬਿਕੋਜ਼ ਕ੍ਰਿਸ਼ਨਾ ਵੀ ਜੀ ਦੇ ਤੇ ਯਸ਼ਪ੍ਰੀਤ ਆਂਟੀ ਨੇ ਕਿਹਾ ਕਿੰਗ ਲੈਣ ਗਏ ਸੀ।
0: ਹਾਂ, ਕਿੰਗ ਲੈਣ ਗਿਆ ਪਰ ਉਹ ਨਾ ਬਾਬਾ ਢਿੱਲਾ ਮੱਠਾ ਜਿਹਾ ਵਾ, ਤੇ ਇਸ ਕਰਕੇ ਨਾ ਫਿਰ ਮੈਂ ਇੱਥੇ ਠੰਡ ਠੁੰਡ ਜੀ ਬਾਬਾ ਆਇਆ ਨਾ, ਕਿਹੜਾ ਐਵੇਂ ਟੇਕ ਕੇਅਰ ਜੀ ਕਰਦਾ ਰਹੂਗਾ, ਹਨਾ। ਠੰਡ ਚ ਸਾਂਭਣਾ ਸੜਾ ਸੌਖਾ। ਪੌਣੀ ਲੈ ਕੇ ਸਾਰਾ ਦਿਨ ਬੈਠੀਆਂ ਰਹਿੰਦੀਆਂ।
1: ਮੈਂ ਵੀ ਉੱਥੇ ਗਏ ਸੀ ਕਜ਼ਨ
0: ਗਏ ਸੀ
1: ਸਕੂਲ ਵਾਲੀ ਕਜ਼ਨ ਤੇ ਮੈਂ ਗਏ ਸੀ।
0: ਆਹੋ, ਤੁਹਾਨੂੰ ਲੱਭਾ ਕਦੀ ਉੱਥੋਂ ਕੁਛ ਗੋਲਡ? ਲੱਭਾ
1: ਨਹੀਂ, ਪਰ ਮੈਂ ਖੂਹ ਦੇ ਅੰਦਰ ਦੇਖਿਆ ਸੀ।
0: ਅੱਛਾ, ਖੂਹ ਦੇ ਅੰਦਰ ਵੇਖਿਆ ਇਹ? ਤੁਸੀਂ ਵੇਖਿਆ ਜਿੱਦਾਂ ਉਹ ਗੋਲਡ ਬਣਾਉਂਦੇ ਆ? ਜਦੋਂ ਜੁਲਾਈ ਦੇ ਵਿਚ ਉੱਥੇ ਕ੍ਰਿਸਮਸ ਹੁੰਦੀ ਆ ਉਦੋਂ ਜਾਇਓ। ਹਾਂ ਜੁਲਾਈ ਦੇ ਵਿਚ ਕ੍ਰਿਸਮਸ ਹੁੰਦੀ ਆ, ਕ੍ਰਿਸਮਸ ਇਨ ਜੁਲਾਈ।
1: ਪਾਪੋ
0: ਤੋਂ ਤੁਹਾਡੀ ਮੰਮੀ ਬੜੀ ਮਾਈਲਡ ਆ, ਫਿਰ ਏਦਾਂ ਕਿੱਦਾਂ ਚੱਲ ਜੇ ਬੰਦਾ ਭਲਾ। ਤੁਸੀਂ ਕਰੋ ਕੁਛ। ਤੁਸੀਂ ਚੰਗੀਆਂ ਕੁੜੀਆਂ, ਤੁਸੀਂ ਮੈਨੂੰ ਤੇ ਇੰਟਰਵਿਊ ਤੇ ਘੇਰੀ ਫਿਰਦੀਆਂ ਤੇ ਡੈਡਾ ਤੁਹਾਡਾ ਕੱਲਾ ਚੱਲ ਜਾਂਦਾ ਵਾ, ਘਰ ਤੁਹਾਡਾ ਜ਼ੋਰ ਨਹੀਂ ਚੱਲਦਾ ਕੋਈ ਹੈ।
1: ਹਾਂਜੀ
0: ਤੇ ਫਿਰ ਕਰੋ ਕੁਛ, ਫਿਰ ਲਾਓ ਕੋਈ ਸਕੀਮ। ਤੁਸੀਂ ਨਿੱਕਿਆਂ ਨੂੰ ਲੈ ਕੇ ਜਾਇਓ ਨਾ ਫਿਰ ਜਦੋਂ ਤੁਸੀਂ ਵੱਡੇ ਹੋ ਗਏ।
1: ਗੱਲ ਹੀ ਸੁਣੋ ਗੇ,
0: ਜ਼ਰੂਰੀ ਕੰਮ ਹੋਣਾ ਕੁੜੀਏ, ਅਰਜੈਂਟ ਪੀਸ ਆਫ ਵਰਕ ਹੋਣਾ।
1: ਨਹੀਂ ਮਾਮਾ ਜੀ ਨੂੰ ਮਿਲਣਗੇ।
0: ਹਾਂ ਫਿਰ ਤਾਂ ਹੀ ਹੋਈ ਨਾ, ਫਿਰ ਜ਼ਰੂਰੀ ਕੰਮ ਹੋ ਗਿਆ ਨਾ। ਤੁਹਾਡੇ ਲਈ ਤੇ ਵਿਨ ਵਿਨ ਆ ਨਾ, ਤੁਸੀਂ ਵੇਖੋ ਤੁਸੀਂ ਇੱਥੇ 4 ਜਾਣੇ ਹੋ ਤੇ ਪਾਪਾ ਤੇ ਕੱਲੇ ਹੀ ਗਏ ਆ,
1: ਨਾਲ ਦਾਦੀ ਜੀ ਵੀ ਗਏ।
0: ਹਾਂ ਤੇ ਉਹ 2 ਹੋ ਗਏ ਤੇ ਤੁਸੀਂ ਹੋ ਗਏ 5, ਤੁਸੀਂ 4 ਹੋ ਗਏ ਤੇ ਤੁਸੀਂ ਵਿਨਰ ਹੋ ਗਏ ਨਾ।
1: ਹਾਂਜੀ
0: ਤੇ ਪਾਪਾ ਨਾਲ ਵੀ ਪਗਾਟਾ ਕਰ ਲਿਆ ਕਰੋ, ਕਿੰਨੇ ਜਾਣਾ ਯਾਰ ਕੀ।
1: ਓਕੇ ਦਾਦਾ ਸਾਡੀ ਟਿਕਟ ਦੀ ਬੁੱਕ ਕਰੋ, ਜੇ ਵੀ ਬਸ ਫੇਲ ਹੋ ਗਈ ਤੇ ਦਾਦਾ ਆਪਾਂ ਟੈਚੀ ਵੀ ਨਹੀਂ ਪੈਕ ਕੀਤਾ ਹੈ ਤੇ ਤੱਕ। ਉਹ ਦਾਦਾ ਬਹੁਤ ਲੇਜ਼ੀ ਹੈਗੇ।
0: ਓਹੋ ਉਹ ਤੇ ਮੰਮਾ ਕਰਕੇ ਦੇਣਗੇ ਨਾ,
1: ਜੇ ਮੰਮਾ ਕਹਿੰਦੇ ਪੈਂਟਰੀ ਲਾ ਦੋ, ਦਾਦਾ ਕਹਿੰਦੇ ਨਹੀਂ, ਤੇ ਜਦੋਂ ਮੰਮਾ ਕਹਿੰਦੀ ਹੁਣ ਤੁਸੀਂ ਕਦੋਂ ਜਾਣਾ, ਕਹਿੰਦੇ ਮੈਂ ਹੁਣੀ ਜਾਣਾ।
0: ਤੇ ਮੈਂ ਨਾ ਉਹਨੇ ਚਰਚ ਤੁਹਾਡੀ ਕ੍ਰਿਸਮਸ ਕੱਢ ਲਈ, ਜੇ ਤੁਸੀਂ ਵੇਖਣ ਜਾਣਾ ਹੋਊਗਾ ਨਾ ਤੁਸੀਂ ਪਿੱਛੋਂ ਹੁਣ ਪਾਪ ਜਦੋਂ ਡੈਡਾ ਨੇ ਜਾਣਾ ਤੇ ਉਹਨੇ ਚਿਰ ਭਾਵੇਂ ਡੈਡਾ ਆ ਹੀ ਜਾਣ, ਪਰ ਇਹ ਹੈਗੀ ਆ ਇਸ ਮੰਥ 26th June ਤੋਂ ਲੈ ਕੇ ਤੇ 19 July ਤੱਕ ਆ। ਬਹੁਤ ਠੀਕ ਆ, ਫਿਰ ਕਿੱਥੇ ਫਿਰ ਤੁਸੀਂ ਕਹੋ ਡੈਡਾ ਤੁਸੀਂ ਘਰ ਰਹੋ ਤੇ ਅਸੀਂ ਵੀ ਫਿਰ ਕ੍ਰਿਸਮਸ ਵੇਖਣ ਚੱਲੀਆਂ, ਹੈ ਨਾ। ਗਰਲਸ ਗਰਲਸ ਫਿਰ ਤੁਸੀਂ ਵੀ ਨਾ ਤੁਸੀਂ ਪਾਵਰ ਵਿਖਾ ਦਿਓ, ਗਰਲਸ ਪਾਵਰ ਵਿਖਾ ਦਿਓ ਫਿਰ।
1: ਓਕੇ
0: ਠੀਕ ਆ, ਕੀ ਸੁਣਾਓਗੇ ਫਿਰ ਅੱਜ?
1: ਇੱਕ ਬੁਝਾਰਤ।
0: ਹਾਂਜੀ
1: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲ ਮੋਰੀਆ ਹੁੰਦੀ ਬਸ ਸਟਿਲ ਉਹਦੇ ਕੋਲ ਪਾਣੀ ਹੋਲਡ ਹੁੰਦਾ?
0: ਕੀ ਹੁੰਦੀ? ਮੋਰੀਆ ਹੁੰਦੀ ਪਰ ਪਾਣੀ ਹੋਲਡ ਹੁੰਦਾ?
1: ਹਾਂਜੀ
0: ਲੈ ਆ ਤੇ ਮੈਨੂੰ ਪਤਾ ਹੀ ਆ, ਮੈਂ ਹਾਰਨਾ ਆ, ਹਾਰ ਗਿਆ ਮੈਂ। ਚੱਲ ਮੈਨੂੰ ਨਹੀਂ ਪਤਾ, ਦੱਸ ਤੂੰ ਕੁੜੀਏ ਬੜੀ ਬੜੀ ਡਾਢੀ ਹੈ, ਤੂੰ ਤੇ ਹਾਰਨ ਵੀ ਨਹੀਂ ਦਿੰਦੀ ਕਿਸੇ ਹੈ। ਕੀ ਕਹਿੰਦੇ ਹੁੰਦੇ, ਕੀ ਕਹਿੰਦੇ ਹੁੰਦੇ ਤੁਹਾਨੂੰ ਸਾਰੇ? ਮੰਮਾ ਤੇ ਗਈ ਕਿ ਪਾਪਾ ਤੇ ਗਈ? ਕੀ ਕਹਿੰਦੇ ਹੁੰਦੇ ਰਿਸ਼ਤੇਦਾਰ, ਕੀ ਕਹਿੰਦੇ ਹੁੰਦੇ ਇਹ ਕੁੜੀ ਕਿੱਥੇ ਗਈ ਆ? ਫਿਰ ਤਾਂ ਕੁੜੀਏ ਤੂੰ ਹਾਰ ਨੂੰ ਨਹੀਂ ਦਿੰਦੀ, ਤੇ ਮੈਂ ਹਾਰ ਗਿਆ ਮੈਨੂੰ ਨਹੀਂ ਪਤਾ। ਲੈ ਕੀ ਕਰਾਂ ਫਿਰ ਦੱਸ ਮੈਂ। है
1: हिंट
0: दो, चलो दो हिंट। फोम हुंदी ते कॉटन हुंदा। फोम हुंदी ते कॉटन रजाई
1: नहीं।
0: सराना
1: ओदे कोल मोरिया नहीं हुंदी।
0: सराने को मोरिया नहीं हुंदी। ओके और की है? कुत्ता
1: नहीं।
0: हां टेडी बेयर
1: नहीं।
0: मूड़ा
1: नहीं।
0: बिल्ली
1: नहीं। किचन छुंदा?
0: किचन छुंदी है। छाननी
1: नहीं।
0: किचन च की होंगी? एग्जॉस्ट फैन
1: नहीं। एग्जॉस्ट नहीं।
0: हाँ भांडे धोने वाला?
1: भांडे धोने वाला की?
0: भांडे धोने वाला एक तो स्टील का होंगे वा स्क्रबर जहा।
1: नहीं।
0: ते एक दूजा होंगे जेड़ा उत्तों थोड़ा जहा हरिया होंगे ते थल्यों थोड़ा जहा।
1: हाँ जी।
0: अच्छा वो होंगे वा। ओके
1: हाँ जी। स्पंज।
0: हाँ अच्छा स्पंज कहते हैं। ओके ये मतलब मैं जीत गया। हाँ मैं ही करदा पुत्त होर किने करना। I love to use sponge. हाय मेरे हाथ ते वेखी कुड़ी है किते आ के वेखी।
1: हाँ
0: मेरे हाथ वेखी ना फिर तेनू पता लगू मैं भांडे धोना कि नहीं।
1: ओके मम्मा दे होर ड्राई है कि भांडे धोन वाले?
0: हाँ
1: भांडे सॉफ्ट है के?
0: हाँ
1: ठीक
0: ठाक हो तुसी? ठंड ते नहीं लगती?
1: नहीं।
0: एक कुड़ियां कुट दियां ते नहीं तेनू?
1: नहीं।
0: तू कला रह गया है? डैडा भी चल गया ते हुण तेनू गर्ल्स कुट दियां ते नहीं?
1: नहीं।
0: हाँ पावर हैगी?
1: हाँ जी।
0: वेख ली मैनू दस दी जे लोड़ पई ते एवें कितें कुटण ना तेनू।
1: हाँ जी।
0: मैनू मैसेज कर दी ठीक है?
1: हाँ जी। ते मैं किसे दे रोड ग्लास जिते रोड है ओदे
0: फुल तुसी वेच सकदे हो। बड़े महंगे
1: विक रहे। सोफा भी सीगा।
0: ओ अच्छा सोफा फिर उत्ते बह भी सकदा है ना बंदा? ब्रिज के फ्रिज क्या तुसी?
1: ब्रिज।
0: हाँ ब्रिज। ओके ते की लिया फिर अज सुनाओगे की?
1: एक गल।
0: ओके
1: आज सोमवार है चूई नू बुखार है दीदी नू बुखार है दीदी गया डॉक्टर को डॉक्टर ने सुई लाई दीदी कही उई बस फिर दीदी लोई फिर दीदी चल गई।
0: केड़ी दीदी? निकी के बड़ी
1: दीदी बल्ले बल्ले दीदी शाबा शाबा टिंड बाल
0: नहीं दीदी नहीं चूहा बल्ले बल्ले चूहा बल्ले बल्ले शाबा शाबा चूहा जिंदाबाद। दीदी केड़ी निकी नू लगी सुई के बड़ी नू?
1: वड्डी।
0: वड्डी नू लगी आज आज वड्डी नू लगनी आ। वड्डी दीदी खराब कर दी है ना
1: ते वड्डी दी हां लो ले।
0: चल निकी दीदी ना करा गल वो ठीक है। सत श्रीकाल मैडम जी। अटेंडेंस ला लीजिए। अटेंडेंस ला लेनी ही अज मैं कला आया। ठीक ठाक हो तुसी? की हाल चाल है?
1: पापा की हाल है?
0: मेरा वधिया। पापा तुहानू चार्ज दे के गए कि नहीं?
1: हाँ नहीं।
0: है पिछों चार्ज किनू मिलिया?
1: दिता।
0: अच्छा नहीं मिलिया। ओहो तुम फोन ते ले लो चार्ज। ਠੀਕ ਆ ਕੀ ਸੁਣਾਓਗੇ ਫਿਰ
1: ਇੱਕ ਬੁਝਾਲਤ
0: ਹਾਂਜੀ
1: ਕਿਹੜੀ ਉਹ ਕਿਹੜਾ ਕਮਰਾ ਹੈ ਜੇ ਕੋਈ ਅੰਦਰ ਵੀ ਨਹੀਂ ਜਾਂਦਾ ਤੇ ਕੋਈ ਬਾਹਰ ਵੀ ਨਹੀਂ ਆਉਂਦਾ
0: ਅੱਛਾ ਅੰਦਰ ਵੀ ਜਾਂਦਾ ਤੇ ਬਾਹਰ ਵੀ ਨਹੀਂ ਜਾਂਦਾ ਓਕੇ ਓਕੇ ਤੇ ਫਿਰ
1: ਬਸ
0: ਅੱਛਾ ਬਸ ਓਕੇ ਅੱਛਾ ਇਹਦਾ ਆਨਸਰ ਆ ਬਸ
1: ਨਹੀਂ
0: ਖਲੋਤੀ ਬਸ ਤੁਸੀਂ ਆਪੇ ਕਿਹਾ
1: ਨਹੀਂ
0: ਤੇ ਹਿੰਟ ਦਿਓ ਫਿਰ ਕੋਈ ਖਾਣ ਵਾਲੀ ਚੀਜ਼ ਆ ਤੇ ਕੋਈ ਅੰਦਰ ਵੀ ਨਹੀਂ ਜਾਂਦਾ ਤੇ ਕੋਈ ਬਾਹਰ ਵੀ ਨਹੀਂ ਜਾਂਦਾ ਖਾਣ ਵਾਲੀ ਚੀਜ਼ ਦੇ ਅੰਦਰ ਬਾਹਰ ਕਿਉਂ ਜਾਊਗਾ ਕੋਈ ਅੱਛਾ ਇਹ ਹੈਗਾ ਮੱਝਾਂ ਨੂੰ ਦੇਣ ਵਾਲਾ ਮਸਾਲਾ ਫੀਡ ਵੜੇਵੇਂ ਵਾਈਟ ਕਲਰ ਤੇ ਰੈਡ ਵਾਈਟ ਤੇ ਰੈਡ ਕਲਰ ਦਾ ਕੇਕ ਵਾਈਟ ਤੇ ਰੈਡ ਕਲਰ ਦਾ ਹੋਰ ਕੀ ਹੋ ਸਕਦਾ ਵਾਈਟ ਤੇ ਰੈਡ ਕਲਰ ਕ੍ਰਿਸਮਸ ਬੱਚੇ ਨਹੀਂ ਲਾਈਕ ਕਰਦੇ ਤੇ ਵਾਈਟ ਤੇ ਰੈਡ ਕਲਰ ਦਾ ਵਾ ਓਕੇ ਐਗ ਢਿੱਲੋ ਸਾਹਿਬ ਇਹ ਰੈਡ ਨਹੀਂ ਹੁੰਦਾ ਰੈਡ ਨਹੀਂ ਹੁੰਦਾ ਐਗ ਚੱਲ ਮੈਂ ਹਾਰ ਗਿਆ ਕੁੜੀਏ
1: ਮਸ਼ਰੂਮ
0: ਓਏ ਮਸ਼ਰੂਮ ਲਾਲ ਕਿੱਥੋਂ ਹੁੰਦਾ ਵਾ ਉਹ ਕਿੱਥੋਂ ਰੈਡ ਹੁੰਦਾ ਅੱਛਾ ਕਾਰਟੂਨ ਚ ਹੁੰਦਾ ਠੀਕ ਆ ਚਲੋ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਮੰਨਤ ਫਤਿਹ ਤੁਸੀਂ ਆ ਗਏ ਵਾਪਸ ਕੀ ਹਾਲ ਤੁਹਾਡਾ ਮੈਂ ਵੇਖਿਆ ਨੀ ਮੇਰੀਆਂ ਨਾ ਐਨਕਾਂ ਘਰ ਰਹਿ ਗਈਆਂ ਅੱਜ
2: ਚਲ ਕੋਈ ਨਾ
0: ਮੈਨੂੰ ਲੱਗਦਾ ਇੱਕ ਨਾ ਮੈਨੂੰ ਸਪੇਅਰ ਇੱਥੇ ਰੱਖਣੀਆਂ ਚਾਹੀਦੀਆਂ ਹਨਾ
2: ਹਾਂਜੀ
0: ਫਿਰ ਮੈਂ ਨਾ ਇੱਥੋਂ ਵੇਖ ਲਿਆ ਕਰਾਂ ਫੋਨ ਚ ਕਿਹੜਾ ਕਿਹੜਾ ਆ ਗਿਆ ਵਾਪਸ ਨਾ
2: ਹਾਂਜੀ ਪਰ ਤੁਹਾਨੂੰ ਮੈਂ ਹਾਸੇ ਲਈ ਇੱਕ ਚੀਜ਼ ਦੱਸਣੀ ਆ
0: ਹਾਂਜੀ ਹਾਂਜੀ ਪਲੀਜ਼
2: ਅਸੀਂ ਨਾ ਘਰੋਂ ਜਦੋਂ ਤੁਰੇ ਸੀਗੇ ਮੈਂ ਨਾ ਉਹਦੇ ਨਾਲ ਲਈ ਸੀਗੀਆਂ ਗ੍ਰੈਜੂਏਸ਼ਨ ਦੇ ਲਈ ਸਾਨੂੰ ਸਕ੍ਰੈਪ ਬੁਕਿੰਗ ਦੇ ਲਈ ਡੈਕੋਰੇਸ਼ਨ ਵਗੈਰਾ ਚਾਹੀਦੇ ਸੀਗੇ ਮੈਂ ਨਾ ਉੱਥੇ ਉੱਪਰ ਰੱਖਤੇ ਸੀਗੇ ਤੇ ਉਹ ਪਟਾਕ ਨਾ ਥੱਲੇ ਮੇਰੇ ਪੈਰਾਂ ਚ ਬੁੱਝੇ ਮੇਰਾ ਹਾਸਾ ਹੀ ਨਾ ਬੰਦ ਹੋ ਗਿਆ ਕਿ ਮੈਂ ਹੱਥ ਦੋਨੋਂ ਨਾ ਫੜ ਕੇ ਜਦੋਂ ਵੀ ਬਹੁਤ ਕੁਛ ਲਿਆਂਦਾ ਸਭ ਤੋਂ ਵੀ
0: ਪਟਾਕ ਦੇਣੀ ਹੈ ਆਈ ਵਿਸ਼ ਵੀ ਮੈਂ ਉੱਥੇ ਹੁੰਦਾ ਤੇ ਫਿਰ ਮੈਂ ਵੀ ਬੜਾ ਸੁਣਾ ਮੈਂ ਵੀ ਕਹਿਣਾ ਓ ਸਿਲੀ ਮੀ ਤੂੰ ਕਿਹਾ ਨੀ ਏਦਾਂ ਅੱਜ ਨੀ ਕਿਹਾ ਨੀ ਅੱਜ ਸਿਲੀ ਮੀ ਓ ਏਦਾਂ ਕਹਿ ਲੈਣਾ ਸੀ ਕੀ ਲਿਆਓ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਪੱਪੂ ਪੁੱਤ ਤੂੰ ਮੇਰੇ ਸਿਰ ਉੱਚਾ ਕਿਉਂ ਨਹੀਂ ਕਰਵਾਉਂਦਾ ਪੱਪੂ ਤੂੰ ਮੇਰਾ ਕਦੇ ਨਹੀਂ ਸਿਰ ਉੱਚਾ ਕੀਤਾ ਪੱਪੂ ਦਾ ਬੱਚਾ ਪਾਪਾ ਜੀ ਇੱਕ ਵਾਰ ਕੀਤਾ ਤਾਂ ਸੀ ਮੈਂ ਜੋ ਤੇ ਸੁੱਤੇ ਪਏ ਸੀ ਸਰਾਂ ਤੇ ਸਰ ਰੱਖਿਆ ਸੀ
0: ਪੱਪੂ ਦਾ ਬੱਚਾ ਮੈਨੂੰ ਤਾਂ ਵਧੀਆ ਸੀ ਪੱਪੂ ਦਾ ਬੱਚਾ ਤੇ ਫਤਿਹ ਦਾ ਬੱਚਾ ਕਿੱਥੇ ਆ ਹੈਲੋ ਦੱਸੀ ਨਾ ਉਹਨੂੰ
2: ਸਤਿ
0: ਸ਼੍ਰੀ ਅਕਾਲ ਫਤਿਹ ਯਾਰ ਫਾਈਨ ਪਾ ਅੱਜ ਮੈਂ ਇਕੱਲਾ ਹੀ ਹੋ ਮੇਰੇ ਨਾਲ ਨੀ ਆਇਆ ਕੋਈ
2: ਕਿਹਨੇ ਆਉਣਾ ਸੀ ਅੱਜ ਤੁਹਾਡੇ ਨਾਲ
0: ਅੱਜ ਯਾਸ਼ੰਟੀ ਨੇ ਆਉਣਾ ਸੀ
2: ਉਹਨਾਂ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਦਾ ਫਾਈਨ
0: ਓਹੋ ਇਨਫਿਨਿਟੀ ਇਨਫਿਨਿਟੀ ਡਾਲਰ ਦੀਆਂ ਦਵਾਈਆਂ ਦੇ ਉਹਨਾਂ ਨੂੰ ਉਹ ਠੀਕ ਨਹੀਂ ਹੋਣ ਡੇ
2: ਇਹ ਤੁਹਾਡਾ ਫਾਲਟ ਹੈ ਤੁਹਾਨੂੰ ਪੈਣਾ ਚਾਹੀਦਾ ਵਾ
0: ਕਿਉਂ ਮੈਨੂੰ ਕਿਉਂ
2: ਕਿਉਂਕਿ ਤੁਸੀਂ ਅੱਜ ਮੰਮਾ ਨੇ ਤੈਨੂੰ ਮੈਸੇਜ ਕੀਤਾ ਸੀ ਅਸੀਂ ਆ ਗਏ ਪਰ ਤੁਸੀਂ ਦੇਖਿਆ ਨੀ
0: ਅੱਛਾ ਤੇ ਫਿਰ ਮੈਨੂੰ ਫਾਈਨ ਹੋਣਾ ਚਾਹੀਦਾ
2: ਹਾਂਜੀ ਹੁਣ ਜੀ ਦਿਨ ਤੋਂ ਜਾ ਕੇ ਤੁਹਾਨੂੰ ਫਾਈਨ ਪੈ ਗਿਆ
0: ਠੀਕ ਹੈ ਭਰਾ ਕਰ ਦੋ ਫਾਈਨ ਤੁਸੀਂ ਇਹ ਵੀ ਪਾ ਦੋ ਇਕੱਲੇ ਖਲੋ ਇਹ ਵੀ ਖਾਤੇ ਚ ਫਿਰ ਹੋਰ ਕੀ ਆ
2: ਚੱਲਦਾ ਰਹਿਣਾ ਪਰ ਕਦੇ ਥੱਕਦਾ ਨੀ ਮਨ ਹੋਣਾ ਰਹਿਣਾ ਪਰ ਕਦੇ ਸੁੱਕਦਾ ਨੀ
0: ਮੈਂ ਚੱਲਦਾ ਰਹਿਣਾ ਪਰ ਥੱਕਦਾ ਨੀ ਮੈਂ ਨਹਾਉਂਦਾ ਰਹਿਣਾ ਪਰ ਸੁੱਕਦਾ ਨੀ
2: ਹਾਂਜੀ
0: ਅੱਛਾ ਮੈਂ ਨਹਾਉਂਦਾ ਰਹਿਣਾ ਪਰ ਗਿੱਲਾ ਨੀ ਹੁੰਦਾ ਕਿ ਸੁੱਕਦਾ ਨੀ
2: ਸੁੱਕਦਾ ਨੀ
0: ਨਹਾਉਂਦਾ ਰਹਿਣਾ ਪਰ ਮੈਂ ਸੁੱਕਦਾ ਨੀ ਓਕੇ ਯਾਰ ਇਹ ਨੀ ਮੈਨੂੰ ਆਉਂਦਾ ਇਹ ਬੜਾ ਔਖਾ ਵਾ ਸੌਖਾ ਜਿਹਾ ਪਾਇਆ ਕਰੋ ਮੈਨੂੰ ਮੈਂ ਹਾਰ ਗਿਆ ਫਿਰ ਨਦੀ
2: ਹਾਂਜੀ
0: ਓਕੇ ਯਾਰ ਇੰਨੀਆਂ ਔਖੀਆਂ ਨੀ ਬਿਹਾਰ ਤਾਂ ਮੈਨੂੰ ਪਾਉਣੀਆਂ ਮੈਨੂੰ ਇੰਨੀਆਂ ਔਖੀਆਂ ਨੀ ਆਉਂਦੀਆਂ
2: ਮੈਨੂੰ ਲੱਗਿਆ ਕਿਸੇ ਨੇ ਤੁਹਾਡੇ ਨਾਲ ਹੋਣਾ
0: ਨਹੀਂ ਯਾਰ ਮੈਨੂੰ ਨਿੱਕੀਆਂ ਨਿੱਕੀਆਂ ਪਾਇਆ ਕਰੋ ਸੌਖੀਆਂ ਸੌਖੀਆਂ ਗੁਰਜੀਤ ਆਂਟੀ ਨੇ ਬੁਝਿਆ
2: ਉਹ ਗੁਰਜੀਤ ਇਕੱਲੇ ਹੋਣਗੇ
0: ਓਏ ਆ ਗੁਰਜੀਤ ਗੁਰਜੀਤ ਆਂਟੀ ਨੇ ਬੁਝਿਆ ਹੀ ਆ ਕਹਿੰਦੇ ਰਿਵਰ ਰਿਵਰ
2: ਹੋਰ ਕਸ਼ੰਦਾ ਨਦੀ ਤੇ ਰਿਵਰ ਪੰਜਾਬੀ ਚ ਕਹਿਣਾ ਚਾਹੀਦਾ ਹੀ
0: ਹਾਂ ਤੇ ਸੁਖਵਿੰਦਰ ਆਂਟੀ ਕਹਿੰਦੇ ਸਮੁੰਦਰ ਦੱਸ
2: ਗਲਤ
0: ਹਾਂ ਦੋਵਾਂ ਦਾ ਗਲਤ ਹੈ ਨਾ ਇਹਨਾਂ ਨੂੰ ਕੀ ਪਤਾ ਫਤਿਹ ਦੀਆਂ ਬਜਾਰਤਾਂ ਦਾ ਐਡੀਆਂ ਸੌਖੀਆਂ ਥੋੜੀ ਬੁਝੇ ਜਾਂਦੀਆਂ ਥੈਂਕ ਯੂ ਫਤਿਹ
3: ਅਨਾਹਤ
0: ਕੌਰ ਓਬਰਾਏ ਤੁਸੀਂ ਤੇ ਬੜਾ ਸੋਹਣਾ ਨਾਂ ਲੈਂਦੇ ਹੋ ਆਪਣਾ
3: ਥੈਂਕ ਯੂ
0: ਵੈਰੀ ਨਾਈਸ ਤੁਸੀਂ ਕਿੰਨੇ ਈਅਰ ਦੇ ਹੋ 8 ਈਅਰ ਦੇ ਓਏ ਤੁਸੀਂ ਤੇ ਬਹੁਤ ਬਿਗ ਹੋ ਫਿਰ
3: ਹਾਂਜੀ
0: ਓਏ ਤੇ ਕੀ ਸੁਣਾਓਗੇ ਅੱਜ
3: ਬੁਝਾਰਤ
0: ਸੌਖੀ ਆ ਕਿ ਔਖੀ ਪਹਿਲਾਂ ਮੈਨੂੰ ਦੱਸੋ
3: ਸੌਖੀ ਆ
0: ਸੌਖੀ ਆ ਬੁਝੀ ਜਾਊਗੀ ਨਾ ਮੇਰੇ ਕੋ
3: ਹਾਂਜੀ
0: ਤੇ ਜਿੰਨਾ ਬੁਝੀ ਆਹਾਂ ਨਹੀਂ ਤੇ ਜੇ ਨਾ ਬੁੱਝਗੀ ਫਿਰ ਮੇਰੀ ਹੈਲਪ ਕਰੋਗੇ
3: ਹਾਂਜੀ
0: ਚਲੋ ਠੀਕ ਹੈ ਫਿਰ ਦੱਸੋ ਫਿਰ
3: ਕਾਲੇ ਘੋੜੇ ਦੀ ਚਿੱਟੀ ਸਵਾਰੀ ਇੱਕ ਤੋਂ ਬਾਅਦ ਦੂਜੇ ਦੀ ਵਾਰੀ
0: ਕਾਲੇ ਘੋੜੇ ਦੀ ਚਿੱਟੀ ਸਵਾਰੀ ਤੇ ਇੱਕ ਤੋਂ ਬਾਅਦ ਦੂਜੇ ਦੀ ਵਾਰੀ ਓਕੇ ਤੁਸੀਂ ਤਾਂ ਬੜੀ ਸੋਹਣੀ ਪੰਜਾਬੀ ਬੋਲਦੇ ਹੋ ਤੁਸੀਂ ਪਹਿਲੀ ਗੱਲ ਤੇ ਤੇ ਤੁਹਾਡੇ ਦੰਦ ਆ ਗਏ ਵਾਪਸ ਕਿ ਟੁੱਟੇ ਨਹੀਂ ਹਲੇ ਟੁੱਟੇ ਆ ਥੋੜੇ ਕਿੰਨੇ ਫੋਰ ਟੁੱਟੇ ਆ ਕਿੰਨੇ ਪੈਸੇ ਮਿਲੇ
3: ਪੈਸੇ ਨਹੀਂ ਮਿਲੇ
0: ਉਹ ਲੈ ਟੂਥ ਫੇਰੀ ਨਹੀਂ ਆਈ ਲੈ
3: ਪੰਜਾਬ ਚ ਨਹੀਂ ਆਉਂਦੀ
0: ਅੱਛਾ ਪੰਜਾਬ ਚ ਨਹੀਂ ਆਉਂਦੀ ਤੁਹਾਡੇ ਪੰਜਾਬ ਚ ਟੁੱਟੇ ਸੀ
3: ਹਾਂਜੀ
0: ਲੈ ਉੱਥੇ ਦੂਜੀ ਜੀ ਆਉਂਦੀ ਆ ਨਨੀ ਸ਼ਾਂ ਨਨੀ ਸ਼ਾਂ ਨਹੀਂ ਆਈ ਓਹੋ ਲੈ ਇਹਨੇ ਤੇ ਧੋਖਾ ਹੋ ਗਿਆ ਫਿਰ ਤੇ ਪਰ ਆਪਾਂ ਇੱਥੇ ਕਲੇਮ ਕਰ ਲਈਏ ਨਾ ਇੱਥੇ ਕਲੇਮ ਕਰ ਲਈਏ ਇੱਕ ਨਾ ਇੱਕ ਟੂਥ ਫੇਰੀ ਵਾਲਾ ਫਾਰਮ ਆਉਂਦਾ ਤੇ ਆਪਾਂ ਉਹ ਭਰ ਕੇ ਦੇ ਦਿੰਦੇ ਹਾਂ ਤੇ ਉਹ ਫਿਰ ਉਹ ਆ ਜਾਣਗੇ ਪੈਸੇ ਹੈ ਨਹੀਂ ਹੁਣੇ ਕਰ ਦਿੰਦੇ ਤੁਸੀਂ ਮੈਨੂੰ ਆਪਣੀਆਂ ਡਿਟੇਲਾਂ ਭੇਜੋ ਤੇ ਅਸੀਂ ਫਾਰਮ ਫਿਲ ਕਰ ਦਿੰਦੇ ਹਾਂ ਤੇ ਫਿਰ ਤੁਸੀਂ ਇੱਥੋਂ ਆ ਕੇ ਪਿੱਕ ਕਰ ਲਿਓ ਠੀਕ ਹੈ ਚਲੋ ਔਨਲਾਈਨ ਤੁਸੀਂ ਫਾਰਮ ਭਰ ਦਿਓ ਟੂਥ ਫੇਰੀ ਤੇ ਮੇਰੇ ਦੰਦ ਇੰਡੀਆ 'ਚ ਟੁੱਟੇ ਸੀ ਤੇ ਮੈਂ ਇੱਥੇ ਪੈਸੇ ਮੈਂ ਕਲੇਮ ਕਰਨੇ ਆ ਠੀਕ ਆ ਤੇ ਤੁਹਾਡੀ ਬੁਝਾਰਤ ਮੈਨੂੰ ਤੇ ਨਹੀਂ ਆਉਂਦੀ ਪਰ ਆਂਟੀਆਂ ਨੇ ਦੱਸਿਆ ਮੈਨੂੰ ਉਹ ਬੋਲ ਕੇ ਦੱਸਾਂ ਆਂਟੀਆਂ ਕਹਿੰਦੀਆਂ ਵਾ ਤਵਾ ਤੇ ਰੋਟੀ ਥੈਂਕ ਯੂ ਪਰ ਤੁਸੀਂ ਬੜੀ ਸੋਹਣੀ ਬੁਝਾਰਤ ਲਿਆਂਦੀ ਤੁਸੀਂ ਥੈਂਕ ਯੂ ਨਾਹਰ ਫਿਰ ਆਓਗੇ ਦੁਬਾਰਾ ਚਲੋ ਮੈਂ ਫਿਰ ਵੇਟ ਕਰੂੰਗਾ ਤੁਹਾਡੀ ਤੇ ਨਾਲੇ ਆਪਾਂ ਔਨਲਾਈਨ ਕਿਸੇ ਦਿਨ ਰਲ ਕੇ ਤੇ ਫਾਰਮ ਭਰ ਲਾਂਗੇ ਠੀਕ ਆ
3: ਨੰਬਰ ਸੇਵ ਕਰ ਲਓ ਮੇਰਾ
0: ਨੰਬਰ ਮੈਂ ਸੇਵ ਕਰ ਲੈਣਾ ਪੁੱਤਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਹਰ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਨੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ ਕੀ ਹਾਲ ਚਾਲ ਨੇ ਤੁਹਾਡੇ ਹੈਲੋ ਸਿਡਨੀ ਵਾਲਿਓ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਬ੍ਰਾ ਜਪਮਨ ਸਿਡਨੀ ਵਾਲਾ
0: ਸਤਿ ਸ਼੍ਰੀ ਅਕਾਲ ਜਪਮਨ ਸਿਡਨੀ ਵਾਲਾ ਕੀ ਹਾਲ ਚਾਲ ਨੇ ਤੁਹਾਡੇ
4: ਮੈਂ ਠੀਕ ਹਾਂ ਤੁਸੀਂ ਠੀਕ ਹੋ
0: ਹਾਂ ਮੈਂ ਵੀ ਠੀਕ ਹਾਂ ਤੁਸੀਂ ਦੱਸੋ ਕੀ ਕਰਦੇ ਸੀ ਵੀਕਐਂਡ ਤੇ
4: ਮੈਂ ਇੱਕ ਨਾ ਬਰਥਡੇ ਪਾਰਟੀ ਤੇ ਗਿਆ ਸੀਗਾ ਔਰ ਇੱਕ ਨਾ ਪਾਪਾ ਦੇ ਨਾ ਫਰੈਂਡ ਦਾ ਬਰਥਡੇ ਸੀਗਾ ਤੇ ਉਹ ਨਾ ਫਰੈਂਡ ਬੇਟੇ ਦਾ ਬਸ ਸੀਗਾ ਤੇ ਨਾ ਅਸੀਂ ਨਾ ਸਾਰੇ ਨਾ ਸੁਪਰ ਹੀਰੋ ਬਣਨਾ ਸੀਗਾ ਉੱਥੇ ਉੱਥੇ ਸਲਾਸ਼ੀ ਸੀਗੇ ਉੱਥੇ ਫੇਸ ਪੇਂਟਿੰਗ ਸੀਗੇ ਉੱਥੇ ਜੰਪਿੰਗ ਕੈਸਲ ਸੀਗੇ ਤੇ ਪਾਪਾ ਨੇ ਐਂਟਰਟੇਨ ਵੀ ਕੀਤਾ ਸੀਗਾ
0: ਅੱਛਾ
4: ਫਨ ਸੀਗਾ
0: ਵਾਹ ਫਿਰ ਤੇ ਨਜ਼ਾਰੇ ਲਏ ਤੁਸੀਂ ਪੂਰੇ
4: ਹਾਂਜੀ
0: ਤੇ ਖਾਣ ਨੂੰ ਵੀ ਹੈਗਾ ਸੀ ਕੁਛ ਕਿ ਨਹੀਂ
4: ਹਾਂਜੀ ਖਾਣ ਵੀ ਲਈ ਸੀਗਾ
0: ਅੱਛਾ ਕੀ ਖਾਦਾ ਸੀ
4: ਗੋਲ ਕੱਪੇ ਕੁਰਕਰੇ
0: ਕੁਰਕਰੇ
4: ਨਿਊਡਲ ਤੇ ਨਿਊਡਲ ਤੇ ਸੋਇਆ ਚਾਂਪ ਤੇ ਚਿਕਨ ਤੇ ਤੇ
0: ਸੁਣਾਓਗੇ
4: ਉਹ ਵਾਨ ਦੱਸੋ
0: ਜਿਹੜਾ ਉਪਰੋਂ ਦੀ ਲੰਘਦਾ ਉਹ
4: ਵਾਹਨ
0: ਇੰਨਾ ਸੌਖਾ ਹੀ ਏ ਓ ਇਹ ਤੇ ਵਾਕਈ ਬੜਾ ਸੌਖਾ ਹੀ ਯਾਰ ਥੈਂਕ ਯੂ ਥੈਂਕ ਯੂ ਪੁੱਤਰ ਥੈਂਕ ਯੂ ਤੁਸੀਂ ਇੰਨਾ ਸੌਖਾ ਜਿਹਾ ਪੁੱਛਿਆ ਤੇ ਮੈਨੂੰ ਵੀ ਲੱਗਾ ਵੀ ਮੈਨੂੰ ਵੀ ਕੋਈ ਆਉਂਦਾ ਥੈਂਕ ਯੂ
4: ਔਰ ਅਸੀਂ ਇੰਡੀਆ ਤੇ ਜਾਵਾਂਗੇ ਨਾ ਮੈਂ ਜਹਾਜ਼ ਤੇ ਜਾਵਾਂਗਾ
0: ਹਾਂ ਤੁਸੀਂ ਪਾਇਲਟ ਬਣ ਜਾਓ ਵੱਡੇ ਹੋ ਗਏ ਚਲੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਸਿਡਨੀ ਸਿਡਨੀ ਜਪਮਨ ਜਪਮਨ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਹੋਏ ਅਸੀਸ ਅਸੀਸ ਕੌਰ ਕੌਰ ਹੈਲੋ ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ ਓਹੋ ਮੈਂ ਅੱਜ ਕੱਲਾ ਆ ਨਾ
4: ਤੁਸੀਂ ਕਿਵੇਂ ਹੋ
0: ਮੈਂ ਠੀਕ ਆ ਤੁਸੀਂ ਕਿਵੇਂ ਹੋ
5: ਮੈਂ ਠੀਕ ਹਾਂ।
0: ਤੁਸੀਂ ਹੁਣ ਠੀਕ ਹੋ? ਤੁਹਾਡਾ ਗਲਾ ਠੀਕ ਹੋ ਗਿਆ? ਤੁਹਾਡੀ ਖੰਘ ਠੀਕ ਹੋ ਗਈ?
5: ਹਾਂਜੀ।
0: ਸਾਰਾ ਕੁਝ ਓਕੇ ਹੋ ਗਿਆ?
5: ਹਾਂਜੀ।
0: ਤੇ ਹੁਣ ਤੁਸੀਂ ਆਪਣਾ ਧਿਆਨ ਰੱਖਣਾ, ਖਿਆਲ ਰੱਖਣਾ। ਓਕੇ, ਹੁਣ ਨਹੀਂ ਗਲਤ ਚੀਜ਼ਾਂ ਖਾਣੀਆਂ। ਹਾਂ, ਮੇਰਾ ਤਾਂ ਹੋਈ ਜਾਂਦਾ ਠੀਕ। ਹਾਂ ਪੁੱਤ, ਮੈਂ ਰੱਖੂੰਗਾ ਧਿਆਨ। ਤੁਸੀਂ ਮੈਨੂੰ ਆਪਣੇ ਫਾਰਮੂਲੇ ਦੱਸਿਓ ਨਾ, ਤੁਸੀਂ ਕਿੱਦਾਂ ਠੀਕ ਹੋਏ?
5: ਤੁਸੀਂ ਗਰਾਰੇ ਕਰਨੇ?
0: ਹਾਂ ਉਹ ਤਾਂ ਮੈਂ ਕੀਤੇ ਆ। ਹੋਰ
5: ਤੁਸੀਂ ਗਰਾਰਿਆਂ ਨੂੰ ਸਵੇਰੇ ਕਰਨੇ, ਸਵੇਰੇ ਕਰਨੇ, ਸ਼ਾਮ ਨੂੰ ਕਰਨੇ ਤੇ ਰਾਤ ਨੂੰ ਕਰਨੇ?
0: ਅੱਛਾ, ਤਿੰਨ ਟਾਈਮ ਗਰਾਰੇ ਕਰਨੇ?
5: ਹਾਂਜੀ।
0: ਓਕੇ, ਚਲੋ ਮੈਂ ਤਿੰਨ ਟਾਈਮ ਗਰਾਰੇ ਕਰ ਲੂੰਗਾ। ਹੋਰ
5: ਠੰਡੀਆਂ ਚੀਜ਼ਾਂ ਨਹੀਂ ਖਾਣੀਆਂ?
0: ਠੰਡੀਆਂ ਚੀਜ਼ਾਂ ਨਹੀਂ ਖਾਣੀਆਂ? ਚਲੋ ਠੀਕ ਹੈ, ਮੈਂ ਗਰਮ ਕਰਕੇ ਖਾ ਲੂੰਗਾ।
5: ਚੌਕਲੇਟ ਨਹੀਂ ਖਾਣੇ ਦਿਨ ਚ, ਤੁਸੀਂ ਠੀਕ ਨਹੀਂ?
0: ਅੱਛਾ, ਚੌਕਲੇਟ ਨਹੀਂ ਖਾਣੇ, ਠੀਕ ਆ। ਚਿਪਸ ਖਾ ਲੂੰ?
5: ਕੈਂਡੀ ਨਹੀਂ ਖਾਣੀ ਜਿੰਨੇ ਚਿਰ ਤੁਸੀਂ ਠੀਕ ਰਹੋ।
0: ਅੱਛਾ ਚਲੋ ਠੀਕ ਹੈ, ਉਹ ਵੀ ਨਹੀਂ ਮੈਂ ਖਾਂਦਾ ਫਿਰ। ਹੋਰ
5: ਹੋਰ ਬਸ।
0: ਓ, ਤੁਸੀਂ ਤੇ ਬੜੇ ਵਧੀਆ ਡਾਕਟਰ ਬਣੇ। ਤੇ ਤੁਸੀਂ ਗਰਾਰੇ ਕਰ ਲੈਂਦੇ ਹੋ?
5: ਮੈਂ ਕਰਦੀ।
0: ਅੱਛਾ, ਕਰ ਲੈਂਦੇ ਗਰਾਰੇ ਤੁਸੀਂ?
5: ਹਾਂਜੀ।
0: ਵਾਹ, ਤੁਹਾਨੂੰ ਪਤਾ ਬੱਚਿਆਂ ਨੂੰ ਗਰਾਰੇ ਨਹੀਂ ਕਰਨੇ ਆਉਂਦੇ? ਤੁਸੀਂ ਤੇ ਬਹੁਤ ਫਿਰ ਇੰਟੈਲੀਜੈਂਟ ਹੋ।
5: ਬੱਚਿਆਂ ਨੂੰ ਆਉਂਦੇ ਨਹੀਂ?
0: ਨਾ,
5: ਤੁਸੀਂ ਪਾਣੀ ਅੰਦਰ ਪਾਓ ਤੇ ਫਿਰ ਆਏ ਉੱਪਰ ਕਰਕੇ ਆਏ ਕਰ ਲੋ।
0: ਆ ਇਦਾਂ ਕਰੀ ਜਾ,
5: ਆਏ ਲਾਈਕ ਥੋੜੀ ਦੀ ਆਏ ਬਬਲਸ ਆਉਂਦੇ ਆਏ ਆਏ ਜਦੋਂ ਤੁਸੀਂ ਕਰਦੇ ਹੋ ਗਰਾਰੇ।
0: ਪਰ ਤੁਹਾਨੂੰ ਪਤਾ ਮੈਂ ਤੇ ਕਿਸੇ ਬੱਚੇ ਨੂੰ ਨਹੀਂ ਜਾਣਦਾ ਜਿਹਨੂੰ ਗਰਾਰੇ ਕਰਨੇ ਆਉਂਦੇ ਹੋਣ। ਤੁਸੀਂ ਤੇ ਸਭ ਤੋਂ ਇੰਟੈਲੀਜੈਂਟ ਹੋ। ਫਿਰ ਅਸੀਸ ਕੌਰ ਨੂੰ ਤੇ ਸਾਰਾ ਕੁਛ ਹੀ ਆਉਂਦਾ ਵਾ। ਦੇ ਤੁਸੀਂ ਛੁੱਟੀਆਂ ਚਾਹੋਗੇ ਨਾ?
5: Yes.
0: ਚਲੋ ਫਿਰ ਕੀ ਸੁਣਾਓਗੇ?
5: ਮੈਂ ਕੋਸ਼ਿਸ਼ ਕਰੂੰ।
0: ਅੱਛਾ, ਕੋਸ਼ਿਸ਼ ਕਰੂੰਗੀ। ਨਹੀਂ ਤੁਸੀਂ ਜੇ ਆਓਗੇ ਨਾ ਤੇ ਫਿਰ ਆਪਾਂ ਬੱਚਿਆਂ ਦੀ ਵਰਕਸ਼ਾਪ ਰੱਖਾਂਗੇ, ਗਰਾਰੇ ਕਰਾਉਣੇ ਸਿਖਾਇਓ ਤੁਸੀਂ।
5: ਹਾਂਜੀ
0: ਠੀਕ ਹੈ।
5: ਹਾਂਜੀ
0: ਚਲੋ ਫਿਰ ਕੀ ਸੁਣਾਓਗੇ ਅੱਜ?
5: ਮੈਂ ਸੁਣੂ ਅੱਜ ਕਹਾਣੀ ਸੁਣਾਉਂਗੀ।
0: ਕਹਾਣੀ? ਓਏ, ਤੁਸੀਂ ਤੇ ਸਾਰਾ ਕੁਛ ਹੀ ਕਰ ਲਿਆ। ਮੇਰੀ
5: ਕਹਾਣੀ ਆ, ਇੱਕ ਨਾ ਵੀ ਕਾਂ ਸੀ। ਇੱਕ ਨਾ ਵੀ ਚਿੜੀ ਸੀ। ਕਾਂ ਨੇ ਚਿੜੀ ਨੂੰ ਕਿਹਾ ਵੀ ਸੌਂ ਜਾ। ਕਾਂ ਨੇ ਚਿੜੀ ਨੂੰ ਕਿਹਾ ਵੀ ਸੌਂ ਜਾ। ਐਡੀ ਮੇਰੀ ਬਾਤ ਉੱਤੋਂ ਪੈ ਗਈ ਸਾਂ।
0: ਉਹਨੇ ਕਿਹਾ ਸੌਂ ਜਾ, ਨਹੀਂ ਤੇ ਮੈਂ ਨਾ ਤੈਨੂੰ ਡਿਸ਼ਮ ਡਿਸ਼ਮ ਕਰ ਦੇਣੀ। ਤੇ ਫਿਰ ਚਿੜੀ ਡਰ ਤੇਰੀ ਡਰਦੀ ਸੌਂਗੀ। ਫਿਰ
5: ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕਰ ਲੈ ਸਫ਼ਰ ਸੋਈ
0: ਮੇਰੇ ਆਉਂਦੀ ਨੂੰ ਕਰ ਲੀ ਸਫ਼ਰ ਸੋਈ ਮੇਰੇ ਆਉਂਦੀ ਨੂੰ ਬੱਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰਸੋਈ ਰਸੋਈ ਰਸੋਈ ਸਾਫ ਸਾਫ ਸਾਫ ਸਾਫ ਰਸੋਈ ਰਸੋਈ ਰਸੋਈ ਰਸੋਈ ਰਸੋਈ ਰਸੋਈ ਰਸੋਈ ਰੋਟੀ ਥੈਂਕ ਯੂ। ਮੈਨੂੰ ਇੱਕ ਗੱਲ ਤੇ ਪਤਾ ਲੱਗੀ ਵੀ ਰਾਤੀ ਅਸੀਸ ਕੌਰ ਨਾ ਸੌਣ ਨਹੀਂ ਦੇ। ਚਲ ਠੀਕ ਆ, ਮੈਂ ਤੇ ਪਹਿਲਾਂ ਲਾ ਲਿਆ ਕਰ। ਹਾਂ, ਕੱਲ ਨਾ ਆਪਾਂ ਸਾਰਿਆਂ ਨੂੰ ਕਹਿਣਾ ਵਾ ਵੀ ਥੋੜਾ ਥੋੜਾ ਜਿਹਾ ਟਾਈਮ ਥੋੜਾ ਥੋੜਾ ਜਿਹਾ ਸਾਰੇ ਘੱਟ ਲਾ ਲਿਆ ਕਰੋ, ਹੈਨਾ?
5: ਹਾਂਜੀ, ਤੇ ਫਿਰ ਮੈਂ ਵੀ ਘੱਟ ਲਾ ਲਿਆ ਕਰੂੰ।
0: ਹਾਂ, ਫਿਰ ਸਾਰੇ ਥੋੜਾ ਥੋੜਾ ਜਿਹਾ ਘੱਟ ਲਾ ਲਿਆ ਕਰਨ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? ਤੇ ਤੁਹਾਡਾ ਵੀਕਐਂਡ ਤੁਹਾਡਾ ਡਡਵਾਲ ਸਾਹਿਬ ਕਿਵੇਂ ਰਿਹਾ? ਤੁਹਾਡਾ ਵੀਕਐਂਡ ਕਿੱਦਾਂ ਰਿਹਾ?
6: ਤੁਸੀਂ ਬਾਬਾ ਅੰਕਲ ਜੀ ਦੇ ਨਹੀਂ ਆਏ ਸੀ?
0: ਕਿਹੜੇ ਬਾਬਾ ਅੰਕਲ ਜੀ?
6: ਬਾਬਾ
0: ਬਾਬਾ
6: ਬਾਬਾ
0: ਅੱਛਾ ਬਾਬਾ ਅੰਕਲ ਜੀ
6: ਹਾਂ
0: ਤੁਸੀਂ ਗਏ ਸੀ ਉੱਥੇ
6: ਹਾਂ ਜੀ
0: ਓਏ ਬੋਲੇ ਨੇ ਮੈਂ ਨਹੀਂ ਗਿਆ ਪੁੱਤ ਮੈਂ ਠੀਕ ਨਹੀਂ ਸੀ
6: ਕੀਤਾ
0: ਤੁਸੀਂ ਇੰਜੋਏ ਕੀਤਾ
6: ਹਾਂ ਜੀ
0: ਭੰਗੜਾ ਪਾਇਆ ਹੈ
6: ਨਹੀਂ
0: ਹੋ ਭੰਗੜਾ ਕਿਉਂ ਨਹੀਂ ਪਾਇਆ
6: ਥੋੜਾ ਜਿਹਾ
0: ਪਾਇਆ ਹੈ ਤੇ ਤੁਹਾਨੂੰ ਦੇਖ
6: ਮੇਰਾ ਸਕੂਟਰ ਦਾ ਬ੍ਰੇਕ ਟੁੱਟ ਗਿਆ
0: ਓਏ
6: ਉਹਦਾ ਕਲਰ ਆ ਪਿੰਕ
0: ਓ ਯਾਰ ਫਿਰ ਨੁਕਸਾਨ ਹੋ ਗਿਆ ਨਵਾਂ ਲੈ ਆਈਏ ਸਕੂਟਰ
6: ਹਾਂਜੀ
0: ਚਲੋ ਠੀਕ ਆ ਫਿਰ ਆਪਾਂ ਇਸ ਵਾਰੀ ਨਾ ਆਪਾਂ ਬਲੂ ਲੈ ਕੇ ਆਵਾਂਗੇ
6: ਹਾਂਜੀ
0: ਠੀਕ ਆ
6: ਹਾਂਜੀ
0: ਚਲੋ ਫਿਰ ਕਿੱਦਣ ਆਓਗੇ ਤੁਸੀਂ ਆਪਾਂ ਲੈਣ ਚੱਲਾਂਗੇ ਸਕੂਟਰ ਬਾਜ਼ਾਰ ਤੋਂ ਸੁਣਾਉਣੀ ਆ
6: ਬਾਜ਼ਾਰ
0: ਓਕੇ ਸੁਣਾਓ
6: ਕਿਹੜੀ ਚੀਜ਼ ਆ ਅਸੀਂ ਬਿਨਾਂ ਤੋਂ ਤੋੜਨ ਨਹੀਂ ਯੂਜ਼ ਕਰ ਸਕਦੇ
0: ਕਿਹੜੀ ਚੀਜ਼ ਆ ਜਿਹੜੀ
6: ਬਿਨਾਂ ਤੋਂ ਤੋੜਨ ਨਹੀਂ ਯੂਜ਼ ਕਰ ਸਕਦੇ
0: ਬਿਨਾਂ ਧੋਤੇ ਨਹੀਂ ਯੂਜ਼ ਕਰ ਸਕਦੇ
6: ਬਿਨਾਂ ਤੋੜਨ ਤੋਂ
0: ਬਿਨਾਂ ਤੋੜਨ ਤੋਂ ਨਹੀਂ ਯੂਜ਼ ਕਰ ਸਕਦੇ ਹਾਂ ਪਿੰਕ ਸਕੂਟਰ
6: ਨਹੀਂ
0: ਪਿੰਕ ਸਾਈਕਲ
6: ਨਹੀਂ ਕੁਝ ਕਿਚਨ ਚ ਵਾਲਾ ਵਾ
0: ਅੱਛਾ ਕਿਚਨ ਚ ਵਾਲਾ ਵਾ ਬਿਨਾਂ ਤੋੜੇ ਨਹੀਂ ਯੂਜ਼ ਕਰ ਸਕਦੇ ਬਿਨਾਂ ਤੋੜੇ ਨਹੀਂ ਯੂਜ਼ ਕਰ ਸਕਦੇ ਯਾਰ ਮੇਰੀ ਹੈਲਪ ਕਰੋ ਹਾਂ ਨਹੀਂ ਹੈ ਹਿੰਟ ਹੀ ਦੇ ਦਿਓ ਹੈ ਯਾ ਪਲੀਜ਼ ਹੈ ਫਿਰ ਮੈਂ ਜਸੋਵਾਲ ਅੰਕਲ ਨੂੰ ਪੁੱਛ ਲੈਣਾ ਪੁੱਛ ਲਾ ਐੜੇ ਤੋਂ ਐੜੇ ਤੋਂ ਸ਼ੁਰੂ ਹੁੰਦਾ ਵਾ ਐੜੇ ਤੋਂ ਸ਼ੁਰੂ ਹੁੰਦਾ ਵਾ ਤੇ ਤੋੜੇ ਬਿਨ ਨਹੀਂ ਯੂਜ਼ ਕਰ ਸਕਦੇ ਆਂਡਾ ਮੈਂ ਜਿੱਤ ਗਿਆ ਫਿਰ ਹੁਣ ਮੈਨੂੰ ਕੀ ਪ੍ਰਾਈਜ਼ ਮਿਲੂਗਾ ਹੈ ਸ਼ਿਕੂ ਸ਼ਿਕੂ ਕਿ ਚੀਕੂ ਤੁਸੀਂ ਤੇ ਯਾਰ ਬੜੇ ਖਤਰਨਾਕ ਬੰਦੇ ਤੁਸੀਂ ਹੈ ਥੈਂਕ ਯੂ ਡਡਵਾਲ ਸਾਹਿਬ
6: ਬਾਏ ਬਾਏ
0: ਬਾਏ ਬਾਏ ਥੈਂਕ ਯੂ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ
7: ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਵਿਰਕ ਸਾਹਿਬ ਕੀ ਹਾਲ ਹੈ
7: ਠੀਕ ਹੈ ਤੁਹਾਡਾ ਕੀ ਹਾਲ ਚਾਲ ਹੈ
0: ਮੇਰਾ ਠੀਕ ਹੈ ਪੁੱਤੂ ਥੈਂਕ ਯੂ ਤੁਸੀਂ ਕਿਵੇਂ ਹੋ
7: ਅੰਕਲ ਜੀ ਗਰਾਰੇ ਤੇ ਮੈਨੂੰ ਵੀ ਆਉਂਦੇ ਕਰਨ
0: ਅੱਛਾ ਯਾਰ ਕਮਾਲ ਹੀ ਕਰੀ ਜਾਂਦੇ ਤੁਸੀਂ ਤੇ ਮੈਂ ਕਦੀ ਮੈਂ ਤੇ ਕਦੀ ਵੇਖੇ ਨੀ ਬੱਚੇ ਕੋਈ ਗਰਾਰੇ ਕਰਦੇ
7: ਮੈਨੂੰ ਬੁਖਾਰ ਚੜਿਆ ਹੈ ਨਾ ਫਿਰ ਮੈਨੂੰ ਮੰਮੀ ਨੇ ਸਿਖਾਤੇ ਕਿਦਾਂ ਕਰੀਦਾ
0: ਓ ਤੇ ਮੈਂ ਵੇਖਿਆ ਕਿੱਡਾ ਲੱਕੀ ਅੱਜ ਮੈਨੂੰ ਦੋ ਬੱਚੇ ਪਤਾ ਲੱਗ ਗਏ ਪਰ ਉਹ ਤੇ ਕੁੜੀ ਆ ਨਾ ਮੁੰਡਿਆਂ ਚੋਂ ਤੇ ਤੁਸੀਂ ਹੋ ਕੱਲੇ
7: ਹਾਂਜੀ
0: ਹੈ ਨਾ ਤੇ ਗਰਾਰੇ ਕੀਤੇ ਛੇਤੀ ਠੀਕ ਹੋ ਜਾਈਦਾ ਓਕੇ ਗੁੱਡ
7: ਤੂੰ ਬਹੁਤ ਸੋਹਣੀ ਆ ਫਿਰ ਪਤਨੀ ਕੀ ਆ ਨਹੀਂ ਮੈਨੂੰ ਚੰਗੀ ਤਰ੍ਹਾਂ ਦੇ ਕੇ ਦੱਸੋ ਮੈਂ ਕਿੰਨੀ ਕੁ ਸੋਹਣੀ ਆ ਫਿਰ ਪਤੀ ਕਹਿੰਦਾ ਵਾ ਤੂੰ ਇੰਨੀ ਸੋਹਣੀ ਆ ਕੀ ਕਰਦਾ ਤੈਨੂੰ ਮੈਂ ਇੱਕ ਹੋਰ ਲੈ ਆਵਾਂ
0: ਤੇਰੇ ਵਰਗੀ ਇੱਕ ਹੋਰ ਲੈ ਆਵਾਂ ਤੇ ਫਿਰ ਪਤੀ ਬੇਹੋਸ਼ ਨਹੀਂ ਹੋਇਆ
7: ਨਾਲੇ ਜਦੋਂ ਨਾਲੇ ਇੱਕ ਹੋਰ ਗੱਲ ਦੱਸਾਂ ਇਹ ਦੋ ਵਾ
0: ਅੱਛਾ
7: ਜਦੋਂ ਤੀਮ ਕੋਈ ਖਤਰੇ ਵਾਲੀ ਚੀਜ਼ ਵਾ ਨਾ ਤੇ ਕੁਝ ਹੋ ਗਈ ਆ ਕੀ ਕਹਿਣਾ ਵਾ ਉਹ ਬਾਬਾ ਜੇ ਆ ਟੁੱਟ ਗਈ ਨਾ ਜੇ ਬੜੀ ਤਗੜੀ ਬਣੀ ਠੀਕ ਆ ਫਿਰ ਚੱਲਿਓ
0: ਬੱਲੇ ਵਿਰਕ ਸਾਹਿਬ ਥੈਂਕ ਯੂ ਚਲੋ ਸੇਵਕਾ ਜੇ ਲੇਟ ਹੋ ਗਿਆ ਨਾ ਤੇ ਗੇਮ ਖਤਰੇ ਵਾਲੀ ਪੈ ਨਹੀਂ ਹੋ। ਥੈਂਕ ਯੂ ਸੁਖਵਿੰਦਰ ਜੀ, ਧੰਨਵਾਦ ਤੁਹਾਡਾ। ਰਜਿੰਦਰ ਬਾਬਾ ਜੀ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਥੈਂਕ ਯੂ, ਸਤਿ ਸ਼੍ਰੀ ਅਕਾਲ। ਅਤੇ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀ ਬਖਸ਼ਣ ਸਾਰਿਆਂ ਨੂੰ, ਧੰਨਵਾਦ ਤੁਹਾਡਾ, ਮਿਹਰਬਾਨੀ ਜੀ। ਸੰਜੇ ਪੂਜਾ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਨਾਈਸ ਸੀ। ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸਾਦਗੀ ਵਿੱਚ ਸੁੰਦਰਤਾ ਹੈ, ਸਾਦਗੀ ਵਿੱਚ ਹੀ ਰੱਬ ਹੈ, ਅਤੇ ਜੋ ਚੀਜ਼ ਸਾਦੀ ਹੈ ਉਹ ਸੱਚ ਦੇ ਨੇੜੇ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਅਤੇ ਬਹੁਤ ਖੂਬਸੂਰਤ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਸੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਜਸਕੀਰ ਜੀ ਕਹਿੰਦੇ ਕਿ ਬਿਨਾਂ ਤੋੜਿਆਂ ਅਖਰੋਟ ਨਹੀਂ ਯੂਜ਼ ਕਰ ਸਕਦੇ। ਹਾਂ, ਇਹ ਵੀ ਠੀਕ ਆ। ਵੈਸੇ ਤਾਂ ਕੋਕੋਨਟ ਵੀ ਨਹੀਂ ਕਰ ਸਕਦੇ, ਵੈਸੇ ਤਾਂ ਮੂੰਗਫਲੀ ਵੀ ਨਹੀਂ ਕਰ ਸਕਦੇ, ਪਰ ਇਹ ਆ ਵੀ ਸਾਡੇ ਨਿਆਣਿਆਂ ਨੇ ਜੋ ਰੱਖਿਆ ਬਸ ਉਹ ਰੱਖਿਆ ਫਿਰ। ਥੈਂਕ ਯੂ। ਅਤੇ ਅਰਨਵ ਜੀ ਧੰਨਵਾਦ ਤੁਹਾਡਾ। ਪ੍ਰੀਆ ਜੀ, ਅਮਿਤ ਜੀ, ਸ਼ਾਇਨ ਜੀ, ਥੈਂਕ ਯੂ, ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ। ਥੈਂਕ ਯੂ ਹਰਚਾਨ ਢਿੱਲੋਂ ਜੀ, ਧੰਨਵਾਦ। ਜਸਵਾਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਅਤੇ ਹਾਂਜੀ, ਠੀਕ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ ਅਪਡੇਟ ਦੇ ਲਈ। ਅਤੇ ਹਾਂਜੀ, ਮੈਂ ਵੇਖ ਲਿਆ ਜੀ, ਬਹੁਤ ਬਹੁਤ ਸ਼ੁਕਰੀਆ। ਦਿੱਲੀ ਜੂਰਲ ਵਾਲੇ ਕਹਿੰਦੇ ਨੇ ਕਿ ਅੱਜ $194 ਪ੍ਰਤੀ ਗ੍ਰਾਮ ਦੇ ਹੋ ਗਏ 22 ਕੈਰਟ ਦੇ ਰੇਟ। ਧੰਨਵਾਦ ਤੁਹਾਡਾ ਨਵਪ੍ਰੀਤ ਜੀ, ਬਹੁਤ ਮਿਹਰਬਾਨੀ ਅਤੇ ਨਿਰੰਤਰ ਸਾਡੇ ਨਾਲ ਸਾਂਝਾ ਪਾਉਣ ਦੇ ਲਈ। ਅਤੇ ਧੰਨਵਾਦ ਜੀ ਕਹਿੰਦੇ ਨੇ ਕਿ ਨਵਾਂ ਚੜ੍ਹਿਆ ਮਹੀਨਾ ਜੂਨ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਕਹਿੰਦੇ ਕਿ ਸਾਰਿਆਂ ਦੇ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਸਤਿ ਸ਼੍ਰੀ ਅਕਾਲ ਜੀ ਸਾਰੇ ਦੇ ਸਾਰੇ ਪਰਿਵਾਰ ਦੇ ਲਈ। ਸਾਡੇ ਨਾਲ ਬਜਾਜ ਸਾਹਿਬ ਸਾਂਝਾ ਪਾਉਂਦੇ ਨੇ, ਅਤੇ ਬਹੁਤ ਮਿਹਰਬਾਨੀ ਜੀ ਤੁਹਾਡੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਇੱਧਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ ਵੀ ਪਾਉਂਦੇ ਨੇ, ਕਹਿੰਦੇ ਕਿ ਵਧੀਆ ਕਹਾਣੀ, ਚੰਗਾ ਸੁਨੇਹਾ। ਅਤੇ ਸਿਡਨੀ ਤੋਂ ਪਾਉਂਦੇ ਨੇ ਸਾਂਝਾ। ਅਤੇ ਅਮਨਦੀਪ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ। ਬਹੁਤ ਸ਼ੁਕਰੀਆ ਜੀ ਟਵਾਣਾ ਸਾਹਿਬ, ਬਹੁਤ ਧੰਨਵਾਦ ਤੁਹਾਡਾ ਮੈਸੇਜ ਦੇ ਲਈ। ਅਤੇ ਮੈਂ ਇਹ ਮੈਸੇਜ ਤੁਹਾਡਾ ਰੱਖ ਲੈਂਦਾ, ਮੈਂ ਸਾਈਡ ਦੇ ਉੱਤੇ ਸਵਾਰ ਬਣਾ ਕੇ, ਅਤੇ ਫਿਰ ਆਪਾਂ ਸਮਾਂ ਆਉਣ ਦੇ ਉੱਤੇ ਆਪਾਂ ਇਹ ਵੀ ਪਾਉਂਦੇ ਹਾਂ ਸਾਂਝਾ। ਰਾਜਾ ਸੰਧੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਹਰਕੀਰਤ ਸੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਵੀਕਐਂਡ ਦੇ ਉੱਤੇ ਕਾਫੀ ਸਾਰੇ ਪ੍ਰੋਗਰਾਮ ਸਿਡਨੀ ਦੇ ਵਿੱਚ ਜਿਹੜੇ ਹੋ ਨਿਬੜੇ ਕਰਵਾਏ ਸੰਦਰ ਸਾਹਿਬ ਨੇ, ਅਤੇ ਤੁਸੀਂ ਭੇਜ ਦਿਓ ਸੰਦਰ ਸਾਹਿਬ ਰਿਪੋਰਟ ਕੀ ਰਿਹਾ, ਕਿੱਦਾਂ ਕਿੱਦਾਂ। ਅਤੇ ਹੁਣ ਤਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ, ਆਪਾਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਖਨਾ ਜੂਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ। ਸੁਖਨਾ ਜੂਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business plate lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set,
0: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
1: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ್ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: आ रही है पंजाब दी एक सच्ची कहानी ते आधारित फिल्म चढ़दी कला दिल नू छू जान वाली अते रूह नू हिला देन वाली फिल्म है चढ़दी कला
2: देखो सच बता दो
3: मैं झूठ नहीं बोल रही मैनू सच्ची कुछ नहीं पता
1: स्टारिंग एमी विर्क रूपी गिल अते हिम्मत संधु पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच
4: ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8383-11 ਓਰ ਵਿਜ਼ਿਟ UVfinancial.com.au

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਜੂਨ ਔਰ 2026 ਅੱਜ ਦੇ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਔਰ ਵੱਡੀ ਖਬਰ ਈਰਾਨ ਦੇ ਨਾਲ ਜੁੜੀ ਹੋਈ। ਈਰਾਨ ਦੀ ਰਾਜਨੀਤੀ ਦੇ ਵਿੱਚ ਵੱਡਾ ਭੁਚਾਲ ਮੰਨਿਆ ਜਾ ਸਕਦਾ ਹੈ ਕਿਉਂਕਿ ਇੱਥੋਂ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਨ ਨੇ ਆਪਣੇ ਦੇਸ਼ ਦੇ ਉੱਤੇ ਚੱਲ ਰਹੇ ਸੰਕਟ ਦੇ ਦਰਮਿਆਨ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਦੇ ਮੁਤਾਬਕ ਪਜ਼ਿਸ਼ਕਿਨ ਨੇ ਆਪਣਾ ਅਸਤੀਫਾ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਦਫ਼ਤਰ ਨੂੰ ਭੇਜ ਦਿੱਤਾ ਹੈ। ਖਬਰਾਂ ਇਹ ਨੇ ਕਿ ਪਜ਼ਿਸ਼ਕਿਨ ਨੇ ਸਰਕਾਰ ਦੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਯਾਨੀ ਉੱਥੋਂ ਦੀ ਸਰਕਾਰੀ ਫੌਜ IRGC ਦੇ ਵੱਧਦੇ ਦਖਲ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦੋਸ਼ ਮੜਿਆ ਹੈ ਕਿ ਸਰਕਾਰੀ ਫੌਜ ਜਿਹਨੂੰ IRGC ਕਿਹਾ ਜਾਂਦਾ ਹੈ ਇਸਨੇ ਸਰਕਾਰ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਜਿਸ ਕਾਰਨ ਰਾਸ਼ਟਰਪਤੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਜ਼ਿਸ਼ਕਿਨ ਤੇ IRGC ਦੇ ਮੁਖੀ ਦੇ ਵਿਚਕਾਰ ਜੰਗ ਦੇ ਪ੍ਰਬੰਧਨ ਤੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਵੀ ਕਈ ਗੰਭੀਰ ਮਤਭੇਦ ਹੋਏ ਨੇ। ਇਹ ਖੁਲਾਸਾ ਵੀ ਹੋਇਆ ਕਿ ਸੁਪਰੀਮ ਲੀਡਰ ਖਾਮਨੇਈ ਨੇ ਇਸ ਸਮੇਂ ਕਿਸੇ ਗੁਪਤ ਸਥਾਨ ਦੇ ਉੱਤੇ ਰਹਿ ਕੇ ਫਿਲਹਾਲ ਬਾਹਰੀ ਦੁਨੀਆ ਦੇ ਨਾਲ ਸੰਪਰਕ ਬਹੁਤ ਸੀਮਤ ਕੀਤਾ ਹੋਇਆ, ਪਰ ਇਸ ਮਾਮਲੇ 'ਚ ਉਹਨਾਂ ਨੇ ਅਸਤੀਫਾ ਸਵੀਕਾਰ ਕਰਨਾ ਕੀਤਾ ਨਹੀਂ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਹੈਰਾਨੀ ਦੀ ਗੱਲ ਹੈ ਕਿ ਈਰਾਨ ਦੀ ਸਰਕਾਰ ਦੇ ਉੱਚ ਅਧਿਕਾਰੀ ਵੀ ਉਹਨਾਂ ਦੇ ਸਹੀ ਟਿਕਾਣੇ ਤੋਂ ਅਣਜਾਣ ਨੇ ਕਿ ਆਖਿਰਕਾਰ ਖਾਮਨੇਈ ਹੈ ਕਿੱਥੇ ਨੇ। ਪਜ਼ਿਸ਼ਕਿਨ ਨੂੰ ਪਤਾ ਹੋ ਸਕਦਾ, ਪਰ ਫਿਲਹਾਲ ਇਸ ਅਸਤੀਫੇ ਤੋਂ ਬਾਅਦ ਈਰਾਨ ਦੇ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ। ਉੱਥੇ ਹੀ ਮਿਆਂਮਾਰ ਦੇ ਵਿੱਚ ਐਤਵਾਰ ਦੇ ਦਿਨ ਹੋਏ ਇੱਕ ਭਿਆਨਕ ਧਮਾਕੇ ਦੇ ਅੰਦਰ 55 ਲੋਕਾਂ ਦੀ ਮੌਤ ਹੋ ਗਈ ਹੈ, ਦਰਜਨਾਂ ਲੋਕ ਜ਼ਖਮੀ ਹੋਏ ਨੇ। ਇਹ ਉਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਵਿਰੋਧੀ ਜਾਂ ਵਿਦਰੋਹੀ ਗੁੱਟਾਂ ਦਾ ਕਬਜ਼ਾ ਹੈ। ਸ਼ਾਨ ਸੂਬੇ ਦੇ ਵਿੱਚ ਨਾਮਖਾਨ ਟਾਊਨਸ਼ਿਪ ਦੇ ਅੰਦਰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਹੈ ਕਿ 25 ਮਹਿਲਾਵਾਂ ਅਤੇ 30 ਪੁਰਸ਼ ਮਾਰੇ ਗਏ ਨੇ। ਹਾਲਾਂਕਿ ਕੁਝ ਹੋਰ ਰਿਪੋਰਟਾਂ ਦੇ ਵਿੱਚ ਅਲੱਗ ਅਲੱਗ ਅੰਕੜੇ ਵੀ ਦਿੱਤੇ ਗਏ ਨੇ। ਇਸ ਇਲਾਕੇ ਦੇ ਵਿੱਚ ਕੰਟਰੋਲ ਰੱਖਣ ਵਾਲੇ ਸਮੂਹ ਅਤੇ ਫੌਜ ਦੇ ਖਿਲਾਫ਼ ਲੜ ਰਹੇ ਤਿਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਯਾਨੀ TNLA ਨੇ ਕਿਹਾ ਹੈ ਕਿ ਖਦਾਨ ਅਤੇ ਪੱਥਰ ਤੋੜਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਵਿਸਫੋਟ ਭਰ ਕੇ ਰੱਖੇ ਹੋਏ ਸੀ, ਅਚਾਨਕ ਉਹ ਫਟ ਗਏ ਜਿਸ ਦੇ ਚੱਲਦਿਆਂ ਹਾਦਸਾ ਵਾਪਰਿਆ। TNLA ਦੇ ਬਿਆਨ ਦੇ ਮੁਤਾਬਕ ਇਹ ਅਣਜਾਣੇ ਦੇ ਵਿੱਚ ਹੋਇਆ ਧਮਾਕਾ ਸੀ ਜਿਹੜਾ ਕਿ ਐਤਵਾਰ ਦੁਪਹਿਰ 12 ਵਜੇ ਦੇ ਆਸਪਾਸ ਹੋਇਆ। ਧਮਾਕੇ ਦੀ ਵਜ੍ਹਾ ਦੇ ਚੱਲਦਿਆਂ ਕਈ ਪਿੰਡਾਂ ਦੇ ਲੋਕਾਂ ਦੀ ਕਈਆਂ ਦੀ ਜਾਨ ਚਲੀ ਗਈ, ਕਈ ਜ਼ਖਮੀ ਹੋਏ, ਕਈਆਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ। ਦੱਸ ਦਈਏ ਕਿ AFP ਖਬਰ ਏਜੰਸੀ ਦੇ ਮੁਤਾਬਕ ਦੇਸ਼ ਦੇ ਵਿੱਚ ਕਈ ਵਿਦਰੋਹੀ ਗਰੁੱਪ ਆਪਣੀ ਮੁਹਿੰਮ ਚਲਾ ਰਹੇ ਨੇ। ਕੀਮਤੀਆਂ ਖਣਿਜ ਖਦਾਨਾਂ ਦੇ ਉੱਤੇ ਉਹ ਨਿਰਭਰ ਰਹਿੰਦੇ ਨੇ। ਇਸ ਵਕਤ ਮਿਆਂਮਾਰ ਦੇ ਵਿੱਚ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। ਆਂਗ ਸਾਨ ਸੂਚੀ ਦੀ ਚੁਣੀ ਹੋਈ ਸਰਕਾਰ ਨੂੰ ਕਈ ਸਾਲ ਪਹਿਲਾਂ ਫੌਜ ਨੇ ਗਿਰਾ ਦਿੱਤਾ ਸੀ ਅਤੇ ਉੱਥੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਲੈ ਲਿਆ ਸੀ। ਉੱਥੇ ਇੰਡੋ ਪੈਸੀਫਿਕ ਖੇਤਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਚੀਨ ਦੀ ਤੇਜ਼ੀ ਦੇ ਨਾਲ ਵੱਧ ਰਹੀ ਫੌਜੀ ਤਾਕਤ ਨੂੰ ਕਾਊਂਟਰ ਕਰਨਾ ਅਮਰੀਕਾ ਦੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਹਮੇਸ਼ਾ ਹੀ ਰਹਿੰਦਾ ਹੈ। ਖਾਸ ਤੌਰ ਦੇ ਉੱਤੇ ਇੰਡੋ ਪੈਸੀਫਿਕ ਖੇਤਰ ਯਾਨੀ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਜਿੱਥੇ ਅਮਰੀਕਾ ਦੀ ਲੰਮੇ ਸਮੇਂ ਤੋਂ ਚੱਲਦੀ ਰਹੀ ਹੈ ਇੱਕ ਦਬਦਬਾ ਰਿਹਾ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਦੇਸ਼ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਸ਼ਨੀਵਾਰ ਦੇ ਦਿਨ ਇਸ ਵੀਕੈਂਡ ਦੇ ਦਰਮਿਆਨ ਵੀ ਏਸ਼ੀਆ ਪ੍ਰਮੁੱਖ ਦੇ ਕਈ ਰੱਖਿਆ ਮੰਤਰੀ ਜਿਹੜੇ ਸੀ ਉਹ ਸਿੰਗਾਪੁਰ ਦੇ ਵਿੱਚ ਮੌਜੂਦ ਰਹੇ। ਸ਼ੈਂਗਰੀਲਾ ਡਾਇਲਗ ਸੀ, ਦੁਨੀਆ ਭਰ ਦੇ ਰੱਖਿਆ ਪ੍ਰਮੁੱਖ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੀ ਸ਼ੈਂਗਰੀਲਾ ਡਾਇਲਗ ਦੇ ਵਿੱਚ ਗੱਲਬਾਤ ਹੋਈ ਜਿੱਥੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਇਸ ਖੇਤਰ ਦੇ ਵਿੱਚ ਪਾਰਟਨਰ ਦੇਸ਼ਾਂ ਨੂੰ ਇੱਕ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਤੋਂ ਘੱਟੋ ਘੱਟ 3.5% ਆਪਣੀ GDP ਦਾ ਖਰਚ ਕਰਨ ਦੀ ਉਮੀਦ ਰੱਖਦੇ ਹਾਂ। ਅਸਲ 'ਚ ਅਮਰੀਕਾ ਚਾਹੁੰਦਾ ਹੈ ਕਿ ਇਹ ਸਾਰੇ ਦੇਸ਼ ਜਿਹੜਿਆਂ ਨੂੰ ਉਹ ਪਾਰਟਨਰ ਦੱਸਦਾ ਉਹ ਵੱਧ ਤੋਂ ਵੱਧ ਖਰਚ ਕਰਨ ਰੱਖਿਆ ਸੌਦਿਆਂ 'ਤੇ ਅਤੇ ਰੱਖਿਆ ਸੌਦੇ ਅਮਰੀਕਾ ਤੋਂ ਖਰੀਦੇ ਜਾਣ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਹਿਯੋਗੀ ਅਤੇ ਸਾਝੇਦਾਰ ਵੀ ਸਾਡੇ ਮੁਤਾਬਕ ਮਜ਼ਬੂਤ ਰਹਿਣ। ਹੈਗਸੈਥ ਨੇ ਜਾਪਾਨ ਦੇ ਵਿੱਚ ਆਪਣੇ ਹਮਰੁਤਬਾ ਸ਼ਿੰਜੋਰੇ ਕੋਇਜ਼ੂਮੋ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਜਿਹੜਾ ਸੰਕਲਪ ਉਸ ਨੂੰ ਘੱਟ ਕਰਕੇ ਦੇਖ ਰਹੇ ਹੋਣਗੇ, ਪਰ ਜਾਪਾਨ ਜਾਂ ਇਸ ਖੇਤਰ ਦੇ ਵਿੱਚ ਪੈਂਦੇ ਹੋਰ ਜਿਹੜੇ ਦੇਸ਼ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੀ ਇਸ ਜਿਹੜੀ ਵੱਧ ਰਹੀ ਇੱਕ ਲੋੜ ਹੈ ਉਸ ਨੂੰ ਸਮਝਦੇ ਨੇ। ਅਸਲ 'ਚ ਅਮਰੀਕਾ ਦੀ ਲੋੜ ਤਾਂ ਹੈ ਹੀ, ਅਮਰੀਕਾ ਇਸ ਵਕਤ ਹਥਿਆਰਾਂ ਨੂੰ ਵੇਚ ਕੇ ਬਹੁਤ ਕੁਝ ਕਮਾ ਰਿਹਾ। ਵੈਸੇ ਇਸ ਦੇ ਨਾਲ ਜੁੜਿਆ ਹੋਇਆ ਨਹੀਂ, ਪਰ ਇਸ ਦੇ ਵਿੱਚੋਂ ਨਿਕਲਦੀ ਇੱਕ ਗੱਲ ਦੇ ਨਾਲ ਜੁੜਿਆ ਇੱਕ ਵੱਖਰਾ ਪੋਡਕਾਸਟ ਅਸੀਂ ਤੁਹਾਡੇ ਤੱਕ ਕੀਤਾ। ਉਮੀਦ ਕਰਦੇ ਹਾਂ ਕਿ ਉਸ ਨੂੰ ਵੀ ਤੁਸੀਂ ਸੁਣੋਗੇ ਅੱਗੇ ਚੱਲ ਕੇ। ਖੈਰ ਫਿਲਹਾਲ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਜਿੱਥੇ ਪੱਛਮ ਬੰਗਾਲ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ। ਤ੍ਰਿਣਮੂਲ ਕਾਂਗਰਸ ਜਿਹੜੀ ਕਿ ਪਹਿਲਾਂ ਕਦੇ ਇੱਥੇ ਸੱਤਾ ਦੇ ਉੱਤੇ ਕਾਬਜ਼ ਰਹਿੰਦੀ ਸੀ, ਦਹਾਕੇ ਤੱਕ ਰਹੀ ਹੈ, ਪਰ ਹੁਣ ਇਸ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਦੇ ਹੇਠ ਸਾਰੇ ਚੁਣੇ ਹੋਏ ਵਿਧਾਇਕਾਂ ਦੀ ਬੈਠਕ ਸੱਦੀ ਗਈ ਸੀ। ਖਬਰ ਇਹ ਨਹੀਂ ਹੈ, ਖਬਰ ਹੈ ਕਿ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ 80 ਵਿਧਾਇਕ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਚੁਣੇ ਹੋਏ ਨੇ ਇਹਨਾਂ ਚੋਣਾਂ ਦੇ ਵਿੱਚ, ਉਹਨਾਂ 'ਚੋਂ 3/4 ਵਿਧਾਇਕ ਗੈਰ ਹਾਜ਼ਰ ਰਹੇ, ਜਿਸ ਕਾਰਨ ਬੈਠਕ ਨੂੰ ਮੁਲਤਵੀ ਕਰਨਾ ਪਿਆ। ਮੰਨਿਆ ਜਾ ਰਿਹਾ ਕਿ ਪਾਰਟੀ ਦੇ ਅੰਦਰ ਦੀ ਹੀ ਇਹ ਇੱਕ ਬਗਾਵਤ ਹੈ। ਭਾਜਪਾ ਦੀ ਸਰਕਾਰ ਆਈ ਹੈ ਪਹਿਲੀ ਵਾਰ ਵੈਸਟ ਬੰਗਾਲ ਦੇ ਵਿੱਚ, ਪਰ ਬੈਠਕ 'ਚ 80 ਚੋਂ 20 ਵਿਧਾਇਕ ਹੀ ਪਹੁੰਚਦੇ ਨੇ, ਜਿਨ੍ਹਾਂ ਦੇ ਨਾਲ ਮਮਤਾ ਬੈਨਰਜੀ ਨੇ ਗੈਰ ਰਸਮੀ ਗੱਲਬਾਤ ਤਾਂ ਕਰ ਲਈ, ਪਰ ਹੁਣ ਬਾਕੀ ਦੇ ਵਿਧਾਇਕ ਆਖਿਰਕਾਰ ਕਿਉਂ ਨਹੀਂ ਆ ਰਹੇ? ਹਾਲਾਂਕਿ ਪਾਰਟੀ ਦੇ ਅਧਿਕਾਰੀ ਜਿਹੜੇ ਨੇ, ਅਸੀਂ ਖੜ੍ਹੇ ਨੇਤਾ ਨੇ, ਉਹਨਾਂ ਕਿਹਾ ਹੈ ਕਿ ਸਾਰੇ ਪਾਰਟੀ ਵਿਧਾਇਕ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜ੍ਹੇ ਨੇ, ਅਗਲੀ ਤਰੀਕ ਤੈਅ ਕਰਕੇ ਮੀਡੀਆ ਨੂੰ ਦੱਸ ਦਿੱਤੀ ਜਾਏਗੀ। ਉਧਰ ਭਾਰਤ ਦੀ ਫੌਜੀ ਵਿਵਸਥਾ ਦੇ ਵਿੱਚ 31 ਮਈ 2026 ਨੂੰ ਵੱਡਾ ਬਦਲਾਅ ਹੋਇਆ ਸੀ। ਦੇਸ਼ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ ਯਾਨੀ CDS ਅਤੇ ਨਵਾਂ ਨੈਵਲ ਚੀਫ ਯਾਨੀ ਨੇਵੀ ਦਾ ਪ੍ਰਮੁੱਖ ਮਿਲ ਗਿਆ ਸੀ। ਜਨਰਲ NS ਰਾਜਾ ਸੁਬਰਮਨੀਅਮ ਨੂੰ ਦੇਸ਼ ਦੇ ਤੀਸਰੇ CDS ਦੇ ਰੂਪ ਦੇ ਵਿੱਚ ਕਾਰਜਭਾਰ ਸੰਭਾਲਿਆ ਗਿਆ, ਜਦਕਿ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਭਾਰਤੀ ਨੌਸੈਨਾ ਦੇ 27ਵੇਂ ਪ੍ਰਮੁੱਖ ਬਣ ਗਏ ਨੇ। ਦੋਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਰੱਖਿਆ ਮੰਤਰੀ ਜਿਹੜੇ ਨੇ ਉਹ ਇਸ ਵਕਤ ਸਿੰਗਾਪੁਰ 'ਚ ਸ਼ੈਂਗਰੀਲਾ ਡਾਇਲਗ 'ਚ ਮੌਜੂਦ ਨੇ। CDS ਰਾਜਾ ਸੁਬਰਮਨੀ ਅਤੇ ਫੌਜੀ ਮਾਮਲਿਆਂ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਾਊਥ ਬਲਾਕ ਦੇ ਵਿੱਚ ਉਹਨਾਂ ਨੂੰ ਤਿੰਨੇ ਫੌਜਾਂ ਦੀ ਤਰਫ ਤੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉੱਥੇ ਆਖਰੀ ਕੁਝ ਖਬਰ ਦੀ ਸਾਂਝ ਪਾਈਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ 'ਚ ਯਾਨੀ ਅੱਜ 1 ਜੂਨ ਤੋਂ ਭਾਰਤ ਦੇ ਅੰਦਰ ਇਜ਼ਾਫਾ ਹੋ ਰਿਹਾ। ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਹੈ। ਖਬਰ ਏਜੰਸੀ INS ਦੇ ਮੁਤਾਬਕ 5 ਕਿਲੋ ਵਾਲੇ ਫਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ 11 ਰੁਪਏ ਦਾ ਇਜ਼ਾਫਾ ਕੀਤਾ ਗਿਆ। ਦਿੱਲੀ ਦੇ ਵਿੱਚ ਕਮਰਸ਼ੀਅਲ ਸਿਲੰਡਰ 3,113 ਰੁਪਏ ਦੇ ਵਿੱਚ ਮਿਲ ਰਿਹਾ, ਜਦਕਿ 5 ਕਿਲੋ ਵਾਲੇ ਸਿਲੰਡਰ ਦੀ ਕੀਮਤ 821 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਹਾਲੇ ਕੋਈ ਇਜ਼ਾਫੇ ਦੇ ਸੰਕੇਤ ਨਹੀਂ ਆਏ ਨੇ, ਹੋ ਸਕਦੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਬ੍ਰਿਸਬੇਨ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਸਬੇਨ ਦੇ ਵਿੱਚ ਓਲੰਪਿਕ ਖੇਡਾਂ ਹੋਣੀਆਂ ਨੇ 2032 'ਚ। ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਸ ਖਬਰ ਦਾ ਇੱਕ ਹਿੱਸਾ ਸਾਂਝਾ ਕੀਤਾ ਸੀ, ਜਦੋਂ ਇਹ ਪਤਾ ਚੱਲੇ ਕਿ ਹੁਣ ਮਹਿਜ਼ 6 ਸਾਲ ਬਾਕੀ ਬਚੇ ਨੇ ਅਤੇ ਬੜਾ ਕੰਮ ਬਾਕੀ ਪਿਆ। ਓਲੰਪਿਕ ਦੇ ਸਟੇਡੀਅਮਸ ਦਾ ਨਿਰਮਾਣ ਹੋਣਾ, ਮੂਲਭੂਤ ਢਾਂਚਾ ਜਿਹਨੂੰ ਇਨਫਰਾਸਟ੍ਰਕਚਰ ਕਹਿ ਲਿਆ ਜਾਂਦਾ, ਬੇਸਿਕ ਇਨਫਰਾਸਟ੍ਰਕਚਰ, ਉਸ ਦਾ ਨਿਰਮਾਣ ਹੋਣਾ, ਬੜੀਆਂ ਸਾਰੀਆਂ ਇਮਾਰਤਾਂ ਉਸੜਨੀਆਂ ਨੇ, ਸੜਕਾਂ ਦਾ ਨਿਰਮਾਣ ਹੋਣਾ ਸਟੇਡੀਅਮਸ ਤੋਂ। ਪਰ ਇਸ ਸਾਰੇ ਦੇ ਦਰਮਿਆਨ ਜਦੋਂ ਦੁਨੀਆ ਭਰ ਦੀਆਂ ਨਿਗਾਹਾਂ ਹੁਣ ਤੋਂ 6 ਸਾਲਾਂ ਬਾਅਦ ਆਸਟ੍ਰੇਲੀਆ 'ਤੇ ਹੋਣਗੀਆਂ, ਆਸਟ੍ਰੇਲੀਆ ਵੀ ਨਾ ਕਹਿ ਕੇ ਸਿਰਫ ਬ੍ਰਿਸਬੇਨ ਕਿਹਾ ਜਾਵੇ, ਕਿਉਂਕਿ ਇਸ ਇੱਕ ਸ਼ਹਿਰ ਨੇ ਪੂਰੇ ਦੇ ਪੂਰੇ ਓਲੰਪਿਕ ਸਮਾਗਮ ਦੀ ਮੇਜ਼ਬਾਨੀ ਕਰਨੀ ਹੈ। ਜ਼ਾਹਰ ਜੀ ਗੱਲ ਹੈ ਕਿ ਓਪਨਿੰਗ ਸੈਰੇਮਨੀ, ਕਲੋਜ਼ਿੰਗ ਸੈਰੇਮਨੀ ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਵਿੱਚ ਵਿਚਕਾਰ ਚੱਲਣ ਵਾਲੇ ਟੂਰਨਾਮੈਂਟ, ਅਲੱਗ ਅਲੱਗ ਖੇਡਾਂ ਦੀਆਂ ਮੁਕਾਬਲੇਬਾਜ਼ੇ ਬਾਜ਼ੀਆਂ ਜਿਹੜੀਆਂ ਨੇ ਉਹ ਬੜੀਆਂ ਅਹਿਮ ਹੋਣਗੀਆਂ। ਦੁਨੀਆ ਭਰ ਦਾ ਮੀਡੀਆ, ਖਿਡਾਰੀ ਔਰ ਖਾਸ ਕਿਸਮ ਦੇ ਜਿਹੜੇ ਸੈਲੈਬ੍ਰਿਟੀਜ਼ ਨੇ ਉਹ ਨਿਗਾਹ ਰੱਖਦੇ ਨੇ ਇਸ ਵੱਡੇ ਖੇਡ ਮਹਾਂਕੁੰਭ ਦੇ ਉੱਤੇ, 4 ਸਾਲਾਂ ਦੇ ਵਿੱਚ ਇੱਕ ਵਾਰ ਹੋਣ ਵਾਲੇ ਓਲੰਪਿਕ ਦੇ ਲਈ। ਹੁਣ ਕੁਇਨਜ਼ਲੈਂਡ ਸਰਕਾਰ ਨੇ ਯੋਜਨਾ ਸੁਝਾਈ ਸੀ ਕਿ 3.5 ਬਿਲੀਅਨ ਆਸਟ੍ਰੇਲੀਅਨ ਡਾਲਰ ਖਰਚ ਕੇ 14 ਹੈਕਟੇਅਰ ਦੀ ਜਗ੍ਹਾ ਜਿਹੜੀ ਹੈ ਵਿਕਟੋਰੀਆ ਪਾਰਕ ਦੇ ਵਿੱਚ, ਉੱਥੇ ਓਲੰਪਿਕ ਸਟੇਡੀਅਮ ਬਣਾਇਆ ਜਾਏਗਾ, ਜੋ ਕਿ ਬ੍ਰਿਸਬੇਨ CBD ਤੋਂ ਥੋੜ੍ਹਾ ਜਿਹਾ ਹੀ ਬਾਹਰ ਬਾਹਰ ਹੈ। ਪਰ ਇਹ ਉਹ ਥਾਂ ਹੈ ਜਿਸ ਨੂੰ ਹੈਰੀਟੇਜ ਲਿਸਟਿਡ ਕਿਹਾ ਜਾਂਦਾ, ਜਿਸ ਨੂੰ ਟ੍ਰੈਡੀਸ਼ਨਲ ਓਨਰਸ ਯਾਨੀ ਕਿ ਇਸ ਜ਼ਮੀਨ ਦੇ ਮਾਲਕ ਜਿਹੜੇ ਨੇ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕ ਦੱਸਦੇ ਨੇ ਕਿ ਇਹ ਇੱਕ ਵਧੀਆ ਥਾਂ, ਇੱਕ ਪਵਿੱਤਰ ਥਾਂ ਹੈ, ਕੁਦਰਤ ਦੀ ਗੋਦ ਦੇ ਵਿੱਚ ਥਾਂ ਹੈ। ਇੱਥੇ ਸਟੇਡੀਅਮ ਦੀ ਉਸਾਰੀ ਕਰਕੇ ਇਸ ਥਾਂ ਦਾ ਕਬਾੜਾ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਪ੍ਰੋਟੈਸਟ ਚੱਲ ਰਹੇ ਨੇ। ਹੁਣ ਤਾਜ਼ਾ ਖਬਰ ਇਹ ਹੈ ਕਿ ਪ੍ਰੋਟੈਸਟ ਪਹਿਲਾਂ ਵੀ ਚੱਲ ਰਹੇ ਸੀ, ਇਸ ਦਰਮਿਆਨ ਅੱਜ ਦਾ ਦਿਨ ਹੈ, ਸੋਮਵਾਰ ਦਾ ਦਿਨ, ਜਦੋਂ ਇੱਥੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ, ਕਿਉਂਕਿ ਹੁਣ ਤੱਕ ਤਾਂ ਸਮਾਂ ਹੀ ਦਿੱਤਾ ਹੋਇਆ ਸੀ ਸਰਕਾਰ ਨੇ। ਕਿਹਾ ਜਾ ਰਿਹਾ ਸੀ ਕਿ ਜਿਹੜਾ ਬ੍ਰਿਸਬੇਨ ਕ੍ਰਿਕਟ ਗਰਾਊਂਡ ਹੈ, ਜਿਹਨੂੰ ਆਮ ਤੌਰ 'ਤੇ ਗਾਬਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਉਹਨੂੰ ਵੀ ਢਾਹ ਦੇਣਾ, ਉਹਦੀ ਵੀ 2032 ਦੇ ਲਈ ਰੀਡਿਵੈਲਪਮੈਂਟ ਦੇ ਵਾਸਤੇ ਉਹਨੂੰ ਰੱਖਣਾ। ਪਰ ਜਿਹੜਾ ਓਪਨਿੰਗ ਸੈਰੇਮਨੀ ਹੈ, ਇੱਕ ਐਸਾ ਸਟੇਡੀਅਮ ਹੋਣਾ ਚਾਹੀਦਾ ਜੋ ਕਿ ਯਾਦਗਾਰ ਰਹੇ, ਜਿਵੇਂ ਸਿਡਨੀ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ ਸੀ ਅਤੇ ਸਿਡਨੀ ਦੇ ਓਲੰਪਿਕ ਦੇ ਸਟੇਡੀਅਮ ਨੇ ਉਹ ਹਾਲੇ ਤੱਕ ਬਰਕਰਾਰ ਨੇ ਔਰ ਯਾਦ ਵੀ ਦਿਵਾਉਂਦੇ ਨੇ ਕਿ ਕਿਵੇਂ 26 ਸਾਲ ਪਹਿਲਾਂ ਇੱਥੇ ਸ਼ਾਨਦਾਰ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ ਓਲੰਪਿਕ ਖੇਡਾਂ ਕੀਤੀਆਂ ਸੀ। ਆਸਟ੍ਰੇਲੀਆ ਨੇ ਓਲੰਪਿਕ 1950 ਦੇ ਦਹਾਕੇ 'ਚ ਵੀ ਕੀਤੀਆਂ ਸੀ, ਉਦੋਂ ਮੈਲਬਰਨ ਨੇ ਉਹਨਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਪਰ ਉਦੋਂ ਤੋਂ ਹੁਣ ਤੱਕ ਇਸ ਇੱਕ ਸਦੀ ਦੇ ਸਮੇਂ ਦੇ ਵਿੱਚ ਬੜਾ ਕੁਝ ਬਦਲ ਗਿਆ। ਖੈਰ ਇੱਧਰ ਦੇ ਪਾਸੇ ਆਈਏ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਹੁਣ ਦਖਲ ਅੰਦਾਜ਼ੀ ਕਰਨੀ ਪੈ ਰਹੀ ਹੈ, ਕਿਉਂਕਿ ਇਹ ਸਿਰਫ ਇੱਕ ਪੋਲੀਟੀਕਲ ਇਸ਼ੂ ਨਹੀਂ ਰਹਿ ਗਿਆ, ਇਹ ਸਰਕਾਰ ਦੀ ਸਾਖ ਦਾ ਵੀ ਇੱਕ ਵਿਸ਼ਾ ਬਣ ਚੁੱਕਿਆ। ਗੇਮਸ ਇੰਡੀਪੈਂਡੈਂਟ ਇਨਫਰਾਸਟ੍ਰਕਚਰ ਕੋਆਰਡੀਨੇਸ਼ਨ ਅਥਾਰਟੀ ਯਾਨੀ ਜੀਕਾ ਨੇ ਵੀ ਅਧਿਕਾਰਕ ਤੌਰ ਦੇ ਉੱਤੇ ਐਲਾਨ ਕੀਤਾ ਕਿ ਐਤਵਾਰ ਰਾਤ ਨੂੰ ਜਦੋਂ ਸਾਰੇ ਪ੍ਰੋਟੈਸਟਰ ਹਟਾ ਦਿੱਤੇ ਗਏ, ਉਸ ਤੋਂ ਬਾਅਦ ਉੱਥੇ ਕਿਵੇਂ ਪ੍ਰੋਟੈਸਟਰ ਆਏ। ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਚੋਣਾਂ ਦੇ ਦਰਮਿਆਨ ਭਰੋਸਾ ਦਿੱਤਾ ਸੀ ਕਿ ਉਹ ਖੇਡਾਂ ਦੇ ਲਈ ਕੋਈ ਨਵਾਂ ਸਟੇਡੀਅਮ ਨਹੀਂ ਬਣਾਉਣਗੇ, ਹਾਲਾਂਕਿ ਹੁਣ ਇਹ ਗੱਲ ਜਿਹੜੀ ਹੈ ਉਹਦੇ 'ਤੇ ਬੈਕਫਲਿੱਪ ਵੱਜਿਆ ਉਹਨਾਂ ਦਾ। ਮਾਰਚ 2025 ਦੇ ਵਿੱਚ ਆਪਣੇ ਚੁਣੇ ਜਾਣ ਤੋਂ 6 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੇ ਕਹਿ ਦਿੱਤਾ ਕਿ ਵਿਕਟੋਰੀਆ ਪਾਰਕ ਦੀ ਰੀਡਿਵੈਲਪਮੈਂਟ ਤਾਂ ਹੋਣੀ ਚਾਹੀਦੀ ਹੈ ਔਰ ਇਸ ਨੂੰ ਜਨਤਕ ਵੀ ਕਰ ਦਿੱਤਾ। ਉਦੋਂ ਤੋਂ ਹੀ ਜਿਹੜੇ ਐਬਰੀਜਨਲ ਭਾਈਚਾਰੇ ਦੇ ਲੋਕ ਨੇ, ਖਾਸ ਤੌਰ ਦੇ ਉੱਤੇ ਬਰਮਬਿਨ ਜਿਹੜਾ ਕਬੀਲਾ ਉਸ ਦੇ ਨਾਲ ਜੁੜੇ ਹੋਏ ਲੋਕ, ਉਹ ਇੱਥੇ ਇਸ ਦਾ ਵਿਰੋਧ ਕਰ ਰਹੇ ਸੀ। ਖੈਰ ਹੁਣ ਮੰਨਿਆ ਜਾ ਰਿਹਾ ਕਿ 63,000 ਦੀ ਕਪੈਸਿਟੀ ਵਾਲਾ, ਲੋਕਾਂ ਦੀ ਬੈਠਣ ਦੀ ਕਪੈਸਿਟੀ ਵਾਲਾ ਇਹ ਸਟੇਡੀਅਮ ਤਿਆਰ ਹੋਣਾ। ਤਿਆਰ ਹੋਣ ਨੂੰ ਸਮਾਂ ਲੱਗੇਗਾ, ਜਦੋਂ ਬਣੇਗਾ ਸਦੋਂ ਬਣੇਗਾ, ਪਰ ਇਸ ਦਰਮਿਆਨ ਇਸ ਸਟੇਡੀਅਮ ਦੇ ਨਿਰਮਾਣ ਨੂੰ ਲੈ ਕੇ ਇੱਥੇ ਸਥਾਨਕ ਲੋਕਾਂ ਦੇ ਵਿੱਚ ਵੀ ਗੁੱਸਾ ਨਿਕਲਦਾ ਨਜ਼ਰ ਆ ਰਿਹਾ। ਫੈਡਰਲ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ ਇਸ ਬਾਬਤ ਅਲੱਗ ਤੋਂ ਇਹ ਗੱਲ ਕਹੀ ਕਿ ਐਬਰੀਜਨਲ ਭਾਈਚਾਰੇ ਅਤੇ ਹੈਰੀਟੇਜ ਪ੍ਰੋਟੈਕਸ਼ਨ ਐਕਟ ਦੇ ਬਾਰੇ ਸਾਰੀਆਂ ਸਮੀਖਿਆਵਾਂ ਕੀਤੀਆਂ ਜਾ ਰਹੀਆਂ ਨੇ। ਐਤਵਾਰ ਦੇ ਦਿਨ ਵਾਟ ਨੇ ਇਹ ਵੀ ਗੱਲ ਕਹੀ ਆਪਣੇ ਬਿਆਨ ਦੇ ਵਿੱਚ ਕਿ ਉਹ ਸਾਰੀਆਂ ਧਿਰਾਂ ਨੂੰ ਜਿਹੜਾ ਉਹ ਤਸੱਲੀਸ਼ੁਦਾ ਨਹੀਂ ਕਰ ਸਕਦੇ, ਪਰ ਇਸ ਫੈਸਲੇ ਦੇ ਉੱਤੇ ਤਾਂ ਪਹੁੰਚਣਾ ਹੋਏਗਾ ਕਿ ਜਿਹੜਾ ਇਹ ਐਡਾ ਵੱਡਾ ਖੇਡ ਇਵੈਂਟ ਹੈ ਉਸ ਦੇ ਲਈ ਆਖਿਰਕਾਰ ਇੰਤਜ਼ਾਮਾਤ ਕੀ ਕੀਤੇ ਜਾਣ। ਉੱਥੇ ਦੂਜੀ ਖਬਰ ਅਤੇ ਮਾੜੀ ਖਬਰ ਹੋ ਸਕਦੀ ਹੈ, ਜੇਕਰ ਤੁਸੀਂ ਆਪਣੇ GPs ਦੇ ਕੋਲ ਜਾਂਦੇ ਹੋ ਤੁਹਾਡਾ GPs ਦਾ ਸਮਾਂ ਵਧੇਗਾ। ਅਸਲ ਦੇ ਵਿੱਚ ਕਲੀਨਿਕਲ ਗਰੁੱਪਸ ਨੇ ਚੇਤਾਵਨੀ ਦਿੱਤੀ ਹੈ ਕਿ ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ 137 ਦੇ ਕਰੀਬ ਜਿਹੜੇ ਅਰਜੈਂਟ ਕੇਅਰ ਕਲੀਨਿਕ ਚਲਾਏ ਜਾ ਰਹੇ ਨੇ ਉਹਨਾਂ ਦੇ ਵਿੱਚ GPs ਦੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਐਂਥਨੀ ਐਲਬਨੀ ਸਰਕਾਰ ਇਹ ਚਾਹੁੰਦੀ ਹੈ ਔਰ ਬੜੀ ਵਾਰ ਉਹਨਾਂ ਨੇ ਜਚਾ ਕੇ ਜਾਂ ਉੱਚੀ ਉੱਚੀ ਬੋਲ ਕੇ ਇਹ ਗੱਲ ਦੱਸੀ ਹੈ ਕਿ ਮੈਡੀਕੇਅਰ ਸਿਸਟਮ ਨੂੰ ਬਚਾਉਣ ਵਾਲੇ ਨੇ ਉਹ ਰਾਖੇ ਨੇ ਔਰ ਦੇਸ਼ ਦੇ ਵਿੱਚ ਅਰਜੈਂਟ ਕੇਅਰ ਕਲੀਨਿਕ ਬਣਾ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ, ਕਿਉਂਕਿ ਉਸ ਦੇ ਨਾਲ ਗੈਪ ਪੇਮੈਂਟ ਦੇਣ ਤੋਂ ਬਚਦੇ ਨੇ। ਅਤੇ ਇਸ ਤਰੀਕੇ ਦੇ ਨਾਲ ਹੁਣ ਇਹ ਪਤਾ ਚੱਲ ਰਿਹਾ ਹੈ ਕਿ GPs ਦੀ ਉਹ ਕਮੀ ਹੈ ਤਾਂ ਅਰਜੈਂਟ ਕੇਅਰ ਕਲੀਨਿਕ ਕੀ ਕਰਨਗੇ। ਲਗਭਗ ਇਹ ਪੰਜਾਬ ਦੇ ਮਹੱਲਾ ਕਲੀਨਿਕਾਂ ਵਰਗਾ ਕੰਮ ਹੋ ਚੱਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਕਲੀਨਿਕਸ ਨੇ ਇਹਨਾਂ ਦੇ ਵਿੱਚ GPs ਦੀ ਬਹੁਤ ਵੱਡੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਪੱਲਿਓਂ ਗੈਪ ਪੇਮੈਂਟ ਦੇ ਕੇ ਹੋਰਨਾਂ GPs ਦੇ ਜਾ ਹੋਏਗਾ, ਯਾਨੀ ਕਿ ਬਲਕ GPs ਜਦੋਂ ਨਹੀਂ ਲੱਭਦੇ ਖਾਸ ਤੌਰ 'ਤੇ ਖੇਤਰੀ ਇਲਾਕਿਆਂ 'ਚ ਤਾਂ ਫਿਰ ਉਹ ਕੀ ਕਰਨ। ਰੋਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟਿਸ ਦੀ ਤਰਫ ਤੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਪੇਸ਼ੈਂਟਸ ਜਿਸ ਅਨੁਪਾਤ ਦੇ ਵਿੱਚ ਵੱਧ ਰਹੇ ਨੇ ਉਸ ਅਨੁਪਾਤ ਦੇ ਵਿੱਚ GP ਨਹੀਂ ਵੱਧ ਰਹੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਮਰੀਜ਼ ਨੂੰ ਆਪਣੀ ਜੇਬ ਦੇ ਵਿੱਚੋਂ ਸਾਲ ਭਰ ਦਾ GP ਦੇਖਣ ਦੇ ਲਈ $450 to $600 ਗੈਪ ਪੇਮੈਂਟਸ ਦੇ ਵਿੱਚੋਂ ਹੀ ਖਰਚ ਕਰਨਾ ਪੈ ਜਾਂਦਾ ਹੈ। ਉੱਥੇ ਟਰਾਂਸਪੋਰਟ ਇਨਫਰਾਸਟ੍ਰਕਚਰ ਮਿਨਿਸਟਰ ਗੈਬਰੀਅਲ ਵਿਲੀਅਮਸ ਨੇ ਹੁਣ ਵਿਕਟੋਰੀਆ ਦੇ ਨੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦੇ ਕੇ ਕਿ ਮੈਟਰੋ ਟਨਲ ਇਸ ਦਾ ਖਰਚ, ਇਹ ਚਿੱਟਾ ਹਾਥੀ ਔਰ ਇਹ ਕਿੰਨਾ ਮਹਿੰਗਾ ਸੌਦਾ, ਇਹ ਸਾਰੀਆਂ ਗੱਲਾਂ ਕਰਕੇ ਇੱਕ ਫਿਰ ਤੋਂ ਵਿਵਾਦ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਮੈਟਰੋ ਟਨਲ ਨੂੰ ਲੈ ਕੇ ਬਾਰ ਬਾਰ ਇਹ ਕਿਹਾ ਜਾ ਰਿਹਾ ਸੀ ਵਿਰੋਧੀ ਧਿਰ ਦੀ ਤਰਫ ਤੋਂ, ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ, ਕਿ ਜੈਸਿੰਟਾ ਐਲਨ ਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਮਹਿਜ਼ 9 ਕਿਲੋਮੀਟਰ ਦੀ ਅੰਡਰਗਰਾਊਂਡ ਟ੍ਰੇਨ ਲਾਈਨ ਦੀ ਓਪਨਿੰਗ ਫਰਵਰੀ ਮਹੀਨੇ 'ਚ ਕਰ ਦਿੱਤੀ ਗਈ ਸੀ ਮੈਟਰੋ ਦੀ, ਪਰ ਉਸ ਤੋਂ ਬਾਅਦ ਹੁਣ ਟਰਾਂਸਪੋਰਟ ਮਿਨਿਸਟਰ ਦਾ ਬਿਆਨ ਸਾਹਮਣੇ ਆ ਰਿਹਾ, ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਬੜਾ ਮਹਿੰਗਾ ਸੌਦਾ ਪਿਆ ਵਿਕਟੋਰੀਆ ਨੂੰ। ਹਾਲੇ ਵੀ ਵਿਕਟੋਰੀਆ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਬਹੁਤ ਖਰਚੇ ਜਿਹੜੇ ਹੋਣੇ ਨੇ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਬਰਬਨ ਰੇਲ ਲੂਪ ਹੈ ਉਹਦੇ 'ਤੇ $35 billion, ਮੈਟਰੋ ਟਨਲ ਜਿਸ ਦੇ ਵਿੱਚ ਐਨਜ਼ੈਕ ਟਾਊਨ ਹਾਲ, ਸਟੇਟ ਲਾਇਬ੍ਰੇਰੀ, ਪਾਰਕਵਿਲ ਅਤੇ ਆਰਡਨ ਸਟੇਸ਼ਨ ਪੈਂਦੇ ਨੇ, ਉਹਦੇ 'ਤੇ ਸ਼ੁਰੂਆਤ ਦੇ ਵਿੱਚ $11 billion ਦਾ ਖਰਚ ਆਉਣ ਦੀ ਗੱਲ ਦੱਸੀ ਗਈ ਸੀ। ਪਰ ਹੁਣ ਜਦੋਂ ਮੁਕੰਮਲ ਹੋਇਆ, ਹਾਲਾਂਕਿ ਕਈ ਚੀਜ਼ਾਂ ਹਾਲੇ ਵੀ ਅਧੂਰੀਆਂ ਪਈਆਂ ਨੇ, $15.5 billion ਤੋਂ ਜ਼ਿਆਦਾ ਦਾ ਬਿੱਲ ਇਹਦੇ 'ਤੇ ਦੱਸਿਆ ਜਾ ਰਿਹਾ ਹੈ। ਉੱਧਰ ਜੈਸਿੰਟਾ ਐਲਨ ਸਰਕਾਰ ਪਹਿਲਾਂ ਹੀ ਚਰਚਾ ਦੇ ਵਿੱਚ ਆ ਜਦੋਂ ਇਹ ਕਿਹਾ ਜਾਂਦਾ ਹੈ ਕਿ $1.5 million ਲਗਾ ਕੇ ਇੱਕ ਤਾਂਬੇ ਦਾ ਬੁੱਤ ਡੈਨੀਅਲ ਐਂਡਰਿਊਜ਼ ਦਾ, ਸਾਬਕਾ ਪ੍ਰੀਮੀਅਰ ਦਾ, ਜਿਹੜਾ ਬਣਾਇਆ ਜਾ ਰਿਹਾ, ਪਰ ਟੈਕਸਪੇਅਰਸ ਦੇ ਪੈਸੇ ਦੀ ਦੁਰਵਰਤੋਂ ਕਰਕੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਆਖਿਰਕਾਰ ਉਸ ਪੈਸੇ ਨੂੰ ਕਿਵੇਂ ਢੰਗ ਸਿਰ ਜਿਹੜਾ ਹੈ ਖਰਚ ਕੀਤਾ ਜਾ ਸਕੇ। ਸਬਅਰਬਨ ਰੇਲ ਲੂਪ ਦਾ ਇਹ ਪ੍ਰੋਜੈਕਟ ਜਿਹੜਾ ਅਗਲੇ 4 ਸਾਲ ਬਾਅਦ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਦੇ ਨਾਲ ਜੁੜੀ ਖਬਰ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੌਸਮ ਦੇ ਅੰਦਰ ਇਸ ਵਕਤ ਕਾਫੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਵੀਕੈਂਡ ਤੋਂ ਹੀ ਇਹ ਫਲੱਡਿੰਗ ਅਤੇ ਤਬਾਹਕੁਨ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਖਤਰੇ ਖਦਸ਼ੇ ਬਲਕਿ ਵਗ ਵੀ ਰਹੀਆਂ ਨੇ। ਤੇਜ਼ ਤੂਫਾਨ ਨੇ, ਤੇਜ਼ ਹਵਾਵਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਕੈਂਡ ਸੀ ਉਸ ਦਰਮਿਆਨ ਕਾਫੀ ਤਬਾਹੀ ਮਚਾਈ, ਔਰ ਇਸ ਦੇ ਚੱਲਦਿਆਂ ਹੋਇਆ ਪਰਥ ਹਵਾਈ ਅੱਡੇ ਦੇ ਉੱਤੇ ਕਈ ਸਾਰੀਆਂ ਉਡਾਨਾਂ ਜਿਹੜੀਆਂ ਸੀ ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਡਿਟੋਰ ਕਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ ਜਾਂ ਕੈਂਸਲ ਕਰ ਦਿੱਤਾ ਗਿਆ। ਮਨਾਇਆ ਗਿਆ ਹੈ ਕਿ ਕੈਪ ਨੈਚੁਰਲਾਈਜ਼ ਦੇ ਵਿੱਚ 135 kilometers ਪ੍ਰਤੀ ਘੰਟੇ ਦੀ ਹਵਾ ਜਿਹੜੀ ਰਫ਼ਤਾਰ ਆ ਉਸ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ। ਉੱਧਰ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸ ਯਾਨੀ ਡੀਫੈਸ, ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਐਮਰਜੈਂਸੀ ਮਹਿਕਮਾ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਓ ਜਿਹੜੀ ਲੋਕੇਸ਼ਨ ਵਰਤ ਕੇ ਮੈਸੇਜਿਸ ਸੁਨੇਹੇ ਭੇਜ ਦਿੱਤੇ ਗਏ ਸੀ, ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹਨਾਂ ਥਾਵਾਂ ਦੇ ਵਿੱਚ ਨਾ ਜਾਇਆ ਜਾਵੇ, ਗੁਰੇਜ਼ ਕੀਤਾ ਜਾਵੇ, ਖਾਸ ਤੌਰ ਦੇ ਉੱਤੇ ਤਟੀ ਇਲਾਕਿਆਂ 'ਤੇ। ਔਰ ਪਰਥ ਦੇ ਵਿੱਚ ਕੱਲ੍ਹ ਰਾਤ ਤੇਜ਼ ਕੰਟੀਨਿਊ ਜਿਹੜੀ ਬਾਰਿਸ਼ ਪੈ ਰਹੀ ਸੀ ਉਹ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਹਾਲੇ ਮੌਸਮ ਦੇ ਵਿੱਚ ਸੁਧਾਰ ਨਹੀਂ ਹੋਇਆ। ਵੈਸਟਰਨ ਪਾਵਰ ਦੇ ਮੁਤਾਬਕ 60,000 ਘਰਾਂ ਦੇ ਵਿੱਚ ਜਿਹੜੀ ਬਿਜਲੀ ਚਲੀ ਗਈ ਸੀ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਦੀ ਬਿਜਲੀ ਰੀਸਟੋਰ ਕਰ ਦਿੱਤੀ ਗਈ ਹੈ। ਹਾਲੇ ਵੀ ਕੁਝ ਇੱਕ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਬਿਜਲੀ ਰੀਸਟੋਰ ਨਹੀਂ ਹੋਈ ਹੈ। ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਦੁਆਰਾ ਦੱਸਿਆ ਗਿਆ ਹੈ ਕਿ ਇੱਕਦਮ ਇੱਕ ਉਹਨਾਂ ਦੇ ਉੱਤੇ ਵੀ ਆਉਣ ਪਈ, 700 ਦੇ ਕਰੀਬ ਕਾਲਾਂ ਆ ਜਾਂਦੀਆਂ ਨੇ ਇਸ ਵੀਕੈਂਡ ਦੇ ਦਰਮਿਆਨ, ਸ਼ਨੀਵਾਰ ਐਤਵਾਰ ਦੇ ਦਰਮਿਆਨ, ਕਿਸੇ ਨੇ ਦਰਖਤ ਡਿੱਗਣ ਦੀ, ਕਿਸੇ ਨੇ ਪਾਵਰ ਲਾਈਨ ਡਿੱਗਣ ਦੀ, ਕਿਸੇ ਨੇ ਡੈਬਰੀਜ਼ ਇਕੱਠੀ ਹੋਣ ਦੀ, ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਕਰਕੇ ਮਦਦ ਮੰਗੀ ਸੀ। ਉੱਥੇ ਹੀ IPL ਦਾ ਅੰਜਾਮ ਤਾਂ ਤੁਸੀਂ ਹੁਣ ਦੇਖ ਹੀ ਲਿਆ, IPL ਦੇ ਵਿੱਚ ਜਿਹੜੀ RCB ਦੀ ਜਿੱਤ ਹੈ ਉਹ ਹੋਈ ਹੈ, ਔਰ ਇਸ ਜਿੱਤ ਤੋਂ ਬਾਅਦ ਗੁਜਰਾਤ ਟਾਈਟਨ ਜਿਹੜੀ ਹਾਰੀ ਹੈ ਉਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਹੁਣ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਉੱਤੇ RCB ਨੂੰ ਵਧਾਈ ਦਿੱਤੀ ਹੈ, ਕਿਹਾ ਕਿ RCB ਬੜੇ ਬਹਾਦਰੀ ਦੇ ਨਾਲ ਖੇਡੇ ਨੇ। ਫਾਈਨਲ ਮੁਕਾਬਲੇ 'ਚ RCB ਦੇ ਸਾਹਮਣੇ ਸ਼ੁਭਮਨ ਗਿੱਲ 10 runs ਹੀ ਬਣਾ ਕੇ ਆਊਟ ਹੋ ਗਏ ਸੀ। ਜੋਸ਼ ਹੇਜ਼ਲਵੁੱਡ ਤੀਸਰੇ ਓਵਰ ਦੇ ਵਿੱਚ ਗਿੱਲ ਦਾ ਵਿਕਟ ਲੈ ਗਏ ਸੀ। IPL ਦੇ ਇਸ ਸੀਜ਼ਨ 'ਚ ਸ਼ੁਭਮਨ ਗਿੱਲ ਨੇ ਕੁੱਲ 722 runs ਜੋੜੇ ਨੇ। GT ਦੀ ਫਾਈਨਲ ਤੱਕ ਲਿਜਾਣ ਦੇ ਵਿੱਚ, GT ਯਾਨੀ ਕਿ ਗੁਜਰਾਤ ਟਾਈਟਨਸ ਨੂੰ ਫਾਈਨਲ ਤੱਕ ਲਿਜਾਣ 'ਚ ਉਹਨਾਂ ਦਾ ਕਾਫੀ ਅਹਿਮ ਰੋਲ ਰਿਹਾ ਸੀ। IPL 2026 ਦੀ ਖਿਤਾਬੀ ਟਰਾਫੀ ਬੇਸ਼ੱਕ ਰਜਤ ਪਟੀਦਾਰ ਦੀ ਕੋਹਲੀ ਦੀ ਟੀਮ ਦੇ ਨਾਮ ਗਈ ਹੋਵੇ, ਪਰ ਇਸ ਟੂਰਨਾਮੈਂਟ ਦੇ ਵਿੱਚ ਵੈਭਵ ਸੂਰਿਆਵੰਸ਼ੀ ਜਿਹੜੇ ਕਿ ਰਾਜਸਥਾਨ ਰਾਇਲ ਦੇ ਲਈ ਕਮਾਲ ਕਰਕੇ ਗਏ ਨੇ, ਉਸਨੇ 776 ਦੌੜਾਂ ਇਸ ਟੂਰਨਾਮੈਂਟ 'ਚ ਬਣਾਈਆਂ ਸੀ। ਸ਼ੁਭਮਨ ਗਿੱਲ ਉਹਨਾਂ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਰਹੇ ਸੀ, ਅਤੇ ਇਹਨਾਂ ਦੀ ਹੀ ਗੁਜਰਾਤ ਟਾਈਟਨ ਟੀਮ ਦੇ ਸਾਈ ਸੁਦਰਸ਼ਨ ਨੇ 722 ਦੌੜਾਂ ਬਣਾਈਆਂ ਸੀ, ਜਦਕਿ ਜੇਤੂ ਟੀਮ ਵਿਰਾਟ ਕੋਹਲੀ ਜਿਨ੍ਹਾਂ ਨੇ ਫਾਈਨਲ ਮੁਕਾਬਲੇ ਦੇ ਵਿੱਚ ਵੀ ਆਪਣਾ ਦਮਖਮ ਦਿਖਾਇਆ, ਉਹਨਾਂ ਨੇ 675 ਦੌੜਾਂ ਬਣਾਈਆਂ ਇਸ ਪੂਰੇ ਐਡੀਸ਼ਨ 'ਚ। ਔਰ ਪੰਜਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਨਰਾਈਜ਼ਰ ਹੈਦਰਾਬਾਦ ਦੇ ਹੈਨਰੀ ਕਲਾਸਨ ਰਹੇ। ਉੱਥੇ ਹੀ ਦੂਸਰੇ ਪਾਸੇ ਜੇਕਰ ਵਿਕਟਾਂ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨ ਦੇ ਕਸੀਡੋ ਰਬਾਡਾ ਨੇ ਇਸ ਪੂਰੇ 2026 ਦੇ ਐਡੀਸ਼ਨ ਦੇ ਵਿੱਚ ਕੁੱਲ 29 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ RCB ਦੇ ਭੁਵਨੇਸ਼ਵਰ ਕੁਮਾਰ ਨੇ ਇਸ ਟੂਰਨਾਮੈਂਟ 'ਚ 28 ਵਿਕਟਾਂ ਹਾਸਲ ਕੀਤੀਆਂ। ਤੀਜੇ ਨੰਬਰ ਦੇ ਉੱਤੇ ਜੋਫਰਾ ਆਰਚਰ ਰਾਜਸਥਾਨ ਰਾਇਲ ਦੇ, ਜਿਨ੍ਹਾਂ ਨੇ 25, ਅਤੇ ਗੁਜਰਾਤ ਟਾਈਟਨ ਦੇ ਰਾਸ਼ਿਦ ਖਾਨ ਨੇ 21, ਅਤੇ ਪੰਜਵੇਂ ਨੰਬਰ ਦੇ ਉੱਤੇ ਕੰਬੋਜ ਜਿਹੜੇ ਚੇਨਈ ਸੁਪਰ ਕਿੰਗ ਦੇ ਸੀ, ਜਿਨ੍ਹਾਂ ਨੇ 21 ਵਿਕਟਾਂ ਹਾਸਲ ਕੀਤੀਆਂ। ਖਬਰਾਂ ਦੇ ਅੱਜ ਦੇ ਇਸ ਐਡੀਸ਼ਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
2: Authorized by the Victorian Government, Melbourne.
3: Baljeet, vyah vaste jewelry dekhan Tunna Jewelers chaliye.
4: Yaar, unna da Dandenong wala store na bada hi dur hai.
3: Oh, hun tension nahi. Hun Dandenong to ilawa apne ilake St. Albans vich Tunna Jewelers store khul gaya. Ohi parosa te 30 saal to vadh variyan da experience. Ready-made gold, diamond te silver jewelry de naal naal aap banwa sakde ha customized jewelry vi. Tunna Jewelers, 99 Main Road West, St. Albans ate 341 Lonsdale Street, Dandenong. For more info call 0499-2535-45 ਤੇ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇਸ ਬਾਰੇ ਗੱਲ ਕਰਦੀ ਹੈ ਕਿ ਸਾਡਾ ਨਜ਼ਰੀਆ, ਜਿਵੇਂ ਦਾ ਸਾਡਾ ਨਜ਼ਰੀਆ ਹੋਊਗਾ ਉਵੇਂ ਦੀ ਸਾਨੂੰ ਸ਼ੇਪ ਮਿਲੂਗੀ। ਹਮੇਸ਼ਾ ਇੱਕੋ ਤਰ੍ਹਾਂ ਦਾ ਨਜ਼ਰੀਆ ਹਰੇਕ ਚੀਜ਼ ਨੂੰ ਲੈ ਕੇ ਕਈ ਵਾਰੀ ਤੰਗੀ ਵੀ ਦੇ ਸਕਦਾ, ਅਤੇ ਉਹਦੀ ਗੱਲ ਕਰਦੀ ਹੈ ਅੱਜ ਦੀ ਕਹਾਣੀ। ਜਪਾਨ ਦੇ ਜੈਨ ਟੈਂਪਲ, ਜਿੱਥੇ ਕੁਝ ਮੌਂਕ ਰਹਿੰਦੇ ਨੇ, ਭਿਕਸ਼ੂ ਕਹਿ ਲਓ, ਉੱਥੇ ਇੱਕ ਸਰਾਂ ਹੁੰਦੀ ਸੀ ਕਿਸੇ ਪਿੰਡ ਵਾਲੇ ਪਾਸੇ। ਉਸ ਸਰਾਂ ਨੂੰ ਦੋ ਭਰਾ, ਸਕੇ ਭਰਾ ਹੈਂਡਲ ਕਰਦੇ ਸਨ, ਉਸਦਾ ਸਾਰਾ ਬੰਦੋਬਸਤ ਚਲਾਉਂਦੇ ਸਨ। ਪਰ ਉੱਥੇ ਇੱਕ ਪ੍ਰਥਾ ਚੱਲਦੀ ਸੀ, ਜੇ ਕੋਈ ਤੁਰਦਾ ਫਿਰਦਾ ਭਿਕਸ਼ੂ ਉੱਥੇ ਆਉਂਦਾ ਅਤੇ ਜੇ ਉਹਨੇ ਉੱਥੇ ਰਾਤ ਗੁਜ਼ਾਰਨੀ ਆ ਉਸ ਟੈਂਪਲ ਦੇ ਵਿੱਚ, ਤਾਂ ਉਹਨੂੰ ਇੱਕ ਬਹਿਸ ਦਾ ਹਿੱਸਾ ਬਣਨਾ ਪਊਗਾ। ਜੇ ਤਾਂ ਉਹ ਬਹਿਸ ਜਿੱਤ ਜਾਣਗੇ ਤਾਂ ਉਹਨਾਂ ਨੂੰ ਮੰਦਰ ਦੇ ਵਿੱਚ ਰੁਕਣ ਦੀ ਇਜਾਜ਼ਤ ਹੈ, ਨਹੀਂ ਤਾਂ ਫਿਰ ਅੱਗੇ ਵੱਧ ਸਕਦੇ ਨੇ। ਅਤੇ ਉਸੇ ਮੰਦਰ ਦਾ ਜਾਂ ਉਸ ਸਰਾਂ ਦਾ ਸਾਰਾ ਜੋ ਦੇਖਭਾਲ ਸੀ, ਕੰਮਕਾਰ ਸੀ, ਇਹ ਦੋਵੇਂ ਭਰਾ ਹੀ ਕਰਦੇ ਸਨ। ਜਿਹੜਾ ਵੱਡਾ ਭਰਾ ਹੈ ਉਹ ਦੱਸਦੇ ਸਨ ਕਾਫੀ ਸਿਆਣਾ, ਅਤੇ ਛੋਟਾ ਜਿਹਨੂੰ ਨਲਾਇਕ ਵੀ ਮੰਨਿਆ ਜਾਂਦਾ ਸੀ ਜਾਂ ਛੋਟਾ ਹੋਣ ਕਰਕੇ ਉਸ ਦੇ ਉੱਪਰ ਇੰਨਾ ਯਕੀਨ ਨਹੀਂ ਸੀ ਕੀਤਾ ਜਾਂਦਾ। ਛੋਟਾ ਨਾਲੇ ਕੱਖ ਤੋਂ ਅੰਨਾ ਵੀ ਸੀ, ਦੇਖ ਨਹੀਂ ਸੀ ਸਕਦਾ, ਸੋ ਹਮੇਸ਼ਾ ਆਪਣੀ ਅੱਖ ਦੇ ਉੱਪਰ ਇੱਕ ਪੱਟੀ ਬੰਨ ਕੇ ਰੱਖਦਾ ਸੀ। ਇੱਕ ਸ਼ਾਮ ਕੀ ਹੁੰਦਾ ਕਿ ਇੱਕ ਭਿਕਸ਼ੂ ਜਿਹੜਾ ਉਸੇ ਪਾਸੇ ਪਿੰਡਾਂ ਵਾਲੇ ਪਾਸੇ ਕਿਸੇ ਤੁਰਿਆ ਫਿਰਦਾ ਸੀ, ਉਹ ਉਸ ਮੰਦਰ ਦੇ ਵਿੱਚ ਆਉਂਦਾ ਅਤੇ ਮੰਦਰ 'ਚ ਆ ਕੇ ਬੇਨਤੀ ਕਰਦਾ ਉਹਨਾਂ ਭਾਈਆਂ ਨੂੰ ਕਿ ਮੈਨੂੰ ਰਾਤ ਰੁਕਣ ਲਈ ਛੱਤ ਦਿੱਤੀ ਜਾਵੇ। ਜਿਹੜਾ ਵੱਡਾ ਭਾਈ ਹੁੰਦਾ ਕਹਿੰਦਾ, ਜੀ ਤੁਸੀਂ ਰਾਤ ਤਾਂ ਬਤੀਤ ਕਰ ਸਕੋਗੇ ਪਰ ਸਾਡੀ ਵੀ ਬੇਨਤੀ ਹੈ ਜੀ, ਇੱਕ ਜਾਂ ਪਰੰਪਰਾ ਹੈ, ਤੁਹਾਨੂੰ ਸਾਡੇ ਨਾਲ ਬਹਿਸ ਕਰਨੀ ਪਏਗੀ। ਜੇ ਤੁਸੀਂ ਬਹਿਸ ਦੇ ਜੇਤੂ ਰਹੇ ਤਾਂ ਤੁਸੀਂ ਰਾਤ ਵੀ ਰੁਕ ਸਕਦੇ ਹੋ, ਪਰ ਯਾਦ ਰੱਖਿਓ ਇਹ ਬਹਿਸ ਦੇ ਵਿੱਚ ਅਸੀਂ ਬੋਲ ਨਹੀਂ ਸਕਦੇ, ਸਿਰਫ ਇੱਕ ਦੂਜੇ ਵੱਲ ਧਿਆਨ ਦੇ ਸਕਦੇ, ਇਸ਼ਾਰੇ ਕਰ ਸਕਦੇ, ਇਹ ਬਹਿਸ ਬਿਲਕੁਲ ਚੁੱਪ ਰਹੇਗੀ। ਉਹ ਵੀ ਕਹਿੰਦਾ, ਜੀ ਠੀਕ ਹੈ। ਜਿਹੜਾ ਵੱਡਾ ਭਾਈ ਹੁੰਦਾ ਉਹ ਪਹਿਲਾਂ ਹੀ ਸਾਰੇ ਦਿਨ ਦੀਆਂ ਕੰਮਾਂ ਕਾਰਾਂ ਤੋਂ, ਪੜ੍ਹਾਈ ਤੋਂ ਥੱਕਿਆ ਹੁੰਦਾ, ਸੋ ਆਪਣੇ ਛੋਟੇ ਭਾਈ ਨੂੰ ਭੇਜ ਦਿੰਦਾ ਕਿ ਭਾਈ ਤੂੰ ਜਾ, ਅਤੇ ਆਪ ਉਹ ਆਪਣੇ ਕੰਮੀ ਲੱਗ ਜਾਂਦਾ। ਥੋੜ੍ਹੀ ਦੇਰ ਬਾਅਦ ਵੱਡੇ ਭਰਾ ਕੋਲ ਉਹੋ ਹੀ ਮਹਾਤਮਾ ਭਿਕਸ਼ੂ ਆਉਂਦਾ ਅਤੇ ਕਹਿੰਦਾ, ਜੀ ਤੁਹਾਡਾ ਛੋਟਾ ਭਰਾ ਤਾਂ ਬੜਾ ਹੀ ਸਿਆਣਾ, ਇੰਨਾ ਸਿਆਣਾ ਕਿ ਉਹਨੇ ਮੇਰੇ ਤੋਂ ਬਹਿਸ ਵੀ ਜਿੱਤ ਲਈ, ਹੁਣ ਮੈਂ ਅੱਗੇ ਵੱਧਾਂ, ਸ਼ੁਭ ਰਾਤਰੀ। ਪਰ ਜਾਣ ਤੋਂ ਪਹਿਲਾਂ ਉਹਦਾ ਵੱਡਾ ਭਰਾ ਕਹਿੰਦਾ ਕਿ ਹੈਗਾ ਤਾਂ ਮੇਰਾ ਹੀ ਛੋਟਾ ਭਾਈ, ਮੈਨੂੰ ਵੀ ਦੱਸੋ ਜ਼ਰਾ ਕਿ ਕਿਸ ਤਰੀਕੇ ਦੀ ਬਹਿਸ, ਕਿਸ ਤਰੀਕੇ ਦੀ ਗੱਲਬਾਤ ਸੀ ਕਿ ਤੁਸੀਂ ਮੇਰੇ ਛੋਟੇ ਭਾਈ ਤੋਂ ਹਾਰ ਗਏ, ਆਪਣੀ ਉਮਰ ਤੋਂ ਕਿੰਨੇ ਛੋਟੇ ਤੋਂ ਹਾਰ ਗਏ।
ਤੇ ਭਿਕਸ਼ੂ ਦੱਸਦਾ ਕਿ ਜਦ ਮੈਂ ਤੁਹਾਡੇ ਛੋਟੇ ਭਾਈ ਦੇ ਸਾਹਮਣੇ ਆ ਕੇ ਬਹਿ ਗਿਆ ਤੇ ਅਸੀਂ ਬਹਿਸ ਦੀ ਸ਼ੁਰੂਆਤ ਕੀਤੀ ਤੇ ਮੈਂ ਉਹਦੇ ਵੱਲ ਇੱਕ ਉਂਗਲ ਕੀਤੀ, ਇੱਕ ਦਾ ਨਿਸ਼ਾਨ ਬਣਾਇਆ ਤੇ ਤੁਹਾਡੇ ਭਰਾ ਨੇ ਦੋ ਉਂਗਲਾਂ, ਉਹਦਾ ਪ੍ਰਤੀਕ ਸੀ ਵੀ ਇੱਕ ਉਂਗਲ ਵੀ ਸਾਰਾ ਕੁਝ ਇੱਕ ਹੀ ਹੈ, ਉਹ ਬੁੱਧ। ਤੇ ਤੁਹਾਡੇ ਭਰਾ ਨੇ ਦੋ ਉਂਗਲਾਂ ਚੁੱਕੀਆਂ ਜਿਵੇਂ ਉਹਨੇ ਕਿਹਾ ਹੋਵੇ ਇਕੱਲਾ ਬੁੱਧ ਨਹੀਂ, ਬੁੱਧ ਤੇ ਬੁੱਧ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਵੀ ਨੇ। ਫਿਰ ਭਿਕਸ਼ੂ ਕਹਿੰਦਾ ਕਿ ਮੈਂ ਤਿੰਨ ਉਂਗਲਾਂ ਚੁੱਕੀਆਂ, ਪਹਿਲਾ ਬੁੱਧ, ਦੂਜਾ ਉਹਦੀਆਂ ਸਿੱਖਿਆਵਾਂ ਤੇ ਤੀਜਾ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਅਸੀਂ ਲੋਕ। ਤੇ ਕਹਿੰਦਾ ਫਿਰ ਤੁਹਾਡੇ ਭਰਾ ਨੇ ਕੋਈ ਉਂਗਲ ਨਹੀਂ ਕੀਤੀ, ਬਸ ਮੈਨੂੰ ਇੱਕ ਮੁੱਕਾ ਵਿਖਾਇਆ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਇਹ ਤਿੰਨੇ ਚੀਜ਼ਾਂ ਇੱਕੋ ਹੀ ਅਹਿਸਾਸ ਚੋਂ ਆਈਆਂ ਨੇ ਤੇ ਇਸੇ ਨਾਲ ਹੀ ਮੈਂ ਉੱਠ ਕੇ ਆ ਗਿਆ ਕਿ ਉਹਨੇ ਤਾਂ ਮੇਰੀ ਬਹਿਸ ਹੀ ਖਤਮ ਕਰਤੀ ਉਹ ਮੁੱਕਾ ਦਿਖਾ ਕੇ। ਸ਼ਾਇਦ ਵੱਡੇ ਭਾਈ ਨੂੰ ਵੀ ਇੰਨਾ ਪਤਾ ਨਹੀਂ ਲੱਗਿਆ, ਥੋੜ੍ਹਾ ਪਰੇਸ਼ਾਨ ਸੀ। ਛੋਟੇ ਭਾਈ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਮੈਂ ਸੁਣਿਆ ਤੂੰ ਬਹਿਸ ਜਿੱਤੀ ਹੈ, ਪਰ ਛੋਟਾ ਭਾਈ ਵੀ ਅੱਗੋਂ ਜਿੱਦਾਂ ਅੱਗ ਬਬੂਲਾ ਹੋਇਆ ਪਿਆ ਸੀ ਗੁੱਸੇ ਦੇ ਵਿੱਚ, ਕਹਿਣ ਲੱਗਾ ਬਹਿਸ ਕਾਹਦੀ ਜਿੱਤੀ ਹੈ, ਉਸ ਯਾਤਰੀ ਨੂੰ ਤਾਂ ਗੱਲ ਕਰਨ ਦੀ ਅਕਲ ਹੀ ਨਹੀਂ ਸੀ। ਵੱਡਾ ਭਾਈ ਹੋਰ ਪਰੇਸ਼ਾਨ ਹੋਇਆ ਵੀ ਉਹ ਤਾਂ ਇਹਨੂੰ ਗਿਆਨੀ ਸਮਝੀ ਜਾਂਦਾ, ਉਹ ਕਹਿ ਗਿਆ ਕਿ ਤੇਰੇ ਛੋਟੇ ਭਾਈ ਨੂੰ ਗਿਆਨ ਹੀ ਬੜਾ, ਇਹ ਉਹਦੇ 'ਤੇ ਗੁੱਸਾ ਕੱਢੀ ਜਾਂਦਾ। ਛੋਟੇ ਭਾਈ ਦੀ ਆਪਣੀ ਵੱਖਰੀ ਕਹਾਣੀ ਸੀ। ਉਹ ਕਹਿੰਦਾ ਜਦੋਂ ਮੇਰੇ ਸਾਹਮਣੇ ਉਹ ਭਿਕਸ਼ੂ ਬੈਠਾ ਤੇ ਉਹਨੇ ਮੈਨੂੰ ਮਜ਼ਾਕ ਕੀਤਾ, ਉਹਨੇ ਮੈਨੂੰ ਇੱਕ ਉਂਗਲ ਦਿਖਾਈ ਕਿ ਤੇਰੀ ਇੱਕੋ ਅੱਖ ਹੈ, ਕਹਿੰਦਾ ਮੈਨੂੰ ਬੁਰਾ ਤਾਂ ਲੱਗਿਆ ਪਰ ਮੈਂ ਸੋਚਿਆ ਪਰਦੇਸੀ ਹੈ ਬੰਦਾ, ਇਹਦੇ ਨਾਲ ਥੋੜ੍ਹੀ ਤਹਿਜ਼ੀਬ ਨਾਲ ਪੇਸ਼ ਆਇਆ ਜਾਵੇ। ਮੈਂ ਉਹਨੂੰ ਦੋ ਉਂਗਲਾਂ ਦਿਖਾਈਆਂ ਕਿ ਚੱਲ ਜੇ ਮੇਰੇ ਕੋਲ ਇੱਕ ਅੱਖ ਆ ਤੇਰੇ ਕੋਲ ਤਾਂ ਦੋ ਨੇ ਨਾ, ਤੈਨੂੰ ਬਹੁਤ ਬਹੁਤ ਵਧਾਈ ਹੋਵੇ ਸੱਜਣਾ। ਕਹਿੰਦਾ ਜਦੋਂ ਉਹਨੇ ਮੈਨੂੰ ਫਿਰ ਤਿੰਨ ਉਂਗਲਾਂ ਦਿਖਾਈਆਂ ਨਾ ਤੇ ਮੈਨੂੰ ਬੜਾ ਬੁਰਾ ਲੱਗਿਆ ਕਿ ਜਿੱਦਾਂ ਉਹਨੇ ਮੇਰੀ ਗੱਲ ਦਾ ਜਵਾਬ ਦਿੱਤਾ ਹੋਵੇ ਵੀ ਹਾਂ ਮੇਰੇ ਕੋਲ ਤਾਂ ਦੋ ਅੱਖਾਂ ਨੇ ਪਰ ਕੁੱਲ ਮਿਲਾ ਕੇ ਫਿਰ ਹਾਲੇ ਵੀ ਤਿੰਨ ਹੀ ਅੱਖਾਂ ਨੇ। ਕਹਿੰਦਾ ਇਸ ਦੇ ਉੱਪਰ ਮੈਨੂੰ ਗੁੱਸਾ ਆਇਆ ਕਿ ਮੈਂ ਹਾਲੇ ਆਪਣਾ ਮੁੱਕੀ ਦੀ ਤਿਆਰੀ ਦੇ ਵਿੱਚ ਹਾਂ ਕਿ ਮੈਨੂੰ ਮਾਰਾਂ, ਪਰ ਇਸ ਤੋਂ ਪਹਿਲਾਂ ਹੀ ਉੱਠ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਚਲਾ ਗਿਆ। ਹੁਣ ਇੱਥੇ ਇੱਕ ਸੀਗਾ ਜਿਹਨੇ ਉਸ ਦੇ ਵਿੱਚੋਂ ਤੱਤ ਸਾਰੇ ਕੱਢਿਆ ਕਿ ਬੜੀ ਸਿਆਣਪ, ਇੱਕ ਸੀਗਾ ਜਿਹੜਾ ਹਾਲੇ ਵੀ ਗੁੱਸਾ ਕਰੀ ਬੈਠਾ ਸੀ ਕਿ ਉਹਨੇ ਮੈਨੂੰ ਉਹਨਾਂ ਕਿਹਾ, ਉਹਨੇ ਕਿਹਾ ਕਿ ਮੈਥੋਂ ਦੋ ਅੱਖਾਂ ਤੇ ਇੱਥੋਂ ਇੱਕੋ ਹੀ ਆ, ਦੋਵੇਂ ਬੈਠੇ ਤਾਂ ਆਪਣੇ ਸਾਹਮਣੇ ਸੀ ਪਰ ਇਹ ਦੋ ਨਜ਼ਰੀਏ ਤੇ ਦੋ ਨਜ਼ਰੀਏ ਦੇ ਵਿੱਚੋਂ ਕੱਢਣ ਪਾਉਣ ਨੂੰ ਕਹਿੰਦਾ ਕੁਝ। ਇੱਕ ਨੇ ਉਸ ਨਜ਼ਰੀਏ ਦੇ ਵਿੱਚੋਂ ਸਿਆਣਪ ਕੱਢੀ, ਦੂਜੇ ਨੇ ਉਸੇ ਹੀ ਨਜ਼ਰੀਏ ਦੇ ਵਿੱਚੋਂ ਗੁੱਸਾ। ਕਈ ਵਾਰੀ ਅਸੀਂ ਕਿਸੇ ਹੋਰ ਦਾ ਨਜ਼ਰੀਆ ਸਮਝਣਾ ਹੀ ਨਹੀਂ ਚਾਹੁੰਦੇ। ਬੜੀ ਸੋਹਣੀ ਗੱਲ ਆ, ਤੁਹਾਡਾ ਆਪਣਾ ਇੱਕ ਨਜ਼ਰੀਆ ਹੋ ਸਕਦਾ ਪਰ ਜਿਹੜਾ ਉਸ ਇਨਸਾਨ ਦਾ ਨਜ਼ਰੀਆ ਉਸਦੀ ਵੀ ਆਪਣੀ ਇੱਕ ਸੋਚ, ਇੱਕ ਸਮਝ, ਇੱਕ ਤਜ਼ਰਬਾ ਹੋਊਗਾ, ਆਪਾਂ ਗੱਲਾਂ ਨੂੰ ਖੋਲ੍ਹ ਕੇ ਸਮਝ ਸਕਦੇ। ਪਰ ਨਹੀਂ, ਅਸੀਂ ਝੱਟ ਹੀ ਮੂੰਹ ਵੱਟ ਲੈਂਦੇ ਹਾਂ, ਅਸੀਂ ਝੱਟ ਹੀ ਸਿਆਣੇ ਬਣ ਜਾਂਦੇ ਹਾਂ, ਉੱਠ ਕੇ ਚਲੇ ਜਾਂਦੇ ਜਾਂ ਪਾਸੇ ਹੋ ਜਾਂਦੇ। ਪਰ ਇਹ ਨਜ਼ਰੀਆ ਹੀ ਹੈ ਜਿਹੜਾ ਸਾਨੂੰ ਉਸ ਭਿਕਸ਼ੂ ਵਾਂਗੂ ਜਿਹਨੇ ਰਾਤ ਨਹੀਂ ਉੱਥੇ ਕੱਟੀ ਪਰ ਆਪਣੇ ਨਾਲ ਜ਼ਿੰਦਗੀ ਦਾ ਬੜਾ ਵੱਡਾ ਸਾਰ ਲੈ ਗਿਆ ਜੋ ਉਹਨੇ ਦੇਣਾ ਵੀ ਨਹੀਂ ਚਾਹਿਆ ਛੋਟੇ ਨੇ। ਤੇ ਦੂਜੇ ਪਾਸੇ ਉਹ ਛੋਟਾ ਲੜਕਾ ਜਿਹੜਾ ਉਸ ਨਜ਼ਰੀਏ ਦੇ ਵਿੱਚੋਂ, ਉਸ ਬਹਿਸ ਦੇ ਵਿੱਚੋਂ ਇਹ ਕੱਢ ਸਕਿਆ ਕਿ ਇਹਨੇ ਮੈਨੂੰ ਉਸ ਚੀਜ਼ ਦਾ ਤਾਨਾ ਮਾਰਿਆ ਜੋ ਮੇਰੇ ਕੋਲ ਹੈ ਹੀ ਨਹੀਂ।
ਕਰਨਾ ਤੇ ਭਿਕਸ਼ੂ ਦਾ ਇਹ ਨਜ਼ਰੀਆ ਸੀ ਉਸ ਵਾਸਤੇ, ਤੇ ਨਾ ਬੱਚੇ ਦਾ ਭਿਕਸ਼ੂ ਵਾਸਤੇ ਉਹ ਨਜ਼ਰੀਆ ਸੀ। ਨਜ਼ਰੀਏ ਵੱਖ ਹੋ ਸਕਦੇ ਆ ਪਰ ਉਸ ਦੇ ਵਿੱਚੋਂ ਕੱਢਣ ਪਾਉਣ ਨੂੰ ਹਮੇਸ਼ਾ ਬੜਾ ਕੁਝ ਹੁੰਦਾ। ਕੀ ਪਤਾ ਆਪਾਂ ਬਸ ਗੁੱਸਾ ਹੀ ਕੱਢਿਆ ਹੋਵੇ, ਉਹਦਾ ਇੱਕ ਹੋਰ ਪਾਸਾ ਵੀ ਹੋਵੇ, ਉਹਦਾ ਕੋਈ ਹੋਰ ਤਤਸਾਰ ਵੀ ਹੋਵੇ, ਪਰ ਅਸੀਂ ਗੁੱਸਾ ਕੱਢ ਕੇ ਕੁੜ ਬਹਿ ਗਏ। ਐਂਡ ਕੀ ਪਤਾ ਕਈ ਵਾਰੀ ਉਹਦੇ ਵਿੱਚੋਂ ਸਿਆਣਪ ਵਾਲੀ ਚੀਜ਼ ਕੱਢਣੀ ਹੋਵੇ ਕੋਈ, ਪਰ ਆਪਾਂ ਬਸ ਐਵੇਂ ਆਈ ਗਈ ਕਰਤਾ ਹੋਵੇ ਉਸ ਚੀਜ਼ ਨੂੰ, ਉਸ ਗੱਲ ਨੂੰ। ਆਸ ਕਰਦੇ ਹਾਂ ਅੱਜ ਦੀ ਇਹ ਕਹਾਣੀ, ਅੱਜ ਦਾ ਇਹ ਵਿਚਾਰ ਤੁਹਾਨੂੰ ਵਧੀਆ ਲੱਗਿਆ ਹੋਊਗਾ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1314 50 ਤੇ ਫੋਨ ਕਰੋ।
1: ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਅਗਲੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰੀਏ। ਅੱਜ ਦੇ ਦਿਨ ਰੀਅਲ ਸਟੇਟ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅੱਗੇ ਵੱਧਦੇ ਹਾਂ। ਅੱਜ 1 ਤਰੀਕ ਹੈ ਜੂਨ ਦਾ ਮਹੀਨਾ। ਸੋ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਕਿ ਅਟੈਕ ਤੋਂ ਪਹਿਲਾਂ, ਲੜਾਈ ਤੋਂ ਪਹਿਲਾਂ ਜਿਹੜੇ ਤਰੀਕੇ ਦੇ ਨਾਲ ਦੁਬਈ ਦੀ ਮਾਰਕੀਟ ਅੱਪ ਜਾ ਰਹੀ, ਆਪਾਂ ਬਹੁਤ ਸਾਰਾ ਕੁਛ ਸੁਣ ਰਹੇ ਸਾਂ। ਬੜੇ ਸਾਰੇ ਕਾਰਨ ਸੀ ਜਿਹਦੇ ਕਰਕੇ ਉੱਥੇ ਇਨਵੈਸਟਮੈਂਟ ਕੀਤੀ ਜਾ ਰਹੀ, ਪਰ ਹੁਣ ਇਸ ਟਾਈਮ ਦੇ ਉੱਤੇ ਮੌਜੂਦਾ ਸੂਰਤ ਹਾਲ ਕੀ ਨੇ, ਉਸ ਸੰਬੰਧ ਵਿੱਚ ਇੱਕ ਰਿਪੋਰਟ। ਵੈਸੇ ਪਹਿਲਾਂ ਦੀ ਜੇਕਰ ਹਾਲਾਤ ਵੇਖੇ ਜਾਣ ਤਾਂ ਪਹਿਲਾਂ ਸੋਨੇ ਦੇ ਵਿੱਚ ਵੀ ਵਾਧਾ ਲਗਾਤਾਰ ਵੇਖਿਆ ਜਾ ਰਿਹਾ, ਖਾਸ ਤੌਰ ਦੇ ਉੱਤੇ ਬਿਟਕੋਇਨਸ ਵਾਲੇ ਪਾਸੇ ਨੂੰ ਆਈਏ ਤਾਂ ਬਿਟਕੋਇਨਸ ਦੇ ਵਿੱਚ ਵੀ ਵਾਧਾ ਜਾਂ ਫਿਰ ਘਾਟਾ, ਇਸ ਪਾਸੇ ਨੂੰ ਚਰਚਾ ਆਮ ਛਿੜੀ ਰਹਿੰਦੀ ਸੀ, ਸ਼ੇਅਰ ਮਾਰਕੀਟ ਦੇ ਉੱਤੇ ਚਰਚਾ ਆਮ ਛਿੜੀ ਰਹਿੰਦੀ ਸੀ। ਸੋ ਇਸ ਸਾਰੇ ਸੰਬੰਧ ਵਿੱਚ ਹੁਣ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਕੀ ਕਹਿੰਦੀਆਂ ਨੇ ਉਹ ਰਿਪੋਰਟਾਂ। ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਦੁਬਈ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਲੈਂਦੇ, ਅਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਵਾਪਸੀ ਕਰਕੇ ਤੁਹਾਡੇ ਨਾਲ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਦਿਨ। ਪਰ ਫਿਲਹਾਲ ਆਓ ਅਗਲੀ ਆਵਾਜ਼ ਗੌਤਮ ਕਪਿਲ।
1: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ, ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਉਂਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ, ਸਿਰਫ ਦੁਬਈ ਨਹੀਂ, ਦੋਹਾ, ਜਿੱਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ। ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਹੀ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਫਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਦ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਾਈਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ, ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ, ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਹੈ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਹੈ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਇਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ, ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਹਾਲੇ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਇਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਇਰਾਨ ਉਸਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ ਅਰਬਾਂ ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ। ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ, ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ, ਸੋ ਖੈਰ ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ।
0: ਬਿਲਕੁਲ ਜੀ, ਕੀ ਬਣੂਗਾ ਇਸ ਟਾਈਮ ਦੇ ਉੱਤੇ ਟੂਰਿਜ਼ਮ ਦਾ, ਕੀ ਬਣੂਗਾ ਇਸ ਟਾਈਮ ਦੇ ਉੱਤੇ ਇਨਵੈਸਟਮੈਂਟ ਦਾ, ਅਤੇ ਕਿਹੜੇ ਕਿਹੜੇ ਢੰਗ ਤਰੀਕੇ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਅਜਮਾਏ ਜਾ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਸ ਅਰਥ ਵਿਵਸਥਾ ਨੂੰ ਪੈਰਾਂ ਸਿਰ ਖਿਲਾਇਆ ਜਾਵੇ। ਵੈਸੇ ਤਾਂ ਅਜੋਕੇ ਸਮੇਂ ਦੇ ਵਿੱਚ ਕੁਝ ਵੀ ਕਹਿਣਾ ਬੜਾ ਮੁਸ਼ਕਲ ਹੋਇਆ ਪਿਆ, ਕਿਹੜੇ ਪਾਸੇ ਕੀ ਹੋਣਾ, ਕਿੱਦਾਂ ਹੋਣਾ। ਸਿਰਫ ਇੰਨਾ ਜ਼ਰੂਰ ਆ ਕਿ ਚਾਰ ਚੁਫੇਰੇ ਤੁਹਾਨੂੰ ਅੱਖਾਂ ਖੋਲ੍ਹ ਕੇ, ਕੰਨ ਖੋਲ੍ਹ ਕੇ ਜਿਹੜਾ ਫਿਰਨ ਦੇ ਲਈ ਕਿਹਾ ਜਾ ਰਿਹਾ ਵਾ, ਅਤੇ ਉਹਦੇ ਵਿੱਚ ਵੀ ਕਾਫੀ ਸਾਰੇ ਰੂਲ ਲੂਪ ਹੋਲਜ਼ ਨੇ, ਕਿਉਂਕਿ ਜਦੋਂ ਆਪਾਂ ਕੰਨ ਖੋਲ੍ਹ ਕੇ ਚੱਲਦੇ ਹਾਂ ਤਾਂ ਚਾਰ ਚੁਫੇਰੇ ਸਾਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਸੁਣਦੀਆਂ ਨੇ, ਅਤੇ ਜਦੋਂ ਆਵਾਜ਼ਾਂ ਸੁਣਦੇ ਹਾਂ ਆਪਾਂ ਤਾਂ ਉਹਦੇ ਵਿੱਚ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਆਪਾਂ ਐਡ ਵੀ ਸੁਣ ਲੈਂਦੇ ਹਾਂ, ਪ੍ਰਮੋਸ਼ਨਸ ਵੀ ਸੁਣ ਲੈਂਦੇ ਹਾਂ ਜਿਹੜੇ ਆਪਾਂ ਸੋਰਸ ਵਰਤਦੇ ਹਾਂ ਆਪਣੇ ਐਂਟਰਟੇਨਮੈਂਟ ਦੇ ਲਈ, ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਅਪਡੇਟ ਰੱਖਣ ਦੇ ਲਈ। ਉਸੇ ਦੇ ਉੱਤੇ ਆਪਾਂ ਬਹੁਤ ਸਾਰਾ ਕੁਝ ਇੱਦਾਂ ਦਾ ਵੇਖ ਅਤੇ ਸੁਣ ਲੈਂਦੇ ਹਾਂ ਜਿਹੜਾ ਸਾਨੂੰ ਭਰਮਾ ਦਿੰਦਾ ਅਤੇ ਗਲਤ ਪਾਸੇ ਸਾਡੇ ਪੈਸੇ ਜਾਂ ਫਿਰ ਇਨਵੈਸਟਮੈਂਟ ਚਲੀ ਜਾਂਦੀ ਹੈ। ਇਸੇ ਰਿਪੋਰਟ ਨੂੰ ਪੂਰਾ ਸੁਣਨ ਦੇ ਲਈ ਆਪਾਂ ਤੁਹਾਡੇ ਨਾਲ ਪੋਡਕਾਸਟ ਦੇ ਜ਼ਰੀਏ ਵੀ ਸਾਂਝਾ ਕਰ ਦਿਆਂਗੇ, ਅਤੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਰਿਪੋਰਟ ਨੂੰ ਵਿਸਥਾਰ ਦੇ ਨਾਲ ਸੁਣ ਪਾਓਗੇ ਹੋਰ ਕੀ ਤੱਥ ਕਿਵੇਂ ਕਿਵੇਂ ਪ੍ਰੋਗਰਾਮ ਦੇ ਵਿੱਚ ਸਮੇਂ ਦੀ ਘਾਟ ਦੇ ਕਰਕੇ ਇਹ ਰਿਪੋਰਟ ਦੇ ਤੁਹਾਨੂੰ ਜਿਹੜੀ ਮੋਟੀ ਜੀ ਝਲਕ ਦੇ ਕੇ, ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਬਲਕੀਰ ਸਿੰਘ।
2: ਜੀ ਵੈਲਕਮ ਜੀ ਸਾਰੇ ਸਰੋਤਿਆਂ ਦਾ, ਸਤਿ ਸ੍ਰੀ ਅਕਾਲ ਰਣਜੋਤ ਜੀ, ਕਿੱਦਾਂ? ਠੀਕ ਠਾਕ ਜੀ, ਪਿਆ ਫਿਰ ਤੁਹਾਡੇ ਚੁਕਾਉਣ ਦਾ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ।
2: ਤੁਸੀਂ ਤਾਂ ਸਵੇਰੇ ਸਵੇਰੇ ਡਰਾਤਾ ਜੀ, ਮੈਂ ਪੈਸੇ ਇਕੱਠੇ ਕਰੀ ਫਿਰਦਾ ਇਨਵੈਸਟਮੈਂਟ ਲਈ, ਅਤੇ ਤੁਸੀਂ ਆਉਂਦੇ ਹੋ ਰਿਪੋਰਟ ਚਲਾਤੀ ਆ।
0: ਅੱਛਾ, ਦੁਬਈ ਜਾਣਾ?
2: ਪਤਾ ਤਾਂ ਨਹੀਂ ਲੱਗ ਗਿਆ ਮੈਨੂੰ।
0: ਵੇਖੋ, ਸਭ ਤੋਂ ਪਹਿਲਾਂ ਦੁਬਈ 'ਚ ਪ੍ਰੋਪਰਟੀ ਲੈਣੀ ਹੋਵੇ ਨਾ, ਅਤੇ ਸਭ ਤੋਂ ਪਹਿਲੀ ਸ਼ਰਤ ਪਤਾ ਕੀ ਆ? ਪਹਿਲਾਂ ਦੁਬਈ ਚੋਕਲੇਟ ਖਾਣ ਦੀ ਔਕਾਤ ਰੱਖੋ।
2: ਯਾਰ ਦੋ ਤਿੰਨ ਬੰਦੇ ਹੀ ਆਉਂਦੇ ਨੇ ਗੱਲ ਜੀ, ਤੇ ਬੜੀ ਵਾਰੀ ਕੀਤੀ ਆ ਵੀ ਚੋਕਲੇਟ ਲਿਆਂਦੀ ਤੁਹਾਨੂੰ ਦੇਵਾਂਗੇ, ਪਰ ਦਿੱਤੀ ਨਹੀਂ ਅਜੇ ਤੱਕ।
0: ਹਾਂ, ਉਹਨਾਂ ਨੇ ਉਦੋਂ ਦੇਣੀ ਹੈ ਜਦੋਂ ਸਸਤੀ ਹੋ ਗਈ। ਹੁਣ ਹੋ ਗਈ ਹੋਣੀ ਮੇਰੇ ਹਿਸਾਬ ਦੇ ਨਾਲ,
2: ਜਦੋਂ ਮੈਂ ਆਪਣੇ ਇਨਵੈਸਟਮੈਂਟ ਕਰ ਲਈ ਦੁਬਈ।
0: ਨਹੀਂ, ਹੁਣ ਤਾਂ ਹੋ ਗਈ ਹੋਣੀ ਹਿਸਾਬ ਦੇ ਨਾਲ, ਹੁਣ ਤਾਂ ਕੋਈ ਡੀ ਨਹੀਂ ਰਹਿ ਗਈ ਹੋਣੀ। ਵੈਸੇ ਪਤਾ ਨਹੀਂ ਉਦੋਂ ਕਦੀ ਖਾਧੀ ਉਦੋਂ?
2: ਨਹੀਂ ਨਹੀਂ, ਮੈਂ ਖਾਧੀ ਹੋਣੀ ਕਿਤੇ ਵਾਹਵਾ ਚਿਰ ਪਹਿਲਾਂ, ਕਿਤੇ ਤੁਹਾਡੇ ਵਰਗੇ ਵੀਰ ਭਰਾਣੀ, ਇੱਕ ਉਹ ਵੀ ਇੱਕ ਅੱਧੀ ਦੰਦੀ ਜਿਵੇਂ ਮੂੰਹ ਚੋਂ ਕੱਢ ਕੇ, ਕਿ ਜਿੱਦਾਂ ਆਪ ਬੰਦਾ ਖਾਣ ਡਿਆ ਵਾ, ਉਹਨੂੰ ਵੀ ਕਿਤੇ ਵੀਰ ਭਰਾ ਨੂੰ ਉਨੀ ਕੁ ਮਿਲੀ ਸੀ, ਤੇ ਉਹਨੇ ਉਨੀ ਕੁ ਖਾਧੀ, ਥੋੜ੍ਹੀ ਜਿਹੀ ਮੈਨੂੰ ਦੇ ਦਿੱਤੀ ਵੀ ਚੱਲ ਹੁਣ ਲੱਗ ਗਏ ਖਲੋਤਾ, ਬੰਦਾ ਚੰਗੇ ਨਹੀਂ ਲੱਗੀਦਾ, ਮਾਂਜਾ ਰੱਖ ਲਈ।
0: ਮੈਨੂੰ ਹੁਣ ਚੇਤਾ ਨਹੀਂ ਆਉਣ ਡਿਆ ਕੌਣ ਆਪਾਂ ਨੂੰ ਦੇ ਕੇ ਗਿਆ,
2: ਕੋਈ ਇੱਕ ਵੀਰ ਦੇ ਕੇ ਗਿਆ,
0: ਮੈਨੂੰ ਚੇਤਾ ਨਹੀਂ ਆ ਰਿਹਾ।
2: ਬਾਬਾ ਅਮੀਰ ਹੀ ਕੋਈ ਵੀਰ ਦੇ, ਅਮੀਰ ਕੋਟ ਪੈਂਟ ਪਾਇਆ ਹੀ ਮੈਨੂੰ ਇੰਨਾ ਚੇਤਾ ਵਾ,
0: ਪਰ ਆਪਾਂ ਤਾਂ ਪਿਆਰ ਕਵਾਂਗੇ, ਵੇਖੋ ਇੰਨਾ
2: ਪਿਆਰ ਹੀ ਕਹਿੰਦਾ
0: ਵੀ ਅਮੀਰ ਇੱਕ ਅਲੱਗ ਗੱਲ ਹੁੰਦੀ ਹੈ ਮੇਰੀ, ਅਮੀਰੀ ਹੁੰਦੀ ਤੇ ਉਹ ਬੰਦਾ ਫਿਰ ਆਪਣੇ ਘਰ ਜਾ ਕੇ
2: ਅਮੀਰੀ ਹੁੰਦੀ ਤੇ ਦੋ ਦੇ ਕੇ ਜਾਂਦਾ,
0: ਦੋ ਹੀ ਦਿੱਤੀਆਂ ਸੀ,
2: ਦੋ ਦਿੱਤੀਆਂ,
0: ਮੈਨੂੰ ਚੇਤਾ ਨੀ, ਹੌਲੀ ਹੌਲੀ ਆ ਜਾਂਦਾ ਮੈਨੂੰ ਚੇਤਾ,
2: ਦੋ ਇੱਕ ਕਿਤੇ ਖੁਸ਼ੀ ਕਰ ਲਈ
0: ਹੈ,
2: ਇੱਕ ਕਿਤੇ ਖੁਸ਼ੀ ਕਰ ਲਈ,
0: ਉਹ ਪਤਾ ਨੀ ਕੋਈ ਆਪਣਾ ਇੱਥੇ ਹੀ ਕੋਈ ਸੀ ਤੇ ਉਹ ਕਹਿੰਦਾ ਵੀ ਸਾਡੇ ਨਿਆਣੇ ਬਹੁਤ ਉਹਨਾਂ ਦਿਨਾਂ ਚ ਲੱਭਦੀ ਨੀ ਹੁੰਦੀ ਸੱਚ।
2: ਅੱਛਾ ਜੀ,
0: ਹਾਂ ਉਹਨਾਂ ਦਿਨਾਂ ਚ ਕਹਿੰਦੇ ਸੀ ਮਿਲਦੀ ਨੀ ਹੈ ਤੇ ਆਪਾਂ ਨੂੰ ਤੇ ਚਲੋ ਏਡਾ ਕੋਈ ਉਹ ਸ਼ੌਂਕ ਨੀ ਸੀ, ਤੇ ਉਹ ਕਹਿੰਦੇ ਸੀ ਵੀ ਸਾਡੇ ਨਿਆਣੇ ਤੇ ਆ ਬੜੇ ਤਰਲੋ ਮੱਛੀ ਇਹਨੂੰ ਲੈ ਕੇ, ਤੇ ਮੈਂ ਕਿਹਾ ਲਓ ਫਿਰ ਨਿਆਣਿਆਂ ਨੂੰ ਖਵਾ ਦਿਓ। ਪਰ ਉਹ ਜਿਹੜੀ ਇੱਕ ਆਪਾਂ ਖਾਧੀ, ਮੈਂ ਆਪਣਾ ਤਜਰਬਾ ਜੇ ਦੱਸਾਂ ਤੇ ਉਹ ਕੋਈ ਏਡੀ ਕੋਈ ਮੈਂ ਕਹਿੰਦਾ ਵੀ
2: ਗਲਤੀ ਜਿਹੀ ਵਾਲੀ ਗੱਲ ਹੈ,
0: ਬਹੁਤ ਹੈਵੀ ਪੰਜਾ ਉਹਦੇ ਵਿੱਚ।
2: ਮਤਲਬ ਜੇ ਸਾਨੂੰ ਕਹੋ ਕਿ ਅਸੀਂ ਪੈਸੇ ਖਰਚ ਕੇ ਲੈ ਕੇ ਖਾਣੀ ਹੈ ਤੇ ਕਦੀ ਵੀ ਨਹੀਂ,
0: ਕਦੀ ਵੀ ਨਹੀਂ। ਚਲੋ ਹੁਣ ਤੇ ਆਮ ਮਿਲ ਜਾਂਦੀ ਹੈ, ਖੈਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਜਿਹਨਾਂ ਜਿਹਨਾਂ ਨੇ ਖਾਧੀ ਹੈ, ਕਿਉਂਕਿ ਆਪਾਂ ਪ੍ਰੋਪਰਟੀ ਤੇ ਚਲੋ ਲੰਬੀਆਂ ਗੱਲਾਂ ਨੇ, ਆਪਾਂ
2: ਚੋਕਲੇਟ ਤੱਕ ਸੀਮਤ ਰੱਖਦੇ ਹਾਂ,
0: ਕੋਈ ਦੁਬਈ ਦਾ ਪਰਫਿਊਮ ਪਰਫਿਊਮ ਲਾ ਲਿਆ ਕੋਈ ਇਤਰ ਉਤਰ ਮਾੜਾ ਮੋਟਾ, ਹੈਨਾ, ਤੇ
2: ਉਹ ਵੀ ਵੀਰ ਆਪਣਾ ਜਿਉਂਦਾ ਰਵੇ ਇੱਕ ਜਿਹਨੇ ਦੁਬਈ ਦਾ ਪਰਫਿਊਮ ਲਵਾਤਾ,
0: ਹਾਂ
2: ਤੇ ਉਹ ਵੀ ਨਹੀਂ ਲਾਉਣਾ,
0: ਕਿੱਦਾਂ ਸਾਬ ਨਸੀਮ ਪਰਫਿਊਮ
2: ਜਿੰਦਾਬਾਦ
0: ਜਿੰਦਾਬਾਦ,
2: ਸਾਨੂੰ ਲੋੜ ਹੀ ਨਹੀਂ ਇਨਵੈਸਟਮੈਂਟ ਕਰਨ ਦੀ, ਹੈਨਾ।
0: ਹਾਂ ਵੇਖੋ ਆਪਣੇ ਆਪ ਹੀ ਵੇਖੋ, ਰਿਲੇਸ਼ਨ ਬੰਦੇ ਨੇ ਇਨਵੈਸਟ ਕੀਤੇ ਹੋਣ ਨਾ, ਰਿਲੇਸ਼ਨ ਤੁਹਾਡੇ ਸਟਰੋਂਗ ਹੋਣ, ਅਤੇ ਫਿਰ ਉਹ ਆਪਣੇ ਆਪ ਹੀ ਚੀਜ਼ਾਂ ਆਸ ਪਾਸ ਤੋਂ ਤੁਹਾਨੂੰ, ਵੇਖੋ ਵੀਰ ਭਰਾ ਕੋਈ ਨਾ ਕੋਈ ਖਾਂਦਾ ਪੁੱਛ ਹੀ ਲੈਂਦਾ ਵਾ ਵੀ ਹਾਂਜੀ ਸਵਾਦ ਵੇਖਣਾ, ਜੀ ਸਵਾਦ ਵੇਖ ਲਿਆ ਹੋ ਸਕਦਾ ਤੁਹਾਡਾ ਜੀ ਨਾ ਕਰੇ ਮੁੜ ਕੇ, ਹੈ ਸਵਾਦ ਤੋਂ ਸੱਚ ਚੇਤਾ ਆਇਆ ਵੀ ਆਪਣਾ ਆਈ ਪੀ ਐੱਲ ਦਾ ਵੇਖ ਲਿਆ ਸਵਾਦ।
2: ਹਾਂਜੀ ਬਿਲਕੁਲ, ਆਈ ਪੀ ਐੱਲ ਰਾਤੀ ਮੈਂ ਅੱਧਾ ਕੁ ਵੇਖਿਆ ਵਾ, ਜੀ ਟੀ ਦੀ ਪੂਰੀ ਬੈਟਿੰਗ ਵੇਖ ਕੇ ਫਿਰ ਮੈਂ ਸੌਂ ਗਿਆ, ਕਿਉਂਕਿ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਨੇ ਭਾਰੀ।
0: ਓਹੋ, ਫਿਰ ਮੈਨੂੰ ਲੱਗਦਾ ਫਿਰ ਵੀ ਜੇ ਨਾ ਅੱਜ ਦੀ ਜ਼ਿੰਮੇਵਾਰੀ ਹੁੰਦੀ ਫਿਰ ਪੂਰਾ ਵੇਖ ਲੈਣਾ,
2: ਫਿਰ ਤੇ ਲੈ ਇਹਦੇ ਬੈਠੇ ਹਾਂ ਤੇ ਡਟੇ ਹਾਂ, ਫਿਰ ਤੇ ਭਾਵੇਂ ਸੁਪਰ ਓਵਰ ਹੋ ਜਾਂਦਾ ਉਹ ਵੀ ਵੇਖ ਕੇ ਸੋਣਾ ਸੀ,
0: ਇੱਕ ਨਹੀਂ ਸਾਡੇ ਕੰਮ 'ਚ ਧੱਕਾ ਬੜਾ ਹੁੰਦਾ ਨਾ।
2: ਨਹੀਂ ਨਹੀਂ ਧੱਕਾ ਕਾਹਦਾ, ਵੇਖੋ ਵੀ ਨਾਲ ਨਾਲ ਚੀਜ਼ਾਂ ਸਾਰੀਆਂ ਚੱਲਣੀਆਂ ਨੇ। ਪਰ ਆਈ ਪੀ ਐੱਲ ਦੀ ਤੁਸੀਂ ਗੱਲ ਕੀਤੀ, ਆਖਿਰਕਾਰ ਮੁੱਕ ਗਿਆ ਵਾ ਕੱਲ੍ਹ ਨੂੰ 74ਵਾਂ ਮੈਚ ਜਿਹੜਾ ਸੀ ਫਾਈਨਲ ਹੋ ਗਿਆ, ਹੁਣ ਥੋੜ੍ਹਾ ਜਿਹਾ ਸੁੱਖ ਦਾ ਸਾਹ ਹੋਊਗਾ, ਜਿਹੜੇ ਵੀਰ ਭਰਾ ਬੈਠੇ ਰਹਿੰਦੇ ਸੀ ਰਾਤ ਰਾਤ ਤੱਕ ਸਾਰਾ ਸਾਰਾ ਮੈਚ ਵੇਂਦੇ ਸੀ ਤੇ ਸਵੇਰੇ ਮੁੜ ਕੇ ਨੀਂਦ ਨਾ ਝਾਕਦੇ ਸੀ,
0: ਤੇ ਹੁਣ ਕੀ ਕਰਨਾ
2: ਸੌਂਗੇ ਅੱਜ। ਅੱਜ ਮੈਂ ਦੱਸੋ ਹਾਂ ਵੀ ਤੁਸੀਂ ਕਿਹੜਾ ਕਿਹੜਾ ਜਿਹੜਾ ਅੱਜ ਚੈਨ ਦੀ ਨੀਂਦ ਸੌਂਗਾ,
0: ਬਹੁਤ ਹੀ ਅਰੀ ਨਹੀਂ ਪੰਗਾ ਲਿਆ। ਪਰ ਜਦੋਂ ਵਰਲਡ ਕੱਪ ਹੋਇਆ ਸੀ ਨਾ,
2: ਹਾਂਜੀ,
0: ਉਦੋਂ ਇਹ ਭੁੱਸ ਜਿਹਾ ਪੈ ਗਿਆ ਸੀ ਵੀ ਰਾਤ ਮੈਂ ਹਾਂ ਮੈਚ ਵੇਖਣ ਦਾ, ਅਤੇ ਉਹ ਤੋਂ ਬਾਅਦ 'ਚ ਨਾ ਜਦੋਂ ਮੈਚ ਖਤਮ ਹੋ ਜਾਂਦੇ ਆ ਤੇ ਉਦੋਂ ਤੁਹਾਨੂੰ ਇੱਦਾਂ ਲੱਗਦਾ ਵੀ ਹਾਏ ਹੁਣ ਕੀ ਕਰੀਏ, ਹੁਣ ਤਾਂ ਕੁਛ ਬਚਿਆ ਹੀ ਨਹੀਂ ਕਰਨਾ, ਇਹ ਬੜੀ ਤਗੜੀ ਉਹ ਆ,
2: ਇਕੱਲਾ ਇਕੱਲਾ ਫੀਲ ਕਰਦਾ।
0: ਹਾਂ ਤੁਸੀਂ, ਤੁਹਾਨੂੰ ਲੱਗਦਾ ਵੀ ਹੁਣ ਇਸ ਕੁ ਜਿਹੇ ਟਾਈਮ ਦੇ ਉੱਤੇ ਆਪਾਂ ਬਹਿੰਦੇ ਹੁੰਦੇ ਹਾਂ, ਲਵਾਵਾ ਟਾਈਮ ਖਰਾਬ ਕਰਦੇ ਹਾਂ, ਕੀ ਕਰੀਏ ਕੀ। ਅੱਛਾ ਸੇਮ ਚੀਜ਼ ਤੁਹਾਨੂੰ ਫੀਲ ਹੁੰਦੀ ਆ ਜਦੋਂ ਤੁਸੀਂ ਕੋਈ ਫਿਲਮਾਂ ਵੇਖਣ ਦਾ ਤੁਸੀਂ ਆਪਣੇ ਆਪ ਨੂੰ ਭੁੱਸ ਪਾ ਲੈਂਦੇ, ਜੇ ਕੋਈ ਸੀਰੀਜ਼ ਵੇਖਣ ਦਾ ਭੁੱਸ ਪਾ ਲੈਂਦੇ ਹੋ ਅਤੇ ਤੁਸੀਂ ਉਸ ਤੋਂ ਬਾਅਦ ਇਹ ਜੇ ਥੋੜ੍ਹਾ ਬਰੀਕੀ ਦੇਣਾ ਸੋਚੋ, ਮੈਂ ਤਾਂ ਇਹ ਸੋਚਿਆ ਵੀ ਯਾਰ ਇਹ ਇੰਪੋਰਟੈਂਟ ਕਿੰਨੀ ਕੁ ਚੀਜ਼ ਆ ਵੀ ਜਿਹੜੀ ਮੈਂ ਫੀਲ ਕਰ ਰਿਹਾ ਵੀ ਆਹ ਹੁਣ ਮੈਂ ਕੀ ਕਰੂੰਗਾ, ਹੈ ਨਾ, ਹੁਣ ਹੁਣ ਅਗਲੇ ਮੈਚ ਕਦੋਂ ਸ਼ੁਰੂ ਹੋਣਗੇ, ਫਿਰ ਬੰਦਾ ਅਗਲਾ ਵੇਖਣਾ ਅਗਲਾ ਚੱਖਣਾ ਸ਼ੁਰੂ ਕਰ ਦਿੰਦਾ, ਤਾਂ ਕਈ ਵਾਰੀ ਨਜਾਇਜ਼ ਜਿਹੇ ਮੈਚ ਹੀ ਐਵੇਂ ਤੁਸੀਂ ਵੇਖੀ ਜਾਂਦੇ ਹੋ ਜਿਨ੍ਹਾਂ ਦੇ ਵਿੱਚ ਕੁਛ ਖਾਸ ਮਤਲਬ ਐਡਾ ਕੋਈ ਹੁੰਦਾ ਨਹੀਂ। ਸੋ ਇਸ ਕਰਕੇ ਆਪਣੇ ਆਪਣੇ ਮਨ ਦੇ ਉੱਤੇ ਬੋਝ ਹੀ ਆ, ਅਤੇ ਜੇਕਰ ਤੁਸੀਂ ਵੀ ਇੱਦਾਂ ਦਾ ਕੁਛ ਫੀਲ ਕਰਦੇ ਉਹਦਾ ਨਾ ਮੈਨੂੰ, ਮੈਂ ਵੇਖਿਆ ਸਿੱਧਾ ਜਿਹਾ ਤਰੀਕਾ ਵੈਸੇ ਇਹ ਆ ਵੀ ਤੁਸੀਂ ਸ਼ੁਰੂ ਹੀ ਨਾ ਕਰੋ।
2: ਉਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਸ਼ੁਰੂ 'ਚ ਭੁੱਸ ਦੀ, ਅਤੇ ਉਹੀ ਜੇ ਬਿਲਕੁਲ, ਕਿਉਂਕਿ ਜਦੋਂ ਮੈਂ ਪਹਿਲਾਂ ਜਦੋਂ ਆਈ ਪੀ ਐੱਲ ਸ਼ੁਰੂ ਹੋਇਆ ਸੀ ਮੈਂ 10-12 ਮੈਚ ਨਹੀਂ ਸੀ ਵੇਖੇ, ਧਿਆਨ ਜਾਂ ਹੋਰ ਪਾਸੇ ਲਾ ਲਓ ਹੀ,
0: ਜਾਂ ਬਿਲਡਅਪ ਹੋ ਰਿਹਾ,
2: ਹਾਂ ਬਿਲਡਅਪ ਹੋ ਰਿਹਾ ਸੀ ਕਿ ਚਲੋ ਸਾਨੂੰ ਇਹ ਕਿ ਹਾਲੇ ਚੱਲਿਆ ਵਾ, ਵੀ ਕਿਉਂਕਿ ਪਹਿਲੇ ਹੁੰਦੇ ਵੀ ਨਹੀਂ ਐਵੇਂ ਤੁਹਾਨੂੰ ਕਹਾਂ ਕੋਈ ਜ਼ਿਆਦਾ ਇੰਟਰਸਟਿੰਗ ਵਾਲੇ ਮੈਚ, ਵੀ 5-7 ਤਾਂ ਬੰਦੇ ਨੂੰ ਉੱਦਾਂ ਹੀ ਨਿਕਲ ਜਾਂਦੇ ਵੀ ਚਲੋ ਹਾਲੇ ਸ਼ੁਰੂ ਹੋਇਆ, ਗਾਂਹ ਜਾ ਕੇ ਜਦੋਂ ਕੰਮ ਮਗੂਗਾ ਪੱਖੂਗਾ ਉਦੋਂ ਵੇਖਾਂਗੇ। ਪਰ ਉਹ ਗੱਲ ਕਿ ਇੱਕ ਮੈਚ ਵੇਖ ਲਿਆ ਤੁਸੀਂ, ਉਹਦੇ 5-7 ਓਵਰ ਵੀ ਬਹਿ ਕੇ ਵੇਖ ਲਏ ਅਤੇ ਉਹ ਫਿਰ ਤੁਹਾਡਾ ਇੱਕ ਬਣ ਲਓ ਭੁੱਸ ਬਣ ਗਿਆ, ਜਾਂ ਫਿਰ ਤੁਹਾਨੂੰ ਐਂ ਲੱਗਣ ਲੱਗ ਪੈਣਾ ਕਿ ਜੇ ਮੈਂ ਹੁਣ ਨਾ ਅਗਲੇ ਵੇਖੇ ਤਾਂ ਪਤਾ ਨਹੀਂ ਕੀ ਹੋ ਜਾਣਾ, ਨਾ ਅਗਲੀ ਬੈਟਿੰਗ ਵੇਖੀ ਤਾਂ ਪਤਾ ਨਹੀਂ ਕੀ ਹੋ ਜਾਣਾ।
0: ਬਾਕੀ ਗੱਲਾਂ ਦੀਆਂ ਗੱਲਾਂ ਵੀਰ, ਕ੍ਰਿਕਟ ਪ੍ਰੇਮੀਓ, ਉਹ ਬੰਦਾ ਫੜਿਆ ਗਿਆ ਜੇ ਜਿਹਦੇ ਵੇਖਣ ਤੋਂ ਬਾਅਦ ਪੰਜਾਬ ਹਾਰਨਾ ਸ਼ੁਰੂ ਹੋਇਆ।
2: ਨਹੀਂ ਨਹੀਂ, ਉਹ ਪਹਿਲਾਂ ਜਦੋਂ ਮੈਂ ਵੇਖੇ 2 ਜਿੱਤੇ ਸੀ ਉਹਨਾਂ ਨੇ, 2 ਜਿੱਤ ਕੇ ਉੱਤੋਂ ਉਹ ਵੇਖਿਓ ਤੁਸੀਂ ਭਲਾ, ਹੋਰ ਮੈਂ ਥੱਲੇ ਉਤਰਾਂ ਤਾਂ ਮੈਨੂੰ ਫੜ ਲੈਣ।
0: ਨਹੀਂ ਹੁਣ ਤੱਕ ਡੰਡਾ ਪੈ ਗਿਆ,
2: ਆਪਾਂ ਪੋਸਟ ਪਾਈ ਆਪਣੇ ਪੇਜ ਦੇ ਉੱਤੇ, ਪੀ ਆਰ ਸੀ ਬੀ 5 ਵਿਕਟਾਂ ਨਾਲ ਜਿੱਤ ਗਈ ਆ। 2026 ਦਾ ਦੂਜਾ ਸਾਲ ਹੀ ਜਿਹੜਾ ਆਰ ਸੀ ਬੀ ਨੇ ਜਿੱਤਿਆ, ਪਹਿਲਾਂ ਪਿਛਲੇ ਸਾਲ ਜਿੱਤਿਆ ਸੀ, ਅਤੇ ਥੱਲੇ ਮੈਸੇਜ ਆਉਣ ਲੱਗ ਪਏ ਵੀ ਨਹੀਂ ਤੁਸੀਂ ਆਰ ਸੀ ਬੀ ਦੇ ਸਪੋਰਟਰ ਜੇ ਤਾਂ ਅਸੀਂ ਤੁਹਾਨੂੰ ਅਨਫੋਲੋ ਕਰਨ ਲੱਗੇ।
0: ਨਹੀਂ ਵੇਖੋ ਜਿਹੜਾ ਇੰਨੀ ਕੁ ਚੀਜ਼ ਕਰਕੇ ਜਿਹੜੇ ਬੰਦੇ ਦਾ ਦਿਲ ਦੁੱਖ ਜਾਂਦਾ ਵਾ। ਤੁਸੀਂ ਸੋਚੋ ਵੀ ਕੀ ਮਾਨਸਿਕ ਅਵਸਥਾ ਹੋਊਗੀ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਸੱਚ ਮੰਨ ਕੇ ਬਹਿ ਜਾਂਦੇ ਹਾਂ। ਸੋ ਮੈਂ ਤਾਂ ਇਹ ਕਹੂੰਗਾ ਵੀ ਭਾਅ ਜਿੰਨੇ ਵੀ ਇਹ ਮੈਚ ਮੂਚ ਨੇ ਇਹਨਾਂ ਨੂੰ ਫਿਲਮ ਵਾਂਗੂ ਵੇਖਿਆ ਕਰੋ। ਸੋ ਤੁਹਾਡੇ ਉਹ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਜਦੋਂ ਅਮਿਤਾਬ ਬੱਚਨ ਕਹਿੰਦੇ ਮਰ ਜਾਂਦਾ ਸੀ, ਧਰਮਿੰਦਰ ਮਰ ਜਾਂਦਾ ਸੀ ਫਿਲਮ 'ਚ, ਤਾਂ ਰੋਣ ਲੱਗ ਪੈਂਦੇ ਸੀ ਲੋਕ। ਤੁਸੀਂ ਉਹਨਾਂ ਤੋਂ ਕੁਛ ਬਹੁਤਾ ਫਰਕ ਨਹੀਂ ਪਾਇਆ ਹਾਲੇ ਤੱਕ, ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਇੱਕ ਫਿਲਮ ਹੀ ਆ। ਇਹ ਫਿਲਮ ਜਿਹੜੀ ਇਸ ਵਾਰੀ ਇੱਕ ਹੀਰੋ ਜਿਹੜਾ ਉਹਨੂੰ ਛਿੱਤਰ ਪਏ ਆ ਜਾਂ ਉਹ ਮਰ ਗਿਆ, ਅਤੇ ਅਗਲੀ ਵਾਰੀ ਉਹੀ ਹੀਰੋ ਜਿਹੜਾ ਵਾ ਉਹਨੇ ਦੂਸਰਿਆਂ ਨੂੰ ਕੁੱਟਣਾ ਵਾ, ਅਤੇ ਹੋ ਸਕਦਾ ਉਹ ਦੂਸਰੇ ਨੂੰ ਕਿਤੇ ਮਾਰ ਦੇ, ਉਹਨੂੰ ਕੋਈ ਰੋਲ ਵੱਖਰਾ ਮਿਲੇ। ਸੋ ਇੱਦਾਂ ਹੀ ਟੀਮਾਂ ਨੇ, ਇੱਦਾਂ ਹੀ ਪਲੇਅਰ ਨੇ। ਸੋ ਬਹੁਤਾ ਜਜ਼ਬਾਤੀ ਹੋਣ ਦੀ ਲੋੜ ਨਹੀਂ, ਇਹ ਸਿਰਫ ਤੁਹਾਡੇ ਐਂਟਰਟੇਨਮੈਂਟ ਦੇ ਲਈ ਨੇ, ਤੁਹਾਨੂੰ ਆਪਣੇ ਆਪ ਨੂੰ ਦੁਖੀ ਹੋਣ ਦੇ ਲਈ, ਕਰਨ ਲਈ ਜਾਂ ਕਲਪਾਉਣ ਲਈ ਨਹੀਂ ਆ। ਸੋ ਖੈਰ ਕੁਛ ਨਾ ਕੁਛ ਆਰ ਪਾਰ ਜਿਹਾ ਬਣਾਈ ਰੱਖਦੇ ਨੇ ਸਾਡੇ ਐਂਟਰਟੇਨਮੈਂਟ ਲਈ ਨੇ, ਅਤੇ ਉਸੇ ਦੇ ਵਿੱਚੋਂ ਹੀ ਇੱਕ IPL ਸਾਰੀ ਦੁਨੀਆ ਜਿਹੜੀ ਆ ਰਹੀ ਲੱਗੀ ਹੈ। ਅਤੇ ਖੈਰ ਤੁਸੀਂ ਦੱਸਿਓ ਭਾਈ, ਜੇ ਤੁਹਾਡੀ ਟੀਮ ਜਿੱਤ ਗਈ ਤਾਂ ਤੁਹਾਨੂੰ ਵਧਾਈਆਂ।
2: ਰਣਜੋਤ ਜੀ, ਕੱਲ੍ਹ ਦਾ ਜਿਹੜਾ ਮੈਚ ਸੀ ਨਾ, ਮਤਲਬ ਜ਼ਿਆਦਾ ਆਪਾਂ ਪਹਿਲਾਂ ਇਹ ਵੀ ਪੋਸਟ ਪਾਈ ਸੀ ਕਿ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵਾ ਪ੍ਰੈਡਿਕਸ਼ਨ, ਕਿਉਂਕਿ ਚੀਮੇ ਵੱਜਦੀਆਂ ਤਾਂ ਹੋ ਜਾਂਦੀਆਂ ਨੇ ਸੱਚ ਜਾਂ ਕੀਤੀਆਂ ਜਾਂਦੀਆਂ ਨੇ ਕਹਿ ਲਓ ਵੀ ਜੋੜਿਆ ਜਾਂਦਾ।
0: ਉਹਨੇ ਕੀ ਕਿਹਾ ਸੀ?
2: ਉਹਨੇ ਇਹ ਕਿਹਾ ਸੀ ਕਿ 7 ਨੰਬਰ 'ਤੇ ਲੱਗਾ ਜੈਕਪੋਟ ਮੇਰਾ, ਗਾਣਾ ਕੱਢਿਆ ਸੀ ਉਹਨੇ।
0: ਅਤੇ 7 ਨੰਬਰ ਕੌਣ ਹੈ?
2: 7 ਨੰਬਰ 'ਤੇ ਕੋਈ ਵੀ ਨਹੀਂ ਸੀ, 7 ਨੰਬਰ 'ਤੇ ਇਹ ਹੀਗਾ ਕਿ 7 ਵਿਕਟਾਂ ਤੋਂ ਉਦੋਂ ਪੰਜਾਬ ਜਿੱਤ ਗਿਆ ਸੀ, ਅਤੇ 7ਵਾਂ ਉਹਨਾਂ ਦਾ ਮੈਚ ਸੀ, 6 ਪਹਿਲਾਂ ਉਹ ਹਾਰ ਚੁੱਕੇ ਸੀ, ਅਤੇ ਉਹ ਐਂ ਜੋੜਿਆ ਗਿਆ ਵੀ ਉਹਨੇ ਇੱਕ ਦਿਨ ਪਹਿਲਾਂ ਹੀ ਉਹ
0: ਗਾਣਾ ਜੋੜ ਲਿਆ ਜਾਂਦਾ।
2: ਹਾਂਜੀ, ਕਿ 7ਵਾਂ ਮੈਚ ਹੋ ਗਿਆ, 7 ਵਿਕਟਾਂ ਤੋਂ ਜਿੱਤ ਗਿਆ, ਮਤਲਬ ਇੱਦਾਂ ਕਰਕੇ ਅਤੇ ਉਹਨੂੰ ਨਾਲ।
0: ਮੈਨੂੰ ਇਹ ਚੀਜ਼ 'ਤੇ ਵੀ ਹੈਰਾਨੀ ਹੁੰਦੀ, ਆਪਾਂ ਜਦੋਂ ਪੜ੍ਹਦੇ ਹੁੰਦੇ ਹੈ ਨਾ, ਅਤੇ ਉਦੋਂ ਉਹ ਹੁੰਦਾ ਸੀ ਵੀ ਕੋਈ ਕਵਿਤਾਵਾਂ ਕੋਈ ਕਿਸੇ ਕਿਸਮ ਦੀ ਕੋਈ ਲਿਖਤ, ਅਤੇ ਉਹਦੀ ਵਿਆਖਿਆ ਕਰਨੀ ਹੁੰਦੀ ਸੀ, ਪ੍ਰਸੰਗ ਸਾਹਿਤ ਵਿਆਖਿਆ। ਅਤੇ ਮੈਂ ਇਹ 'ਤੇ ਵੀ ਹੈਰਾਨ ਹੁੰਦਾ ਵੀ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗਾਣਿਆਂ ਦੀ ਪ੍ਰਸੰਗ ਸਾਹਿਤ ਵਿਆਖਿਆ ਚੱਲ ਰਹੀ ਹੁੰਦੀ ਆ ਵੀ ਇਹਦੇ ਆਹ ਮਤਲਬ ਸੀ, ਇਹਨੇ ਆਹ ਕਿਹਾ, ਇਹਨੇ ਫਲਾਣੇ ਰੈਸਟੋਰੈਂਟ ਦੀ ਗੱਲ ਕੀਤੀ ਆ, ਇਹਨੇ ਫਲਾਣੀ ਹੀਰੋਇਨ ਦੀ ਗੱਲ ਕੀਤੀ ਆ, ਫਲਾਣਾ ਪਰਫਿਊਮ ਦੀ ਗੱਲ ਕੀਤੀ ਆ, ਮਤਲਬ ਗਾਣਿਆਂ ਦੀ ਵੀ ਵਿਆਖਿਆ ਹੋਣ ਲੱਗ ਪਈ।
2: ਇਹਦੇ ਵਿੱਚ ਨਾ ਕਈ ਜਿਹੜੀਆਂ ਚੀਜ਼ਾਂ ਸੀ ਉਹ ਪਹਿਲਾਂ ਵੀ ਗਾਣਿਆਂ ਦੇ ਵਿੱਚ ਆਉਂਦੀਆਂ ਸੀ, ਅਤੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਵੀ ਉਹਨੂੰ ਗਾਣੇ ਵਾਂਗੂ ਸੁਣਿਆ ਅਤੇ ਗਾਣੇ ਵਾਂਗੂ ਗਾਹ ਵੱਧ ਗਏ। ਪਰ ਹੁਣ ਜਿਹੜਾ ਗਾਣਾ ਆਉਂਦਾ ਉਹਦੀ ਤਾਂ ਤਹਿ ਤੱਕ ਚੱਲ ਜਾਂਦੇ ਆ, ਉਹ ਤਾਂ ਐਂ ਆ ਵੀ ਆਹ ਅੱਖਰ ਕਿਹਾ ਇਹਨੇ, ਇਹਦਾ ਕੀ ਮਤਲਬ ਹੋਊਗਾ, ਆਹ ਕੀ ਕੱਢਿਆ। ਪਰ ਹੁਣ ਇਹ ਵੀ ਚੀਜ਼ ਹੋ ਗਿਆ ਨਾ, ਪਹਿਲਾਂ ਮੈਨੂੰ ਲੱਗਦਾ ਗਾਣਿਆਂ ਦੇ ਜਿਹੜੇ ਨਾਂ ਸੀ ਜਿੰਨੇ ਕੁ ਮੈਂ ਸੁਣੇ ਆ ਉਹਦੇ ਵਿੱਚ ਆ ਗਿਆ ਵੀ ਨੋਰਮਲ ਜੇ ਨਾਂ ਮੇਰਾ ਭਰਾ ਜਾਂ ਮਾਂ 'ਤੇ ਆ ਗਿਆ ਜਾਂ ਪਿਓ ਨਾਮ ਰੱਖ ਦਿੱਤਾ ਗਾਣੇ ਦਾ ਜਾਂ ਅਸੀਂ ਸਾਰੇ ਨਾਂ ਰੱਖਤਾ ਹਨਾ ਜਾਂ ਪਰਿਵਾਰ ਨਾਂ ਰੱਖਤਾ ਗਾਣੇ ਦਾ। ਪਰ ਹੁਣ ਨਾਂ ਵੀ ਤਾਂ ਵੇਖੋ ਨਾ ਕਿੱਦਾਂ ਕਿੱਦਾਂ ਦੇ ਆਉਣ ਡੇ ਆ। ਹੁਣ ਨਾਂ ਹੀ ਬਰਮੁਡਾ ਟ੍ਰਾਇੰਗਲ ਰੱਖਤਾ ਵਾ ਐਲਬਮ ਦਾ, ਨਿਗਮਾ ਆ ਗਿਆ ਵਾ, ਫਿਰ ਇੰਨੇ ਆਪਣਾ ਮਲਕੀਰ ਤੌਲਖ ਨੇ ਇੱਕ ਐਲਬਮ ਕੱਢੀ ਉਹਦਾ ਨਾਂ ਵੇਖੋ, ਮਤਲਬ ਹਰ ਇੱਕ ਦਾ ਗਾਣਿਆਂ ਦਾ ਨਾਮ ਹੀ ਉਹਨਾਂ ਨੂੰ ਐਂ ਲੱਗਣ ਡਿਆ ਕਿ ਸ਼ਾਇਦ ਇੱਕ ਹਾਈਪ ਬਣਾਉਣੀ ਆ, ਅਤੇ ਉਹ ਹਾਈਪ ਜਿੰਨਾ ਚਿਰ ਨਾਂ ਬਣੀ ਅਤੇ ਉਨਾ ਚਿਰ ਗਾਣਾ ਨਹੀਂ ਚੱਲਣਾ, ਐਲਬਮ ਨਹੀਂ ਚੱਲਣੀ।
0: ਚਲੋ ਇੱਕ ਇੱਕ ਟ੍ਰੈਂਡ ਹੁੰਦਾ, ਇੱਕ ਸਮਾਂ ਹੁੰਦਾ, ਇੱਕ ਦੌਰ ਹੁੰਦਾ, ਅਤੇ ਖੈਰ ਚਲੋ ਦੌਰ ਦੇ ਨਾਲ ਚਲੋ, ਥੋੜ੍ਹਾ ਥੋੜ੍ਹਾ ਆਸ ਪਾਸ ਦੀ ਤੁਸੀਂ ਸਮਝ ਸੂਰ ਰੱਖੋ, ਜੋ ਕੁਛ ਹੋਇਆ ਵਾਪਰਿਆ ਜੋ ਚੱਲ ਰਿਹਾ ਉਹ ਥੋੜ੍ਹਾ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਕਰਦੇ ਅੱਗੇ ਵੱਧਦੇ ਜਾਈਦਾ। ਸੋ ਅੱਜ ਦੇ ਅਗਲੇ ਸੈਗਮੈਂਟ ਦੇ ਵਿੱਚ ਦੋਸਤੋ, ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਇੱਕ ਵਿਸ਼ਾ ਵੀ ਡਿਸਕਸ ਕਰਾਂਗੇ। ਅੱਜ ਕਾਫੀ ਇੰਪੋਰਟੈਂਟ ਡੇ ਆ, ਜਿਹੜਾ ਕਿ ਮੈਂ ਕਹੂੰਗਾ ਵੀ ਸਾਡੇ ਲਈ ਤਾਂ ਹਰ ਰੋਜ਼ ਹੀ ਹੋਣਾ ਹੁੰਦਾ ਹੈ ਅਤੇ ਹੋਣਾ ਚਾਹੀਦਾ ਵਾ, ਅਤੇ ਖੈਰ ਜੇਕਰ ਨਹੀਂ ਆ ਤਾਂ ਉਹਨੂੰ ਜ਼ਰੂਰ ਆਪਾਂ ਲੈ ਕੇ ਆਈਏ ਆਪਣੇ ਰੋਜ਼ਮਰਾ ਦੇ ਚੇਤਿਆਂ ਦੇ ਵਿੱਚ। ਅੱਜ ਗਲੋਬਲ ਡੇ ਆਫ ਪੇਰੈਂਟਿੰਗ ਆ, ਯਾਨੀ ਕਿ ਮਾਪਿਆਂ ਦਾ ਅੱਜ ਵਿਸ਼ਵ ਦਿਵਸ ਹੈ, ਜਿੱਥੇ ਆਪਾਂ ਫਾਦਰ ਡੇ ਮਨਾਉਂਦੇ ਹਾਂ, ਮਦਰ ਡੇ ਮਨਾਉਂਦੇ ਹਾਂ, ਉੱਥੇ ਗਲੋਬਲ ਡੇ ਆਫ ਪੇਰੈਂਟਿੰਗ ਵੀ ਅੱਜ 1 ਜੂਨ ਦਾ ਸਮਾਂ ਚੁਣਿਆ ਗਿਆ ਸੀ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਪਰ ਉਹਦੇ ਦਰਮਿਆਨ ਹੋਰ ਬਹੁਤ ਸਾਰਾ ਕੁਛ ਹੈ ਇਸ ਸੈਗਮੈਂਟ ਦੇ ਵਿੱਚ। ਅਗਲੇ ਸੈਗਮੈਂਟ ਤੋਂ ਆਪਾਂ ਇਸ ਪਾਸੇ ਨੂੰ ਗੱਲਾਂ ਬਾਤਾਂ ਮੋੜ ਕੇ ਅਤੇ ਲੈ ਕੇ ਆਵਾਂਗੇ ਮਾਪਿਆਂ ਬਾਰੇ ਤੁਹਾਡੀ ਜਾਂ ਫਿਰ ਸਾਡੀ ਅੱਗੇ ਤੁਹਾਡੀ ਕੀਤੀ ਜਾ ਰਹੀ ਪਰਵਰਿਸ਼ ਦੇ ਬਾਰੇ, ਤੁਹਾਡੀ ਖੁਦ ਦੀ ਹੋਈ ਪਰਵਰਿਸ਼ ਦੇ ਬਾਰੇ। ਸੋ ਮਾਪਿਆਂ ਨੂੰ ਸਮਰਪਿਤ ਰਹੂਗਾ ਅੱਜ ਦਾ ਸਾਡਾ ਇਹ ਪ੍ਰੋਗਰਾਮ। ਅਤੇ ਇਸ ਤੋਂ ਬਲੈਦਾ ਬਲਕੀਰ ਜੀ, ਅੱਜ ਦੇ ਦਿਨ ਜਿਹੜੀ ਇੱਕ ਛੁੱਟੀ ਵੀ ਆ, ਅੱਜ ਦੇ ਦਿਨ ਪਤਾ ਨਹੀਂ ਛੁੱਟੀ ਹੈਗੀ ਕਿ ਨਹੀਂ ਹੈਗੀ, ਤੁਸੀਂ ਦੱਸੋ ਬਾਈ ਵੈਸਟਰਨ ਆਸਟ੍ਰੇਲੀਆ ਵਾਲਿਓ ਅੱਜ ਦੇ ਦਿਨ, ਕਿਉਂਕਿ ਜਿਹੜਾ ਜੂਨ ਦਾ ਪਹਿਲਾ ਸੋਮਵਾਰ ਹੁੰਦਾ ਵਾ ਉਸ ਦਿਨ ਵੈਸਟਰਨ ਆਸਟ੍ਰੇਲੀਆ ਡੇ ਮਨਾਇਆ ਜਾਂਦਾ। ਸੋ ਅੱਜ ਵੈਸਟਰਨ ਆਸਟ੍ਰੇਲੀਆ ਡੇ ਵੀ ਆ, ਅਤੇ ਕਰੋ ਤੁਸੀਂ ਭਾਈ ਇੰਜੋਏ ਅੱਜ ਦਾ ਦਿਨ। ਅਤੇ 1829 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਏ ਸੀ ਅਤੇ ਸਵਾਨ ਰਿਵਰ ਕਲੋਨੀ ਦੇ ਵਿੱਚ ਜਦੋਂ ਇਹਨਾਂ ਦੀ ਆਮਦ ਹੋਈ ਸੀ, ਅਤੇ ਉਸੇ ਯਾਦ ਦੇ ਵਿੱਚ ਇਹ ਦਿਨ ਹੁਣ ਤੱਕ ਕਹਿੰਦੇ ਮਨਾਇਆ ਜਾ ਰਿਹਾ। ਪਹਿਲਾਂ ਇਸ ਨੂੰ ਫਾਊਂਟੇਨ ਡੇ ਸੋਰੀ ਫਾਊਂਡੇਸ਼ਨ ਫਾਊਂਡੇਸ਼ਨ ਡੇ ਇਹਨਾਂ ਨੂੰ ਇਹਨੂੰ ਕਿਹਾ ਜਾਂਦਾ ਹੈ ਅਤੇ ਹੁਣ 2012 ਦੇ ਵਿੱਚ ਇਹਦਾ ਨਾਮ ਬਦਲ ਕੇ ਅਤੇ ਵੈਸਟਰਨ ਆਸਟ੍ਰੇਲੀਆ ਡੇ ਰੱਖ ਦਿੱਤਾ ਗਿਆ ਅਤੇ ਉਹ ਜੇਕਰ ਤੁਸੀਂ ਵੀ ਮਾਣ ਰਹੇ ਹੋ ਆਨੰਦ ਅੱਜ ਦੀ ਛੁੱਟੀ ਦਾ ਅਤੇ ਤੁਹਾਨੂੰ ਵਧਾਈਆਂ ਭਾਈ ਬਾਕੀ ਜੇ ਕੰਮਾਂ ਦਾ ਆਨੰਦ ਮਾਣ ਰਹੇ ਹੋ ਅਤੇ ਤੁਹਾਨੂੰ ਕੰਮਾਂ ਦੀਆਂ ਵਧਾਈਆਂ
2: ਜੀ ਪਬਲਿਕ ਹੋਲੀਡੇ ਆ ਅਤੇ ਜੇ ਕੰਮ ਕਰ ਰਹੇ ਹੋਣਗੇ ਤਾਂ ਫਿਰ ਪੈਸੇ ਵੀ ਤਾਂ ਵੇਖੋ ਨਾ ਕਿੰਨੇ ਮਿਲਣੇ ਪਬਲਿਕ ਹੋਲੀਡੇ 'ਤੇ ਉਹ ਦੂਜਾ ਪਾਸਾ ਨਹੀਂ ਨਾ ਨਹੀਂ ਦੱਸਦੇ
0: ਸ਼ੁੱਕਰਵਾਰ ਵਰਗਾ ਦਿਨ ਹੈ ਅੱਜ
2: ਜੀ ਅਤੇ ਆਪਾਂ ਆਈ ਪੀ ਐੱਲ ਦੀ ਤੁਸੀਂ ਗੱਲ ਛੇੜੀ ਅਤੇ ਮੈਂ ਚਾਹੁੰਦਾ ਕਿ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਆਪਾਂ ਸਰੋਤਿਆਂ ਨੂੰ ਦੱਸ ਦਈਏ ਵੈਸੇ ਤਾਂ ਚਲੋ ਆਪਾਂ ਲੱਗੇ ਰਹੇ ਹਾਂ ਇੰਨਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਆਪਾਂ ਵੇਖਣ ਡਿਆਂ ਅਤੇ ਆਪਾਂ ਉਹਦਾ ਤੱਤ ਕੱਢ ਹੀ ਲਿਆ ਹੋਣਾ ਵਾ ਪਰ ਫਿਰ ਵੀ ਆਈ ਪੀ ਐੱਲ ਦਾ ਮੈਚਾਂ ਦਾ ਪਰ ਫਿਰ ਵੀ ਉਹਦੇ ਵਿੱਚੋਂ ਕਹਿੰਦੇ ਨੇ ਕਿ ਜਿਹੜਾ
0: ਮੁੱਕਿਆ ਨਹੀਂ
2: ਏਦਾਂ ਕਿੱਦਾਂ ਮੁੱਕ ਜੂਗਾ ਇਹ ਚੀਜ਼ਾਂ ਹੈ ਹੀ ਨਹੀਂ ਮੁੱਕਣ ਵਾਲੀਆਂ ਇਹ ਮੁੱਕਦੇ ਮੁੱਕਦੇ ਨਾਲ ਹੀ ਅਗਲੇ ਨੇ ਅਗਲੀ ਟਰਾਈ ਸੀਰੀਜ਼ ਦਾ ਉਹ ਸੁੱਟਤਾ ਵੀ ਆਹ ਸਾਡੀ ਟੀਮ ਹੈ ਸ਼੍ਰੀ ਲੰਕਾ ਦੀ
0: ਨਹੀਂ ਹਾਲੇ ਤੇ ਇਹਦੇ ਬੜੇ ਤੱਤ ਕੱਢ ਕੱਢ ਕੇ ਲਿਆਉਣੇ
2: ਹਾਂਜੀ ਹਾਂਜੀ ਹਾਲੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਇਹਦੇ ਵਿੱਚ ਕਹਿੰਦੇ ਨੇ ਕਿ 26 ਜਿਹੜਾ ਸਾਲ ਲੰਘ ਕੇ ਗਿਆ ਵਾ ਯਾਨੀ ਖਤਮ ਹੋ ਗਿਆ ਕੱਲ੍ਹ ਦੇ ਦਿਨ ਉਹ ਆਖਰੀ ਮੈਚ ਸੀਗਾ ਉਹਦੇ ਵਿੱਚ ਜਿਹੜਾ ਉਹ 200+ ਜਿਹੜੇ ਉਹ ਸਭ ਤੋਂ ਜ਼ਿਆਦਾ ਵਾਰੀ ਬਣੇ ਆ
0: ਇਸ ਸੀਜ਼ਨ
2: ਹਾਂਜੀ 200 ਬਿਲਕੁਲ ਸਾਰਿਆਂ ਨੇ ਇੰਜੋਏ ਵੀ ਕੀਤਾ ਵਾ ਤੇ ਫੇਰ ਹੀ ਵੇਖੋ ਇੰਜੋਏ ਵੀ ਫੇਰ ਹੀ ਹੁੰਦਾ ਹੁਣ ਤੁਸੀਂ ਟੁੱਕ ਟੁੱਕ ਲਾਈ ਰੱਖੋ ਹੁਣ ਕੱਲ ਦਾ ਫਾਈਨਲ ਮੈਚ ਸੀ ਪਰ ਉਹ ਫਾਈਨਲ ਵਾਲੀ ਫੀਲ ਜੀ ਨਹੀਂ ਆਈ ਹੁਣ ਉਹ ਇੱਕ ਨਾਰਮਲ ਮੈਚ ਹੋ ਗਿਆ ਕਿਉਂਕਿ ਹੁਣ 155 ਬਣਾਏ ਉਹਦੇ ਤੇ ਹੁਣ ਕੀ ਮੰਨ ਲਓ ਕਰ ਲੋਗੇ ਤੁਸੀਂ ਨਾ ਕਿਸੇ ਦਾ 100 ਵੱਜਣਾ
0: ਕੀ ਬੰਦਾ ਜਾਗੂਗਾ
2: ਨਾ ਕਿਸੇ ਦਾ ਚੰਗੀ ਤਰ੍ਹਾਂ ਉਹੀ ਨਾ ਕਿਸੇ ਦਾ ਚੰਗੀ ਤਰ੍ਹਾਂ ਕੁੱਟਣ ਨੂੰ ਜੀ ਕਰਦਾ ਵੀ ਹੁਣ ਇੰਨੇ ਕੁ ਤੇ ਕੁੱਟ ਕੇ ਆਊਟ ਹੋ ਗਏ ਤੇ ਬੇਇੱਜ਼ਤੀ ਜਾਂਦੀ ਹੈ ਹੌਲੀ ਹੌਲੀ ਲੱਗੇ ਰਹੋ ਵੀ ਇੰਨੇ ਕੁ ਬਣਾ ਲਓ
0: ਮਤਲਬ ਕੋਹਲੀ ਸਟਾਈਲ ਵਾਲਾ ਮੈਚ ਹੀ ਕੋਹਲੀ ਸਟਾਈਲ ਮੈਚ ਹੀ
2: ਸੂਰਜਵੰਸ਼ੀ ਨਾ ਵੀਡੀਓ ਜੀ ਚੱਲਣ ਡੀ ਇੱਕ ਤੇ ਆਪਸ 'ਚ ਹੀ ਬੈਠੇ ਟੀਮ ਮੇਟ ਤੇ ਉਹਨੂੰ ਉਹਦਾ ਟੀਮ ਮੈਂਬਰ ਉੱਦਾਂ ਹੀ ਹਾਸੇ ਮਜ਼ਾਕ 'ਚ ਜਿੱਦਾਂ ਮੰਨ ਲਓ ਆਪਾਂ ਵੀਡੀਓ ਬਣਾਉਣ ਡੇ ਆਪਣੀ ਪਰਸਨਲ ਉਹਨੂੰ ਆਉਂਦਾ ਵੀ ਯਾਰ ਵੇਖ ਤੂੰ ਇੰਨਾ ਵਧੀਆ ਖੇਡਣ ਡਿਆ ਵਾ ਪਰ ਤੇਰਾ 100 ਨਹੀਂ ਬਣ ਡਿਆ ਅੱਛਾ ਹਨਾ ਤੂੰ ਕਈ ਵਾਰੀ 3 ਪਹਿਲਾਂ ਆਊਟ ਹੋ ਜਾਂਦਾ 5 ਪਹਿਲਾਂ ਆਊਟ ਹੋ ਜਾਂਦਾ 7 ਪਹਿਲਾਂ ਆਊਟ ਹੋ ਜਾਂਦਾ ਤੇ ਕਹਿੰਦਾ ਵੀ ਤੂੰ ਮੈਨੂੰ ਦੱਸ ਵੀ ਤੂੰ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ ਵੀ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ ਤੂੰ ਵੀ ਤੈਨੂੰ ਕੀ ਲੱਗਦਾ ਵਾ ਤੂੰ ਹੁਣ ਵੇਖੇਗਾ ਅਨੈਲਿਸ ਕਰੇਗਾ ਤੇ ਕਹਿੰਦਾ ਯਾਰ ਵੇਖ ਮੈਨੂੰ ਇਹ ਨਹੀਂ ਪਰਵਾਹ ਹੈਗੀ ਪਰ ਕਹਿੰਦਾ ਵੀ ਮੈਨੂੰ ਮੈਂ ਕੋਹਲੀ ਬਾਈ ਵਾਂਗੂ ਨਹੀਂ ਖੇਡਦਾ
0: ਮੈਨੂੰ ਲੱਗਦਾ ਉਹ ਜਾਣ ਕੇ ਬਿਆਨ ਜੇ ਦਬਾਉਣ
2: ਜਾਣ ਕੇ ਵਾਇਰਲ ਜਿਹਾ ਆਪਣੇ ਪੇਜ ਤੇ ਚਲਾਉਣ
0: ਪਤਾ ਨਹੀਂ AI ਵਾਲੇ ਹੀ ਚੱਕੀ ਸੀ ਪਰ ਉਹ ਜੇ ਹੈਗੇ ਵੀ ਤੇ ਜਾਣ
2: ਉਹਨਾਂ ਦੀ ਹੋਈ ਆ ਆਪਣੀ ਇੰਟਰਵਿਊ ਕੀਤੀ ਉਹਨਾਂ ਨੇ ਭਾ ਕੇ ਉੱਥੇ ਦੋ ਤਿੰਨ ਜਾਣਿਆਂ ਨੂੰ ਤੇ ਉਹ ਕਈ ਚੀਜ਼ਾਂ ਵੇਖੋ ਹੋ ਵੀ ਸਕਦੀਆਂ AI ਨਾ ਹੋਣ ਪਰ ਕਈ ਸੱਚ ਵੀ ਆ ਹੁਣ ਉਹਦਾ ਇੱਕ ਉਹ ਵਾਇਰਲ ਵਾਲਾ ਕਲਿੱਪ ਕਰਨ ਡਿਆ ਕਹਿੰਦੇ ਯਾਰ ਮੈਨੂੰ ਤੇ ਆਈਸਕ੍ਰੀਮ ਬੜੀ ਪਸੰਦ ਆ ਰੋਟੀ ਮਗਰੋਂ ਤੇ ਹੁਣ ਉਹਨੂੰ ਉਹ ਚਲਾਈ ਜਾਂਦੇ ਆ ਵੀ ਇਹਨੂੰ ਆਈਸਕ੍ਰੀਮ ਪਸੰਦ ਆ ਯਾਰ ਆਈਸਕ੍ਰੀਮ ਪਸੰਦ ਆ ਕੀ ਹੋ ਗਿਆ ਇਹਨੂੰ ਵੀ ਹੋ ਸਕਦੀ ਬੰਦਾ ਵਾ ਵਿਚਾਰਾ
0: ਅਸਲ 'ਚ ਜੋ ਵਿਕਦਾ ਵਾ ਉਹ ਵੇਚੀ ਜਾਓ ਭਾਵੇਂ ਉਹ ਕਿੱਦਾਂ ਦਾ ਵੀ
2: ਹਾਂ ਮੋਲਡ ਜਿਹਾ ਕਰਕੇ ਅਤੇ ਇਹਦੀ ਸੂਰਜਵੰਸ਼ੀ ਦੀ ਗੱਲ ਕਰ ਲਈਏ ਅਤੇ 776 ਜਿਹੜਾ ਇਹ ਰਨ ਇਹਨੇ ਬਣਾਏ ਆ ਇਸ ਸੀਜ਼ਨ ਦੇ ਉੱਤੇ ਸਭ ਤੋਂ ਉੱਤੇ ਔਰੇਂਜ ਕੈਪ ਹੋਲਡਰ ਆ ਜਿਹਦੇ ਵਿੱਚ ਕਿ ਕੋਹਲੀ ਵੀ ਹੈਗਾ 4th ਨੰਬਰ 'ਤੇ ਦੂਜੇ ਨੰਬਰ 'ਤੇ ਸ਼ੁਭਮ ਗਿੱਲ ਵੀ ਆ ਜਿਹਨੇ 100 ਮਾਰਿਆ ਸੀ ਸੈਮੀ ਫਾਈਨਲ ਜਿਹੜਾ ਹੁਣ ਫਾਈਨਲ 'ਚ ਜਿਹਨੂੰ ਲੈ ਕੇ ਆਇਆ ਹੈ GT ਦੀ ਟੀਮ ਨੂੰ ਉਹ ਵੀ ਇਸ ਵਿੱਚ ਹੀ ਸ਼ਾਮਿਲ ਆ ਅਤੇ ਕਾਫੀ ਰਨ ਜਿਹੜੇ ਆ ਉਹ ਬਣੇ ਆ ਇਸ ਵਾਰ ਜਿਹਦੇ ਵਿੱਚ ਕਿ ਸਾਈ ਸੁਦਰਸ਼ਨ ਵੀ ਆ GT ਦੇ ਹਾਲਾਂਕਿ ਦੋ ਬੰਦੇ ਹੀ ਗੁਜਰਾਤ ਟਾਈਟਨਸ ਦੇ ਉੱਤੇ ਜਿਹਨਾਂ ਦੀ ਸਭ ਤੋਂ ਵਧੀਆ ਫੋਰਮ ਚੱਲਣ ਡੀ ਸੀ ਜਾਂ ਸਭ ਤੋਂ ਜ਼ਿਆਦਾ ਰਨ ਮਾਰੇ ਸੀ ਪਰ ਫਿਰ ਵੀ ਫਾਈਨਲ ਦੇ ਵਿੱਚ ਜਿਹੜੇ ਉਹ ਰਨ ਨਹੀਂ ਬਣ ਪਾਏ ਉਹ ਤਾਂ ਨਹੀਂ ਬਣ ਪਾਏ ਕਿਉਂਕਿ ਵੇਖੋ ਦੋ ਬੋਲਰ ਸੀ ਨਾ ਜਿਹੜੇ ਹੇਜ਼ਲਵੁੱਡ ਆ ਇੱਕ RCB ਦਾ ਬੋਲਰ ਅਤੇ ਇੱਕ ਬੂਵੀ ਆਪਣੇ ਇੰਡੀਆ ਦਾ ਬੂਵੀ ਜਿਹੜਾ ਹੁਣ ਇਹ ਦੋਵੇਂ ਵਧੀਆ ਬੋਲਰ ਮੰਨੇ ਜਾਂਦੇ ਆ ਪਰ ਨਾਲ ਜਿਹੜਾ ਸੀ ਨਾ ਇੱਕ ਤੀਜਾ ਬੋਲਰ ਜਿਹਨੇ ਕਿ ਬੜਾ ਵਧੀਆ ਇਹ ਸੀਜ਼ਨ 20 ਕੱਟਿਆ ਵਾ ਪਰ ਆਹ ਵਾਲੇ ਮੈਚ 'ਤੇ ਇਹਨੇ ਲਾ ਲਓ ਵੀ ਦਿੱਲੀ ਜਿੱਤ ਲਿਆ ਵਾ ਰਾਸ ਇੱਕ ਸਲਾਮ ਕਰਕੇ ਆ ਸ਼ਾਇਦ ਤੁਸੀਂ ਵੇਖਿਆ ਹੋਊਗਾ ਉਹਨੇ ਇਹਨਾਂ ਸਾਰਿਆਂ ਨਾਲੋਂ ਵੀ ਵਧੀਆ ਬੋਲਿੰਗ ਕੀਤੀ ਆ ਕੱਲ੍ਹ ਦੇ ਮੈਚ ਦੇ ਵਿੱਚ ਜਿਹਦੇ ਕਰਕੇ ਕਿ ਉਹ 155 ਤੇ ਨਿਬੇੜ ਦਿੱਤੇ ਗਏ ਨੇ ਮਤਲਬ ਰਨ ਵੀ ਉਹਨੇ ਸਭ ਤੋਂ ਘੱਟ ਖਾਧੇ ਆ ਅਤੇ ਵਿਕਟਾਂ ਵੀ ਉਹਨੇ 3 ਸਭ ਤੋਂ ਵੱਧ ਲਈਆਂ ਬੜੀ ਸੋਹਣੀ ਬੋਲਿੰਗ ਕੀਤੀ ਆ ਹਾਲਾਂਕਿ ਗੁਜਰਾਤ ਦੇ ਡੋਮੈਸਟਿਕ ਦੇ ਵਿੱਚ ਖੇਡਦਾ ਵਾ ਅਤੇ ਖੇਡਣ 'ਤੇ IPL ਵਾਵਾ ਸਾਲਾਂ ਤੋਂ ਡਿਆ ਵਾ ਪਰ ਉਹ ਹੁਣ ਇਸ ਵਾਰੀ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ
0: ਅੱਛਾ ਖੇਡਦਾ ਗੁਜਰਾਤ ਦੇ ਡੋਮੈਸਟਿਕ 'ਚ ਤਾਂ ਖੇਡਿਆ RCB ਵੱਲੋਂ
2: RCB ਵੱਲੋਂ ਖੇਡਿਆ
0: ਅੱਛਾ ਉਹਨਾਂ ਨੇ
2: ਪਹਿਲਾਂ ਮੁੰਬਈ ਵੱਲੋਂ ਖੇਡਦਾ ਸੀ ਪਰ ਕੁਛ ਕੁ ਸਾਲਾਂ ਤੋਂ 2024-25 ਤੋਂ RCB ਨੇ ਲਿਆ ਵਾ
0: ਚਲੋ ਵਧਾਈਆਂ ਹੁਣ ਵੀ ਜਿਹੜੇ ਜਿਹੜੇ ਵੀ ਸਪੋਰਟ ਕਰ ਰਹੇ ਸੀ ਕੋਹਲੀ ਨੂੰ ਉਹਨਾਂ ਨੂੰ ਵਧਾਈਆਂ ਅਤੇ ਫਿਰ ਹੁਣ ਅਗਲਾ ਕੁਛ ਨਾ ਕੁਛ ਕਾਰਜਕ੍ਰਮ ਸ਼ੁਰੂ ਹੋਊਗਾ ਅਤੇ ਉੱਧਰਲੇ ਪਾਸੇ ਨੂੰ ਆਪਾਂ ਹੋਵਾਂਗੇ। ਅਤੇ ਕਹਿੰਦੇ ਨੇ ਕਿ ਪਬਲਿਕ ਹੋਲੀਡੇ ਆ ਜੀ ਅੱਜ ਵੈਸਟਰਨ ਆਸਟ੍ਰੇਲੀਆ 'ਚ, ਕਰੋ ਜੀ ਤੁਸੀਂ ਇੰਜੋਏ। ਸਾਡਾ ਛੁੱਟੀ ਕਹਿਣ ਦਾ ਮਤਲਬ ਇਹ ਹੁੰਦਾ ਵਾ ਵੀ ਪਬਲਿਕ ਹੋਲੀਡੇ 'ਤੇ ਚਲੋ ਖਾਧੀ ਕੜੀ ਆ, ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਸੀਂ ਕੰਮ ਕਰ ਰਹੇ ਹੋ, ਵੱਧ ਪੈਸੇ ਵਾਲਾ ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਛੁੱਟੀ ਘਰ ਬੈਠੇ ਹੋ।
2: ਸੋ
0: ਇਸ ਕਰਕੇ ਅਤੇ ਧੰਨਵਾਦ ਜੀ, ਮਿਹਰਬਾਨੀ। ਅਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਕਹਿੰਦੇ ਕਿ ਅਜੇ ਵੀ ਬਹੁਤ ਕਰੇਜ਼ੀ ਆ ਦੁਬਈ ਚੋਕਲੇਟ ਦਾ ਬੱਚਿਆਂ ਨੂੰ ਬੱਚੇ, ਅਤੇ ਪਰ ਸਾਨੂੰ ਕਹਿੰਦੇ ਪੇਰੈਂਟਸ ਨੂੰ ਕੁਛ ਖਾਸ ਵਧੀਆ ਨਹੀਂ ਲੱਗਦੀ।
2: ਪੇਰੈਂਟਸ ਨੂੰ ਵੇਖੋ ਕਿਤੇ ਵਧੀਆ ਲੱਗਦੀ,
0: ਵਧੀਆ ਲੱਗਦਾ ਪੇਰੈਂਟਸ ਦੇ ਸੋਚ ਸੋਚ ਕੇ ਖਾਂਦੇ ਆ ਵੀ ਪਾਣੀ ਨਾ ਵੀ ਨਾ ਕਿਤੇ ਮੋਟੇ ਹੋ ਜਾਈਏ। ਪੇਰੈਂਟਸ ਤੇ ਵੇਖੋ, ਕਹਿੰਦੇ ਮੇਰੀ ਘਰ ਵਾਲੀ ਨੂੰ ਕਹਿੰਦੇ ਕਿ ਜ਼ਰੂਰ ਸੁੱਖ ਦਾ ਸਾਹ ਆਊਗਾ।
2: ਅੱਛਾ,
0: ਮੇਰੇ ਖਿਆਲ ਸ਼ਾਇਦ ਮੈਨੂੰ ਲੱਗਦਾ ਵੀਡੀਓ ਭੇਜੀ ਨਾ ਉਹ, ਤੇ ਚਲੋ ਆਪਾਂ ਵੇਖ ਨਹੀਂ ਸਕਦੇ,
2: ਪਰ ਕੋਈ ਹੋਣਾ
0: ਨਹੀਂ, ਕੁਛ ਬੱਚੇ ਕਰ ਰਹੇ ਨੇ ਸ਼ਾਇਦ, ਚਾਹ ਬਣਾਉਣੀ ਸਿਖਾਤੀ ਹੋਣੀ ਨਿਆਣਿਆਂ ਨੂੰ,
2: ਸੈਂਡਵਿਚ ਆਪ ਬਣਾਉਣ ਲੱਗ ਪਏ ਹੋਣੇ ਨੇ।
0: ਹਾਂ ਬਿਲਕੁਲ, ਮੈਗੀ ਆਪ ਬਣਾਉਣ ਲੱਗ ਪਏ ਹੋਣੇ। ਕੋਈ ਨਾ, ਕਹਿੰਦੇ ਸਾਊਥ ਈਸਟ ਆਓ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਤੁਹਾਨੂੰ ਦੁਬਈ ਚੋਕਲੇਟ ਖਵਾਵਾਂਗੇ ਤੁਹਾਨੂੰ, ਤੇ ਸਾਡੇ ਕੋਲ ਹੈ ਨੇ ਥੋੜੀਆਂ ਜਿਹੀਆਂ।
2: ਅੱਛਾ, ਮੈਨੂੰ ਲੱਗਾ ਸਾਊਥ ਈਸਟ ਦੁਬਈ ਦੇ ਆਓ, ਨਹੀਂ ਆ ਜਾਣਾ ਸਾਡੇ ਕੋਲ, ਤੇ ਆਹ ਵਾਲੇ ਸਾਊਥ ਈਸਟ ਨਹੀਂ ਜਾਇਆ ਜਾਂਦਾ।
0: ਤੇ ਰਾਜਾ ਸੰਧੂ ਜੀ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਹਾਂਜੀ, ਰਿਸ਼ਤੇ ਜੀ ਆਪਾਂ ਕਰਾਂਗੇ ਸਾਂਝੇ, ਤੁਸੀਂ ਭੇਜ ਦਿਓ, ਆਪਾਂ ਤੋਂ ਆ ਕੇ ਰੱਖ ਲੈਂਦੇ ਹਾਂ ਜੋੜ ਕੇ, ਅਤੇ ਅਗਲੇ ਹਿੱਸੇ 'ਚ ਕਰ ਦਾਂਗੇ ਸਾਂਝੇ। ਪਰ ਇਹ ਆ ਵੀ ਫੋਰਮੈਟ 'ਚ ਰਹਿ ਕੇ ਹੀ ਭੇਜੋ, ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਸਾਡੇ ਲਈ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਆਸ ਕਰਦੇ ਹਾਂ ਕਿ ਸਭ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਅਤੇ ਕੱਲ੍ਹ ਦਾ ਡਿਨਰ ਵਾਜ਼ ਏ ਫੀਸਟ ਅਗੇਨ ਲੈਮ ਐਂਡ ਚਿਕਨ ਕਬਾਬ ਸਟਾਈਲ ਵਿਦ ਸਲਾਦ ਐਂਡ ਚਿਪਸ ਵਿਦ ਗ੍ਰੇਵੀ ਔਨ ਟੋਪ।
2: ਪਹਿਲਾ ਜਿਹੜਾ ਸੀ ਫਿਸ਼ ਕੇ ਫਿਸ਼ਟ ਹੈ,
0: ਫੀਸਟ
2: ਫੀਸਟ,
0: ਹਾਂ
2: ਇਹ ਕੀ ਹੈ, ਇਹ ਟਾਈਗਰ ਜੀ ਨੇ ਤਾਂ ਨਹੀਂ ਭੇਜਿਆ ਕਿਤੇ,
0: ਟਾਈਗਰ ਜੀ ਭੇਜਦੇ ਆ, ਟਾਈਗਰ ਟਾਈਗਰਾਂ ਦੇ ਫੀਸਟ ਹੁੰਦੇ ਆ, ਸਾਡਾ ਕਰਾਂ ਸਾਡਾ ਤੇ ਰੋਟੀ ਜਾਂ ਪਰੌਂਠਾ ਸਾਡਾ ਕੀ ਹੋਣਾ। ਤੇ ਮੰਡੇ ਕਹਿੰਦੇ ਨੇ ਕਿ ਇੰਜੋਏ ਕਰੋ, ਮੰਡੇ ਤੁਸੀਂ ਇੰਜੋਏ ਕਰਨਾ, ਇਹਨਾਂ ਰਾਤ ਦੇ ਫੀਸਟ ਕਾਹਦੇ,
2: ਲੋਕੀ ਜਿਹੜੇ ਬੀਪ ਕਰਨ ਡੇ ਸਾਡੇ ਬੀਪ ਚੱਲਣ ਡੇ।
0: ਅੱਛਾ, ਕਹਿੰਦੇ ਨਹੀਂ ਜੀ ਆਈ ਪੀ ਐਲ ਕਰਕੇ ਨਹੀਂ, ਮੈਨੂੰ ਸਮਝ ਨਹੀਂ ਲੱਗੀ ਜੀ, ਜਾਂ ਤਾਂ ਸਾਰਾ ਲਿਖ ਕੇ ਭੇਜ ਦਿਓ, ਕਿਉਂਕਿ ਵੀਡੀਓ ਤਾਂ ਨਾ ਵੇਖੀ ਜਾਣੀ ਹੈ ਅਤੇ ਨਾ ਸੁਣੀ ਜਾਣੀ ਆ, ਅਤੇ ਫਿਰ ਅੱਧ ਵਰਤਾ
2: ਜਿਹਾ ਗਏ ਤਾਂ ਨਹੀਂ ਕਿਤੇ ਵੇਖਣ ਮੈਚ, ਟੀਵੀ ਟੂਵੀ 'ਤੇ ਆ ਤਾਂ ਨਹੀਂ ਗਏ ਕਿਤੇ, ਉਹ ਵੀ ਯਾਰ ਕੀ ਕਹਿੰਦੇ ਵੀ 1.1 ਬਿਲੀਅਨ ਤੱਕ ਪਹੁੰਚ ਗਈ ਆ।
0: ਕੌਣ
2: ਆਹ ਵੇਖਣ ਵਾਲੇ ਬੰਦੇ ਦਰਸ਼ਕ?
0: ਕਮਾਲ ਹੀ ਯਾਰ, ਇੱਕ ਪਾਸੇ ਕਈ ਕਰਜ਼ੇ ਵੀ
2: ਕਈ ਲੈ ਗਏ ਜੇ ਵੱਧ ਗਿਆ ਕੁਝ ਵਿੱਚ ਇਨਕਲੂਡ ਕਰਕੇ,
0: ਕਮਾਲ ਹੀ ਹੋਈ ਪਈ ਹੈ ਇਸ ਵਾਰੀ। ਮਤਲਬ ਗੱਲਾਂ ਹੁਣ ਮਿਲੀਅਨਸ ਦੀਆਂ ਤੇ ਬਿਲੀਅਨਸ ਦੀਆਂ ਰਹਿ ਗਈਆਂ, ਨਿੱਕੀਆਂ
2: ਮੋਟੀਆਂ ਗੱਲਾਂ, 1000 ਤੇ 1000 ਤੇ ਕਹਿਣਾ ਭੁੱਲ ਗਿਆ ਲੋਕਾਂ ਨੂੰ,
0: 1000 ਤੇ ਮਰ ਗਏ ਵਿਚਾਰੇ। ਇੰਡੀਆ ਵਾਲੇ ਵੀ ਕਹਿੰਦੇ ਪਲਾਸਟਿਕ ਦੇ ਨੋਟ ਬਣਾਉਣ ਲੱਗੇ।
2: ਅੱਛਾ ਜੀ,
0: ਹੁਣ ਉਹ ਕਹਿੰਦੇ ਜੇਬ 'ਚ ਪਏ ਖਰਾਬ ਹੋ ਜਾਂਦੇ ਸੀ, ਤੇ ਹੁਣ ਪਲਾਸਟਿਕ ਦੇ ਨੋਟ ਆਪਾਂ ਵੀ ਬਣਾਉਂਦੇ ਹਾਂ, ਚੰਗੀ ਗੱਲ ਹੈ ਵੈਸੇ, ਚਲੋ ਧੋ ਕੇ ਵਰਤ ਲਿਆ ਕਰਨਗੇ, ਨਹੀਂ ਤੇ ਫਿਰ ਉਹ ਕਈ ਜੇਬ 'ਚ ਚਿੰਬੜੇ ਰਹਿ ਜਾਂਦੇ। ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ, ਵਾਪਸ ਤੁਹਾਨੂੰ ਇੱਕ ਵਾਰੀ ਚੇਤਾ ਕਰਵਾ ਦਈਏ ਕਿ ਅੱਜ ਦੇ ਦਿਨ ਆਪਾਂ ਗੱਲਾਂ ਬਾਤਾਂ ਅੱਜ ਪਰਵਰਿਸ਼ ਦੇ ਉੱਤੇ ਕਰਾਂਗੇ। ਅੱਜ ਦੇ ਦਿਨ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਕੋਲੋਂ ਵੀ ਆਪਾਂ ਜਾਣਨੀਆਂ ਚਾਹਵਾਂਗੇ। ਵਿਸ਼ਾ ਦੱਸਦੇ ਹਾਂ ਤੇ ਫਿਰ ਬ੍ਰੇਕ ਲੈ ਕੇ ਆਪਾਂ ਆਉਂਦੇ, ਮਾਫ਼ੀ ਚਾਹੁੰਦੇ ਇਸ ਦੇ ਵਿੱਚ ਆਪਾਂ ਕਾਲ ਤੁਹਾਡੀ ਨਹੀਂ ਲੈ ਪਾਵਾਂਗੇ, ਤੇ ਹੋਲਡ 'ਤੇ ਰੱਖੀਦਾ ਵੀ ਕੀ ਫਾਇਦਾ, ਬਾਅਦ ਵਿੱਚ ਤੁਸੀਂ ਕਰ ਲਿਓ, ਬ੍ਰੇਕ ਦੇ ਦਰਮਿਆਨ ਕਰ ਲਿਓ। ਅੱਜ ਦੇ ਦਿਨ ਗਲੋਬਲ ਡੇ ਆਫ ਪੇਰੈਂਟਸ ਹੈ, ਸੋ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵਿਸ਼ਾ ਸਾਡਾ ਇਹੀ ਰਹੂਗਾ ਕਿ ਕੀ ਤੁਸੀਂ ਆਈਡੈਂਟੀਫਾਈ ਕੀਤਾ ਜਾਂ ਫਿਰ ਨਹੀਂ ਅੱਜ ਤੱਕ ਸੋਚਿਆ, ਤੇ ਇੱਕ ਵਾਰੀ ਸੋਚ ਕੇ ਤੇ ਕਰੋ ਵੀ ਕਿਹੜੀ ਚੀਜ਼ ਤੁਹਾਡੇ ਮਾਂ ਪਿਓ ਦੀ ਤੁਹਾਨੂੰ ਬੈਸਟ ਲੱਗੀ ਆ, ਜੋ ਉਹਨਾਂ ਨੇ ਤੁਹਾਡੀ ਪੇਰੈਂਟਿੰਗ ਦੇ ਦਰਮਿਆਨ ਕੀਤੀ ਸੀ। ਉਹ ਗੁੱਸਾ ਗਿਲਾ ਵੀ ਹੋ ਸਕਦਾ, ਕੁਛ ਛਿੱਤਰ ਪਰੇਡ ਵੀ ਹੋ ਸਕਦੀ ਆ, ਪਿਆਰ ਵੀ ਹੋ ਸਕਦਾ ਵਾ, ਉਹਨਾਂ ਦਾ ਕਿਸੇ ਵੀ ਤੌਰ ਤਰੀਕੇ ਢੰਗ ਤਰੀਕੇ ਉਹਨਾਂ ਦੀ, ਉਹ ਵੀ ਹੋ ਸਕਦਾ ਵੀ ਉਹਨਾਂ ਨੇ ਤੁਹਾਨੂੰ ਕੁਛ ਮੰਨ ਲਓ ਮਹਿੰਗੇ ਸਕੂਲ ਦੇ ਵਿੱਚ ਪੜ੍ਹਾਇਆ, ਤੁਹਾਡੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਹੜੀ ਚੀਜ਼ ਜੱਚੀ ਆ ਜ਼ਿਆਦਾ। ਉਹਨਾਂ ਨੇ ਪਿੰਡ ਦੇ ਵਿੱਚ ਤੁਹਾਨੂੰ ਰੱਖਿਆ, ਤੁਹਾਨੂੰ ਉਹ ਚੀਜ਼ ਹੁਣ ਜ਼ਿਆਦਾ ਵਧੀਆ ਲੱਗ ਰਹੀ ਹੋਵੇ, ਤੁਹਾਨੂੰ ਉਹਨਾਂ ਨੇ ਔਖੇ ਹੋ ਕੇ ਸ਼ਹਿਰ ਲੈ ਕੇ ਆਉਂਦਾ ਉਹ ਤੁਹਾਨੂੰ ਚੀਜ਼ ਜ਼ਿਆਦਾ ਵਧੀਆ ਲੱਗ ਰਹੀ ਹੋਵੇ, ਤੁਹਾਨੂੰ ਉਹਨਾਂ ਨੇ ਗੁੱਸਾ ਕਰਕੇ ਕੋਈ ਮੰਨ ਲਓ ਕੋਈ ਸਬਜੈਕਟ ਕੋਈ ਉਹੋ ਜਿਹਾ ਦਵਾਇਆ ਜਿਹਦੇ ਕਰਕੇ ਅੱਜ ਤੁਸੀਂ ਮਾਣ ਮਹਿਸੂਸ ਕਰਦੇ ਹੋ, ਜਾਂ ਫਿਰ ਤੁਹਾਡੇ ਸ਼ੌਂਕ ਨੂੰ ਉਹਨਾਂ ਨੇ ਸਪੋਰਟ ਕੀਤਾ ਹੋਵੇ ਜਾਂ ਫਿਰ ਨਾ ਕੀਤਾ ਹੋਵੇ, ਉਹਨਾਂ ਨੇ ਧੱਕੇ ਦੇ ਨਾਲ ਵਰਜਿਆ ਹੋਵੇ ਤੁਹਾਨੂੰ। ਸੋ ਕੋਈ ਇੱਕ ਚੀਜ਼ ਕਹਾਂਗੇ, ਅਨੇਕਾਂ ਹੋਣਗੀਆਂ ਪੇਰੈਂਟਿੰਗ ਦੇ ਵਿੱਚ, ਪਰ ਕੋਈ ਇੱਕ ਚੀਜ਼ ਜੇ ਤੁਸੀਂ ਆਈਡੈਂਟੀਫਾਈ ਕਰਕੇ ਸਾਡੇ ਨਾਲ ਸਾਂਝੀ ਕਰੋਗੇ ਤੇ ਇਹ ਆਪਣੇ ਮਾਪਿਆਂ ਦੇ ਲਈ ਇੱਕ ਸਾਡੇ ਸਾਰਿਆਂ ਦੇ ਵੱਲੋਂ ਸ਼ਰਧਾਂਜਲੀ ਹੋਊਗੀ, ਇੱਕ ਉਹਨਾਂ ਦੇ ਲਈ ਇੱਕ ਕਹਿ ਲਓ ਕਿ ਵੈਸੇ ਤਾਂ ਆਪਾਂ ਦੇਣ ਨਹੀਂ ਦੇ ਸਕਦੇ ਪਰ ਫਿਰ ਵੀ ਇੱਕ ਤੁਹਾਡੇ ਵੱਲੋਂ ਇੱਕ ਦੇਣ ਇਹ ਹੋਊਗਾ ਕਿ ਹਾਂ ਆਪਾਂ ਚੇਤਾ ਕੀਤਾ ਵਾ, ਉਦੋਂ ਭਾਵੇਂ ਤੁਹਾਨੂੰ ਕੋਈ ਗੱਲ ਚੰਗੀ ਨਾ ਵੀ ਲੱਗਦੀ ਹੋਵੇ ਪਰ ਅੱਜ ਤੁਸੀਂ ਸੋਚ ਕੇ ਕਹਿੰਦੇ ਹੋ ਵੀ ਹਾਂ ਆਹ ਚੀਜ਼ ਵਧੀਆ। ਇਹਦਾ ਇੱਕ ਅਗਲਾ ਪੱਖ ਵੀ ਆ, ਉਹ ਆਪਾਂ ਅੱਗੇ ਆ ਕੇ ਸਾਂਝਾ ਕਰਦੇ ਹਾਂ ਬ੍ਰੇਕ ਤੋਂ ਬਾਅਦ।
2: ਜੀ ਬਿਲਕੁਲ, ਆਪਾਂ ਬ੍ਰੇਕ ਲੈਂਦੇ ਹਾਂ ਰੰਜੋ ਜੀ,
0: ਇੱਕ ਬ੍ਰੇਕ ਤੇ ਵਾਪਸੀ ਤੇ ਆ ਕੇ ਗੱਲਾਂ ਬਾਤਾਂ ਅੱਜ ਹੋਣਗੀਆਂ ਪੇਰੈਂਟਿੰਗ ਦੇ ਉੱਤੇ।
3: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
4: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
12: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
13: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
2: ਜੀ ਬਿਲਕੁਲ ਰੰਜੋਤ ਜੀ, ਬੜਾ ਸੋਹਣਾ ਤੁਸੀਂ ਗਾਣਾ ਲਾਇਆ ਵਾ। ਗੱਲ ਤੇ ਉਹ ਠੀਕ ਕਹਿਣ ਡਿਆ ਵਾ ਵੀ ਪੈਸਾ ਬਾਅਦ ਚ ਕਮਾ ਲਿਓ, ਪਹਿਲਾਂ ਜਿਹੜੇ ਰੱਬ ਦੇ ਰਿਸ਼ਤੇ ਆਊ। ਮੈਂ ਤੁਸੀਂ ਗਾਣਾ ਗਲਤ ਲਾ ਹੀ ਨਹੀਂ ਸਕਦੇ, ਡੀਜੇ ਪ੍ਰੋਫੈਸ਼ਨਲ ਜੇ ਇਹਦੇ ਵਿੱਚ ਵੇਖ ਲਓ। ਪਰ ਕਿਤੇ ਨਾ ਕਿਤੇ ਪੈਸੇ ਵੀ ਜ਼ਰੂਰੀ ਆ, ਕਿਉਂਕਿ ਸਾਹ ਚੱਲਣ ਡਿਆ ਅਤੇ ਪੈਸੇ ਆਉਣ ਡਿਆ, ਪੈਸੇ ਆਉਣ ਡਿਆ ਅਤੇ ਤਾਂ ਹੀ ਸਾਹ ਚੱਲਣ ਡਿਆ, ਅਤੇ ਇਹ ਪੈਸੇ ਵੀ ਕਮਾਉਣੇ ਜ਼ਰੂਰੀ ਆ। ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਕੰਮ ਛੱਡ ਕੇ ਅੱਜ ਘਰ ਬਹਿ ਲਓ ਵੀ ਅੱਜ ਮੈਂ ਰੱਬ ਦੀਆਂ ਦਿੱਤੀਆਂ ਚੀਜ਼ਾਂ ਸੰਭਾਲਣੀਆਂ ਨੇ, ਮੈਂ ਪੈਸਾ ਨਹੀਂ ਕਮਾਉਣਾ। ਪੈਸਾ ਕਮਾਓਗੇ ਤੇ ਫਿਰ ਹੀ ਰੱਬ ਦੀਆਂ ਦਿੱਤੀਆਂ ਚੀਜ਼ਾਂ ਵੀ ਨਾਲ ਸੰਭਾਲੀਆਂ ਜਾਣੀਆਂ ਨੇ, ਏਦਾਂ ਨਹੀਂ।
0: ਨਹੀਂ, ਬੜੀ ਕਮਾਲ ਦੀ ਚੀਜ਼ ਹੈ। ਵੇਖੋ ਪੈਸਾ ਇਹ ਵਾਕਈ ਜੇ ਦੂਸਰੇ ਪਾਸੇ ਵੇਖੀਏ ਨਾ ਤੇ ਪੈਸਾ ਏਦਾਂ ਦੀ ਚੀਜ਼ ਹੈ ਵੀ ਕਈ ਆਪਾਂ ਏਦਾਂ ਦੇ ਵੀ ਕੇਸ ਵੇਖਦੇ ਹਾਂ ਨਾ ਵੀ ਜਿਹੜੇ ਵਿਹਲੇ ਬੈਠੇ ਹੁੰਦੇ ਆ ਘਰ ਤੇ ਉਹਨਾਂ ਦੇ ਮਾਪੇ ਉਹਨਾਂ ਨੂੰ ਗਾਲਾਂ ਕੱਢਣ ਦੇ ਹੁੰਦੇ ਆ, ਉਹ ਜਾਓ ਕਰ ਲਓ ਕੁਝ, ਤੇ ਜਿਹੜੇ ਬਹੁਤਾ ਕਰਨ ਲੱਗ ਪੈਂਦੇ ਉਹਨਾਂ ਕਹਿੰਦੇ ਪੈਸਾ ਨਹੀਂ ਕਮਾਉਣਾ।
2: ਇਹ ਵੀ ਗੱਲ ਹੈਗੀ।
0: ਸੋ ਸਾਰੀਆਂ ਚੀਜ਼ਾਂ ਦਾ ਬੈਲੈਂਸ ਜਿਹਾ ਬੜਾ ਜ਼ਰੂਰੀ ਹੈ।
2: ਬੈਲੈਂਸ ਸ਼ਬਦ ਹੈਗਾ ਨਾ ਜਿਹੜਾ, ਇਹ ਨਿਗਾਹ ਜਿਹਾ ਹੈਗਾ, ਪਰ ਬੈਲੈਂਸ ਕਰਨਾ ਵੀ ਬੜਾ ਔਖਾ ਚੀਜ਼ਾਂ ਦਾ ਨਾ,
0: ਬੜਾ ਔਖਾ ਬੈਲੈਂਸ ਬਣਾਉਣਾ, ਪਰ ਇਹ ਬੈਲੈਂਸ ਬਣਿਆ ਰਹਿਣਾ ਚਾਹੀਦਾ। ਸੋ ਵਾਪਸੀ ਤੇ ਵਾਪਸੀ ਦੇ ਉੱਤੇ ਤੁਹਾਡਾ ਸਵਾਗਤ। ਅੱਜ ਦੇ ਦਿਨ ਗੱਲਾਂ ਬਾਤਾਂ ਸਾਡੀਆਂ ਪੇਰੈਂਟਿੰਗ ਦੇ ਉੱਤੇ, ਅੱਜ ਦੇ ਦਿਨ ਗਲੋਬਲ ਡੇ ਆਫ ਪੇਰੈਂਟਿੰਗ ਹੈ। ਇਹਦਾ ਉਦੇਸ਼ ਇਹ ਸੀ ਸੰਯੁਕਤ ਰਾਸ਼ਟਰ ਦੇ ਵੱਲੋਂ, ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵੱਲੋਂ 2012 ਦੇ ਵਿੱਚ ਇਹਨੂੰ ਸਥਾਪਿਤ ਕੀਤਾ ਗਿਆ ਸੀ, ਅਤੇ ਇਹਦੇ ਵਿੱਚ ਇਹੀ ਮਕਸਦ ਇਹ ਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਪੇਰੈਂਟ ਨੇ, ਮਾਪੇ ਨੇ, ਉਹਨਾਂ ਨੂੰ ਜੋ ਵੀ ਉਹਨਾਂ ਨੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਭੂਮਿਕਾ ਨਿਭਾਈ ਆ, ਉਹਨਾਂ ਨੂੰ ਇੱਕ ਸਨਮਾਨ ਫੀਲ ਕਰਾਇਆ ਜਾਵੇ, ਉਹਨਾਂ ਦੇ ਲਈ ਇੱਕ ਸਮਰਪਿਤ ਦਿਨ ਰੱਖਿਆ ਜਾਵੇ ਜਿੱਦਾਂ ਆਪਾਂ ਬਾਕੀ ਦਿਨ ਆਪਾਂ ਮਨਾਉਂਦੇ ਹਾਂ। ਸੋ ਬੱਚਿਆਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਇੱਕ ਨਿਸ਼ਕਾਮ ਸੇਵਾ ਵਾ, ਉਹਨਾਂ ਦਾ ਸਮਰਪਣ ਆ, ਬੜਿਆਂ ਨੇ ਬੜਾ ਕੁਛ ਜਿਹੜਾ ਉਹ ਆਪਣਾ ਛੱਡਿਆ ਹੁੰਦਾ ਵਾ ਜ਼ਿੰਦਗੀ ਦੇ ਵਿੱਚ, ਬੜਿਆਂ ਨੇ ਬੜਾ ਕੁਛ ਗਵਾਇਆ ਹੁੰਦਾ ਵਾ, ਪਰ ਉਹ ਸਭ ਕੁਛ ਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਪਰਵਰਿਸ਼ ਨੂੰ ਪਹਿਲ ਦਿੱਤੀ ਹੁੰਦੀ ਹੈ। ਸੋ ਜੀਵਨ ਭਰ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ, ਉਸ ਸਾਰੇ ਕੁਛ ਨੂੰ ਲੈ ਕੇ ਇੱਕ ਮਾਨਤਾ ਦੇਣ ਦੇ ਲਈ ਅਤੇ ਅੱਜ ਦਾ ਦਿਨ ਇਹ ਰੱਖਿਆ ਗਿਆ ਸੀ। ਵੈਸੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵੈਸੇ ਤਾਂ ਹਰ ਦਿਨ ਹੀ ਮਾਪਿਆਂ ਦੇ ਨਾਂ ਆ, ਹਰ ਦਿਨ ਹੀ ਸਾਨੂੰ ਸੇਵਾ ਕਰਨੀ ਪੈਂਦੀ। ਇੱਦਾਂ ਨਹੀਂ ਵੀ ਇੱਕ ਦਿਨ ਆਪਾਂ ਕਰ ਲਈ ਅਤੇ ਬਾਕੀ ਆਪਾਂ ਫਿਰ ਕਹੀਏ ਵੀ ਕੋਈ ਨਹੀਂ, ਉਦਣ ਕਰਤੀ ਸੀ ਨਾ ਯਾਰ,
2: ਉਦਣ ਕਰੀ ਜਾਣੀ।
0: ਸੋ ਇਹ ਦਿਨ ਇਸ ਕਰਕੇ, ਸੋ ਇਹਨਾਂ ਦਿਨਾਂ ਦਾ ਇੱਕ ਫਾਇਦਾ ਤਾਂ ਜ਼ਰੂਰ ਸ਼ੁਰੂ 'ਚ ਲੱਗਦਾ ਹੁੰਦਾ ਸੀ ਵੀ ਯਾਰ ਇਹ ਕਾਹਦੇ ਲਈ, ਪਰ ਹੁਣ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਜਦੋਂ ਆਪਾਂ ਇੱਦਾਂ ਦਾ ਕੋਈ ਦਿਨ ਵੇਖ ਲੈਂਦੇ ਹਾਂ, ਕੋਈ ਸਾਹਮਣੇ ਬਲਿੰਕ ਕਰ ਆਉਂਦਾ ਅਤੇ ਚੇਤਾ ਆ ਜਾਂਦਾ ਵੀ ਹਾਂ ਇਸ ਵਿਸ਼ੇ 'ਤੇ ਯਾਰ ਗੱਲ ਦੁਬਾਰਾ ਕੀਤੀ ਜਾ ਸਕਦੀ
2: ਰਿਮਾਈਂਡਰ ਹੋ ਜਾਂਦਾ
0: ਵਾ ਸਾਡੇ ਸਾਰਿਆਂ ਦੇ ਲਈ ਇੱਕ ਰਿਮਾਈਂਡਰ ਹੁੰਦਾ। ਸੋ ਅੱਜ ਦੇ ਦਿਨ ਇਹੋ ਜਿਹੀ ਇੱਕ ਰਿਮਾਈਂਡਰ, ਅੱਜ ਦੇ ਦਿਨ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਕਿਹੜੀ ਇਹੋ ਜਿਹੀ ਚੀਜ਼ ਤੁਹਾਨੂੰ ਆਪਣੇ ਮਾਪਿਆਂ ਦੀ ਸਭ ਤੋਂ ਵਧੀਆ ਲੱਗੀ, ਜਿਹੜੀ ਉਹਨਾਂ ਨੇ ਤੁਹਾਡੀ ਪਾਲਣ ਪੋਸ਼ਣ ਦੇ ਵਿੱਚ, ਤੁਹਾਡੀ ਪਰਵਰਿਸ਼ ਦੇ ਵਿੱਚ ਯੂਜ਼ ਕੀਤੀ। ਸੋ ਬਹੁਤੀਆਂ ਬਹੁਤ ਸਾਰੀਆਂ ਹੋਣਗੀਆਂ, ਉਹਨਾਂ ਦੇ ਵਿੱਚੋਂ ਕੋਈ ਇੱਕ ਯਾਦ ਕਰਕੇ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ ਕਿ ਆਹ ਚੀਜ਼ ਉਦੋਂ ਭਾਵੇਂ ਉਸ ਸਮੇਂ ਭਾਵੇਂ ਤੁਹਾਨੂੰ ਉਹ ਚੀਜ਼ ਜਿਹੜੀ ਲੱਗਦੀ ਹੋਵੇ ਕਿ ਨਹੀਂ ਆਹ ਮੇਰੇ ਨਾਲ ਧੱਕਾ ਵਾ, ਆਹ ਮੇਰੇ ਨਾਲ ਤਸ਼ੱਦਦ ਆ, ਇੱਦਾਂ ਨਹੀਂ ਮੇਰੇ ਨਾਲ ਕਰਨਾ ਚਾਹੀਦਾ, ਬਾਕੀਆਂ ਦੇ ਮੁਕਾਬਲੇ ਆਹ ਮੇਰੇ ਨਾਲ ਜ਼ਿਆਦਾ ਕਹਿ ਲਓ ਥੋੜ੍ਹਾ ਜਿਹਾ ਤੰਗੀ ਪਰੇਸ਼ਾਨੀ ਆ, ਪਰ ਹੁਣ ਅੱਜ ਤੁਸੀਂ ਉਹ ਚੀਜ਼ ਜਾਣਦੇ ਹੋ, ਸਮਝਦੇ ਹੋ ਵੀ ਹਾਂ ਉਹ ਬੈਸਟ ਹੀ, ਅਤੇ ਕੋਈ ਇਹੋ ਜਿਹੀ ਜਿਹੜੀ ਤੁਸੀਂ ਮੰਨ ਲਓ ਉਹ ਹੀ ਭਾਵੇਂ ਅੱਗੇ ਤੁਸੀਂ ਆਪਣੇ ਬੱਚਿਆਂ ਲਈ ਵੀ ਕੀ ਉੱਦਾਂ ਦਾ ਕੁਛ ਵਰਤ ਰਹੇ ਹੋ, ਕਈ ਕੀ ਉੱਦਾਂ ਦਾ ਤੁਸੀਂ ਟੂਲ ਅੱਗੇ ਵੀ ਤੁਸੀਂ ਯੂਜ਼ ਕਰ ਰਹੇ ਹੋ, ਜਾਂ ਫਿਰ ਕੋਈ ਸਮੇਂ ਦੇ ਹਿਸਾਬ ਦੇ ਨਾਲ ਇਸ ਟਾਈਮ
2: ਜੋ
0: ਹਾਂ ਤਕਨੀਕ ਦੇ ਹਿਸਾਬ ਦੇ ਨਾਲ ਕੁਛ ਤੁਸੀਂ ਬਦਲਾਅ ਕੀਤੇ ਨੇ,
2: ਟਵਿਸਟ ਕੀਤਾ ਆਪਣੇ ਹਿਸਾਬ ਨਾਲ, ਮੋਲਡ ਕੀਤਾ ਸਮੇਂ ਨੂੰ ਵੇਖਦੇ ਹਾਂ। ਬਾਕੀ ਜਿਹੜੀ ਅੱਜ ਦਾ ਦਿਨ ਹੈ ਨਾ, ਮੈਨੂੰ ਲੱਗਦਾ ਇਹ ਫਾਦਰਸ ਡੇ ਵੱਖਰਾ ਹੀ, ਮਦਰਸ ਡੇ ਵੱਖਰਾ ਹੀ, ਪਰ ਉਹਨਾਂ ਨੇ ਕਰਕੇ ਤੇ ਇੱਕ ਪੇਰੈਂਟਸ ਡੇ ਬਣਾ ਦਿੱਤਾ ਵੀ ਅੱਜ ਦੋਵਾਂ ਦਾ ਦਿਨ ਹੀ ਕਰ ਦਿਉ, ਕਿ ਤੁਸੀਂ ਦੋਵਾਂ ਨੂੰ ਅੱਜ ਇਕੱਠਾ ਜੇ ਕੁਛ ਕਹਿਣਾ ਤਾਂ ਉਹ ਕਹਿ ਲਓ, ਉਹਨਾਂ ਨੂੰ ਰਿਕੋਗਨਾਈਜ਼ ਕਰੋ, ਕਿਉਂਕਿ ਉੱਦਾਂ ਆਪਾਂ ਕਿਸੇ ਵੇਲੇ ਨਹੀਂ, ਚਲੋ ਇਹ ਰਿਸ਼ਤਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਹਾਂਜੀ ਮੰਮੀ ਵੀ ਮੈਂ, ਅੱਜ ਕੱਲ੍ਹ ਹੋ ਸਕਦਾ ਕਹਿ ਲਾ ਪਏ ਹੁਣ ਕਿਉਂਕਿ ਕਈ ਵੇਖੇ ਵੀ ਆ ਮੈਂ ਵੀ ਮੈਂ ਵੀ ਮੈਂ ਬੜਾ ਪਿਆਰ ਕਰਦਾ ਤੈਨੂੰ, ਹੈ ਨਾ, ਜਾਂ ਤੁਸੀਂ ਮੇਰੇ ਲਈ ਇੰਨਾ ਕੁਛ ਕੀਤਾ, ਮੀਨਸ ਅ ਲੋਟ, ਜੇ ਉਹ ਚੀਜ਼ਾਂ ਜਿਹੜੀਆਂ ਉਹ ਆਪਾਂ ਨਹੀਂ ਨਾ ਕਹੀਆਂ, ਨਾ ਪਿਓ ਨੂੰ ਕਹੀਆਂ, ਨਾ ਮਾਂ ਨੂੰ ਕਹੀਆਂ, ਅਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਹੁਣ ਆਪਾਂ ਨੂੰ ਇਹ ਦਿਨਾਂ ਦਾ ਪਤਾ ਲੱਗਣ ਡਿਆ ਤਾਂ ਆਪਾਂ ਨੂੰ ਕਹਿ ਲੈਣਾ ਚਾਹੀਦਾ ਵਾ, ਡਾਇਰੈਕਟਲੀ ਇਨਡਾਇਰੈਕਟਲੀ, ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਸਾਹਮਣੇ ਜਾ ਕੇ ਹੀ ਕਹਿਣਾ ਵਾ, ਇੱਦਾਂ ਆਪਸ 'ਚ ਵੀ ਗੱਲਾਂ ਬਾਤਾਂ ਕਰ ਲਓਗੇ ਤਾਂ ਕਿਤੇ ਨਾ ਕਿਤੇ ਸਮਝੋ ਪਹੁੰਚ ਗਈ ਉਹਨਾਂ ਦੇ ਤੱਕ, ਅਤੇ ਕਿਤੇ ਨਾ ਕਿਤੇ ਜ਼ਰੂਰੀ ਆ ਇਹ ਚੀਜ਼ ਉਹਨਾਂ ਨੂੰ ਜਿਹੜਾ ਅਕਨੋਲੇਜ ਕਰਨਾ ਵੀ ਹਾਂਜੀ ਤੁਸੀਂ ਸਾਡੀ ਪਾਲਣ ਪੋਸ਼ਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਵਾ ਜਿਨ੍ਹਾਂ ਦੇ ਕਰਕੇ ਹੀ ਅੱਜ ਕਿਤੇ ਨਾ ਕਿਤੇ ਅਸੀਂ ਕੰਮ ਕਰਨ ਡੇ ਹਾਂ, ਨਾ ਆਉਣ ਜਾਣ ਦੇ ਵਿੱਚ ਲੋਕਾਂ ਦੇ ਵਿੱਚ ਬਹਿਣ ਖਲੋਣ ਡੇ ਹਾਂ, ਨਹੀਂ ਤਾਂ ਹੋ ਸਕਦਾ ਸੀ ਕਿ ਸਾਨੂੰ ਚਾਰ ਬੰਦਿਆਂ ਦੇ ਵਿੱਚ ਬਹਿਣਾ ਨਾ ਆਉਂਦਾ, ਮੱਝਾਂ 'ਚ ਬੈਠੇ ਰਹਿੰਦੇ, ਖੁਰਲੀਆਂ 'ਚ ਬੈਠੇ ਹੁੰਦੇ, ਹੈ ਨਾ, ਤੂੜੀ ਪੱਠੇ ਦਾ ਨਾਂ ਡਿਫਰੈਂਸ ਪਤਾ ਹੁੰਦਾ, ਇੱਕ ਗੱਲ ਕੰਮ ਕਮਾ ਕੇ ਫਿਰ ਉੱਥੇ ਹੀ ਆਉਣੀ,
0: ਇਹੋ ਜਿਹੇ ਦਿਨਾਂ 'ਚ ਹੋ ਜਾਂਦਾ ਛਟਾਲਾ ਵੱਢ ਰਹੇ ਹੁੰਦੇ,
2: ਹੋ ਸਕਦਾ ਤੁਸੀਂ ਕਈ ਬਣਾ ਕੇ ਕਿਹਾ ਹੁੰਦਾ ਵੀ ਜਾਓ ਇਹ ਕਾਲ ਕਾਲੋ ਜਾ ਕੇ
0: ਗਤਾਵਰ ਲਾ ਰਹੇ ਹੁੰਦੇ, ਕੁਛ ਕੁਛ ਹੋ ਸਕਦਾ,
2: ਪਨੀਰੀ ਬੀਜਣ ਦੇ ਹੁੰਦੇ, ਗਾਂ ਝੋਨਾ ਲਾਉਣ ਭਈਆ ਨੇ ਆਉਣਾ, ਉਹਨਾਂ ਨੇ ਰੋਟੀ ਪਾਣੀ ਬਣਾਉਣ ਦੇ ਹੁੰਦੇ, ਚੀਜ਼ਾਂ ਬਹੁਤ ਸਾਰੀਆਂ ਹੀ ਕਰਨ ਵਾਲੀਆਂ,
0: ਕੱਟੇ ਕੁੱਟ ਰਹੇ ਹੁੰਦੇ,
2: ਜਿਹੜੀਆਂ ਸਕਿੱਪ ਹੋ ਗਈਆਂ,
0: ਬਹੁਤ ਸਾਰਾ ਕੁਝ, ਬਹੁਤ ਸਾਰਾ ਕੁਝ, ਬਹੁਤ ਬਹੁਤ ਸੰਘਰਸ਼ ਹੈ ਜ਼ਿੰਦਗੀ 'ਚ, ਜ਼ਿੰਦਗੀ ਸੰਘਰਸ਼ ਦਾ। ਸੋ ਉਹਦੇ ਵਿੱਚੋਂ ਤੁਸੀਂ ਵੇਖੋ ਨਾਲ ਹਾਸਾ ਠੱਠਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਸੋ ਤੁਸੀਂ ਉਹਦੇ ਵਿੱਚੋਂ ਕੱਢ ਕੇ ਇੱਕ ਦੱਸਣਾ, ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਕਿ ਸੁੱਤੇ ਸਿੱਧ ਅੱਗੇ ਤੁਸੀਂ ਵੇਂਦੇ ਹੋ ਵੀ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਲੈ ਆਉਂਦੀਆਂ, ਜਾਂ ਫਿਰ ਤੁਸੀਂ ਇੰਟੈਂਸ਼ਨਲੀ ਲੈ ਕੇ ਆਉਂਦੀਆਂ, ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕਹਿੰਦੇ ਨੇ ਇੱਥੋਂ ਤੱਕ ਵੀ ਆ ਕਿ ਜਿਹੜਾ ਮਾਂ ਜਾਂ ਪਿਓ ਧੀ ਦੇ ਵਿੱਚ ਮਾਂ ਦਾ ਤੇ
2: ਪੁੱਤ
0: ਦੇ ਵਿੱਚ ਪਿਓ ਦਾ ਕਹਿੰਦੇ ਨੇ ਕਿ ਸੁੱਤੇ ਸਿੱਧੀ ਰਵੱਈਆ ਆਉਣਾ ਸ਼ੁਰੂ ਹੋ ਜਾਂਦਾ, ਭਾਵੇਂ ਉਸ ਚੀਜ਼ ਦੇ ਕਿੰਨਾ ਕੁ ਵੀ ਉਹਨੂੰ ਨਾ ਚੰਗਾ ਲੱਗਦਾ ਹੋਵੇ, ਪਿਓ ਦਾ ਸੁਭਾਅ ਚੰਗਾ ਪੱਖ ਜਾਂ ਮਾੜਾ ਪੱਖ, ਕਹਿੰਦੇ ਇੱਥੋਂ ਤੱਕ ਕਿ ਬੋਡੀ ਲੈਂਗੁਏਜ ਤੱਕ ਵੀ ਉੱਦਾਂ ਦੀ ਹੋ ਜਾਂਦੀ ਸਮਾਂ ਪਾ ਕੇ। ਕੋਈ ਮੰਨੇ ਨਾ ਮੰਨੇ, ਤੁਸੀਂ ਆਪਣੇ ਪਰਿਵਾਰ ਦੇ ਵਿੱਚ ਝਾਤੀ ਮਾਰ ਕੇ ਵੇਖਿਓ, ਆਪਣੇ ਭਰਾਵਾਂ ਦੇ ਵਿੱਚ ਝਾਤੀ ਮਾਰ ਕੇ ਵੇਖਿਓ, ਆਪਣੇ ਬੱਚਿਆਂ 'ਚ ਝਾਤੀ ਮਾਰ ਕੇ ਵੇਖਿਓ, ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕਹਿੰਦੇ ਨੇ ਕਿ ਤੁਸੀਂ ਇੰਨੀਆਂ ਕੁ ਜ਼ਿਆਦਾ ਕਲੋਜ਼ਲੀ ਵੇਖੀਆਂ ਹੁੰਦੀਆਂ ਵਾ, ਜਾਂ ਫਿਰ ਉਹ ਕਹਿ ਲਓ ਕਿ ਤੁਹਾਡੇ ਖੂਨ 'ਚ ਆ, ਤੁਹਾਡੇ DNA 'ਚ ਆ, ਅਤੇ ਇੱਥੋਂ ਤੱਕ ਆਪਾਂ ਪ੍ਰਭਾਵ ਕਬੂਲ ਜਾਂਦੇ ਹਾਂ।
2: ਪਰ ਤੁਹਾਨੂੰ ਇਹਦਾ ਰੀਜ਼ਨ ਕੀ ਲੱਗਦਾ ਕਿ ਇਨਹੈਰਿਟ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਖੂਨ ਦੇ ਵਿੱਚ ਹੈ, ਕਿ ਜਾਂ ਫਿਰ ਜੋ ਆਪਾਂ ਵੇਖਿਆ ਵਾ ਜਾਂ ਜੋ ਆਪਾਂ ਅਨੈਲਿਸ ਕੀਤਾ ਵਾ ਅੱਖਾਂ ਸਾਹਮਣੇ ਜੋ ਹੁੰਦਾ ਕੀਤਾ, ਅਤੇ ਉਹ ਆਪਾਂ ਕਿਤੇ ਨਾ ਕਿਤੇ ਉਹਨੂੰ ਆਪਣੇ ਠਾਰ ਲਿਆ ਵਾ ਜਾਂ ਆਪਣੇ ਮਨ ਦੇ ਵਿੱਚ ਉਹਨੂੰ ਬਹਾ ਲਿਆ ਵੀ ਹਾਂ ਇੱਦਾਂ ਹੀ ਹੋਣਾ।
0: ਅਸਲ 'ਚ ਆਪਾਂ ਨਾ ਜਿਹੜਾ ਪਿਓ ਖਾਸ ਤੌਰ ਦੇ ਉੱਤੇ ਪਿਓ ਨੂੰ ਕਹਿ ਦਿੱਤਾ ਜਾਂਦਾ, ਪਰ ਮਾਂ ਵੀ ਮੈਂ ਉਸੇ 'ਚ ਹੀ ਗਿਣੂੰਗਾ, ਇਹ ਦੋ ਹੀਰੋ ਨੇ ਨਾ ਬੱਚਿਆਂ ਦੇ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਹੋ ਅਤੇ ਉਸ ਸਮੇਂ ਤੁਹਾਡੇ ਇਹ ਹੀਰੋ ਹੁੰਦੇ ਆ। ਹੁਣ ਦੋਵਾਂ ਦੇ ਵਿੱਚੋਂ ਕਿਹੜਾ ਵੱਡਾ ਹੀਰੋ ਆ ਉਹ ਇਸ ਚੀਜ਼ 'ਤੇ ਡਿਪੈਂਡ ਕਰਦਾ ਵੀ ਘਰ 'ਚ ਚੱਲਦੀ ਕਿਹੜੀ ਆ, ਕਿਉਂਕਿ ਆਪਾਂ ਹਮੇਸ਼ਾ ਜਾਂ ਫਿਰ ਬਚਪਨ ਤੋਂ ਲੈ ਕੇ ਆਪਾਂ ਇਹ ਚੀਜ਼ਾਂ ਨੋਟ ਕਰਦੇ ਹਾਂ ਵੀ ਝੰਡੀ ਕਿਹਦੀ ਆ ਜਾਂ ਫਿਰ ਕਿਹਦੇ ਕਿਹਦਾ ਹੁਕਮ ਚੱਲਦਾ ਵਾ, ਚਾਹੇ ਉਹ ਚੰਗੇ ਤੁਸੀਂ ਉਹਦੇ 'ਚ ਮੰਨ ਲਓ ਚਾਹੇ ਮਾੜੇ 'ਚ ਮੰਨ ਲਓ, ਵੀ ਘਰ ਦੀ ਖੁਦ ਮੁਖਤਿਆਰੀ ਕਿਹਦੇ ਕੋਲ, ਕਿਹਨੂੰ ਪੁੱਛ ਪੁੱਛ ਕੇ ਆਪਾਂ ਚੱਲਦੇ ਹਾਂ ਜਦੋਂ ਆਪਾਂ ਕੁਛ ਲੈਣਾ ਹੁੰਦਾ ਵਾ, ਕੁਛ ਕਰਨਾ ਹੁੰਦਾ ਵਾ, ਅਤੇ ਕਿਹਦਾ ਡਿਸੀਜ਼ਨ ਮੰਨਿਆ ਜਾਂਦਾ। ਅਤੇ ਇੱਕ ਇਨਸਾਨੀ ਫਿਤਰਤ ਆ, ਬਚਪਨ ਤੋਂ ਹੀ ਲੈ ਕੇ ਆਪਾਂ ਉਸੇ ਬੰਦੇ ਨੂੰ ਹੀ ਫੋਲੋ ਕਰਦੇ ਹਾਂ, ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਹੀਰੋ ਹੁੰਦਾ, ਜਿਹਦੀ ਖੁਦ ਮੁਖਤਿਆਰੀ ਹੁੰਦੀ ਆ, ਜਿਹੜਾ ਪ੍ਰਧਾਨ ਹੁੰਦਾ ਵਾ, ਜਿਹੜਾ ਮੇਨ ਕਿੰਗ ਹੁੰਦਾ ਜਿਹੜਾ ਕਰਦਾ। ਸੋ ਇਸੇ ਤਰ੍ਹਾਂ ਆਪਾਂ ਜਦੋਂ ਵੇਖਿਆ ਬਾਹਰ ਜਦੋਂ ਆਪਾਂ ਜਾਂਦੇ ਹਾਂ, ਆਪਾਂ ਸਕੂਲ ਕਾਲਜ ਜਾਂਦੇ ਹਾਂ, ਅਤੇ ਉੱਥੇ ਜਿਹੜੇ ਮੁੰਡਿਆਂ ਦੀ ਸੋ ਕੋਲਡ ਟੌਰ ਹੁੰਦੀ ਜਾਂ ਬਦਮਾਸ਼ੀ ਹੁੰਦੀ, ਆਪਾਂ ਉਹਨਾਂ ਨੂੰ ਕਾਪੀ ਕਰਨਾ, ਉਹਨਾਂ ਦੇ ਲਾਗੇ ਬਹਿਣਾ, ਉਹਨਾਂ ਨਾਲ ਯਾਰੀਆਂ ਦੋਸਤੀਆਂ ਬਣਾਉਣੀਆਂ ਆਪਾਂ ਸ਼ੁਰੂ ਕਰ ਦਿੰਦੇ ਹਾਂ। ਸੋ ਇਸੇ ਤਰ੍ਹਾਂ ਦੇ ਨਾਲ ਇਹ ਚੀਜ਼ਾਂ, ਕਿਉਂਕਿ ਮਾਂ ਪਿਓ ਅਤੇ ਉਹ ਨਾ ਜਿੱਥੇ ਸਭ ਤੋਂ ਵੱਧ ਸਮਾਂ ਤੁਸੀਂ ਬਿਤਾਇਆ, ਭਾਵੇਂ ਬਾਅਦ 'ਚ ਤੁਸੀਂ ਘਟਾ ਦਿੰਦੇ ਜੇ ਹੌਲੀ ਹੌਲੀ, ਪਰ ਜਿਹੜਾ ਸਮਾਂ ਤੁਹਾਡਾ, ਕਹਿੰਦੇ ਨੇ ਕਿ ਬੱਚਾ ਜਿਹੜਾ ਉਹ ਕੱਚੀ
2: ਲਰਨਿੰਗ ਟਾਈਮ ਹੈ ਨਾ,
0: ਹਾਂ, ਇੱਕ ਖਾਲੀ ਸਲੇਟ ਵਰਗਾ ਵਾ, ਕੋਰੇ ਪੰਨੇ ਵਰਗਾ ਵਾ। ਸੋ ਉਸ ਸਮੇਂ ਸਭ ਤੋਂ ਵੱਧ ਜਿਹੜੀਆਂ ਚੀਜ਼ਾਂ ਉਹਦੇ ਉੱਤੇ ਲਿਖੀਆਂ ਦਰਜ ਕੀਤੀਆਂ ਉਹ ਸਾਰੀ ਉਮਰ ਨਾਲ ਰਹਿੰਦੀਆਂ, ਅਤੇ ਜਦੋਂ ਬਿਲਕੁਲ ਕੋਰਾ ਸੀ ਉਸ ਸਮੇਂ ਸਭ ਤੋਂ ਨੇੜੇ ਕੌਣ ਸੀ ਪਰਿਵਾਰ ਦੇ ਜੀ, ਸਭ ਤੋਂ ਨੇੜੇ ਮਾਂ ਪਿਓ ਹੀ। ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਰਜਿਸਟਰ ਹੋਈਆਂ ਨੇ, ਪਰ ਹਾਂ ਕੁਛ ਇੱਕ ਸਨੈਰੀਓਜ਼ ਵਿੱਚ ਮਨੋਵਿਗਿਆਨੀ ਇਹ ਵੀ ਮੰਨਦੇ ਨੇ ਜਾਂ ਫਿਰ ਆਪਾਂ ਵੀ ਇਹ ਚੀਜ਼ ਸ਼ਾਇਦ ਮੰਨੀਏ ਕਿ ਜੇਕਰ ਘਰ ਦੇ ਵਿੱਚ ਉਹਨਾਂ ਦੀ ਉਹ ਹੀਰੋ ਫਿਗਰ ਨਹੀਂ ਆ, ਮੰਨ ਲਓ ਐਵੇਂ ਲੱਦ ਕੇ ਸੁੱਟ ਦਿੱਤਾ ਜਾਂਦਾ ਵਾ, ਕਈ ਵਾਰੀ ਹੁੰਦਾ ਨਾ ਕਈਆਂ ਦੇ ਲੱਛਣ ਇੱਦਾਂ ਦੇ ਹੁੰਦੇ ਆ ਜਾਂ ਉਹ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਹੁੰਦੀਆਂ ਪਰਿਵਾਰਾਂ 'ਚ, ਅਤੇ ਫਿਰ ਉੱਥੇ ਉਹ ਨਹੀਂ ਵੀ ਇੱਦਾਂ ਵਰਕ ਕਰੂਗੀ, ਜਾਂ ਫਿਰ ਕਈਆਂ ਦੇ ਵਿੱਚ ਜੇ ਉਹ ਗਲਤ ਆਦਤਾਂ ਨੇ ਤਾਂ ਗਲਤ ਵੀ ਕਈ ਅਡੋਪਟ ਕਰ ਜਾਂਦੇ। ਸੋ ਡਿਪੈਂਡ ਕਰਦਾ ਕਿ ਉਹਨਾਂ ਦੀ ਪਰਵਰਿਸ਼ ਕਿੱਦਾਂ ਦੀ ਹੈ, ਜਿਹੜੀ ਪਰਵਰਿਸ਼ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਜਾਂ ਫਿਰ ਆਪਾਂ ਬਹੁਤੀ ਵਾਰੀ ਜਾਂ ਫਿਰ ਹਮੇਸ਼ਾ ਹੀ ਆਪਾਂ ਇਹ ਵੇਖਦੇ ਹਾਂ ਕਿ ਮਾਂ ਨੂੰ ਸਿਹਰਾ ਦਿੱਤਾ ਜਾਂਦਾ ਨਾ, ਅਤੇ ਮਾਂ ਦੇ ਹੱਥ ਬਹੁਤ ਕੁਛ ਆ ਵੀ ਮਾਂ ਨੇ ਕਿਹੜਾ ਪੱਖ ਵਿਖਾਉਣਾ ਵਾ, ਮਾਂ ਚਾਹੇ ਅਤੇ ਆਪਣਾ ਅਤੇ ਪਿਓ ਦਾ ਚਾਹੇ ਜਿਹੜਾ ਗਲਤ ਪੱਖ ਆ ਉਹ ਵੀ ਸਹੀ ਕਰਕੇ ਵਿਖਾ ਦੇ, ਅਤੇ ਮਾਂ ਚਾਹੇ ਅਤੇ ਭਾਵੇਂ ਗਲਤ ਪੱਖ ਨੂੰ ਸਹੀ ਨੂੰ ਵੀ ਗਲਤ ਕਰਕੇ ਵਿਖਾ ਦੇ, ਉਹਨੂੰ ਭਾਵੇਂ ਵਿਲਨ ਬਣਾ ਦੇ। ਉਹਨੂੰ ਕਈ ਇੱਦਾਂ ਦੇ ਹੁੰਦੇ ਨਾ ਸਨੈਰੀਓ ਪਰਿਵਾਰ 'ਚ, ਮਾਮਾ ਕਰੀ ਜਾਣਗੇ ਮੈਂ ਤੈਨੂੰ ਨਹੀਂ ਪਤਾ ਮੈਂ
2: ਕਿਹੜੇ
0: ਕਿਹੜੇ ਹਾਲਾਂ 'ਚ ਕੱਟੀ ਆ, ਤੇਰੇ ਪਿਓ ਨੇ ਅਤੇ ਮੈਨੂੰ
2: ਸ਼ੁਰੂ ਤੋਂ ਇਹੋ
0: ਕਦੀ ਲੀੜਾ ਕੱਪੜਾ ਵੀ ਨਹੀਂ ਲੈ ਕੇ ਦਿੱਤਾ,
2: ਮੈਂ ਤਾਂ ਇਹੋ ਡੀਕਦੀ ਰਹੀ ਕਦੋਂ ਮੇਰਾ ਪੁੱਤ ਵੱਡਾ ਹੋਊਗਾ, ਮੇਰੀ ਸੁਣੂਗਾ,
0: ਮੈਂ ਪੇਕਿਓ ਲਿਆ ਲਿਆ ਪਾਉਂਦੀ ਰਹੀ ਹਾਂ, ਹੈ ਨਾ। ਸੋ ਇੱਦਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਊਗਾ, ਕਈਆਂ ਸਨੈਰੀਓ 'ਚ ਹੋਊਗਾ ਵੀ, ਪਰ ਕਈਆਂ ਦੇ ਵਿੱਚ ਇਹ ਵੇਖਣ ਦੇ ਵਿੱਚ ਆਉਂਦਾ ਵਾ, ਕਹਿੰਦੇ ਨੇ ਕਿ ਸਿਮਥੀ ਗੇਨ ਕਰਨ ਦੇ ਲਈ, ਉਹਨਾਂ ਦੀ ਇੰਟੈਂਸ਼ਨ ਮਾੜੀ ਨਹੀਂ ਹੁੰਦੀ ਪਰ ਸਿਮਥੀ ਗੇਨ ਕਰਨ ਦੇ ਲਈ, ਕਿਉਂਕਿ ਹਰ ਇੱਕ ਇਨਸਾਨ ਜਿਹੜਾ ਵਾ ਉਹਨੂੰ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਚੰਗਾ ਲੱਗਦਾ ਸਿਮਥੀ ਗੇਨ ਕਰਨਾ, ਅਤੇ ਉਹ ਫਿਰ ਉਹ ਕਦੋਂ ਛੋਟੇ ਛੋਟੇ ਬੱਚਿਆਂ ਤੋਂ ਵੀ ਉਹ ਚੀਜ਼ ਗੇਨ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਆ। ਸੋ ਖੈਰ ਮਤਲਬ ਮਕਸਦ ਉਹਦਾ ਇਹ ਕਿ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਮਾਂ ਨੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਹਾਂ ਕਿਹੜੀਆਂ ਚੀਜ਼ਾਂ ਕਿੱਦਾਂ ਡਿਲੀਵਰ ਕੀਤੀਆਂ ਵਾ। ਸੋ ਉੱਥੇ ਫਰਕ ਪੈ ਵੀ ਜਾਂਦਾ, ਉੱਥੇ ਗਲਤ ਜਾਂ ਸਹੀ ਫਰਕ ਪੈ ਵੀ ਜਾਂਦਾ। ਅਤੇ ਆਪਾਂ ਵੇਖਦੇ ਹਾਂ ਨਾ ਵੀ ਜੇ ਬੱਚਾ ਬਹੁਤ ਵਧੀਆ ਨਿਕਲੇ ਅਤੇ ਉਹਦਾ ਸਿਰਾ ਵੀ ਮਾਂ ਸਿਰ,
2: ਮਾੜੇ ਦਾ
0: ਮਾੜਾ ਨਿਕਲੇ ਤਾਂ ਉਹਦਾ ਵੀ ਮਾਂ ਸਿਰ। ਸੋ ਕਿੱਡੀ ਵਧੀਆ ਵਡਿਆਈ ਆ ਵੀ ਜੇ ਮੰਨ ਲਓ ਸਾਰਾ ਕੁਛ ਠੀਕ ਹੋਵੇ ਅਤੇ ਉਹਦੇ ਵਿੱਚ ਚਾਹੇ ਕੋਈ 5-10% ਅੱਜ ਕੱਲ੍ਹ ਤਾਂ ਹੁਣ ਪੇਰੈਂਟਿੰਗ ਬਦਲ ਗਈ ਆ, ਹੁਣ ਅੱਜ ਕੱਲ੍ਹ ਦੇ ਸਨੈਰੀਓ ਦੇ ਵਿੱਚ ਮੰਨ ਲਓ 5-10-20% ਜੇ ਪਿਓ ਦਾ ਵੀ ਕਿਤੇ ਮੰਨ ਲਓ ਯੋਗਦਾਨ ਆ, ਹਾਲਾਂਕਿ ਅੱਜ ਕੱਲ੍ਹ ਵੱਧ ਆ, ਕਈ ਤਾਂ 50-50 ਵੀ ਸਾਂਭਦੇ ਆ, ਕਈ 80-70 'ਤੇ ਵੀ ਆ ਗਏ ਆ, ਕਈ ਮਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਉਹ ਕਹਿੰਦੇ ਅਸੀਂ ਸਾਂਭ ਲਵਾਂਗੇ ਘਰ, ਅਤੇ ਉਸ ਸਨੈਰੀਓ ਦੇ ਵਿੱਚ ਵੀ ਕੱਲ੍ਹ ਨੂੰ ਬਾਹਰ ਜਾ ਕੇ ਬੱਚੇ ਨੇ ਵਿਚਰਨਾ ਅਤੇ ਉੱਥੇ ਵੀ ਇਹੋ ਗੱਲ ਹੋਣੀ ਆ ਵੀ ਮਾਂ ਨੇ ਕਿੱਡੀ ਸੋਹਣੀ ਸਿੱਖਿਆ ਦਿੱਤੀ ਆ। ਕਈ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇੱਦਾਂ ਹੀ ਨੇ, ਉਹ ਇੱਦਾਂ ਹੀ ਗਾਂ ਦੀ ਗਾਂ ਚੱਲੀ ਜਾਣੀਆਂ, ਉਹਨਾਂ ਨੂੰ ਬਦਲਣ ਦੇ ਲਈ ਸਾਨੂੰ ਮਤਲਬ ਮੰਨ ਲਓ ਕੋਈ ਪਿਓ ਭੱਜ ਕੇ ਵੀ ਆਵਾਜ਼ ਮਾਰ ਕੇ ਕਹੂਗਾ, ਨਹੀਂ ਜੀ ਨਹੀਂ ਜੀ ਮਾਂ ਤਾਂ ਕੰਮ 'ਤੇ ਹੁੰਦੀ ਸੀ ਮੈਂ ਪਾਲਿਆ, ਉਹਨੂੰ ਕੋਈ ਜਾ ਚੁੱਪ ਕਰ ਦਿਉ, ਕਿਉਂਕਿ ਉਹ ਜੇ ਇੱਦਾਂ ਹੀ ਨੇ ਚੀਜ਼ਾਂ, ਉਹ ਇੱਦਾਂ ਹੀ ਚੱਲੀਆਂ,
2: ਅਜਿਹਾ ਕੰਮ
0: ਵੱਡਾ ਤੂੰ ਵੱਡਾ ਤੂੰ ਪਾਲੂ ਹੈ ਨਾ। ਸੋ ਇਹ ਚੀਜ਼ਾਂ ਮੈਂ ਤਾਂ ਆਪ ਖੁਦ ਵੇਖਦਾ ਵਾਂ, ਜੇ ਚਲੋ ਆਪਾਂ ਕੋਲਰ ਲੈਣ ਤੋਂ ਪਹਿਲਾਂ ਜੇ ਜਿਹੜੀ ਆਪਾਂ ਵਿਸ਼ੇ 'ਤੇ ਗੱਲ ਕਰ ਰਹੇ ਨਾ, ਕੁਛ ਇੱਕ ਚੀਜ਼ਾਂ ਵੈਸੇ ਬਹੁਤ ਸਾਰੀਆਂ ਹੁੰਦੀਆਂ, ਪਰ ਇੱਕ ਚੀਜ਼ ਮੈਂ ਕਈ ਵਾਰੀ ਫੀਲ ਕਰਦਾ ਕਿ ਜਿਹੜੀ ਉਦੋਂ ਦੇ ਹਿਸਾਬ ਦੇ ਨਾਲ, ਜਿਹੜੀ ਇੱਕ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਇੱਕ ਪਰਵਰਿਸ਼ ਹੁੰਦੀ ਸੀ, ਉਹਦੇ ਵਿੱਚ ਟੀਚਰਸ ਦੇ ਵੱਲੋਂ ਅਤੇ ਮਾਂ ਪਿਓ ਦੇ ਵੱਲੋਂ ਵੀ ਛਿੱਤਰ ਪੋਲਾ ਬਹੁਤ ਹੁੰਦਾ ਹੈ ਨਾ, ਪਰ ਮੈਂ ਇਹ ਵੇਖਦਾ ਵੀ ਸਾਡੇ 'ਚ ਉਹ ਚੀਜ਼ ਨਹੀਂ ਹੈ, ਬਾਕੀ ਉਹ ਚੀਜ਼ ਜਿਹੜੀ ਆਸ ਪਾਸ ਦੇ ਨਾਲੋਂ ਬਿਲਕੁਲ ਬਿਲਕੁਲ ਵੱਖਰੀ ਸੀ, ਕੋਈ ਵੱਡੀ ਵੱਡੀ ਵੀ ਚੀਜ਼ ਕਿਤੇ ਕੋਈ ਵਾਪਰਦੀ ਸੀ ਅਤੇ ਉਹਨੂੰ ਵੀ ਬੜੇ ਪਿਆਰ ਜਿਹੇ ਦੇ ਨਾਲ ਐਵੇਂ ਮਤਲਬ ਬਾਕੀ ਜਿੱਥੇ ਖਲੋ ਕੇ ਵੇਖ ਕੇ, ਕਈ ਵਾਰੀ ਮੈਨੂੰ ਯਾਦ ਹੈ ਕਈ ਕਹਿ ਵੀ ਦਿੰਦੇ ਹੁੰਦੇ ਸੀ ਵੀ ਛੱਡਣੀਆਂ ਸੀ ਚਾਰ, ਇੱਦਾਂ ਕਿੱਦਾਂ ਇੱਦਾਂ ਨਹੀਂ ਇਹੋ ਜਿਹੇ ਹਟਦੇ ਹੁੰਦੇ ਹੈ ਨਾ। ਸੋ ਆਈ ਥਿੰਕ ਉਹ ਚੀਜ਼ਾਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਚੀਜ਼ ਬਹੁਤ ਵਧੀਆ ਵਾ ਪਰਵਰਿਸ਼ ਦੀ ਅਤੇ ਉਹ ਚੀਜ਼ ਬਹੁਤ ਵਧੀਆ ਵਾ, ਹਰ ਇੱਕ ਪਰਿਵਾਰ 'ਚ, ਹਰ ਇੱਕ ਬੱਚੇ 'ਚ, ਹਰ ਇੱਕ ਮਾਂ ਪਿਓ 'ਚ, ਉਹਦੇ ਸੁਭਾਅ ਦੇ ਮੁਤਾਬਿਕ, ਉਹਨਾਂ ਦੇ ਘਰ ਦੇ ਮਾਹੌਲ ਦੇ ਮੁਤਾਬਿਕ ਉਹ ਸਾਰੀਆਂ ਚੀਜ਼ਾਂ ਵੱਖਰੀਆਂ ਨੇ। ਕਈ ਵਾਰੀ ਇੱਕੇ ਘਰ ਦੇ ਵਿੱਚ ਦੋ ਤਰ੍ਹਾਂ ਦੇ ਅਲੱਗ ਅਲੱਗ ਫਾਰਮੂਲੇ ਚੱਲ ਰਹੇ ਹੁੰਦੇ, ਇੱਕ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ, ਦੂਸਰਾ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ, ਕਿਉਂਕਿ ਉੱਥੇ ਫਰਕ ਪੈ ਜਾਂਦਾ ਨਾ, ਉੱਥੇ ਮਾਂ ਬਾਹਰੋਂ ਆਈ ਆ, ਮਾਂ ਦਾ ਵੀ ਨਾਲ ਜਿਹੜਾ ਉਹ ਨਾਲ ਕੰਟਰੀਬਿਊਸ਼ਨ ਆ, ਤਾਂ ਉੱਥੇ ਉਹ ਰਲ ਜਾਂਦਾ। ਸੋ ਮੈਨੂੰ ਤਾਂ ਇਹ ਚੀਜ਼ ਲੱਗਦੀ ਕਿ ਇਹ ਜਿਹੜਾ ਇੱਕ ਮਤਲਬ ਪਿਆਰ ਦੇ ਨਾਲ ਸਮਝਾਉਣ ਵਾਲਾ ਜਾਂ ਨਾ ਕੁਛ ਕਹਿਣ ਵਾਲਾ ਜਿਹੜਾ ਫੈਕਟਰ ਆ, ਉਹ ਚੀਜ਼ ਬਹੁਤ ਵਧੀਆ ਸੀ। ਅੱਜ ਕੱਲ੍ਹ ਤਾਂ ਚਲੋ ਵੈਸੇ ਹੀ ਉਹ ਆਪਾਂ ਵੇਖਦੇ ਹਾਂ ਵੀ ਹੁਣ ਉਹ ਸਰਕਾਰੀ ਤੌਰ ਦੇ ਉੱਤੇ ਹੀ ਆ ਗਈ ਹੁਣ ਪਰਵਰਿਸ਼ 'ਚ, ਹੁਣ
2: ਤਾਂ ਕਿਉਂਕਿ ਉਹ ਪਹਿਲਾਂ ਹੀ ਹੁਣ ਤਾਂ ਉਹ ਗਾਈਡਲਾਈਨ ਜੇ ਵੀ ਆਉਣ ਲੱਗ ਪਈਆਂ ਨਾ, ਮੈਂ ਵੇਖਣ ਡਿਆ ਹਾਂ ਵੀ ਕਿੱਦਾਂ ਤੁਸੀਂ ਕਰਨਾ ਵਾ, ਵੀ ਸਾਰਾ ਕੁਛ ਉੱਥੇ ਹੀ ਪਿਆ ਵਾ, ਉਹ PDF ਦੀ ਜਿਹੜੀ ਉਹਦੇ 'ਚ ਪੜ੍ਹੋ ਬਸ, ਅਤੇ ਉਹਨੂੰ ਤੁਸੀਂ ਕਾਪੀ ਕਰਨਾ ਵਾ ਬਸ,
0: ਹੁਣ ਤਾਂ ਬਹੁਤ
2: ਪੜ੍ਹੀ ਜਾਣਾ ਅਤੇ ਕਰੀ ਜਾਣਾ।
0: ਹਾਂ ਹੁਣ ਤਾਂ ਕਿਤਾਬਾਂ ਜਾਂ ਫਿਰ ਕਹਿ ਲਓ ਵੀ ਬੜਾ ਕੁਛ ਆ ਗਿਆ, ਜਾਂ ਪਹਿਲਾਂ ਵੀ ਹੈਗਾ ਸੀ, ਪਰ ਉਸ ਤਰੀਕੇ ਨਾਲ ਇਹ ਥੋੜ੍ਹੀ ਵੀ ਪਿੰਡੋਂ ਪੜ੍ਹ ਪੜ੍ਹ ਕੇ ਕਹਿੰਦੇ ਵੀ ਹਾਂ ਬੱਚਿਆਂ ਨੂੰ ਹੁਣ ਆਪਾਂ ਕੀ ਕਰਨਾ,
2: ਹੁਣ ਆਹ ਟਾਈਮ ਆ ਗਿਆ,
0: ਹੁਣ ਤਾਂ ਚੱਲ ਸਰਚ ਮਾਰ ਕੇ
2: ਆ ਗਈ ਆਹ ਕਰਨ ਦੀ, ਹੁਣ ਕਰਨ ਦੀ,
0: ਉਦੋਂ ਇਹ ਥੋੜ੍ਹੀ ਵੀ ਸਰਚ ਮਾਰ ਕੇ ਕੋਈ ਵੇਖ ਇਹ ਵਹਿੰਦੇ ਸੀ ਵੀ ਹਾਂਜੀ ਸੋਲਿਡ ਇੰਟਰੋਡਿਊਸ ਕਰ ਦਈਏ, ਉਦੋਂ ਤਾਂ ਲੱਗੇ ਮੈਨੂੰ ਦੱਸਦੇ ਨਾ ਵੀ ਹਾਂ ਜੋ ਤੁਸੀਂ ਖਾਂਦੇ ਹੋ ਤੁਸੀਂ ਖਵਾਓ, ਅਤੇ ਇੱਕ ਹੁਣ ਤਾਂ ਅੱਜ ਕੱਲ੍ਹ ਇੱਕ ਨਵੇਂ ਸਮੇਂ ਦੇ ਹਿਸਾਬ ਦੇ ਨਾਲ ਸਲੋ ਪੇਰੈਂਟਿੰਗ ਦਾ ਵੀ ਇੱਕ ਟਰੈਂਡ ਸ਼ੁਰੂ ਹੋਇਆ, ਖੈਰ ਅੱਗੇ ਆਪਾਂ ਇਹਦੇ 'ਤੇ ਵੀ ਗੱਲ ਕਰਾਂਗੇ। ਸਲੋ ਪੇਰੈਂਟਿੰਗ ਕੀ ਆ, ਜਿੱਥੇ ਫਾਸਟ ਸਾਰੀ ਜ਼ਿੰਦਗੀ ਚੱਲ ਰਹੀ ਆ ਉੱਥੇ ਸਲੋ ਪੇਰੈਂਟਿੰਗ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ, ਇਹਦੇ ਉੱਤੇ ਵੀ ਗੱਲ ਕਰਾਂਗੇ, ਪਰ ਨਾਲ ਆਪਾਂ ਕੋਲਰ ਵੀ ਆਪਣੇ ਲੈ ਲਈਏ। ਸੋ ਅੱਜ ਦਾ ਪ੍ਰੋਗਰਾਮ ਸਾਡੇ ਮਾਪਿਆਂ ਦੇ ਪ੍ਰਤੀ ਸਾਡੇ ਜੋ ਮਨ ਦੇ ਵਿੱਚ ਭਾਵਨਾਵਾਂ ਨੇ ਉਹ ਤੁਸੀਂ ਵਿਅਕਤ ਕਰ ਸਕਦੇ ਹੋ, ਅਤੇ ਇਸੇ ਦੇ ਦਰਮਿਆਨ ਇੱਕ ਮੈਸੇਜ ਪਹਿਲਾਂ ਮੈਂ ਲੈਲਾ ਰੂਬੀ ਭੈਣ ਜੀ ਦੇ, ਅੱਜ ਡੈਡੀ ਦਾ ਜਨਮਦਿਨ ਹੈ, ਕਹਿੰਦੇ ਨੇ ਕਿ ਅੱਜ ਮੇਰੇ ਡੈਡੀ ਸਰਦਾਰ ਮੰਗਤ ਸਿੰਘ ਜੀ ਦਾ 68ਵਾਂ ਜਨਮਦਿਨ ਆ, ਅਤੇ ਵਾਹਿਗੁਰੂ ਡੈਡੀ ਜੀ ਨੂੰ ਲੰਮੀ ਉਮਰ ਚੰਗੀ ਸਿਹਤ ਬਖਸ਼ੇ, ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਦੀ ਧੀ ਹਾਂ। ਮੇਰੇ ਮਾਪਿਆਂ ਨੇ ਬਹੁਤ ਘਾਲਣਾ ਘਾਲੀ ਆ ਅਤੇ ਸਾਰੇ ਸ਼ੌਂਕ ਪੂਰੇ ਕੀਤੇ ਆ, ਵਾਹਿਗੁਰੂ ਜੀ ਡੈਡੀ ਨੂੰ ਚੜ੍ਹਦੀ ਕਲਾ ਬਖਸ਼ਣ। ਸਾਡੇ ਵੱਲੋਂ ਵੀ
2: ਵਧਾਈਆਂ ਅੰਕਲ ਜੀ,
0: ਬਹੁਤ ਬਹੁਤ
2: ਜਨਮਦਿਨ
0: ਮੁਬਾਰਕਾਂ ਜੀ, ਬਹੁਤ
2: ਅੱਜ ਕੇਕ ਤੁਸੀਂ
0: ਸਾਰੇ ਪਰਿਵਾਰ ਨੂੰ, ਇੱਕ ਕੇਕ ਏਕ ਖਾਵੇ ਹਰ ਇੱਕ, ਦੋ ਤੁੱਕਾ ਗੱਲ ਇਹਨਾਂ ਦਿਨਾਂ ਦੇ ਵਿੱਚ ਲੱਗਦਾ
2: ਮਾਡਰਨ ਗੱਲ,
0: ਕੇਕ ਜਿਹੜੇ ਨਾ ਉਹ ਚਾਹੀਦੇ ਪੰਜੀਰੀ ਕੇਕ ਚਾਹੀਦਾ ਇਹਨਾਂ ਦਿਨਾਂ 'ਚ,
2: ਜਿਹੜਾ ਸਿਆਲ 'ਚ ਖਾਂਦਾ ਵੀ ਮਜ਼ਾ ਆਵੇ, ਹੈਲਦੀ ਵੀ ਹੋਵੇ,
0: ਬੰਦਾ ਸਾਂਭ ਸਾਂਭ ਰੱਖੇ,
2: ਪਿੰਨੀ ਕੇਕ ਬਣਾ ਦੇ,
0: ਯਾਦ ਵੀ ਕਰੇ ਵੀ ਯਾਰ ਉਹ ਵੇਖਿਆ ਉਹਨਾਂ ਨੇ ਫਸਟ ਟਾਈਮ ਪਿੰਨੀ ਕੇਕ ਭੇਜਿਆ ਸੀ, ਉਹਨਾਂ ਨੇ
2: ਬੇਸਨ ਕੇਕ ਬਣਾ ਦਿਓ ਤੁਸੀਂ,
0: ਬੇਸਨ
2: ਬਣ ਹੀ ਜਾਣਾ,
0: ਕੱਟਣਾ ਔਖਾ ਹੋ ਜਾਣਾ,
2: ਨਹੀਂ ਨਹੀਂ ਲੋੜ ਹੀ ਨਹੀਂ ਆ ਕੱਟਣ ਦੀ, ਉਹ ਤੁਸੀਂ ਦੱਸੋ ਮਾੜਾ ਜਿਹਾ ਇਹਨੂੰ ਕਿੱਦਾਂ ਬਣਾਈਦਾ ਕੇਕ ਵਿੱਚ,
0: ਪੰਜੀਰੀ ਕੇਕ ਭੈਣ ਜੀ
2: ਉਹਨੂੰ ਜਿਹੜਾ ਮਰਜ਼ੀ ਸ਼ੇਪ ਦੇ ਦਿਓ ਮੁੜ ਕੇ, ਉਹ ਜਿੱਦਣ ਨੂੰ ਕਰੀ ਜਾਓਗੇ ਉੱਧਰ ਨੂੰ ਹੋਈ ਜਾਣਾ,
0: ਉਹਨੂੰ ਸਲਾਈਮ ਚ ਪਾ ਕੇ ਭੇਜ ਦੇ,
2: ਉਹਦੇ ਭਾਵੇਂ ਹਰ ਇੱਕ ਪੀਸ ਵੜ ਕੇ ਦੂਜੀ ਸ਼ੇਪ ਚ ਕਰਕੇ ਖਾਓ।
0: ਥੈਂਕ ਯੂ ਜੀ। ਤੇ ਅੰਮ੍ਰਿਤ ਭੈਣ ਜੀ ਤੁਸੀਂ ਆਉਂਦੇ ਰਹੋ। ਹੈਲੋ
5: ਮੁਬਾਰਕਾਂ
0: ਸਾਨੂੰ
2: ਖੁਸ਼ੀ ਹੋਈ ਅਸੀਂ ਕਹਾਂਗੇ
0: ਬੀਬੀਆਂ ਦੇ ਸੂਟ ਆਉਂਦੇ ਭੀੜੇ ਹੋ ਜਾਂਦੇ, ਤੁਸੀਂ ਕੇਕ ਉੱਥੋਂ ਮੰਗਾਉਣ ਦੇ। ਕਮਾਲ ਕਰਦੇ ਜੀ ਤੁਸੀਂ ਭੈਣ ਜੀ, ਦੱਸੋ
2: ਕਸਟਮ ਵਾਲਿਆਂ ਰੋਕ ਲੈਣਾ ਕੇਕ।
0: ਹੋਰ ਕੀ ਸਿਆਲ ਦੇ ਦਿਨਾਂ ਚ ਪੁੱਛੋ ਮੋਹਨ ਸਿੰਘ ਹੋਰਾਂ ਨੂੰ, ਉਹ ਵਿਚਾਰੇ ਕਲਪੇ ਪਏ ਆ, ਉਹ ਕਹਿੰਦੇ ਵੀ ਸਿਆਲ ਦੇ ਦਿਨਾਂ ਚਾਹੁੰਦੇ ਸੂਟ ਨਹੀਂ ਬੀਬੀਆਂ ਦੇ ਸੀ ਕੇ ਭੇਜਿਆ ਕਰਨੇ, ਇੱਧਰੋਂ ਕਹਿੰਦੇ ਵੀ ਕੋਰੀਅਰ ਕਰੀਦੇ ਆ, ਜਾਂਦਿਆਂ ਨੂੰ ਹੋਰ ਥੋੜੀਆਂ ਜਿਹੀਆਂ ਮੋਟੀਆਂ ਹੁੰਦੀਆਂ, ਫਿਰ ਕਹਿੰਦੀਆਂ ਨਾਪਾ ਨਹੀਂ ਸੀ ਸਹੀ
2: ਬਣਾ। ਸੂਟਾਂ ਦਾ ਕੰਮ ਕਰਦੇ?
0: ਹਾਂ ਸੂਟਾਂ ਦਾ ਕਰਦੇ ਆ।
2: ਓਕੇ ਓਕੇ ਓਕੇ,
0: ਠੀਕ। ਹੋਰ ਕੀ ਲੱਗਾ ਸਰ?
2: ਮੈਂ ਕੀਤਾ ਮਜਬੂਰੀ
0: ਕੋਰੀਅਰ ਦਾ।
5: ਬਹੁਤ ਵਧੀਆ ਪੇਰੈਂਟਿੰਗ ਕੀਤੀ, ਸਾਨੂੰ ਜ਼ਿੰਦਗੀ ਇੰਨੀ ਖੂਬਸੂਰਤ ਦਿੱਤੀ ਹੈ।
0: ਤੁਹਾਨੂੰ ਇੱਕ ਵਾਰੀ ਕਹਿੰਦੇ ਲਮਕਾਇਆ ਵੀ ਖੂਹ ਚ ਅੰਕਲ,
2: ਗੁੱਟੋਂ ਕਿ ਕਿੱਥੋਂ ਫੜਿਆ ਸੀ?
0: ਥੈਂਕ ਯੂ ਕਰਨਾ ਚਾਹੀਦਾ। ਵੇਖ ਲੋ ਵੱਡੀ ਭੈਣ ਤਾਈਓ ਹਾਈਟ ਘੱਟ ਰਹਿ ਗਈ ਆ, ਤੁਹਾਡੀ ਹਾਈਟ ਤਾਈਓ ਲੰਮੀ ਹੋਈ ਆ।
5: ਉਹ ਤਾਹੀ ਡੈਡੀ ਨਾਲ ਗਿਲਾ ਕਰਦੀ ਆ, ਕਹਿੰਦੀ ਮੈਨੂੰ ਨੀ ਲਟਕਾਇਆ, ਮੇਰੀ ਹਾਈਟ ਛੋਟੀ ਰਹਿ ਗਈ। ਡੈਡੀ ਕਹਿੰਦੇ ਹੁਣ ਲਟਕਾ ਲੈਂਦਾ, ਹੁਣ ਤਾਂ ਮੁੜ ਕੇ ਵੀ ਨੀ ਆਉਣਾ।
2: ਡੈਡੀ ਚ ਭਾਵੇਂ ਇੰਨੀ ਗ੍ਰਿਪ ਵੀ ਨਾ ਹੋਵੇ, ਹੋਲਡ ਕਰਕੇ ਰੱਖ ਸਕਣ।
0: ਹੁਣ ਭੈਣ ਛੁੱਟ ਜੇ ਤੂੰ ਤੇ ਹੋਰ ਠੁੱਕ ਜੇ।
2: ਨਿੱਕੀ ਕਰਕੇ ਕੱਢਣੀ ਪਵੇ ਮੁੜ ਕੇ,
0: ਭੈਣ ਨਿੱਕੀ ਹੋ ਜਾਏ ਹੋਰ
5: ਨਹੀਂ। ਗੀਲਾ ਸ਼ਿਕਵਾਰ ਮੈਂ ਜੀਜੇ ਨੇ ਕਰਨਾ, ਪਹਿਲਾਂ ਛੋਟੀ ਦਿੱਤੀ ਹੋਰ ਛੋਟੀ ਕਰਤੀ ਤੁਸੀਂ?
2: ਏਦਾਂ ਨਾ ਕਹੋ, ਸਾਡੀ ਜੈਕਟ ਨਾ ਛੋਟੀ ਕਰ ਦੇਣ।
0: ਤੁਸੀਂ ਕਹੋ, ਤੁਸੀਂ ਤੁਸੀਂ ਤੁਸੀਂ ਕਹੋ ਸਾਡੀ ਧੀ ਆਪਾਂ ਜੋ ਮਰਜ਼ੀ ਕਰੀਏ ਤੈਨੂੰ ਕੀ।
5: ਪੜ੍ਹਾਈ ਚ ਬਹੁਤ ਕਮਜ਼ੋਰ, ਮੈਥ ਦਾ ਸਮ ਹੀ ਨੀ ਆਉਂਦੇ ਪਏ ਸੀ। ਤੇ ਡੈਡੀ ਕਹਿੰਦੇ ਕਿ ਇੱਕ ਵਾਰ ਕੀਤਾ, ਦੋ ਵਾਰ ਕੀਤਾ। ਮਖਾ ਮੈਨੂੰ ਮਾਰ ਹੀ ਤਰ, ਡੈਡੀ ਨੇ ਜਾ ਕੇ ਕਿੱਦਾਂ ਹੀ ਖੂਹ ਚ ਲਟਕਾ ਲਿਆ। ਬੋਲ ਹੁਣ ਕਰੇ ਜਾਣਾ ਤੈਨੂੰ, ਕਰ ਲੂੰਗੀ
0: ਸਮਕ ਨੀ।
5: ਹਾਂਜੀ, ਫਿਰ ਜੇ ਪੁੱਠਾ ਦਿਮਾਗ

0: ਪੁੱਤਾਂ ਵਾਲੇ ਆ, ਇਹ ਵੀ ਜੇਰਾ ਉਸੇ ਪੀੜ੍ਹੀ ਕੋਲ ਹੀ ਅੱਜ ਦੇ ਸਮੇਂ 'ਚ ਮੈਨੂੰ ਲੱਗਦਾ ਐਡਾ ਕੋਈ ਮਾਂ ਪਿਓ ਜੇਰਾ ਵੀ ਨਹੀਂ ਕਰ ਪਾਊਗਾ ਵੀ ਇੱਦਾਂ ਦਾ ਕਰਨ ਦੀ ਕੋਸ਼ਿਸ਼ ਵੀ ਕਰੇ, ਓਦਾਂ ਹੀ ਡਰੇ, ਓਦਾਂ ਹੀ ਡਰੇ ਜੇ ਰਹਿੰਦੇ ਆ।
1: ਹੁਣ ਵੀਰ ਜੀ ਵੈਸੇ ਵੀ ਆਪਾਂ ਹੱਥ ਚੱਕਦੇ ਹੋਏ ਬੱਚੇ ਤੇ ਡਰਦੇ ਆ ਕਿ ਬੱਚਾ ਪਤਾ ਨੀ ਗੁੱਸਾ ਕਰ ਜੋ ਹੈ, ਕਿ ਪਹਿਲਾਂ ਮਾਂ ਬਾਪ ਕਿਹੜਾ ਪਹਿਲਾਂ ਹੱਥ ਪਹਿਲਾਂ ਚੱਕਦੇ ਸੀ, ਗੱਲ ਬਾਅਦ ਚ ਸਮਝਾਉਂਦੇ ਸੀ, ਉਹ ਟਾਈਮ ਕਾਫੀ ਡਿਫਰੈਂਟ ਸੀ ਮਤਲਬ। ਨਾਲੇ ਹੁਣ ਤੱਕ ਆਪਾਂ ਨੂੰ ਯਾਦ ਵੀ ਹੈ ਕਿ ਹਾਂ ਸਾਡੇ ਪੇਰੈਂਟਸ ਨੇ ਜੇ ਚੱਕਿਆ ਸੀ ਤੇ ਕੁਛ ਚੰਗੀ ਚੀਜ਼ ਵਾਸਤੇ ਵੀ ਸਾਡੇ ਤੋਂ ਹੱਥ ਚੱਕਿਆ ਹੋਇਆ ਸੀ।
0: ਹੁਣ ਤੇ ਇਸੇ ਡਰੋਂ ਵੀ ਵਿਆਹ ਦਿੰਦੇ ਨਾ ਵੀ ਕੁਛ ਕਰਨਾ ਲਵੇ ਜੇ ਕਰੋ।
1: ਹਾਂਜੀ
0: ਸਾਨੂੰ
1: ਟੈਨਸ਼ਨ ਬੜੀ ਹੋ ਜਾਂਦੇ ਆ ਹੁਣ ਬੱਚੇ ਬੜੇ ਹੁੰਦੇ ਵੀਰ ਜੀ। ਪਹਿਲਾਂ ਮਾਂ ਬਾਪ ਨੂੰ ਹੁੰਦਾ ਸੀ ਕਿ ਬੱਚੇ ਕਹਿਣ ਚ ਹੈਗੇ, ਹੁਣ ਜਿਸ ਹਿਸਾਬ ਸਾ ਦੁਨੀਆਂ ਚੱਲਦੀ ਪਈ ਹੈ ਉਸ ਹਿਸਾਬ ਸੇ ਮਨ ਚ ਡਰ ਤਾਂ ਹੈ ਹੀ ਹੈ, ਚਾਹੇ ਬੱਚੇ ਚਾਹੇ ਕੁਛ ਵੀ ਨੀ ਕਰਦੇ ਪਏ, ਸਭ ਠੀਕ ਆ, ਪਰ ਇੱਕ ਅੰਦਰੋਂ ਡਰ ਰਹਿੰਦਾ ਅੱਗੇ ਹਨਾ, ਕਿ ਜਿੱਦਾਂ ਸਮਾਜ ਚ ਮਾਹੌਲ ਹੈਗਾ ਉਸ ਹਿਸਾਬ ਚ ਆਪਾਂ ਨੂੰ ਫਿਰ ਡਰ ਲੱਗਦਾ ਕਿ ਕਿਤੇ ਦੂਜਿਆਂ ਨੂੰ ਦੇਖ ਕੇ ਬੱਚੇ ਸਾਡਿਆਂ ਚ ਇਹਨਾਂ ਚ ਫਰਕ ਪੈ ਜਾਂਦਾ ਨਾ।
0: ਨਹੀਂ ਹੁੰਦਾ ਭੈਣੇ ਹੁੰਦਾ, ਓਨੀ ਜਿੰਨਾ ਆਪਾਂ ਵੱਧ ਜਾਣਦੇ ਆ ਨਾ ਓਨੀ ਚਿੰਤਾ ਵੱਧਦੀ ਆ।
1: ਜੀ ਜੀ ਜੀ ਮਤਲਬ ਮਾਂ ਬਾਪ ਨੇ ਹੁਣ ਸਾਨੂੰ ਇਹ ਚੀਜ਼ ਵੀ ਸਿਖਾਈ ਸੀ ਕਿ ਕਦੀ ਕਿਸੇ ਨੂੰ ਨਾ ਨੀ ਕਰਨੀ, ਮਤਲਬ ਜੇ ਕੋਈ ਹੈਲਪ ਲਈ ਖੜਿਆ ਤੁਹਾਡੇ ਕੋਲ ਹੈ ਨਹੀਂ ਹੈ, ਮਤਲਬ ਚਾਹੇ ਥੋੜਾ ਕਰੋ ਪਰ ਹੈਲਪ ਲਈ ਕਦੀ ਕਿਸੇ ਨੂੰ ਮਨਾ ਨੀ ਕਰਨਾ,
0: ਜ਼ਰੂਰ ਕਰੋ
1: ਤੇ ਉਹ ਸਾਡੇ ਚ, ਹਾਂਜੀ ਜ਼ਰੂਰ ਕਰੋ ਤੇ ਉਹ ਸਾਡੇ ਚ ਹੈਗਾ ਕਿ ਮਤਲਬ ਚਾਹੇ ਔਖਾ ਕਰਨਾ ਚਾਹੇ ਸੌਖਾ ਕਰਨਾ, ਮਤਲਬ ਓਨੇ ਔਖੇ ਵੀ ਨੀ ਹੁੰਦੇ ਪਰ ਨਾ ਨੀ ਕਰ ਪਾਉਂਦੇ ਅਸੀਂ ਕਿਸੇ ਨੂੰ ਵੀ ਨਾ ਕਿ ਹਾਂ ਚੱਲ ਕਰ ਲੂੰਗੇ ਅਸੀਂ।
0: ਨਹੀਂ ਤਾਂ ਬਾਕੀ ਤੁਹਾਡੇ ਚ ਹੈਗੀ ਆ ਚੀਜ਼ ਸੱਚੀ, ਤੁਸੀਂ ਆਲਵੇਜ਼, ਮੈਂ ਰਿਅਲਾਈਜ਼ ਕਰਦਾ ਹੁੰਦਾ ਵੀ ਜਿੰਨੇ ਤੁਹਾਡੀ ਬਿਜ਼ੀ ਤੁਹਾਡੀ ਲਾਈਫ ਹੈ, ਦੋ ਦੋ ਤਿੰਨ ਤਿੰਨ ਤੁਸੀਂ ਜੋਬਾਂ ਵੀ ਕਰਦੇ ਜੇ ਕਈ ਵਾਰ, ਪਰ ਫਿਰ ਵੀ ਤੁਹਾਡੇ ਵਾਕਈ ਇਹ ਚੀਜ਼ ਹੈਗੀ ਤੁਹਾਡੇ ਚ, ਸੋਹਣੀ ਇਹ ਚੀਜ਼ ਅੰਕਲ ਆਂਟੀ ਨੇ ਪਾਈ ਹੈ, ਧੰਨਵਾਦ ਉਹਨਾਂ ਦਾ।
1: ਤੇ ਇੱਕ ਹੋਰ ਕਿਵੇਂ ਜੀ ਡੈਡੀ ਨੇ ਇੱਕ ਸਿਖਾਇਆ ਸੀ, ਡੈਡੀ ਕਹਿੰਦੇ ਆਪਣੇ ਤੋਂ ਨੀਵਿਆਂ ਨੂੰ ਦੇਖ ਕੇ ਚੱਲਿਓ ਜ਼ਿੰਦਗੀ ਬਹੁਤ ਸੌਖੀ ਨਿਕਲੂਗੀ, ਉਹ ਚੀਜ਼ ਬਹੁਤ ਬਹੁਤ ਵਾਰ ਸਾਨੂੰ ਹੈਲਪ ਕਰਦੀ ਕਈ ਚੀਜ਼ਾਂ ਚ। ਆਪਾਂ ਕਈ ਮਨ ਹੁੰਦਾ ਨਾ ਕਿ ਹਾਂ ਬਈ ਟਾਈਮਸ ਪਹਿਲਾਂ ਆਪਾਂ ਸਾਡੇ ਕੋਲ ਇਹ ਚੀਜ਼ ਨੀ ਹੈ, ਪਰ ਫਿਰ ਉਹ ਚੀਜ਼ ਯਾਦ ਆ ਕੇ ਫਿਰ ਕਰਦੇ ਕਿ ਨਹੀਂ ਕਰ ਲਾਂਗੇ, ਜੇ ਡੈਡੀ ਨੇ ਕਿਹਾ ਕਿੱਦਾਂ ਜ਼ਿੰਦਗੀ ਚ ਐ ਹੁੰਦਾ ਹੈ, ਨਾਲੇ ਉਹ ਸੌਖੀ ਰਹਿੰਦੀ ਜਿੱਦਾਂ ਤੁਸੀਂ ਉੱਪਰ ਨੂੰ ਸੋਚੋਗੇ ਉਹ ਉਹਦੇ ਨਾਲ ਵੀਰ ਜੀ ਤੁਹਾਡੀ ਲਾਈਫ ਡਿਸਟਰਬ ਹੁੰਦੀ ਹੈ, ਫਿਰ ਤੁਹਾਨੂੰ ਆਪਣੇ ਆਪ ਚ ਸਮਝ ਨੀ ਆਉਂਦਾ ਕਿ ਸ਼ਾਇਦ ਤੁਸੀਂ ਦੁਨੀਆਂ ਚ ਬਹੁਤ ਪਿੱਛੇ ਹੋ, ਪਰ ਜਦ ਤੁਸੀਂ ਉਹ ਚੀਜ਼ ਦੇਖਦੇ ਹੋ ਦੁਨੀਆਂ ਚ ਕਿੰਨੇ ਲੋਕ ਹੈ ਕਿ ਜੋ ਸਾਡੇ ਤੋਂ ਵੀ ਜਿਹਨਾਂ ਕੋਲ ਕੁਛ ਰਹਿਣ ਨੂੰ ਜਗ੍ਹਾ ਨੀ, ਫਿਰ ਮਤਲਬ ਮਨ ਨੂੰ ਆਉਂਦਾ ਕਿ ਰੱਬ ਨੇ ਤਾਂ ਸਾਨੂੰ ਬਹੁਤ ਕੁਛ ਦਿੱਤਾ ਹੋਇਆ, ਬਹੁਤ ਲੈਵਲ ਬਹੁਤ ਉੱਚਾ ਦਿੱਤਾ ਹੋਇਆ ਰੱਬ ਨੇ।
0: ਨਹੀਂ ਤਾਂ ਬੰਦਾ ਵੇਖੋ ਦੁਖੀ ਤਾਂ ਹੁੰਦਾ ਨਾ, ਵੀ ਉਹਨੂੰ ਫਿਰ ਹਮੇਸ਼ਾ ਲੱਗਦਾ ਰਹਿੰਦਾ ਵੀ ਮੇਰੇ ਕੋਲ ਉਹ ਨੀ ਹੈਗਾ ਜਿਹੜਾ ਉਹਦੇ ਕੋਲ ਆ।
1: ਹਾਂਜੀ
0: ਇਹੋ ਹੀ ਤੇ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਬੰਦਾ ਕਰ ਨਹੀਂ ਪਾਉਂਦਾ। ਤੇ ਤੁਸੀਂ ਅੱਗੇ ਕਿਹੜੀ ਪਾਸ ਔਨ ਕੀਤੀ ਹੈ ਜਾਂ ਕਿਹੜੀ ਬੱਚਿਆਂ ਦੇ ਵਿੱਚ ਕੋਈ ਤੁਹਾਨੂੰ?
1: ਮੈਂ ਵੀਰ ਜੀ ਬੱਚਿਆਂ ਨੂੰ ਇਹੀ ਮਤਲਬ ਮੈਂ ਬੇਟੇ ਮੇਰੇ ਦੋਨਾਂ ਚ ਇਹ ਗੁਣ ਹੈਗਾ ਕਿ ਮੈਂ ਜਿੱਦਾਂ ਡੈਡੀ ਨੇ ਸਿਖਾਇਆ ਕਿ ਕਦੀ ਕਿਸੇ ਦੇ ਨਾ ਨੀ ਕਰਨੀ, ਕਦੀ ਕਿਸੇ ਨੂੰ, ਉਹ ਚੀਜ਼ ਦੋਨਾਂ ਚ ਹੈਗਾ। ਜੇ ਚਾਹੇ ਮਤਲਬ ਚਾਹੇ ਆਪ ਔਖੇ ਹੁੰਦੇ ਹੋ ਜਿੱਦਾਂ ਹੁਣ ਬੇਟੇ ਕਿਤੇ ਪਾਰਟੀ ਵਗੈਰਾ ਜਾ ਰਹੇ, ਕਿਤੇ ਕੁਛ ਕਰਦੇ ਪਏ, ਕੁਛ ਖੇਲਦੇ ਪਏ, ਕਿਸੇ ਦੇ ਸਕੂਲ ਚ ਹੈਲਪ ਮੰਗ ਲਈ, ਦੋਨਾਂ ਦੀ ਆਦਤ ਇਹ ਹੈਗੀ ਮਨਾ ਨੀ ਕਰਦੇ ਕਿ ਹਾਂ ਕਰੂੰਗੇ, ਮਤਲਬ ਇਹ ਚੀਜ਼ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਬੱਚੇ ਫੋਲੋ ਕਰਦੇ ਪਏ ਉਸ ਚੀਜ਼ ਨੂੰ।
0: ਬਾਕੀ ਸਾਰੇ ਵੀ ਉਹਦੇ ਆਲੇ ਦੁਆਲੇ ਪਰੁਚੇ ਹੁੰਦੇ ਆ, ਸਾਰੇ ਉਹਦੇ ਸਕੇ ਸੋਧਰ ਹੀ ਹੁੰਦੇ ਆ। ਤੁਸੀਂ ਇੱਕ ਚੀਜ਼ ਸਿਖਾ ਦੋ, ਤੁਸੀਂ ਵੇਖੋਗੇ ਵੀ ਬਹੁਤ ਕੁਛ ਉਹਦੇ ਚ ਸ਼ਾਮਿਲ ਹੋ ਜਾਂਦਾ। ਵੇਖੋ ਇਹਦੇ ਚ ਸੱਚ ਵੀ ਇਹਦੇ ਚ ਸ਼ਾਮਿਲ ਹੋ ਜਾਂਦਾ ਵਾ ਹਨਾ, ਮੰਨ ਲਓ ਤੁਸੀਂ ਜੇ ਕਿਸੇ ਨੂੰ ਨਾ ਨਹੀਂ ਕੀਤੀ ਤੇ ਉਹਦੇ ਚ, ਅਦਰਵਾਈਜ਼ ਤਾਂ ਫਿਰ ਕੀ ਹੈ, ਤੁਸੀਂ ਝੂਠ ਹੀ ਬੋਲੋਗੇ, ਵੱਧ ਹੋਰ ਕੀ ਕਰੋਗੇ ਫਿਰ।
2: ਬਿਲਕੁਲ
0: ਇਮਾਨਦਾਰੀ,
2: ਜਿਹਨਾਂ ਦੇ ਮੰਨ ਲਓ ਸਰਕਲ ਜਿਹੜਾ ਇੱਕ ਥਾਂ ਦੇ ਉੱਤੇ ਬੰਨਿਆ ਪਿਆ, ਉਹਦੇ ਵਿੱਚ ਡਿਸਿਪਲਿਨ ਆ, ਰਿਸਪੈਕਟ ਆ, ਫਿਰ ਉਹਦੇ ਵਿੱਚ ਸੈਕਰੀਫਾਈਜ਼ ਆ, ਹੁਣ ਉਹ ਸਾਰੀਆਂ ਚੀਜ਼ਾਂ ਤਾਂ ਇੱਕੋ ਦੇ ਵਿੱਚ ਹੀ ਆ ਗਈਆਂ ਕਿ ਤੁਸੀਂ ਕਿਸੇ ਦੀ ਹੈਲਪ ਕੀਤੀ, ਉਹਦੇ ਵਿੱਚ ਰਿਸਪੈਕਟ ਵੀ ਆ ਗਈ ਆ, ਡਿਸਿਪਲਿਨ ਵੀ ਆ ਗਿਆ ਵਾ, ਸੈਕਰੀਫਾਈਜ਼ ਵੀ ਆ ਕਿ ਤੁਸੀਂ ਆਪਣਾ ਟਾਈਮ ਵੀ ਵਿੱਚ ਉਹਦੇ ਸੈਕਰੀਫਾਈਜ਼ ਕੀਤਾ, ਆਪਣਾ ਆਉਣ ਜਾਣ ਛੱਡਿਆ, ਉਹ ਕਿੰਨੀਆਂ ਚੀਜ਼ਾਂ ਇੱਕੋ ਦੇ ਵਿੱਚ ਹੀ ਆ ਜਾਂਦੀਆਂ।
0: ਕੋਈ ਇੱਕ ਕਰ ਲਓ ਤੇ ਬਾਕੀ ਸਾਰੀਆਂ ਉਹਦੇ ਆਲੇ ਦੁਆਲੇ ਆ ਗਈਆਂ। ਥੈਂਕ ਯੂ ਭੈਣ ਜੀ, ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ।
2: ਥੈਂਕ ਯੂ ਭੈਣ ਜੀ,
0: ਥੈਂਕ ਯੂ ਜੀ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ, ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੂੰ।
0: ਜੀ ਸਤਿ ਸ਼੍ਰੀ ਅਕਾਲ
2: ਜੀ ਰੀਤੂ ਜੀ।
3: ਹਾਂਜੀ ਵਧੀਆ ਵਧੀਆ। ਤੇ ਮੈਂ ਕਿਹਾ ਪੇਰੈਂਟਿੰਗ ਦੀ ਚਲੋ ਗੱਲ ਚੱਲ ਰਹੀ ਹੈ, ਵੈਸੇ ਤਾਂ ਆਪਾਂ ਨੂੰ ਇੰਨਾ ਟਾਈਮ ਹੋਗਿਆ ਗੱਲ ਕਰਦੇ, ਮੇਰੇ ਸੁਭਾਅ ਤਾਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਹਨਾ, ਪੇਰੈਂਟਸ ਦੀ ਪੇਰੈਂਟਿੰਗ ਦਾ ਓਬਵੀਅਸ ਬੱਚਿਆਂ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਨਾ।
0: ਜੇ ਸਾਨੂੰ ਪਤਾ ਲੱਗ ਗਿਆ ਹੁੰਦਾ ਨਾ ਤਾਂ ਅਸੀਂ ਤੁਹਾਡੀ ਕਾਲ ਹੀ ਨਹੀਂ ਚੁੱਕਿਆ ਕਰਨੀ, ਵੀ ਚੱਲ ਪਤਾ ਤਾਂ ਲੱਗ ਹੀ ਗਿਆ, ਜਾਂ ਤੁਸੀਂ ਕਰਿਆ ਨਹੀਂ ਕਰਨੀ, ਜਾਂ ਮੇਰਾ ਤਾਂ ਪਤਾ ਲੱਗ ਹੀ ਗਿਆ।
2: ਪਤਾ ਨੀ ਤੁਸੀਂ ਕਾਲ ਚ ਕੀ, ਮੈਨੂੰ ਸਤਿੰਦਰ ਸੱਤੀ ਦਾ ਚੇਤਾ ਆ ਗਿਆ।
0: ਕਿੱਦਾਂ
2: ਕਹਿੰਦੇ ਸੀਗੇ ਕਿ ਮੈਂ ਸਤਿੰਦਰ ਸੱਤੀ ਵਰਗੀ ਬਣਨਾ ਚਾਹੁੰਦੀ ਹਾਂ।
0: ਅੱਛਾ ਅੱਛਾ
2: ਹਾਂਜੀ
0: ਅੱਛਾ ਐਂਕਰ ਬਣਨਾ

0: ਨਾ ਨੇ
1: ਹਾਂਜੀ
2: ਹਾਂਜੀ ਓਕੇ ਐਂਕਰ ਬਣਨਾ
0: ਹਾਂ ਹਾਂਜੀ ਨਹੀਂ ਪਰ ਤੁਸੀਂ ਉਹਦੇ ਨਾਲੋਂ ਬਿਹਤਰ ਜੇ ਤੁਹਾਨੂੰ ਮੈਂ ਦੱਸਾਂ ਕਈ ਚੀਜ਼ਾਂ 'ਚ ਬਿਹਤਰ ਹੋ ਤੁਸੀਂ
1: ਹਾਲੇ
0: ਵੀ ਹੱਸ ਲੈਂਦੇ ਆ ਉਹਨੂੰ ਬੜਾ ਚਿਰ ਹੋ ਗਿਆ ਮੈਂ ਹੱਸੀ ਨੂੰ ਨੀ ਵੇਖਿਆ ਉਹਨੇ ਵਿਆਹ ਵੀ ਨੀ ਉਹਨੇ ਵਿਆਹ ਵੀ ਨੀ ਕਰਾਇਆ ਵੇਖ ਲੋ ਪਰਿਵਾਰ ਵੀ ਨਹੀਂ
1: ਇਹਨਾਂ ਦੇ ਨਿਆਣੇ ਵੀ ਹੋ ਗਏ
0: ਹਾਂ ਤੁਸੀਂ ਵੇਖ ਲੋ ਕਿੱਡੇ ਖੂਬਸੂਰਤ ਦੋ ਧੀਆਂ ਪੁੱਤ ਤੁਸੀਂ ਇਸ ਸੰਸਾਰ ਨੂੰ ਦੇ ਦਿੱਤੇ
2: ਛੋਟੇ ਲੱਗਦੇ ਹੋ ਤੁਸੀਂ ਬਸ ਮੋਟਾਪਾ ਘਟਾਓ
0: ਬੀ ਕੇਅਰਫੁਲ ਉਹ ਬੂੰਦਾਂ ਬਾਂਦਾਂ ਜੀਆਂ ਵੇਚਦੀ ਹੋਣੀ ਪਤਲੇ ਹੋਣ
1: ਆਪਣਾ ਗੁਲੂਕੋਜ਼ ਦੇ ਜਾਂਦੇ ਵੀ ਲਾਈ ਛੱਡੋ
0: ਤੁਸੀਂ ਇਹੋ ਜਿਹੀ ਗੱਲਾਂ ਚ ਨੀ ਆਉਣਾ ਤੁਸੀਂ
2: ਉਹ ਕਹਿਣ ਨਾ ਕਹਿਣ ਮੈਂ ਖੁਦ ਮੰਨਦੀ ਹਾਂ ਨਾ ਮੇਰਾ ਜਿਹੜਾ ਫੇਸ ਹੈ ਨਾ ਬਹੁਤ ਜਿਆਦਾ ਸਵੀਟ ਹੈ ਮੈਨੂੰ ਪਤਾ ਇਸ ਚੀਜ਼ ਮੈਂ ਕਿਸੇ ਤੇ ਟਰਸਟ ਨਹੀਂ ਕਰਦੀ ਮੈਂ ਆਪਣੀ ਫੇਵਰੇਟ ਆ ਮੈਨੂੰ ਪਤਾ ਆਪਣੇ ਦੇ ਵਿੱਚ ਮੇਰੇ ਚ ਕਿਹੜੀ ਚੀਜ਼ ਮਤਲਬ ਵਧੀਆ ਤੇ ਕਿਹੜੀ ਚੀਜ਼ ਸਹੀ ਕਰਨ ਵਾਲੀ ਆ
0: ਮੇਨ ਤੇ ਆਹ ਗੱਲ ਹੁੰਦੀ ਹੈ ਨਾ ਬੰਦੇ ਨੂੰ ਆਪ ਨੂੰ ਪਤਾ ਹੋਵੇ ਸੈਲਫ ਅਵੇਅਰਨੈਸ ਹੋਵੇ
1: ਓ ਮਾਈ ਗੋਡ
2: ਮੰਮੀ ਦੀ ਬਿਲਕੁਲ ਜਿੱਦਾਂ ਹੁਣ ਮੰਮੀ ਦੀ ਗੱਲ ਹੈ ਨਾ ਹੁਣ ਦੇਖੋ ਮੰਮੀ ਨੇ ਸਿਖਾਇਆ ਨਾ ਬਹੁਤ ਸਾਰੀਆਂ ਚੀਜ਼ਾਂ ਵਧੀਆ ਮੈਂ ਪਰ ਮੈਂ ਹਾਸੇ ਵਾਲੀ ਗੱਲਾਂ ਕਰਾਂਗੀ ਜਿਹੜੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਉਹ ਚ ਵਾਕਈ ਸਿੱਖਣ ਵਾਲੀ ਚੀਜ਼ ਹੀ ਹੁੰਦੀ ਹੈ ਉਸ ਟਾਈਮ ਆਪਾਂ ਨੂੰ ਗੁੱਸਾ ਆਉਂਦਾ ਨਾ ਪਹਿਲਾਂ ਤਾਂ ਮੈਂ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਹੁਣ ਤਾਂ ਮੈਂ ਵੈਸੇ ਕਾਫੀ ਸੁਧਰ ਗਈ ਜਦੋਂ ਮੈਂ ਸਟਾਰਟਿੰਗ 'ਚ ਗੱਲ ਕਰਦੀ ਸੀ ਮੈਂ ਪੁਆਇੰਟ ਤੇ ਨਹੀਂ ਆਉਂਦੀ ਹੁੰਦੀ ਸੀ ਨਾ ਗੱਲ ਨੂੰ ਬੜਾ ਘੁਮਾ ਘੁਮਾ ਘੁਮਾ ਘੁਮਾ ਕੇ ਕਰਦੀ ਹੁੰਦੀ ਸੀ ਤਾਂ ਇਹ ਚੀਜ਼ ਥੋੜਾ ਉਹ ਹੁੰਦਾ ਫੈਮਿਲੀ ਦੇ ਵਿੱਚ ਹੈ ਨਾ ਮੰਮੀ ਨੇ ਵੀ ਕੋਈ ਚੀਜ਼ ਕਹਿਣੀ ਕਿ ਮੈਂ ਪਰਸੋਂ ਆਹ ਕੰਮ ਕੀਤਾ ਪਰ ਮੈਨੂੰ ਪਹਿਲਾਂ ਰਸਤੇ 'ਚ ਫੋਨ ਮਿਲਿਆ ਕਿਹਦਾ ਫੋਨ ਆ ਗਿਆ ਫਿਰ ਪੁਆਇੰਟ ਤੇ ਆਉਂਦੇ ਏਦਾਂ ਹੀ ਇਹ ਚੀਜ਼ ਹੈਗੀ ਆ ਤੇ ਪਰ ਹੁਣ ਮੈਂ ਘੱਟ ਗਈ ਕਾਫੀ ਜ਼ਿਆਦਾ ਫਿਰ ਫਰਕ ਪੈ ਜਾਂਦਾ ਨਾ ਤੇ ਮੰਮੀ ਨੇ ਸਿਖਾਇਆ ਸਾਰੀਆਂ ਚੀਜ਼ਾਂ ਬਹੁਤ ਵਧੀਆ ਕਿਉਂਕਿ ਮੇਰੇ ਮੰਮੀ ਨੇ ਮੇਰੇ ਪਾਪਾ ਵੀ ਮਤਲਬ ਸੀਗੇ ਬਟ ਮੇਰੀ ਜਿਹੜੀ ਪਾਪਾ ਵਾਲੀ ਸਟੋਰੀ ਹੈਗੀ ਆ ਸੱਚੇ ਇਮੋਸ਼ਨਲ ਹੈ ਉਹ ਮਤਲਬ ਮੈਨੂੰ ਲੱਗਦਾ ਕਿ ਉਦਾਂ ਦਾ ਪਰਮਾਤਮਾ ਕਿਸੇ ਮਤਲਬ ਇਸ ਤਰ੍ਹਾਂ ਨਾਲ ਨਾ ਹੋਵੇ ਕਿ ਕਈ ਵਾਰ ਕੀ ਹੁੰਦਾ ਨਾ ਐਸ ਚ ਆਪਣੇ ਨਾਲ ਕਈ ਵਾਰੀ ਹੁੰਦਾ ਹੀ ਨਹੀਂ ਪੇਰੈਂਟ ਹਨਾ ਤਾਂ ਆਪਾਂ ਕਹਿੰਦੇ ਹਾਂ ਕਿ ਹੈ ਹੀ ਨਹੀਂ ਆ ਦੁਨੀਆਂ ਦੇ ਵਿੱਚ ਹਨਾ ਬਟ ਉਹ ਉਹਨਾਂ ਨੂੰ ਰੱਬ ਉਹ ਰੱਬ ਦੀ ਜੀ ਸੀ ਮਤਲਬ ਮੈਂ ਕਦੀ ਨੈਗੇਟਿਵ ਨਹੀਂ ਸੋਚਿਆ ਨਾ ਮੈਂ ਸੋਚਦੀ ਸੀ ਉਹ ਹੈਗੇ ਆ ਸਾਡੇ ਨਾਲ ਨਾ ਇਹ ਬਹੁਤ ਵੱਡੀ ਬਸ ਗੱਲ ਹੈ ਵੀ ਉਹ ਹੈਗੇ ਆ ਤੇ ਹਾਂਜੀ ਤੇ ਮੇਰੇ ਮੰਮਾ ਨੇ ਹੀ ਸਾਡੀ ਪਰਵਰਿਸ਼ ਕੀਤੀ ਹੈ ਤੇ ਉਹਨਾਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਤੇ ਬੋਝ ਸੀਗਾ ਕਿ ਮੈਂ ਮਤਲਬ ਪਾਪਾ ਵਾਲੀਆਂ ਜ਼ਿੰਮੇਵਾਰੀਆਂ ਵੀ ਨਾਲ ਕਵਰ ਕਰਨੀਆਂ ਨੇ ਨਾ ਤੇ ਉਹਨਾਂ ਨੂੰ ਬੜਾ ਬੜੀਆਂ ਸਾਰੀਆਂ ਚੀਜ਼ਾਂ ਯਾਦ ਹੈ ਵੀ ਜੀ ਇੱਕ ਵਾਰ ਆਪਾਂ ਰਜਨੀ ਕਿਹੜੀ ਬੀਬੀ ਰਜਨੀ ਮੂਵੀ ਆਈ ਸੀ ਨਾ ਉਹ ਦੇਖਣ ਤੋਂ ਬਾਅਦ ਸੱਚੇ ਮੈਂ ਬਹੁਤ ਇਮੋਸ਼ਨਲ ਹੋ ਗਈ ਸੀ ਇਹ ਨੀ ਗਾ ਕਿ ਉਹ ਸਟੋਰੀ ਤਾਂ ਹੈਗੀ ਹੈਗੀ ਸੀ ਪਰ ਉਹਦੇ ਨਾਲ ਨਾ ਮੈਨੂੰ ਸਰਵਾਈਵ ਕਰ ਰਹੀ ਸੀ ਕਿ ਜਿੱਦਾਂ ਮੇਰੇ ਆਪਾਂ ਆਪਾਂ ਜ਼ਿਕਰ ਨਹੀਂ ਕਰਦੇ ਹੈ ਨਾ ਆਪਾਂ ਸਿਰਫ ਉਹ ਚੀਜ਼ ਦੇਖਦੇ ਹਾਂ ਕਿ ਉਹ ਬਹੁਤ ਰਿਚ ਸੀਗੀ ਕਿ ਉਹਦੇ ਹਨਾ ਪੇਰੈਂਟ ਨੇ ਇੱਦਾਂ ਉਹਨੂੰ ਦੇ ਨਾਲ ਮੈਰਿਜ ਕਰਤੀ ਤਾਂ ਮੇਰੀ ਜਿਹੜੀ ਨਾਨਕੀ ਸੀ ਨਾ ਉਹ ਵੀ ਬਹੁਤ ਵਧੀਆ ਸੀਗੀ ਬਹੁਤ ਬਟ ਚਲੋ ਜੋ ਵੀ ਸੀਗਾ ਨਾ ਪਰ ਮੇਰੇ ਮੰਮਾ ਪਹਿਲਾਂ ਵਾਲੀਆਂ ਹੁਣ ਅੱਜ ਤਾਂ ਪੇਸ਼ੈਂਸ ਵੀ ਨਹੀਂ ਹੈ ਤਾਂ ਉਹਨਾਂ ਦੀ ਮੇਰੀ ਮੰਮੀ ਦੀ ਜਿਹੜਾ ਤੁਸੀਂ ਕਹਿੰਦੇ ਨਾ ਪੇਸ਼ੈਂਸ ਆਇਆ ਉਹ ਮੈਨੂੰ ਆਪਣੀ ਮੰਮੀ ਤੋਂ ਹੀ ਆਇਆ ਜ਼ਿਆਦਾ ਤਾਂ ਮੈਨੂੰ ਲੱਗਦਾ ਮੇਰੇ ਮੰਮੀ ਉਸ ਟਾਈਮ ਦੇ ਵਿੱਚ ਕੁਛ ਵੀ ਸਟੈਪ ਚੱਕ ਸਕਦੇ ਸੀ ਨਾ ਕਿ ਮੈਂ ਨਹੀਂ ਰਹਿਣਾ ਇੱਥੇ ਜਾਂ ਜੋ ਵੀ ਹੈਗਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਹਸਬੈਂਡ ਨੂੰ ਹੀ ਠੀਕ ਕਰਾਂ ਇੱਥੇ ਹੀ ਰਵਾਂ ਬਸ ਮੈਂ ਇੱਥੇ ਹੀ ਆਈ ਹਾਂ ਮੈਂ ਇੱਥੇ ਹੀ ਜਾਣਾ ਮਤਲਬ ਹਾਂਜੀ ਮਤਲਬ ਅੱਜ ਦੇ ਟਾਈਮ ਦੇ ਵਿੱਚ ਨਹੀਂ ਕੁੜੀਆਂ ਕਰ ਸਕਦੀਆਂ
0: ਹੋ ਸਕਦਾ
2: ਮੈਂ ਵੀ ਹੁੰਦੀ ਨਾ
1: ਸਰਵਾਈਵਲ ਔਖਾ
2: ਹਾਂਜੀ ਮੈਂ ਵੀ ਕਰਾਂ ਤੇ ਨਹੀਂ ਨਹੀਂ ਕਰਨਾ ਸੀ ਉਹਨਾਂ ਨੇ ਬਟ ਮੈਂ ਬਹੁਤ ਹੈਪੀਲੀ ਮਤਲਬ ਬੜਾ ਮੰਮਾ ਨੂੰ ਬਸ ਕਹਿੰਦੀ ਰਹਿੰਦੀ ਸੀ ਜਦੋਂ ਵੱਡੀ ਹੋ ਗਈ ਨਾ ਮਾਮਾ ਮੈਂ ਹੀ ਪਾਪਾ ਵਾਲੀ ਤੁਹਾਨੂੰ ਉਹ ਕਰਨੀ ਹੈ ਤੇ ਮੈਂ ਸੀਰੀਅਸਲੀ ਕੀਤਾ ਆਪਣੀ ਲਾਈਫ ਦੇ ਵਿੱਚ ਜੋ ਵੀ ਕੀਤਾ ਹੈ ਨਾ ਮਤਲਬ ਉਹਨਾਂ ਦੇ ਲਈ ਹੁਣ ਵੀ ਮਤਲਬ ਬੜਾ ਮਤਲਬ ਹੈਗਾ ਉਹਨਾਂ ਦਾ ਨਾ ਪਰ ਹੁਣ ਵੀ ਨਾ ਬੱਚਿਆਂ ਦੀ ਮਦਰ ਦੀ ਲਾਈਫ ਇੰਨੀ ਜ਼ਿਆਦਾ ਹਾਰਡ ਹੋ ਜਾਂਦੀ ਉਹਨਾਂ ਨੂੰ ਨਾ ਮੇਰੀ ਅਸੀਂ ਬਹੁਤ ਵੱਡੇ ਹੋ ਗਏ 7th-8th ਸੀ ਉਹਨਾਂ ਨੂੰ ਜੁਆਇੰਟ ਪੇਨ ਹੋ ਗਿਆ ਤੇ ਹੁਣ ਤੱਕ 25 ਸਾਲ ਹੋ ਗਏ ਆ ਨਾ ਮਤਲਬ ਉਹ ਇਸੇ ਚੀਜ਼ ਨਾਲ ਜੁੜ ਰਹੇ ਨੇਗੇ ਨਾ ਬੈੱਡ ਤੇ ਹੀ ਰਹਿੰਦੇ ਆ ਮੋਸਟਲੀ ਹੁੰਦੇ ਉਹ ਨਹੀਂ ਜਾ ਸਕਦੇ ਇੱਥੇ ਵੀ ਨਹੀਂ ਕਦੀ ਮੇਰੇ ਕੋਲ ਆਏ ਤਾਂ ਮਤਲਬ ਮੈਨੂੰ ਬਹੁਤ ਇਹ ਚੀਜ਼ ਦੀ ਮਤਲਬ ਹੁੰਦੀ ਆ ਬਟ ਉਹ ਫਿਰ ਵੀ ਉਹ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਸਿਖਾ ਦਿੰਦੇ ਆ ਮੈਨੂੰ ਇੱਦਾਂ ਹੁੰਦਾ ਵੀ ਐਟਲੀਸਟ ਕਿੰਨੀ ਵੱਡੀ ਗੱਲ ਹੈ ਨਾ ਮੈਂ ਦੇਖੋ ਉਹਨਾਂ ਨੂੰ ਫੋਨ ਕਰਦੀ ਹਾਂ ਬੜਾ ਸਕੂਨ ਮਿਲਦਾ ਹੁਣ ਕੱਲ ਹੀ ਮੈਂ ਉਹਨਾਂ ਨੂੰ ਕਹਿ ਕੇ ਹਟੀ ਹਾਂ ਮੈਂ ਕਿਹਾ ਮੈਂ ਨਾ ਕੈਮਰਾ ਲਗਵਾਵਾਂਗੀ ਤੁਹਾਡੇ ਰੂਮ ਦੇ ਵਿੱਚ ਨਾ ਕਿਉਂਕਿ ਉਹਨਾਂ ਨੂੰ ਦੂਸਰਾ ਫੋਨ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ ਮੈਂ ਕਿਹਾ ਵੀ ਬੱਚੇ ਵੀ ਯਾਦ ਕਰਦੇ ਆ ਕਿ ਅਸੀਂ ਤੁਹਾਨੂੰ ਦੇਖ ਲਿਆ ਕਰਾਂਗੇ ਵਾਜਾ ਪਾਇਆ ਕਰਾਂਗੇ ਹਨਾ ਤੇ ਮੈਂ ਕਿਹਾ ਹੈਗਾ ਇਹ ਚੀਜ਼ ਮੈਨੂੰ ਵੈਸੇ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ ਪਰ ਕਹਿੰਦੇ ਚੱਲ ਜਦੋਂ ਦਿਮਾਗ 'ਚ ਆਵੇ ਹਨਾ ਤੇ ਬੜਾ ਲੱਗਦਾ ਹਾਂਜੀ ਤੇ ਜਿਹੜੀ ਮੈਨੂੰ ਮੰਮੀ ਦੀ ਗੱਲ ਯਾਦ ਆਉਂਦੀ ਨਾ ਚੰਗਾ ਤਾਂ ਚੱਲ ਜੋ ਸਿਖਾਇਆ ਸਿਖਾਇਆ ਵਧੀਆ ਵੀਰੇ ਸਾਡੀ ਨਾ ਗੁਆਂਢ ਦੇ ਵਿੱਚ ਬਿਲਕੁਲ ਹੀ ਸਾਹਮਣੇ ਨਾ ਇੱਕ ਮੁੰਡਾ ਰਹਿੰਦਾ ਸੀ ਕਿਰਾਏ ਤੇ ਨਾ ਤੇ ਮੈਂ ਟੋਕ ਐਕਟਿਵ ਲਗਾ ਲਓ ਨੋਟੀ ਜੀ ਹੋਣਾ ਤਾਂ ਮੇਰੇ ਮੰਮੀ ਨੇ ਇੱਕ ਦਿਨ ਕੀ ਕੀਤਾ ਮੈਂ ਨਾ ਅੰਦਰ ਜਾ ਕੇ ਨਾ ਸੁੱਤੀ ਹੋਈ ਸੀਗੀ ਬੈਡ ਤੇ ਉਹ ਮੈਨੂੰ ਸ਼ਾਮ ਟਾਈਮ ਵੀ ਯਾਦ ਆ ਕਿ ਉਹ ਸ਼ਾਮ ਦਾ ਟਾਈਮ ਸੀ ਨਾ
1: ਕਿੰਨੇ ਵਜੇ
2: ਤੇ ਉਹ ਮਤਲਬ ਜਿਦਾਂ ਦਿਨ ਢਲ ਜਾ ਰਿਹਾ ਹੁੰਦਾ ਨਾ ਹਨੇਰਾ ਜਾ ਹੋ ਰਿਹਾ ਹੁੰਦਾ ਐਵੇਂ ਜਿਹਾ ਟਾਈਮ ਸੀਗਾ ਨਾ ਤੇ ਉਹ ਮੁੰਡਾ ਨਾ ਉਹ ਮੁੰਡੇ ਨੂੰ ਆਦਤ ਸੀ ਕਿ ਉਹ ਨਾ ਉਸ ਟਾਈਮ ਦੇ ਵਿੱਚ ਕਿਹੜਾ ਸਿੰਗਰ ਹੈਗਾ ਸੋਨੂ ਨਿਗਮ ਉਹਦੇ ਗਾਣੇ ਕੈਸਟ ਜੀ ਆਈ ਸੀਗੀ ਉਹਦੇ ਗਾਣੇ ਸੁਣਦਾ ਰਹਿੰਦਾ
1: ਐਵੇਂ ਐਵੇਂ ਜੇ ਕਰਕੇ ਏਡੇ ਵੱਡੇ ਸਿੰਗਰ ਦਾ ਨਾਮ ਲੈਤਾ ਜੇ
0: ਮੁੰਡਾ ਥੋੜੀ ਆ ਉਹ
2: ਗਾਣੇ ਸੁਣਦਾ ਰਹਿੰਦਾ ਸੀ ਨਹੀਂ ਨਹੀਂ ਹਾਂ ਉਹ ਨਹੀਂ ਹੈ ਉਹ ਮੁੰਡੇ ਦੀ ਗੱਲ ਕਰ ਰਹੀ ਹੈ ਜਿਹੜੇ ਮੁੰਡੇ ਦੀ ਮੈਂ ਗੱਲ ਕਰ ਰਹੀ ਜਿਹੜਾ ਹਾਂ ਉਹਦੇ ਗਾਣੇ ਸੁਣਦਾ ਰਹਿੰਦਾ ਤੇ ਮੇਰੇ ਮੰਮੀ ਆਏ ਆ ਨਾ ਪਤਾ ਨੀ ਮੰਮੀ ਨੂੰ ਦੇਖਦੇ ਰਹਿੰਦੇ ਹੋਣੇ ਜਾਂ ਕੁਛ ਜੋ ਵੀ ਆ ਨਾ ਤੇ ਮੇਰੀ ਉਹ ਮੁੰਡੇ ਨਾਲ ਸੱਚੀ ਨੀ ਸੀ ਕੋਈ ਬੰਦੀ ਮੈਨੂੂੰ ਵੈਸੇ ਹੀ ਨੀ ਸੀ ਚੰਗਾ ਲੱਗਦਾ ਉਹ ਸਗੋਂ ਨਾ ਉਹ ਮੈਂ ਜਦੋਂ ਬਾਹਰ ਕੰਮ ਕਰਨਾ ਮੈਨੇ ਦਰਵਾਜ਼ਾ ਬੰਦ ਕਰ ਲੈਣਾ ਬਲਕਿ ਉਹਨੇ ਨਾ ਆਪਣੀ ਜਿਹੜੇ ਉੱਪਰ ਰਹਿਣ ਤੇ ਰਹਿੰਦੇ ਸੀ ਨਾ ਭਾਬੀ ਜੀ ਨੂੰ ਕਹਿ ਕੇ ਆਇਆ ਸੀਗਾ ਕਹਿੰਦਾ ਮੈਂ ਨਾ ਇੱਕ ਦਿਨ ਇਹਨੂੰ ਕੁੱਟ ਦੇਣਾ ਕਹਿੰਦਾ ਮੈਨੂੰ ਦੇਖ ਕੇ ਨਾ ਦਰਵਾਜ਼ਾ ਬਹੁਤ ਜ਼ੋਰ ਦੀ ਬੰਦ ਕਰਦੀ ਆ ਨਾ ਤੇ ਹਨਾ ਤੇ ਏਦਾਂ ਤੇ ਮੇਰੇ ਮੰਮੀ ਆਏ ਸ਼ਾਮ ਨੂੰ ਮੈਂ ਕੁਛ ਨੀ ਸੁੱਤੀ ਪਈ ਆਏ ਤੋਂ ਦੂਰ ਥੋੜਾ ਕੁ ਮੇਰੇ ਥੱਪੜ ਮਾਰੇ ਮੂੰਹ ਤੇ ਮੈਂ ਕਿਹਾ ਹਾਈ ਕੀ ਹੋ ਗਿਆ ਤੁਹਾਨੂੰ ਕਹਿੰਦੇ ਉਹ ਮੁੰਡੇ ਦਾ ਨਾਮ ਹੈਪੀ ਕਹਿੰਦੇ ਤੇਰੇ ਹੈਪੀ ਨਾਲ ਕੁਛ ਚੱਲਦਾ ਮੈਂ ਕਿਹਾ ਹੈਪੀ ਨਾਲ ਕੁਛ ਚੱਲਦਾ ਕਹਿੰਦੇ ਉਹ ਗਾਣੇ ਲਾਈ ਰੱਖਦਾ ਕਹਿੰਦੇ ਪੱਕਾ ਤੇਰੀ ਗੱਲ ਆ ਉਹਦੇ ਨਾਲ ਮਤਲਬ ਮੇਰੇ ਨਾ ਪੈਰਾਂ ਨੀਚੇ ਜ਼ਮੀਨ ਖਿਸਕ ਗਈ ਵੀ ਦੇਖੋ ਮਾਂ ਨੂੰ ਕਿੰਨੀ ਫਿਕਰ ਹੁੰਦੀ ਹੈ ਕਿ ਉਹ ਘਰ ਵੈਸੇ ਸੁਣਦਾ ਸੀ ਵੀ ਮੇਰੇ ਘਰ ਚ ਕੁੜੀ ਆ ਮੈਂ ਇਹਦਾ ਧਿਆਨ ਰੱਖਣਾ ਇੰਨਾ ਨਾ ਮਤਲਬ ਮੈਂ ਇੰਨਾ ਰੋਈ ਮੈਂ ਮੰਮਾ ਨੂੰ ਇੰਨਾ ਕਨਵਿੰਸ ਕੀਤਾ ਮੈਂ ਕਿਹਾ ਮੰਮੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨੀ ਉਹ ਤਾਂ ਸਗੋਂ ਮੈਂ ਕਹਿੰਦੇ ਮੈਨੂੰ ਪਤਾ ਮੇਰੀ ਗੱਲ ਆਈ ਮੰਨੀ ਹੀ ਨੀ ਆ ਉਹਨਾਂ ਨੇ ਬਿਲਕੁਲ ਨੀ ਮੰਨੀ ਮੇਰੀ ਗੱਲ ਉਹਨਾਂ ਨੇ
0: ਉਹ ਗਾਣੇ ਵੀ ਇਦਾਂ ਦੇ ਹੁੰਦੇ ਸੀ ਨਾ
2: ਗਾਣੇ ਹਾਂਜੀ
0: ਲਾਉਣੇ ਵੀ ਚਲੋ ਉਹੋ ਹੀ ਬੰਦੇ ਨੇ ਨਾ ਘਰ ਸੇ ਨਿਕਲਤੇ ਹੀ
1: ਉਦੋਂ ਇਹ ਚੀਜ਼ ਨਹੀਂ ਹੈ ਕਿ ਪੀ ਐਂਟਰਟੇਨਮੈਂਟ ਲਈ ਸੁਣ ਰਿਹਾ ਹੋਊਗਾ ਬੰਦਾ
0: ਸਾਜਨ ਕੀ ਆਖੋ ਮੇ ਪਿਆਰ
2: ਆ ਫਿਰ ਅੱਛਾ ਫਿਰ ਕੀ ਹੋਇਆ ਥੋੜੇ ਟਾਈਮ ਬਾਅਦ ਹੀ ਨਾ ਮੈਨੂੰ ਹੋਰ ਪੜਾ ਲੱਗਣ ਲੱਗ ਗਿਆ ਉਹ ਵੀ ਤੇਰੇ ਕਰਕੇ ਮੈਨੂੰ ਬਿਨਾਂ ਗੱਲ ਤੋਂ ਕੁੱਟ ਪੈ ਗਈ ਹਨਾ ਫਿਰ ਕੀ ਹੋਇਆ ਹੌਲੀ ਹੌਲੀ ਕਰਦੇ ਹੋਏ ਨਾ ਵੈਸੇ ਵੀਰ ਜੀ ਉਮਰ ਵੀ ਇਸ ਤਰ੍ਹਾਂ ਦੀ ਹੁੰਦੀ ਨਾ ਮੈਨੂੰ ਥੋੜੀ ਜਿਹੀ ਸ਼ੁਰੂ ਹੋ ਗਈ ਉਸ ਤੋਂ ਅਟ੍ਰੈਕਸ਼ਨ ਮੈਨੂੰ ਤਾਂ ਜਿਵੇਂ ਫਿਲਮ ਵਾਲਾ ਸੀਨ ਨੀ ਯਾਦ ਆਉਂਦਾ ਵੀ ਹਈ ਇੱਦਾਂ ਹੋਇਆ ਸੀ ਤੇ ਚਿੜੀਆਂ ਜੀ ਨਾ ਥੱਪੜ ਜਾ ਪਿਆ ਸੀ ਉਹ ਫਿਰ ਮੈਨੂੰ ਯਾਦ ਆ ਗਿਆ ਨਾ ਨਾ ਨਾ ਨਾ ਇਹ ਤਾਂ ਬਿਨਾਂ ਗੱਲ ਤੋਂ ਇੰਨਾ ਥੱਪੜ ਪੈ ਗਿਆ ਸੀ ਜੇ ਮੈਂ ਫਿਰ ਇਹਦੇ ਵਿੱਚ ਹੋ ਗਈ ਨਾ ਮੈਨੂੰ ਫਿਰ ਹੋਰ ਪਤਾ ਨੀ ਕਿੰਨੀ ਕੁੱਟ ਪੈ ਜਾਣੀ ਆ ਪਰ ਇਹ ਗੱਲ ਮੇਰੀ ਹਮੇਸ਼ਾ ਜਹਿਨ ਚ ਰਹਿੰਦੀ
0: ਹੈਗੀ ਆਪਾਂ ਏਦਾਂ ਕਹਿ ਲਈਏ ਵੀ ਮੰਮੀ ਨੇ ਸਗੋਂ ਕਹਿ ਕੇ ਪਾ ਦਿੱਤੀ ਦਿਮਾਗ ਚ ਨਾ ਪਹਿਲਾਂ ਨਹੀਂ ਹੈਗੀ
1: ਐਗਜ਼ਿਸਟ ਨਹੀਂ
2: ਹਾਂ ਨਹੀਂ ਨਹੀਂ ਨਹੀਂ ਉਹ ਵੀ ਸੀਗਾ ਤੇ ਪਰ ਹੁਣ ਬਾਅਦ ਚ ਸਮਝ ਆ ਜਾਂਦਾ ਕਿ ਵਾਕਈ ਵੀ ਨਹੀਂ ਵੀਰ ਜੀ ਮੇਰੇ ਅੰਦਰ ਵੀ ਇਹ ਚੀਜ਼ ਪੈ ਗਈ ਕਿ ਨਹੀਂ ਮੈਂ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ ਮੰਮਾ ਨੂੰ ਮੇਰੀ ਕਿੰਨੀ ਫਿਕਰ ਹੈ ਵੀ ਇਹ ਚੀਜ਼ ਦੇ ਵਿੱਚ ਨਹੀਂ ਪੈਣਾ ਮਤਲਬ ਮੇਰੇ ਅੰਦਰ ਇਹ ਚੀਜ਼ ਆਈ ਔਰ ਇੱਕ ਦਿਨ ਏਦਾਂ ਹੀ ਮੈਂ ਸਕੂਲ ਦੇ ਵਿੱਚ ਉਸ ਟਾਈਮ ਕੈਸਟ ਨਹੀਂ ਆਪਾਂ ਮਤਲਬ ਗਾਣੇ ਹੁੰਦੇ ਸੀ ਕਿਤੇ ਯੂਟਿਊਬ ਫੋਨ ਹੀ ਨਹੀਂ ਹੁੰਦੇ ਸੀਗੇ ਤੇ ਮੈਂ ਨਾ ਇੱਕ ਗਾਣਾ ਆਇਆ ਸੀ ਤੇ ਉਹ ਗਾਣਾ ਨਾ ਮੈਂ ਲਿਖ ਕੇ ਲੈ ਗਈ ਸਕੂਲ ਦੇ ਵਿੱਚ ਕਿਉਂਕਿ ਜਿੱਦਾਂ ਕੁੜੀਆਂ ਗਾਉਂਦੇ ਸੀ ਮੈਨੂੰ ਵੀ ਸ਼ੌਂਕ ਸੀਗਾ ਤੇ ਉਹ ਗਾਣਾ ਅਸੀਂ ਨਾ ਜਦੋਂ ਬ੍ਰੇਕ ਵਗੈਰਾ ਹੁੰਦੀ ਅਸੀਂ ਨਾ ਤਾਂ ਬਹਿ ਕੇ ਗਾਣਾ ਹਨਾ ਸਾਰਿਆਂ ਨੇ ਮੈਨੂੰ ਕਹਿਣਾ ਨੀਤੂ ਤੂੰ ਵੀ ਸੁਣਾ ਤੂੰ ਵੀ ਸੁਣਾ ਭਾਈ ਉਹਨਾਂ ਨੇ ਕਿਤੇ ਦੇਖ ਲਿਆ ਮੇਰੇ ਬੈਗ ਦੇ ਵਿੱਚ ਪਰਚੀ ਚ ਗਾਣਾ ਲਿਖਿਆ ਹੋਇਆ ਦੱਸ ਤੇ ਤੈਨੂੰ ਕਿਹੜੇ ਮੁੰਡੇ ਨੇ ਦਿੱਤਾ ਇਹ ਤੂੰ ਕੀ ਜਾਂ ਤੂੰ ਦਿੱਤਾ ਇਹ ਚੀਜ਼ਾਂ ਬੜੇ
0: ਲੱਗਦਾ
2: ਬਹੁਤ ਵਧੀਆ ਲੱਗਦੀਆਂ ਬਾਕੀ ਇਹ ਆ ਕਿ ਉਹਨਾਂ ਦੀ ਇਹ ਚੰਗੀ ਗੱਲ ਲੱਗਦੀ ਆ ਕਿ ਜਿਹੜੀ ਇਹ ਮੈਨੇ ਆਪਣੇ ਵੀ ਮਤਲਬ ਬੰਨੀ ਆ ਗੱਲ ਤੇ ਬੱਚਿਆਂ ਨੂੰ ਵੀ ਮੈਂ ਸਿਖਾ ਰਹੀ ਹਾਂ ਕਿ ਹਮੇਸ਼ਾ ਨਾ ਤੁਸੀਂ ਹਰ ਕਿਸੇ ਦੀ ਖੁਸ਼ੀ ਚ ਖੁਸ਼ ਹੋ ਨਾ ਤੇ ਕਿਸੇ ਦੇ ਦੁੱਖ ਨੂੰ ਵੀ ਆਪਣਾ ਸਮਝੋ ਕਿ ਉਹਨੂੰ ਫੀਲ ਹੋਵੇ ਕਿ ਜਿੰਨਾ ਦੁੱਖ ਮੈਨੂੰ ਹੋ ਰਿਹਾ ਨਾ ਤਾਂ ਤੈਨੂੰ ਵੀ ਉਨਾ ਹੋ ਰਿਹਾ ਤੇ ਜਿੰਨੀ ਖੁਸ਼ੀ ਮੈਨੂੰ ਹੋ ਰਹੀ ਆ ਉਨੀ ਮੈਨੂੰ ਇਹ ਚੀਜ਼ ਮੇਰੇ ਮੰਮੀ ਨੇ ਐਕਚੁਅਲ ਚ ਦਿਲੋਂ ਫੀਲ ਕਰਵਾਈ ਹੋਈ ਹੈ ਅਸੀਂ ਦਿਲੋਂ ਫੀਲ ਕਰਦੇ ਹਾਂ ਤੇ ਇਹੀ ਮੈਂ ਜਪਣ ਨੂੰ ਕਰਦੀ ਹਾਂ ਜਿੱਦਾਂ ਉਹਨੂੰ ਸਕੂਲ ਦੇ ਵਿੱਚ ਅਵਾਰਡ ਮਿਲਦਾ ਕਈ ਵਾਰ ਹਨਾ ਅਸੈਂਬਲੀ ਦੇ ਵਿੱਚ ਉਹਨੂੰ ਨਹੀਂ ਮਿਲਦਾ ਤਾਂ ਮੈਂ ਉਹਨੂੰ ਕਹਿੰਦੀ ਹਾਂ ਜਪਣ ਜਿਹੜੇ ਤੇਰੇ ਫਰੈਂਡ ਨੂੰ ਨਾਲ ਮਿਲਿਆ ਸੀ ਬੇਟੇ ਤੁਸੀਂ ਉਹਨੂੰ ਕੰਗਰੈਚੁਲੇਸ਼ਨ ਬੋਲਿਆ ਸੀ ਤਾਂ ਕਿ ਬੱਚੇ ਦੇ ਅੰਦਰ ਇਹ ਆ ਵੀ ਨਹੀਂ ਹੈ ਕਿ ਮੈਨੂੰ ਨਹੀਂ ਮਿਲਿਆ ਤਾਂ ਤੁਸੀਂ ਦੂਸਰੇ ਨੂੰ ਵੀ ਕਹਿਣਾ
0: ਚੰਗੀ ਗੱਲ ਕਿਸੇ ਦੀ ਖੁਸ਼ੀ ਚ
2: ਖੁਸ਼ ਹੋਣਾ ਬਹੁਤ ਬਹੁਤ ਅੱਛੀ ਦਿਲੋਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ
1: ਥੈਂਕ ਯੂ ਜੀ
2: ਘਰ ਦੇ ਵਿੱਚ ਮੇਰੀ ਜਲਦੀ ਹੈਗੀ ਜਿਹੜਾ ਤੁਸੀਂ ਕਹਿ ਰਹੇ ਸੀ ਮਾਵਾਰੀ ਚਲਦੀ ਹੈ
1: ਹਾਂਜੀ ਉਹ ਤਾਂ ਐਗਜ਼ੈਕਟਲੀ ਤੁਸੀਂ ਪਹਿਲਾਂ ਹੀ ਦੱਸਿਆ ਵੀ ਤੁਹਾਡੀ ਜਲਦੀ ਹੈ ਚੱਲਣੀ ਵੀ ਤੁਹਾਡੀ ਹੈ ਚੱਲੀ ਰਾਡੇ ਦੀ ਕੀ ਮਜਾਲ ਹੈ ਆਪਣੀ ਚਲਾ ਜੇ
0: ਥੈਂਕ ਯੂ
2: ਐਂਟਰਟੇਨਮੈਂਟ ਜੀ ਵੀ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ
0: ਥੈਂਕ ਯੂ ਜੀ ਥੈਂਕ ਯੂ
1: ਧੰਨਵਾਦ ਜੀ
0: ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ ਤੇ ਚੰਗੀ ਚੰਗੀ ਜੋ ਮਿਲੀ ਸਿੱਖਿਆ ਵਾ ਉਹ ਅੱਗੇ ਆਪਣੇ ਬੱਚਿਆਂ ਦੇ ਵਿੱਚ ਤੋਰਦੇ ਰਹੋ ਧੰਨਵਾਦ ਤੁਹਾਡਾ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ 1674
1: AM
3: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
3: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
6: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe nal thonu dinde ne 100% fixed price guarantee within industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
8: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
9: ਹਾਂਜੀ ਰੇਡੀਓ।
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
11: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਸੋਨਾ ਚਾਹੀਦਾ?
13: ਭਰੋਸਾ ਚਾਹੀਦਾ?
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
14: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
15: ਕੀ ਹੋਇਆ?
14: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
15: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
14: ਜਾਂ 90-77-97-33
15: ਜਾਂ ਈਮੇਲ info@vyimmigration.com.au।
14: ਯਾਦ ਰੱਖੋ 9077-9733।
15: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
14: ਹਰ ਕਦਮ ਤੁਹਾਡੇ ਨਾਲ।

0: है जवानी तो इश्क होना है इन थिएटर्स नियर यू
1: ऑन द 5th ऑफ जून।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਅੱਜ ਦਿਨ ਸੋਮਵਾਰ ਦਾ 1 ਤਰੀਕ ਹੈ, ਜੂਨ ਦਾ ਮਹੀਨਾ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਮਾਪਿਆਂ ਦੇ ਉੱਤੇ, ਪੇਰੈਂਟਿੰਗ ਦੇ ਉੱਤੇ। ਸੋ ਅੱਜ ਦਾ ਦਿਨ ਆਪਾਂ ਇਸ ਪਾਸੇ ਨੂੰ ਡੈਡੀਕੇਟਿਡ ਕੀਤਾ ਤੇ ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਅੱਜ ਬਲਕੀਰ ਸਿੰਘ
3: ਜੀ। ਬਿਲਕੁਲ ਰਣਜੋਤ ਜੀ, ਤੇ ਧੰਨਵਾਦ ਜਿੱਦਾਂ ਨੇ ਕਾਲ ਕੀਤੀ ਆ ਤੇ ਦੱਸਿਆ ਵਾ ਕਿ ਉਹਨਾਂ ਨੂੰ ਕਿਹੜੀ ਚੀਜ਼ ਵਧੀਆ ਲੱਗੀ ਆ ਤੇ ਕੀ ਉਹ ਕੈਰੀ ਕਰ ਰਹੇ ਨੇ। ਤੇ ਹਰ ਇੱਕ ਚੀਜ਼ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਨੂੰ ਉਹਨਾਂ ਦੇ ਕੋਲੇ ਹੀ ਮਿਲੀ ਆ, ਉਹਦੇ ਵਿੱਚ ਝਿੜਕਾਂ ਵੀ ਨੇ, ਦੋਵੇਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਨੇ ਤੇ ਉਹ ਦੋਵੇਂ ਆਪਾਂ ਅੱਗੇ ਤੱਕ ਲੈ ਕੇ ਆਏ ਹਾਂ, ਜਿਹਨਾਂ ਦੇ ਵਿੱਚੋਂ ਜਿਹੜਾ ਜੇ ਮੈਂ ਜੋ ਸਿੱਖਿਆ ਜੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ ਤੇ ਮੈਂ ਇਹ ਸਿੱਖਿਆ ਸੀਗਾ ਕਿ ਕੋਈ ਵੀ ਕੰਮ ਜਿਹੜਾ ਉਹ ਛੋਟਾ ਵੱਡਾ ਨਹੀਂ ਹੁੰਦਾ। ਇੱਕ ਮੇਰੀ ਨਾ ਆਦਤ ਸੀ ਰਣਜੋਤ ਜੀ, ਕੋਈ ਵੀ ਚੀਜ਼ ਸੀ ਨਾ ਤਾਂ ਮੈਂ ਪੁੱਛਦਾ ਰਹਿਣਾ ਵੀ ਐਵੇਂ ਹੈ ਨਾ ਵੀ ਸਵਾਲ ਜਵਾਬ ਜੇ ਕਰੀ ਜਾਣੇ ਕਰੀ ਜਾਣੇ, ਵੀ ਮੈਨੂੰ ਹੁੰਦਾ ਸੀਗਾ ਕਿ ਆਹ ਕਿੱਦਾਂ ਉਹ ਕਿੱਦਾਂ। ਹੁਣ ਮੈਂ ਐਵੇਂ ਤੁਹਾਨੂੰ ਪੁੱਛੀ ਜਾਣਾ ਵੀ ਸ਼ਾਹ ਕਿਉਂ ਰੱਖਿਆ ਇੱਥੇ, ਇਹ ਮਤਲਬ ਹੁੰਦੀ ਨਾ ਇੱਕ ਉਹ ਸਾਈਕੋ ਜੀ ਹਰ ਇੱਕ ਦੀ ਆਪੋ ਆਪਣੀ। ਅਤੇ ਮੈਂ ਇਹ ਵੀ ਪੁੱਛਦਾ ਹੁੰਦਾ ਹਾਂ ਕਿ ਸਭ ਤੋਂ ਵੱਡਾ ਕੌਣ ਆ, ਹਨਾ ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਕੌਣ, ਮਤਲਬ ਇੱਦਾਂ ਇੱਦਾਂ ਦੇ ਸਵਾਲ
2: ਜਗਿਆਸਾ।
3: ਹਾਂ ਮਤਲਬ ਐਵੇਂ ਹੀ। ਤੇ ਬੀਜੀ ਨੇ ਕਹਿਣਾ ਵੀ ਤੂੰ ਵੀ ਮਤਲਬ ਕਿੱਥੋਂ ਸੁਣਿਆ, ਕਿੱਥੋਂ ਆ ਤੂੰ ਇਹ ਗੱਲ ਵੀ ਵੱਡਾ ਕੌਣ, ਵੀ ਤੇਰੇ ਹੱਲ ਨਹੀਂ, ਤੈਨੂੰ ਲੋੜ ਨਹੀਂ ਆ ਪਤਾ ਲਾਉਣ ਦੀ ਵੀ ਸਭ ਤੋਂ ਵੱਡਾ ਕੌਣ ਆ, ਮਤਲਬ ਐਵੇਂ ਹੀ। ਫਿਰ ਉਹਨਾਂ ਨੇ ਚਲੋ ਪਤਾ ਤੇ ਕੀ ਦੱਸਣਾ ਹੀ ਉਹਨਾਂ ਨੇ ਕੌਣ, ਕਿਉਂਕਿ ਉਹਨਾਂ ਨੂੰ ਵੀ ਕਿਤੇ ਪਤਾ ਹੀ ਵੀ ਸਭ ਤੋਂ ਵੱਡਾ ਕੌਣ ਆ। ਉਹਨਾਂ ਨੂੰ ਤੇ ਆਪਣੇ 2000 ਲਾਗੇ ਲਾਗੇ ਪਿੰਡਾਂ ਦਾ ਪਤਾ ਹੋਣਾ ਸੀ ਵੀ ਇੱਥੇ ਤੇ ਇਹੋ ਹੀ ਵੱਜਦਾ ਯਾਰ, ਇਹਦੇ ਤੇ ਇਹਦੇ ਕੋਈ ਆ ਬਲੈਰੋ, ਪਰ ਹੋਰ ਨਹੀਂ ਸਾਨੂੰ ਪਤਾ ਵੀ ਕੌਣ ਆ ਸਭ ਤੋਂ ਵੱਡਾ।
2: ਇਹਨੂੰ ਕਹਿੰਦੇ ਪਿਓ ਦੇ ਪਿਓ ਨੂੰ ਫੜਾ।
3: ਹਾਂ ਮਤਲਬ ਐਵੇਂ ਹੀ ਲਾ ਲਓ ਤੁਸੀਂ, ਉਹ ਟਾਈਮ ਹੁੰਦਾ ਕੋਈ ਹੈ ਨਾ, ਉਹ ਏਜ ਸੀ ਅਤੇ ਉਹ ਏਜ ਦੇ ਵਿੱਚ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰੀ ਜਾਣੀਆਂ। ਅਤੇ ਇੱਦਾਂ ਹੀ ਮੈਨੂੰ ਉਹਨਾਂ ਦੇ ਗੱਲਾਂ 'ਚੋਂ ਹੀ ਇਹ ਚੀਜ਼ ਸਿੱਖਣ ਨੂੰ ਮਿਲੀ ਵੀ ਕੋਈ ਵੀ ਜਿਹੜਾ ਕੰਮ ਆ ਉਹ ਇੱਕੋ ਜਿਹੀ ਆ, ਵੀ ਇਹ ਨਹੀਂ ਵੀ ਆਹ ਮੈਂ ਕਰਨ ਡਿਆਂ ਅਤੇ ਇਹ ਛੋਟਾ, ਜਾਂ ਜੇ ਉਹ ਮੈਂ ਕਰਨ ਡਿਆਂ ਅਤੇ ਉਹ ਬਹੁਤ ਵੱਡਾ ਹੋ ਜਾਊਗਾ, ਮੈਂ ਉਹੀ ਕਰਨਾ ਮੈਂ ਇਹੋ ਹੀ ਕਰਨਾ। ਅਤੇ ਜੋ ਵੀ ਤੁਸੀਂ ਕਰਨ ਡੇ ਹੋ ਉਹ ਤੁਸੀਂ ਐਂ ਸਮਝ ਕੇ ਕਰੋ ਵੀ ਆਲ ਗੁੱਡ ਬੈਸਟ ਆ,
2: ਉਹੀ ਵੱਡਾ,
3: ਕੋਈ ਗਲਤ ਜਾਂ ਸਹੀ ਨਹੀਂ ਹੈਗਾ, ਅਤੇ ਉਹ ਵੱਡਾ। ਉਹਦੇ ਵਿੱਚ ਹੁਣ ਜੇ ਆਪਾਂ ਉਹਦੀ ਗੱਲ ਕਰ ਲਈਏ ਡਿਸਿਪਲਿਨ ਦੀ, ਤਾਂ ਉਹ ਵੀ ਵਿੱਚ ਹੀ ਆਉਂਦਾ ਵਾ, ਕਿਉਂਕਿ ਹੁਣ ਤੁਹਾਨੂੰ ਡਿਸਿਪਲਿਨ ਦੇ ਵਿੱਚ ਇਹ ਪਤਾ ਲੱਗਦਾ ਵਾ ਕਿ ਕੰਮ ਤੇ ਜਾਣਾ ਤੇ ਉਹ ਸਮੇਂ ਤੇ ਜਾਣਾ ਵਾ,
2: ਡਿਸਿਪਲਿਨ ਆ, ਸਬਰ ਆ, ਸਵੇਰੇ ਸੰਤੋਖ ਆ, ਸੈਟੀਸਫੈਕਸ਼ਨ ਆ
3: ਜੀ। ਮਤਲਬ ਇਹ ਵੱਖਰੀਆਂ ਵੱਖਰੀਆਂ ਟਰਮਸ ਨੇ ਜਿਹਦੇ ਵਿੱਚ ਆਪਾਂ ਕਹਿ ਲਓ ਇੱਕ ਸਰਕਲ ਦੇ ਵਿੱਚ ਘਿਰੇ ਪਏ ਹਾਂ। ਫਿਰ ਸੈਕਰੀਫਾਈਜ਼ ਆਉਂਦਾ ਵਾ ਕਿ ਉਹਨਾਂ ਨੇ ਜਿਹੜਾ ਉਹ ਆਪਣੀ ਹੁਣ ਸ਼ੋਪਿੰਗ ਲਈ ਜਦੋਂ ਆਪਾਂ ਮੰਨ ਲਓ ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਨੂੰ ਆਹ ਕੱਪੜੇ ਦਵਾ ਦਿਉ ਜਾਂ ਆਹ ਬਲੇਜ਼ਰ ਦਵਾ ਦਿਉ, ਹੈ ਨਾ, ਕੋਟ, ਕੋਈ ਵੱਡੀ ਚੀਜ਼ ਲਾ ਲਓ ਵੀ ਜਿਹੜੀ ਆਮ ਟੀ ਸ਼ਰਟਾਂ ਨੂੰ ਛੱਡ ਕੇ, ਨਿੱਕਰ ਨੁੱਕਰ ਨੂੰ ਛੱਡ ਕੇ, ਕੋਈ ਪੈਂਟ ਲੈਣੀ, ਕੋਈ ਜੀਨ ਦੀ, ਹੈ ਨਾ, ਨਵੀਂ ਕੋਈ ਆਈ ਕੋਈ ਸਟਾਈਲ ਦੀ ਜਾਂ ਕੁਛ ਵੀ, ਖੁੱਲੀ ਜੀਨ ਚੱਲੀ, ਟੈਟ ਚੱਲੀ, ਉਹ ਚੀਜ਼ਾਂ, ਮਤਲਬ ਉਹ ਚੀਜ਼ਾਂ ਦੇ ਉੱਤੇ ਸੈਕਰੀਫਾਈਸ ਕਰਨਾ, ਉਹਨਾਂ 'ਤੇ ਹੱਥ ਘੁੱਟਣਾ, ਫਿਰ ਉਹ ਚੀਜ਼ਾਂ ਤੁਹਾਨੂੰ ਉਦੋਂ ਐਂ ਲੱਗਦੀਆਂ ਵਾ ਵੀ ਯਾਰ ਨਹੀਂ ਇਹ ਨਹੀਂ ਠੀਕ, ਮੇਰਾ ਮੇਰੇ ਕੋਲ ਕਿਉਂ ਨਹੀਂ ਹੋ ਸਕਦੀ ਪੈਂਟ, ਹੈ ਨਾ, ਜੇ 10 ਜਣੇ ਪਾ ਕੇ ਆਉਂਦੇ ਤੇ ਵੀ ਮੈਂ 11ਵਾਂ ਨਿੱਕਰ 'ਚ ਕਿਉਂ ਜਾਵਾਂ, ਜਾਂ ਮੈਂ ਪੰਜਾਬੀ 'ਚ ਕਿਉਂ ਜਾਵਾਂ, ਲੱਲੀ ਜੀ ਬਣ ਕੇ ਮੈਂ ਕਿਉਂ ਜਾਵਾਂ, ਵੀ ਥੋੜ੍ਹੀ ਬਹੁਤੀ ਡੈਸ਼ਿੰਗ ਤਾਂ ਹੋਣੀ ਚਾਹੀਦੀ, ਕੋਈ ਅਣਖ ਛਣਕਾਂ ਨੂੰ ਵੀ ਮਿਲੇ, ਪਰ ਕੋਈ ਅਸੀਂ ਵੀ ਜੇਬ ਦੇ ਵਿੱਚੋਂ ਇੱਕ ਮੈਨੂੰ ਯਾਦ ਹੈ ਉਹ ਰੁਮਾਲ ਜਿਹਾ ਵਧੀਆ ਰਹਿੰਦੀ, ਉਹ ਜੇਬ ਦੇ ਵਿੱਚੋਂ ਐਂ ਕੱਢ ਕੇ ਲਮਕਾਉਂਦੇ ਹੁੰਦੇ ਸੀ, ਇੰਨਾ ਕੁ ਬਾਹਰ ਦਿਖਣਾ ਹੁੰਦਾ ਸੀ, ਐਵੇਂ ਹੀ ਮਤਲਬ ਸ਼ਾਇਦ ਹੀ ਕਰਾਈ ਜਾਂਦੀ ਹੈ। ਅਤੇ ਮਤਲਬ ਸਾਨੂੰ ਇਹ ਵੀ ਇਹੋ ਜਿਹੀਆਂ ਚੀਜ਼ਾਂ ਯਾਰ ਐਕਸਟਰਾ ਚੀਜ਼ਾਂ ਕਿਉਂ ਸਾਨੂੰ ਮਿਲਦੀਆਂ, ਹੈ ਨਾ,
2: ਐਕਸਟਰਾ ਕਰਿਕੁਲਮ।
3: ਹਾਂ ਅਤੇ ਉਹਦੇ ਵਿੱਚ ਇਹੀ ਵੀ ਉਹਨਾਂ ਨੂੰ ਐਂ ਲੱਗਣਾ ਵੀ ਨਹੀਂ ਇਹਨਾਂ ਨੂੰ ਇਹਦੀ ਲੋੜ ਨਹੀਂ ਆ, ਜਾਂ ਇਹੋ ਠੀਕ ਹੈ, ਵੀ ਚੱਪਲ ਚਾਹੀਦੀ ਆ ਪਹੁੰਚਣਾ ਹੀ ਆ, ਤੇ ਉਹ ਚੱਪਲ ਪਾ ਕੇ ਪਹੁੰਚ ਜਾਓ, ਬੂਟ ਪਾ ਕੇ ਕੀ ਕਰਨਾ ਵਾ।
2: ਇੱਕ ਉਮਰ ਹੁੰਦੀ ਉਦੋਂ ਬੱਚਿਆਂ ਦੇ ਦਿਮਾਗ ਦੇ ਵਿੱਚ ਜਾਂ ਸਾਡੇ ਵੀ ਬਹੁਤ ਸਾਰੇ ਸਵਾਲ, ਤੇ ਉਹਨਾਂ ਸਵਾਲਾਂ ਦੇ ਜਵਾਬ ਜੇਕਰ ਸਹੀ ਢੰਗ ਦੇ ਨਾਲ ਉਦੋਂ ਮਾਪਿਆਂ ਨੇ ਦਿੱਤੇ ਆ ਜਾਂ ਉਹਨਾਂ ਨੂੰ ਡੀਰੇਲ ਕੀਤਾ ਵਾ ਤਰੀਕੇ ਦੇ ਨਾਲ, ਉਹ ਵੀ ਬਹੁਤ ਮੈਟਰ ਕਰਦਾ। ਜਦੋਂ ਉਦੋਂ ਮੈਂ ਦੀਪਿਕਾ ਜੀ ਦਾ ਪ੍ਰੋਗਰਾਮ, ਜੇਕਰ ਨਹੀਂ ਸੁਣਿਆ ਤਾਂ ਜ਼ਰੂਰ ਸੁਣਿਓ, ਖਾਸ ਤੌਰ ਦੇ ਉੱਤੇ ਜਿਹੜੀ ਹੁਣ ਮਾਡਰਨ ਜੋ ਪੇਰੈਂਟਿੰਗ ਚੱਲ ਰਹੀ ਆ ਉਹਦੇ ਉੱਤੇ ਤੁਹਾਨੂੰ ਬਹੁਤ ਮਦਦ ਕਰੂਗਾ। ਜਲਦ ਆਪਾਂ ਅਪਲੋਡ ਵੀ ਕਰ ਦਿਆਂਗੇ ਆਪਾਂ, ਤੇ
3: ਵੀਡੀਓ ਵੀ ਬਣਾਈ ਆ, ਆਪਾਂ ਵੀਡੀਓ ਵੀ ਪਾਵਾਂਗੇ,
2: ਵੀਡੀਓ ਯੂਟਿਊਬ ਤੇ ਪਾ ਦਿਆਂਗੇ ਆਪਾਂ, ਉੱਤੇ ਜ਼ਰੂਰ ਸੁਣਿਓ ਜੇ ਹਲੇ ਤੁਸੀਂ ਨਹੀਂ ਸੁਣਿਆ, ਅਤੇ ਜੇ ਸੁਣਿਆ ਵਾ ਤਾਂ ਫਿਰ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਤੁਹਾਨੂੰ। ਸੋ ਉਹਦੇ ਵਿੱਚ ਵੀ ਉਹ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਤੁਸੀਂ ਅੱਜ ਕੱਲ੍ਹ ਦੀ ਜੋ ਪੇਰੈਂਟਿੰਗ ਆ ਉਹਦੇ ਵਿੱਚ ਤੁਹਾਨੂੰ ਸੰਨ ਲਾਉਣੀ ਪਊਗੀ ਆਪਣੇ ਧੀਆਂ ਪੁੱਤਾਂ ਦੇ ਉਹਦੇ ਸਰਕਲ ਦੇ ਵਿੱਚ, ਤੇ ਉਹ ਵੀ ਬੜੇ ਵਾਜਬ ਜਿਹੇ ਤਰੀਕੇ ਦੇ ਨਾਲ ਸਨ। ਦਾ ਮਤਲਬ ਇਹ ਵੀ ਤੁਹਾਨੂੰ ਪਤਾ ਹੋਵੇ ਵੀ ਕੌਣ ਕੌਣ ਕਿਹਦੇ ਕਿਹਦੇ ਨਾਲ ਯਾਰੀ ਦੋਸਤੀ ਆ, ਉਹ ਕੀ ਕਰ ਰਹੇ ਨੇ, ਕੀ ਖੇਡ ਰਹੇ ਨੇ, ਕੀ ਉਹਨਾਂ ਦਾ ਸਲੀਪਿੰਗ ਪੈਟਰਨ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਯਾਰ ਦੋਸਤ ਬਣ ਕੇ ਇੱਕ ਉਮਰ ਤੋਂ ਬਾਅਦ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਸਿੱਖਣੀਆਂ ਕਰਨੀਆਂ ਪੈਂਦੀਆਂ, ਦੱਸਣੀਆਂ ਪੈਂਦੀਆਂ। ਕਈ ਵਾਰ ਕੋਈ ਚੀਜ਼ਾਂ ਇੱਦਾਂ ਨਹੀਂ ਵੀ ਲਿਖਤੀ ਰੂਪ ਦੇ ਵਿੱਚ ਜਾਂ ਤੁਹਾਨੂੰ ਬਾ ਕੇ ਅਤੇ ਤੁਸੀਂ ਸਮਝਾਉਣੀਆਂ ਹੁੰਦੀਆਂ, ਕਈ ਵਾਰੀ ਸਿਰਫ ਤੁਸੀਂ ਉਹਨਾਂ ਨੂੰ ਮਾੜਾ ਜਿਹਾ ਸਿਰਫ ਹਿੰਟ ਜਿਹਾ ਹੀ ਦੇਣਾ ਹੁੰਦਾ, ਜਾਂ ਸਿਰਫ ਉਹਨਾਂ ਨੂੰ ਐਵੇਂ ਕੋਈ ਨਜਾਇਜ਼ ਜਿਹੀ ਕਹਾਣੀ ਬਣਾ ਕੇ ਸੁਣਾਉਣੀ ਹੁੰਦੀ ਹੈ ਵੀ ਫਲਾਣੇ ਦੇ ਨਾਲ ਇੱਦਾਂ ਹੋ ਗਿਆ, ਉਹੀ ਚੀਜ਼ਾਂ ਪਤਾ ਨਹੀਂ ਕਿੱਦਾਂ ਰਜਿਸਟਰ ਹੋ ਜਾਂਦੀਆਂ ਦਿਮਾਗ 'ਚ। ਅੱਜ ਕੱਲ੍ਹ ਦੀ ਸਮੱਸਿਆ ਇਹੋ ਹੀ, ਅੱਜ ਕੱਲ੍ਹ ਸਾਡੇ ਕੋਲ ਜਾਂ ਮਾਪਿਆਂ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਹ ਚੀਜ਼ਾਂ ਕਰ ਸਕਣ, ਉਹ ਵੇਖ ਸਕਣ, ਵਾਚ ਸਕਣ, ਅਤੇ ਬੱਚਿਆਂ ਨੂੰ ਵੀ ਇੰਨੀ ਐਕਸੈਸ ਬਹੁਤੇ ਨੇ ਨਹੀਂ ਦਿੱਤੀ ਟਾਈਮ ਦੀ ਕਿੱਲਤ ਹੋਣ ਦੇ ਕਰਕੇ ਵੀ ਉਹ ਇੱਦਾਂ ਦੀਆਂ ਗੱਲਾਂ ਪੁੱਛ ਸਕਣ। ਉਹ ਆਪੇ ਹੀ ਉਹਨਾਂ ਦੇ ਸਵਾਲ ਆਉਂਦੇ ਆ ਦਿਮਾਗ ਦੇ ਵਿੱਚ, ਆਪੇ ਹੀ ਉਹਨਾਂ ਦੇ ਆਂਸਰ ਆਉਂਦੇ ਆ, ਜੇ ਕੋਈ ਚੰਗੇ ਆ ਗਏ ਮਾੜੇ ਆ ਗਏ ਮਾੜੇ ਆ ਗਏ, ਜਾਂ ਫਿਰ ਚੰਗੇ ਮਾੜੇ ਕਿੱਥੋਂ ਆਉਂਦੇ ਆ, ਉਹ ਨੈੱਟ ਤੋਂ ਵੇਖ ਲੈਂਦੇ ਆ। ਸੋ ਉੱਥੇ ਜੇਕਰ ਉਹ ਚੀਜ਼ ਕਿਤੇ ਸਹੀ ਬਹਿ ਗਈ ਟਿਕਾਣੇ 'ਤੇ ਬਹਿ ਗਈ, ਜੇ ਗਲਤ ਬਹਿ ਗਈ ਤਾਂ ਬਹਿ ਗਈ, ਸਮੱਸਿਆ ਹੀ ਇਹੋ ਹੀ ਆ ਸਭ ਤੋਂ ਵੱਡੀ। ਸੋ ਜਿਹੜੀ ਸਲੋ ਪੇਰੈਂਟਿੰਗ ਵਾਲੀ ਆਪਾਂ ਗੱਲ ਕਰ ਰਹੇ ਹਾਂ, ਉਹ ਵੀ ਇਸੇ ਦੇ ਵਿੱਚੋਂ ਹੀ ਨਿਕਲਦਾ ਵਾ। ਉਹਦੇ ਵਿੱਚ ਮੋਟਾ ਜਿਹਾ ਜਿੰਨਾ ਕੁ ਮੈਂ ਵੇਖਣਾ ਉਹ ਹੈ ਕੀ ਆ ਕਿ ਤੁਸੀਂ ਠਹਿਰਾਅ ਲਿਆਓ ਥੋੜ੍ਹਾ ਜਿਹਾ, ਮਤਲਬ ਚੀਜ਼ਾਂ ਨੂੰ ਕਾਹਲੀ ਕਾਹਲੀ ਸਿਖਾਉਣ ਦੀ ਬਜਾਏ, ਕਾਹਲੀ ਕਾਹਲੀ ਦੱਸਣ ਦੀ ਬਜਾਏ, ਥੋੜ੍ਹਾ ਜਿਹਾ ਮਤਲਬ ਠਹਿਰਾਅ ਆਵੇ, ਚੀਜ਼ਾਂ ਜਿਹੜੀਆਂ ਨੇ ਉਹ ਥੋੜ੍ਹਾ ਜਿਹਾ ਸਲੋ ਹੋਣ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ, ਅੱਜ ਕੱਲ੍ਹ ਇਹ ਬਹੁਤ ਕਹਿ ਦਿੱਤਾ ਜਾਂਦਾ ਕਿ ਜਿਹੜੀ ਬੱਚੇ ਕਹਿ ਦਿੰਦੇ ਨੇ ਕਿ ਆਪਾਂ ਬੋਰ ਹੋ ਰਹੇ ਹਾਂ, ਆਪਾਂ ਆਮ ਹੀ ਕਹਿ ਦਿੰਦੇ ਆ, ਉਹ ਕਹਿੰਦੇ ਵੀ ਜੇ ਹੋ ਰਹੇ ਆ ਤਾਂ ਉਹਨਾਂ ਨੂੰ ਹੋਣ ਦਿਉ, ਥੋੜ੍ਹਾ ਜਿਹਾ ਬੋਰ ਹੋ ਲੈਣ ਦੇਣਾ ਇੱਕ ਚੰਗੀ ਗੱਲ ਆ, ਉਹਨਾਂ ਨੂੰ ਮੌਕਾ ਦਿਓ ਵੀ ਉਹ ਬੋਰ ਹੋਣ, ਉਸ ਬੋਰੀਅਤ ਦੇ ਵਿੱਚੋਂ ਉਹ ਕੁਛ ਨਾ ਕੁਛ ਜ਼ਰੂਰ ਸੋਚਣਗੇ, ਉਹਨਾਂ ਦੀ ਕ੍ਰੀਏਟਿਵਿਟੀ ਜਾਗੂਗੀ, ਉਹਨਾਂ ਦੀ ਕਲਪਨਾ ਕਰਨ ਦੀ ਜਿਹੜੀ ਇਮੈਜੀਨੇਸ਼ਨ ਦੀ ਸ਼ਕਤੀ ਜਿਹੜੀ ਆ ਉਹਦਾ ਇਸਤੇਮਾਲ ਉਹ ਤਾਂ ਹੀ ਕਰ ਪਾਉਣਗੇ ਜੇ ਉਹ ਬੋਰ ਹੋਣਗੇ। ਜੇ ਚੱਤੇ ਪੈਰ ਉਹਨਾਂ ਨੂੰ ਤੁਸੀਂ ਗੇਮਾਂ ਗੁੰਮਾਂ ਜਾਂ ਇੱਧਰ ਉੱਧਰ ਕਿਸੇ ਨਾ ਕਿਸੇ ਪਾਸੇ ਉਹ ਅੰਗੇਜ਼ ਹੀ ਨੇ ਅਤੇ ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਬਚੂਗਾ, ਫਿਰ ਉਹ ਕਹਿੰਦੇ ਅਤੇ ਕੁਆਲਿਟੀ ਅਤੇ ਕੁਆਂਟਿਟੀ ਦੇ ਵਿੱਚ ਤੁਹਾਨੂੰ ਤਾਲਮੇਲ ਪਤਾ ਹੋਣਾ ਚਾਹੀਦਾ, ਕੁਆਲਿਟੀ ਹੋਣੀ ਚਾਹੀਦੀ ਆ, ਕੁਆਂਟਿਟੀ 'ਤੇ ਤੁਸੀਂ ਬਹੁਤਾ ਫੋਕਸ ਨਾ ਕਰੋ ਵੀ ਸਾਡੇ ਬੱਚੇ ਨੇ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਇਹਨੂੰ ਭੰਗੜਾ ਵੀ ਆਉਂਦਾ, ਇਹਨੂੰ ਗਿੱਧਾ ਵੀ ਆਉਂਦਾ, ਇਹਨੂੰ ਸਵਿਮਿੰਗ ਵੀ ਆ ਗਈ, ਇਹਨੂੰ ਟਾਈਕੰਡੋ ਵੀ ਆ ਗਿਆ, ਇਹਨੂੰ ਫੁੱਟਬਾਲ ਵੀ ਆਉਂਦਾ ਵਾ, ਇਹਨੇ ਕ੍ਰਿਕਟ ਵੀ ਸਿੱਖ ਲਈ, ਮਤਲਬ ਪੰਜ ਪੰਜ ਛੇ ਛੇ ਕਲਾਸਾਂ, ਉਹਦੇ 'ਚ ਮੈਟਰ ਨਹੀਂ ਕਰਦਾ, ਹੋ ਸਕਦਾ ਉਹ ਸਾਰਿਆਂ 'ਚ ਕੁਛ ਨਾ ਕਰ ਪਾਵੇ, ਉਹਦੇ ਵਿੱਚੋਂ ਤੁਸੀਂ ਇਹ ਵੇਖੋ ਵੀ ਕਿਹੜੀ ਚੀਜ਼ ਦੇ ਵਿੱਚ ਉਹਦਾ ਇੰਟਰਸਟ ਆ, ਮਤਲਬ ਕੁਆਂਟਿਟੀ ਵਧਾਉਣ ਦੇ ਨਾਲੋਂ ਕੁਆਲਿਟੀ ਵਧਾਓ, ਉਹਦੀ ਥੋੜ੍ਹਾ ਜਿਹਾ ਉਹਦੀ ਭੱਜ ਨੱਠ ਜਿਹੜੀ ਆ ਹੁਣ ਤੋਂ ਹੀ ਘਟਾਓ। ਸਲੋ ਪੇਰੈਂਟਿੰਗ ਦਾ ਮਤਲਬ ਜਿਹੜਾ ਸਾਰ ਇਹੋ ਹੀ ਆ ਕਿ ਜਿਹੜੀ ਆਪਾਂ ਭੱਜ ਨੱਠ ਅੱਜ ਸਿਖਾ ਰਹੇ ਹਾਂ, ਭਜਾ ਭਜਾ ਕੇ ਇੱਕ ਕਲਾਸ ਤੋਂ ਦੂਸਰੀ ਕਲਾਸ 'ਚ ਵਾੜ ਰਹੇ ਹਾਂ ਬੱਚਿਆਂ ਨੂੰ, ਉਹਦਾ ਮਤਲਬ ਇਹ ਆ ਕਿ ਆਪਾਂ ਉਹਨਾਂ ਦੀ ਜ਼ਿੰਦਗੀ 'ਚ ਭੱਜ ਨੱਠ ਦਾ ਸਬਕ ਦੇ ਤਾ, ਵੀ ਇੱਦਾਂ ਹੀ ਹੁੰਦੀ ਆ ਲਾਈਫ, ਇੱਦਾਂ ਹੁੰਦੀ ਲਾਈਫ, ਕੁੱਤੇ ਦੌੜੀ ਆ ਲਾਈਫ। ਆਪ ਵੀ ਆਪਾਂ ਸਵੇਰੇ ਭੱਜ ਭੱਜ ਜਾਂਦੇ ਬੂਟ ਪਾ ਕੇ ਬਹਿ ਗਏ ਗੱਡੀ ਦੇ ਵਿੱਚ, ਅਤੇ ਭੱਜ ਭੱਜ ਜਾਂਦੇ ਸਕੂਲ ਛੱਡਤਾ ਨਿਆਣੇ ਨੂੰ, ਭੱਜ ਭੱਜ ਜਾਂਦੇ ਪਿੱਕ ਕਰ ਲਿਆ ਵੀ ਸੜਕ 'ਤੇ ਹੀ ਆ ਜੀ ਭੱਜ ਕੇ, ਉਹ ਕਹਿੰਦੇ ਵੀ ਸਲੋ ਪੇਰੈਂਟਿੰਗ ਕੀ ਆ ਵੀ ਉਤਰੋ ਗੱਡੀ 'ਚੋਂ, ਲਾ ਲਓ ਸਾਈਡ ਦੇ ਉੱਤੇ, ਕੋਈ ਪਹਾੜ ਨਹੀਂ ਢਹਿਣ ਲੱਗਾ, ਇੰਨਾ ਕੁ ਤੁਹਾਡੇ ਕੋਲ ਟਾਈਮ ਹੋਵੇ ਵੀ ਲਾ ਲਓ ਸਾਈਡ ਦੇ ਉੱਤੇ ਪਾਰਕਿੰਗ, ਲਾ ਲਓ ਵੇਟ ਕਰ ਲਓ, ਆਪ ਜਾਓ ਕਲਾਸ ਤੱਕ, ਬੱਚੇ ਨੂੰ ਪਤਾ ਤਾਂ ਲੱਗੇ ਵੀ ਸਾਡੇ ਲਈ ਕੋਈ ਟਾਈਮ ਕੱਢ ਰਿਹਾ,
3: ਇਮੋਸ਼ਨਲ ਇੱਕ ਅਟੈਚਮੈਂਟ ਹੁੰਦੀ ਹੈ।
2: ਹਾਂ, ਸੋ ਇਹ ਆ ਸਲੋ ਪੇਰੈਂਟਿੰਗ ਜਿਹੜੀ, ਸੋ ਮੈਂ ਤਾਂ ਵੇਖਣ ਡਿਆ ਵੀ ਹੈਗੀਆਂ ਅਤੇ ਉਹੀ ਨੇ ਚੀਜ਼ਾਂ ਜਿਹੜੀਆਂ ਪਹਿਲਾਂ ਆਪਾਂ ਕਰਦੇ ਹਾਂ, ਜਾਂ ਫਿਰ ਅੱਜ ਵੀ ਆਪਾਂ ਜੇ ਵੇਖੀਏ ਅਤੇ ਜਿਹੜੇ ਬਜ਼ੁਰਗ ਆਉਂਦੇ ਨੇ ਉਹ ਸਲੋ ਪੇਰੈਂਟਿੰਗ ਹੀ ਕਰ ਰਹੇ ਨੇ, ਉਹ ਤੋਰ ਕੇ ਲੈ ਕੇ ਜਾਂਦੇ ਨੇ, ਤੋਰ ਕੇ ਲੈ ਕੇ ਆਉਂਦੇ ਨੇ, ਮਤਲਬ ਆਪਣੇ ਤਾਂ ਕਿਲੋਮੀਟਰ ਵੀ ਘਰ ਤੋਂ ਸਕੂਲ ਦੂਰ ਹੈ ਅਤੇ ਆਪਾਂ ਗੱਡੀ ਦੇ ਵਿੱਚ ਅੱਜ ਕੱਲ੍ਹ ਭਾ ਕੇ ਲੈ ਕੇ ਜਾਂਦੇ ਹਾਂ,
3: ਅਤੇ ਉਹਦੇ ਦਰਮਿਆਨ 36 ਗੱਲਾਂ ਬਾਤਾਂ ਹੁੰਦੀਆਂ,
2: ਕਿਤੇ ਕੁਛ ਵੀ ਨਹੀਂ ਹੁੰਦੀਆਂ ਉਹਦੇ ਦਰਮਿਆਨ, ਕਿਹੜੀਆਂ ਹੁੰਦੀਆਂ
3: ਜਿਹੜੇ ਤੋਰ ਕੇ ਲੈ ਕੇ ਜਾਂਦੇ ਪਏ।
2: ਹਾਂ, ਜਦੋਂ ਤੋਰ ਕੇ ਲੈ ਕੇ ਜਾਂਦੇ ਆ, ਜਿਹੜੇ ਗੱਡੀ 'ਚ ਜਾਂਦੇ ਆ ਉਹਨਾਂ ਦੇ ਬਾਰੇ ਇਹ ਕਹਿੰਦੇ ਨੇ ਸਰਵੇ ਵੀ ਉਹ ਗੱਡੀ ਦੇ ਵਿੱਚ ਫੋਨ ਕਾਲ 'ਤੇ ਹੁੰਦੇ ਆ, ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਫੋਨ ਕਾਲ ਦੇ ਉੱਤੇ ਚੱਲ ਜਾਂਦੇ ਆ, ਬੱਚੇ ਨੂੰ ਪਤਾ ਹੁੰਦਾ ਮੈਂ ਕਿਹੜੀ ਸਪੋਟ ਤੋਂ ਬਹਿਣਾ, ਉਹ ਬਹਿ ਜਾਂਦਾ ਵਾ ਅਤੇ ਫੋਨ ਕਾਲ ਚੱਲਦੀ ਰਹਿੰਦੀ ਹੈ ਅਤੇ ਘਰ ਆ ਜਾਂਦੇ।
3: ਜੇ ਮੈਂ ਹੁਣ ਇਹ ਤੇਰੀ ਤੁਹਾਨੂੰ ਦੱਸ ਸਕਦਾ ਕਿਉਂਕਿ ਵੀ ਮੈਂ ਹਾਲੇ ਪੇਰੈਂਟ ਨਹੀਂ ਹਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦਾ ਵੀ ਐਜ਼ ਆ ਜੇ ਬੱਚਾ ਹਾਂ ਮੈਂ, ਜਾਂ ਮੰਨ ਲਓ ਕਹਿ ਲਓ ਵੀ ਉਹ ਵਾਲੀ ਏਜ ਦੇ ਵਿੱਚ ਹੈ ਮੈਂ, ਵੀ ਜਦੋਂ ਮੈਨੂੰ ਇਮੋਸ਼ਨਲ ਸਪੋਰਟ ਚਾਹੀਦੀ ਆ, ਆਪ ਹਾਲੇ ਚਾਹੀਦੀ ਆ, ਅਤੇ ਉਦੋਂ ਇਹ ਚੀਜ਼ ਹੁੰਦੀ ਆ ਬੰਦੇ ਨੂੰ ਕਿ ਕੋਈ ਵੀ ਕਿਸੇ ਨੇ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਨੀ ਆ ਨਾ, ਮੰਨ ਲਓ ਹੁਣ ਜੇ ਮੈਂ ਮਾਂ ਨਾਲ ਪਿਓ ਨਾਲ ਜਾਂ ਕਿਸੇ ਵੱਡੇ ਨਾਲ ਘਰ ਦੇ ਨਾਲ ਮੈਂ ਜੇ ਕੋਈ ਗੱਲ ਸ਼ੇਅਰ ਕਰਨੀ ਆ, ਤਾਂ ਮੈਂ ਉਹਦੇ ਲਈ ਇੱਕ ਪਰਫੈਕਟ ਟਾਈਮ ਲੱਭੂੰਗਾ ਵੀ ਯਾਰ ਆਹ ਟਾਈਮ ਹੈਗਾ ਵੀ ਮੈਂ ਇੱਥੇ ਇਹਦੇ ਨਾਲ ਗੱਲ ਕਰ ਸਕਦਾ। ਹੁਣ ਉਹ ਟਾਈਮ ਕਦੋਂ ਆ ਜਦੋਂ ਤੁਸੀਂ ਦੱਸਿਆ ਵੀ ਸਵੇਰੇ ਸਕੂਲ ਜਾਂ ਛੱਡਣ ਜਾਣਾ ਜਾਂ ਲੈ ਕੇ ਆਉਣਾ ਉਹਨੂੰ ਸਕੂਲ ਦੇ ਉੱਤੋਂ? ਫਿਰ ਮੈਨੂੰ ਲੱਗੂਗਾ ਕਿ ਹਾਂ ਯਾਰ ਉਹ ਪਰਫੈਕਟ ਟਾਈਮ ਆ ਵੀ ਮੇਰੇ ਪਾਪਾ ਨੇ ਮੈਨੂੰ ਸਵੇਰੇ ਸਕੂਲ ਛੱਡਣ ਜਾਣਾ ਅਤੇ ਮੈਂ ਸਵੇਰੇ ਪਾਪਾ ਨਾਲ ਇਹ ਗੱਲ ਕਰ ਲੂੰਗਾ ਸ਼ੇਅਰ, ਜੇ ਮੈਂ ਕੋਈ ਕਰਨੀ ਜਾਂ ਕੋਈ ਸਲਾਹ ਲੈਣੀ ਕੋਈ ਦੱਸਣਾ ਪੁੱਛਣਾ ਮੇਰੇ ਮਨ ਦੇ ਵਿੱਚ ਕੋਈ ਗੱਲ ਅੜੀ ਆ। ਹੁਣ ਉਹ ਟਾਈਮ ਦੇ ਉੱਤੇ ਤੁਸੀਂ ਸਵੇਰੇ ਤੁਸੀਂ ਆਪਣੇ ਕੰਮ ਸ਼ੁਰੂ ਹੋ ਗਏ, ਤੁਹਾਡੇ 8 ਵਜੇ ਹੀ ਤੁਹਾਨੂੰ ਕੰਮ ਤੋਂ ਫੋਨ ਆਉਣੇ ਸ਼ੁਰੂ ਹੋ ਗਏ, ਦਿਸ ਦੈਟ ਕੁਛ ਵੀ ਹੋ ਸਕਦਾ, ਫਿਰ ਮੈਂ ਕੀ ਹੋਊਂਗਾ? ਮੈਂ ਉੱਥੇ ਪਹੁੰਚੂਗਾ ਅਤੇ ਮੈਂ ਸੋਚੂਗਾ ਯਾਰ ਮੈਂ ਗੱਲ ਕਰਨੀ ਸੀ ਪਰ ਗੱਲ ਨਹੀਂ ਹੋ ਪਾਈ, ਫਿਰ ਮੈਂ ਇੱਦਾਂ ਕਰੂੰਗਾ ਕਿ ਸ਼ਾਮ ਨੂੰ ਜਦੋਂ ਮੈਨੂੰ ਪਾਪਾ ਨੇ ਸਕੂਲ ਤੋਂ ਘਰ ਲੈ ਕੇ ਜਾਣਾ ਅਤੇ ਮੈਂ ਉਦੋਂ ਗੱਲ ਕਰੂੰਗਾ, ਅੱਜ ਮੈਂ ਕੱਲ੍ਹ ਕਰ ਲੈਣੀ ਆ ਪਰ ਹਨਾ ਸ਼ਾਮ ਨੂੰ ਫਿਰ ਜਦੋਂ ਤੁਸੀਂ ਆ ਗਏ ਉੱਥੇ ਅਤੇ ਉਹ ਤੁਹਾਡਾ ਟਾਈਮ ਫਿਰ ਨਹੀਂ ਲੱਗਾ, ਕੋਈ ਤੀਜਾ ਥਰਡ ਪਰਸਨ ਨਾਲ ਆ ਗਿਆ, ਮਤਲਬ ਤੁਹਾਨੂੰ ਤੁਹਾਡੇ ਦਿਮਾਗ 'ਚ ਹੈ ਹੀ ਨਹੀਂ ਆ ਕਿ ਮੇਰੇ ਨਾਲ ਸ਼ਾਇਦ ਉਹਨੇ ਵੀ ਕੋਈ ਗੱਲ ਕਰਨੀ ਹੋ ਸਕਦੀ ਹੈ ਕਿ ਮੈਨੂੰ ਜੇ ਉਹਦਾ ਟਾਈਮ ਆ ਅਤੇ ਉਹਦਾ ਟਾਈਮ ਉਹਨੂੰ ਮੈਨੂੰ ਦੇਣਾ ਚਾਹੀਦਾ 15 ਮਿੰਟ ਜੇ ਮੈਂ ਉਹਦੇ ਨਾਲ ਚੱਲਿਆ, ਇਹ ਨਹੀਂ ਕਿ ਮੇਰਾ ਮੈਂ ਇੱਕ 15 ਮਿੰਟਾਂ ਦੇ ਵਿੱਚ 15 ਕੰਮ ਕਰਨੇ ਆ। ਪਰ ਉਹ ਮੈਨੂੰ ਲੱਗਦਾ ਕਿ ਫਿਰ ਬੰਦਾ ਸੋਚੂਗਾ ਯਾਰ ਜੇ ਸ਼ਾਮ ਨੂੰ ਜੇ ਆਪਾਂ ਬਵਾਂਗੇ ਪਾਪਾ ਦੇ ਨਾਲ ਜੇ ਉੱਥੇ ਕਈ ਗੱਲਾਂ ਹੋ ਸਕਦੀਆਂ, ਪਾਪਾ ਇਕੱਲਿਆਂ ਨਾ ਕਰਨੀਆਂ ਹੁਣ ਬੱਚੇ ਨੇ 100 ਗੱਲਾਂ ਹੁੰਦੀਆਂ ਨਹੀਂ ਮੰਮੀ ਨੂੰ ਦੱਸਣ ਵਾਲੀਆਂ ਹੁੰਦੀਆਂ ਜਾਂ ਨਹੀਂ ਦੱਸਣੀਆਂ ਚਾਹੀਦੀਆਂ, ਪਰ ਮਤਲਬ ਜੇ ਮੈਂ ਆਪਣੀ ਗੱਲ ਕਰਨ ਡਿਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ, ਅਤੇ ਉਦੋਂ ਫਿਰ ਬੰਦਾ ਇੱਕ ਟਾਈਮ ਭਾਲਦਾ ਵੀ ਯਾਰ ਆਹ ਜੇ ਇੱਦਾਂ ਹੋ ਗਈ ਤਾਂ ਮੈਂ ਉਦੋਂ ਕਰ ਲਊ, ਉਹ ਫਿਰ ਨਹੀਂ ਹੁੰਦੀ, ਉਹ ਇੱਦਾਂ ਹੀ ਦਿਨ ਲੰਘਦੇ ਜਾਂਦੇ ਆ, ਗੱਲ ਹੁੰਦੀ ਨਹੀਂ ਆ, ਉਹ ਤੁਸੀਂ ਫਿਰ ਥਰਡ ਪਰਸਨ ਕਿਸੇ ਨਾਲ ਕਰੋਗੇ ਜਾ ਕੇ, ਹੁਣ ਉਹਨੇ ਤੁਹਾਨੂੰ ਕੀ ਸਲਾਹ ਦੇਣੀ ਕਿੱਦਾਂ ਦੀ ਦੇਣੀ ਉਹ ਰੱਬ ਜਾਣੇ, ਜਾਂ ਤੁਸੀਂ ਨਹੀਂ ਕਰਨੀ ਤੁਹਾਡੇ ਅੰਦਰ ਉਹ ਗੱਲ ਕਿੱਥੋਂ ਕਿੱਥੇ ਪਹੁੰਚ ਗਈ ਆ, ਕੀ ਉਹਦਾ ਅਸਰ ਹੋ ਗਿਆ, ਉਹ ਵੀ ਰੱਬ ਜਾਣੇ, ਮਤਲਬ ਉਹ ਇੱਦਾਂ ਹੀ ਚੀਜ਼ਾਂ ਨਿਗੀਆਂ ਨਿਗੀਆਂ ਗਾਂਢ ਵੱਲ ਭੋ ਜਾਣੀ,
2: ਔਰ ਜਾਂ ਫਿਰ ਇੱਦਾਂ ਕਹਿ ਲਓ ਵੀ ਹੌਲੀ ਹੌਲੀ ਬੱਚਾ ਇਹ ਸੁਭਾਅ ਬਣਾ ਲੈਂਦਾ ਵਾ ਵੀ ਇਹਨਾਂ ਕੋਲ ਟਾਈਮ ਨਹੀਂ ਹੈਗਾ, ਇਹਨਾਂ ਨਾਲ ਕਰਨੀ ਮੈਂ ਕੀ ਆ, ਅਤੇ ਉਹ ਇਹ ਚੀਜ਼ ਆਪਸ਼ਨ ਹੀ ਡਿਲੀਟ ਕਰ ਦਿੰਦਾ ਆਪਣੇ ਆਪ 'ਚ,
3: ਗੱਲ ਕਰਨੀ
2: ਹੋ ਹੀ ਨਹੀਂ ਸਕਦੀ, ਇਹਨਾਂ ਕੋਲ ਟਾਈਮ ਨਹੀਂ ਹੈਗਾ,
3: ਕੋਈ ਹੋਰ ਤਰੀਕਾ ਲੱਭੋ ਇਹਦਾ।
2: ਸੋ ਮੁੱਖ ਦੀ ਗੱਲ ਸਲੋ ਪੇਰੈਂਟਿੰਗ ਦਾ ਜਿਹੜਾ ਮਕਸਦ ਆ ਉਹ ਇਹੋ ਹੀ ਆ ਕਿ ਛੋਟੇ ਛੋਟੇ ਜ਼ਿੰਦਗੀ ਦੇ ਪਲ ਦਿਓ ਬੱਚਿਆਂ ਨੂੰ ਇੰਜੋਏ ਕਰਨ ਦੇ ਲਈ, ਅਤੇ ਆਪ ਵੀ ਲਓ ਇੰਜੋਏ ਕਰਨ ਦੇ ਲਈ। ਸੋ ਬੇਸਿਕਲੀ ਇਹ ਕੀ ਆ, ਦੋਵਾਂ ਧਿਰਾਂ ਦੇ ਲਈ ਇੱਕ ਟਾਈਮ ਆ, ਇੱਕ ਸਪੇਸ ਆ ਜਿਹਦੇ ਵਿੱਚ ਦੋਵੇਂ ਧਿਰਾਂ ਇਕੱਠੀਆਂ ਬਹਿ ਸਕਦੀਆਂ। ਉਹ ਸਪੇਸ ਕਿਹੜੀ ਆ? ਫੋਰ ਐਗਜ਼ਾਮਪਲ ਕੋਈ ਦੁਨੀਆ, ਮਤਲਬ ਉਹ ਨਹੀਂ ਆ ਵੀ ਕੋਈ ਤੁਸੀਂ ਜਾ ਕੇ ਅਤੇ ਕੋਈ ਚੰਦਰਮਾ ਤੋਂ ਚੀਜ਼ਾਂ ਲੈ ਕੇ ਆਉਣੀਆਂ ਜਾਂ ਤੁਹਾਨੂੰ ਬਹੁਤ ਮਹਿੰਗੀਆਂ ਪੈਣੀਆਂ। ਉਹ ਛੋਟੇ ਛੋਟੇ ਪਲ ਕਿਹੜੇ ਨੇ? ਇਹੋ ਹੀ ਜਦੋਂ ਆਪਾਂ ਸਕੂਲੋਂ ਛੱਡਦੇ ਹਾਂ ਚੁੱਕਦੇ ਹਾਂ, ਹੈ ਨਾ, ਉੱਥੇ ਆਪਾਂ ਉਹ ਪਲ ਕ੍ਰੀਏਟ ਕਰ ਸਕਦੇ ਹਾਂ। ਆਪਾਂ ਰੋਟੀ ਖਾਂਦੇ ਹਾਂ, ਰੋਟੀ ਦੇ ਟੇਬਲ 'ਤੇ ਆਪਾਂ ਪਲ ਕ੍ਰੀਏਟ ਕਰ ਸਕਦੇ ਹਾਂ ਕਿ ਤੁਸੀਂ ਇਕੱਠਿਆਂ ਨੇ ਰੋਟੀ ਖਾਣੀ ਫੋਰ ਐਗਜ਼ਾਮਪਲ। ਉਹ ਪਲ ਇੱਦਾਂ ਦੇ ਹੋਣ ਕਿ ਫੋਨ ਫਾਨ ਜਿਹੜੇ ਉਹ ਤੁਹਾਡੇ ਪਾਸੇ ਹੋਣ ਅਤੇ ਉਸ ਸਮੇਂ ਤੁਸੀਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ, ਨਿੱਕੀਆਂ ਨਿੱਕੀਆਂ ਚੀਜ਼ਾਂ ਘਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਬੱਚੇ ਤੁਹਾਡੇ ਇਰਦ ਗਿਰਦ ਖੇਡ ਰਹੇ ਨੇ, ਉਸ ਦਰਮਿਆਨ ਰੋਟੀ ਬਣਾਉਂਦੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਹੋ ਜਾਂਦੀਆਂ ਨਾ, ਨਿੱਕਾ ਨਿੱਕਾ ਹੋ ਜਾਂਦਾ ਵੀ ਹਾਂ ਦੱਸ ਅੱਜ ਕੀ ਕੀਤਾ ਸੀ ਸਕੂਲ, ਹੈ ਨਾ, ਅੱਜ ਦੱਸ ਅੱਛਾ ਕਿੱਦਾਂ ਸੀ ਕੀ ਸੀ, ਨਿੱਕੀ ਨਿੱਕੀ ਨਿੱਕੀ ਨਿੱਕੀ ਕਮਿਊਨੀਕੇਸ਼ਨ ਬਹੁਤ ਕੁਛ ਕਰ ਜਾਂਦੀ। ਤੁਸੀਂ ਗਾਰਡਨਿੰਗ 'ਚ ਨਾਲ ਬੱਚਿਆਂ ਨੂੰ ਲਾ ਲਿਆ, ਉੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਬੱਚਿਆਂ ਦੇ ਸਵਾਲ ਉੱਥੇ ਹੋ ਜਾਣਗੇ, ਆਹ ਕਿਉਂ ਉੱਗਿਆ ਵਾ, ਆਹ ਕਿਉਂ ਪੁੱਟਿਆ ਵਾ, ਆਹ ਕਿਉਂ ਹਰਾ ਵਾ, ਆਹ ਕਿਉਂ ਨੀਲਾ ਵਾ। ਸੋ ਨਿੱਕੇ ਨਿੱਕੇ ਨਿੱਕੇ ਨਿੱਕੇ ਜਿਹੜੇ ਸਵਾਲ ਨੇ ਜਿੰਨੇ ਵੀ ਬੱਚਿਆਂ ਦੇ ਮਨ ਦੇ ਵਿੱਚ ਆਉਂਦੇ ਨੇ, ਉਹ ਤੁਸੀਂ ਤਾਂ ਹੀ ਆਨਸਰ ਕਰ ਪਾਉਂਦੇ ਹੋ ਜੇ ਸਲੋ ਹੋਊਗਾ ਪ੍ਰੋਸੈਸ, ਅਤੇ ਜੇ ਉਸ ਸਮੇਂ ਇਹ ਵਾਲੇ ਪਲ ਤੁਹਾਡੇ ਕੋਲ ਨਹੀਂ ਹੈਗੇ, ਤੁਸੀਂ ਬਹੁਤ ਤੇਜ਼ ਚੱਲ ਰਹੇ ਹੋ, ਅਤੇ ਉਹ ਤੇਜ਼ੀ ਚੱਲ ਕੇ, ਕਿਉਂਕਿ ਲਾਈਫ ਆਲਰੇਡੀ ਬਹੁਤ ਤੇਜ਼ ਆ, ਆਪਾਂ ਉਸ ਉਹਦੇ ਵਿੱਚ ਨਹੀਂ ਅੱਜ ਜਾਂਦੇ ਟੈਕਨੋਲੋਜੀ ਵਿੱਚ, ਕਿਉਂਕਿ ਉਹ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਵੀ ਗੇਮਾਂ ਖੇਡਣ ਦੇ ਨਾਲ ਕੀ ਹੁੰਦਾ ਵਾ, ਤੇਜ਼ੀ ਕਿੱਥੋਂ ਆਉਂਦੀ ਆ, ਕਿੱਦਾਂ ਆਉਂਦੀ ਆ, ਉਹ ਆਪਾਂ ਬਹੁਤ ਕਰ ਚੁੱਕੇ, ਇਸ ਕਰਕੇ ਆਪਾਂ ਉੱਧਰ ਨਹੀਂ ਜਾ ਰਹੇ। ਪਰ ਤੁਸੀਂ ਸਮਝ ਗਏ ਹੋਗੇ ਕਿ ਸਲੋ ਪੇਰੈਂਟਿੰਗ ਕੀ ਆ, ਜੇ ਨਹੀਂ ਆ ਤਾਂ ਹੌਲੀ ਹੌਲੀ ਤੁਸੀਂ ਇਹ ਸਲੋ ਪੇਰੈਂਟਿੰਗ ਜਿਹੜੀ ਆ ਲੈ ਕੇ ਆਓ ਆਪਣੇ ਆਪਣੇ ਤੌਰ ਤਰੀਕਿਆਂ ਦੇ ਵਿੱਚ, ਕਿਉਂਕਿ ਹੁਣ ਸਮਾਂ ਬਦਲ ਗਿਆ ਵਾ, ਹੁਣ ਸਾਨੂੰ ਇਹ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਪੈਣੀਆਂ। ਭਾਰਦਵਾਜ ਸਾਹਿਬ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਬਕੀਰਤ, ਕੀ ਹਾਲ ਚਾਲ ਹੈ?
2: ਵੈਰੀ ਸਤਿ ਸ਼੍ਰੀ ਅਕਾਲ ਭਾਈ, ਠੀਕ ਠਾਕ, ਤੁਸੀਂ ਸੁਣਾਓ?
4: ਮੈਂ ਵੀ ਠੀਕ ਹਾਂ ਬਿਲਕੁਲ।
2: ਕਿਵੇਂ ਚੱਲ ਰਹੀ ਲਾਈਫ ਜੀ?
4: ਲਾਈਫ ਬਸ ਵਧੀਆ ਚੱਲਦੀ ਪਈ, ਰੇਡੀਓ ਸੁਣੀਦਾ ਔਰ ਖੁਸ਼ ਰਹੀਦਾ। ਬਸ ਤੁਸੀਂ ਸਵੇਰੇ ਕਹਿੰਦੇ ਹੋ ਨਾ ਕਿ ਚਿਹਰੇ ਤੇ ਖੁਸ਼ੀ ਲੈ ਕੇ ਆਓ, ਬਸ ਉਹੀ ਤਾਂ ਅਸੀਂ ਗੱਲ ਤੁਹਾਡੀ ਮੰਨਦੇ ਹਾਂ, ਸਾਰਾ ਦਿਨ ਆਪਣੇ ਚਿਹਰੇ ਤੇ ਖੁਸ਼ੀ ਰੱਖਣੀ ਹੁੰਦੀ।
2: ਨਹੀਂ, ਥੈਂਕ ਯੂ ਭਾਈ। ਮਤਲਬ ਆਪਾਂ ਕਈ ਵਾਰੀ ਨਾ, ਕਈ ਉਹ ਬਹੁਤੀ ਵਾਰੀ ਮੰਨ ਲਓ ਆਪਾਂ ਬਹੁਤੇ ਦਿਨ ਉੱਦਾਂ ਹੀ ਲੰਘ ਜਾਈਏ, ਭੱਜ ਕੇ ਤੇ ਲੰਘ ਜਾਈਏ, ਪਰ ਕਈ ਵਾਰੀ ਕਦੀ ਕਦੇ ਸੋਚ ਲਈਏ ਨਾ ਤੇ ਤੁਹਾਨੂੰ ਅਹਿਸਾਸ ਹੁੰਦਾ ਵੀ ਵਾਕਈ ਕਿੰਨੀ ਜ਼ਰੂਰਤ ਹੁੰਦੀ ਨਾ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ।
4: ਸਹੀ ਗੱਲ, ਹਾਂ ਬਿਲਕੁਲ। ਜਿਵੇਂ ਤੁਸੀਂ ਕਹਿੰਦੇ ਨਾ ਕਿ ਖੁਸ਼ੀ ਲਿਆਓ, ਤੁਸੀਂ ਮੰਨੋਗੇ ਝੂਠ, ਮੈਂ ਨਾ ਮਤਲਬ ਅਗਰ ਨਹੀਂ ਵੀ ਹੋਏ ਨਾ, ਮੈਂ ਥੋੜਾ ਹੱਸਣੇ ਦੀ ਕੋਸ਼ਿਸ਼ ਕਰਨਾ, ਉਹ ਤੁਸੀਂ ਮੰਨੋਗੇ ਮਤਲਬ ਕਿ ਨਾ ਬੜੀ ਅੰਦਰ ਖੁਸ਼ੀ ਮਿਲਦੀ ਹੈ, ਤੁਸੀਂ ਬੇਸ਼ਕ ਜ਼ਬਰਦਸਤੀ ਹੱਸਦੇ ਹੋ, ਲੇਕਿਨ ਇਹ ਕਿ ਤੁਹਾਨੂੰ ਆਪਣੇ ਆਪ ਨੂੰ ਬੜਾ ਅੱਛਾ ਫੀਲ ਹੁੰਦਾ।
2: ਬੇਸਿਕਲੀ ਇਹਨਾਂ ਦੇ ਸਲੋ ਪ੍ਰਿੰਟਿੰਗ ਦਾ ਜਿਹੜਾ ਪ੍ਰੋਸੈਸ ਆ, ਅਤੇ ਮੈਂ ਉਦੋਂ ਰਿਲਾਈਜ਼ ਕਰ ਰਿਹਾ ਵੀ ਬੇਸਿਕਲੀ ਸਾਡਾ ਜਿਹੜਾ ਰੇਡੀਓ ਕਨਸੈਪਟ ਆ ਇਹ ਵੀ ਇੱਕ ਇਹ ਵੀ ਸਲੋ ਪ੍ਰੋਸੈਸ ਆ। ਆਮ ਤੌਰ ਦੇ ਉੱਤੇ ਬਾਕੀ ਜਿਹੜੇ ਸਾਧਨ ਨੇ ਉਹ ਕਿੰਨੇ ਫਾਸਟ ਹੋ ਗਏ ਆ। ਸੋ ਇਸੇ ਕਰਕੇ ਬਹੁਤ ਸਾਰੇ ਜਿਹੜੇ ਆ ਉਹ ਸਾਡੇ 'ਚ ਨਹੀਂ ਫਿੱਟ ਹੋ ਪਾਉਂਦੇ, ਅਤੇ ਬੜਿਆਂ ਚਾਪਾਂ ਨਹੀਂ ਫਿੱਟ ਹੋ ਪਾਉਂਦੇ ਉੱਧਰ। ਪਰ ਇਹੋ ਹੀ ਉਹ ਠਹਿਰਾ ਆ ਜਿਹੜਾ ਸਾਨੂੰ ਲਿਆਉਣਾ ਬਹੁਤ ਜ਼ਰੂਰੀ ਆ।
4: ਅੱਜ ਨਾਲ ਦੂਜੇ ਅੱਜ ਦੇ ਟੌਪਿਕ ਦੇ ਨਾਲ ਸੀ ਜਿਵੇਂ ਪੇਰੈਂਟ ਦੇ ਉੱਪਰ ਹੈ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੋਊਗਾ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਸੀ, ਅਤੇ ਸਾਨੂੰ ਨਾ ਉਹਨਾਂ ਨੇ ਮਤਲਬ ਡਿਸਿਪਲਿਨ ਬੜਾ ਸਿਖਾਇਆ, ਟਾਈਮ ਦੀ ਵੈਲਿਊ ਬੜੀ ਸਿਖਾਈ। ਠੀਕ ਹੈ, ਉਹ ਦੂਜਾ ਹੁੰਦਾ ਸੀ ਕਿ ਜਿਲ੍ਹੇ ਅਸੀਂ ਮਤਲਬ ਸ਼ਾਮ ਨੂੰ ਅਸੀਂ ਸ਼ਾਪ ਖੁੱਲ੍ਹੇ ਅਤੇ ਮਤਲਬ ਅੱਜ ਤੋਂ 30-40 ਸਾਲ ਪਹਿਲੇ ਕੋਈ ਫੋਨ ਕੁਛ ਨਹੀਂ ਹੁੰਦੇ ਸੀ, ਲੇਕਿਨ ਇਹ ਕਿ ਸਾਡਾ ਹੁੰਦਾ ਸੀ ਅਸੀਂ ਜਿਹੜਾ ਡਿਨਰ ਟਾਈਮ ਨਾ ਅਸੀਂ ਸਾਰੇ ਇਕੱਠੇ ਡਿਨਰ ਕਰਦੇ ਸੀ, ਮਤਲਬ ਅੱਧਾ ਘੰਟਾ ਪੌਣਾ ਘੰਟਾ ਸਾਰੇ ਇਕੱਠੇ ਬੈਠਦੇ ਸੀ। ਉਦਾਂ ਕੀ ਹੈ ਕਿ ਤੁਸੀਂ ਤਾਂ ਮਤਲਬ ਸਾਰਾ ਦਿਨ 'ਚ ਕੀ ਹੋਇਆ ਬੱਚਿਆਂ ਨਾਲ ਗੱਲ ਕਰਦੇ ਹੋ, ਉਸੀ ਇੱਕ ਮਤਲਬ ਕਿ ਰੂਟੀਨ ਅਸੀਂ ਕੰਟੀਨਿਊ ਕਰਨੇ। ਇੱਥੇ ਅਸੀਂ ਜਾਂਦੇ ਹਾਂ, ਸਾਡਾ ਹੈ ਕਿ ਅਸੀਂ 6:30 ਤੋਂ ਲੈ ਕੇ 7:30 ਦੇ 8 ਵਜੇ ਤੱਕ ਅਸੀਂ ਕੋਈ ਫੋਨ ਚੈੱਕ ਨਹੀਂ ਕਰਦੇ ਸਾਰੇ ਅਸੀਂ ਇਕੱਠੇ, ਮਤਲਬ ਦੋਨੋਂ ਡੋਟਰਸ ਮੇਰੀ ਵਾਈਫ ਅਸੀਂ ਸਾਰੇ ਮਤਲਬ ਪਹਿਲੇ ਬੈਠ ਕੇ ਡਿਨਰ ਕਰਨੇ, ਡਿਨਰ ਕਰਨੇ ਬਾਅਦ ਅਸੀਂ ਫਿਰ ਕੀ ਕਰਨੇ ਕਿ ਸਾਰਾ ਆਪਸ ਗੱਲਬਾਤ ਕਰਨੇ ਕਿ ਦਿਨ 'ਚ ਕੀ ਕੀ ਰਿਹਾ। ਇੱਕ ਤਾਂ ਹੈ ਕਿ ਬੜਾ ਅੱਛਾ ਰਿਮਾਇੰਡਰ ਹੋ ਜਾਂਦਾ ਬਈ ਕਿ ਤੁਸੀਂ ਸਾਰਾ ਦਿਨ 'ਚ ਕੀ ਕੀਤਾ, ਉਹ ਦੂਜਾ ਹੈ ਕਿ ਅੱਛਾ ਫੈਮਿਲੀ ਟਾਈਮ ਹੋ ਜਾਂਦਾ। ਠੀਕ ਹੈ, ਇਹ ਕਿ ਸਾਡੇ ਪੇਰੈਂਟ ਸਾਨੂੰ ਸਿਖਾਇਆ ਸੀ ਉਹੀ ਅਸੀਂ ਮਤਲਬ ਕੰਟੀਨਿਊ ਕਰ ਰਹੇ ਹਾਂ। ਹੋਪ ਲੱਗਦਾ ਹੈ ਕਿ ਦੋਨੋਂ ਡਾਟਰ ਵੀ ਜਲੇ ਵੱਡੀਆਂ ਹੋਣਗੀਆਂ ਆਪਣੀ ਫੈਮਿਲੀ 'ਚ ਜਾਣਗੀਆਂ, ਦੇ ਵਿਲ ਆਲਸੋ ਕੰਟੀਨਿਊ। ਮਤਲਬ ਇਹ ਮੈਨੂੰ ਲੱਗਿਆ ਕਿ ਬੜੀ ਅੱਛੀ ਚੀਜ਼ ਹੈ ਕਿ ਇੱਕ ਤੁਸੀਂ ਫੈਮਿਲੀ ਟਾਈਮ ਬੋਂਡਿੰਗ ਹੋ ਜਾਂਦੀ ਹੈ, ਦੂਜਾ ਹੈ ਕਿ ਤੁਸੀਂ ਆਪਣੇ ਆਪ ਮਤਲਬ ਬੜੇ ਅੱਛੀ ਤਰ੍ਹਾਂ ਜੁੜਦੇ ਹੋ ਇੱਕ ਦੂਜੇ ਨਾਲ ਤੁਸੀਂ ਬੜੇ ਅੱਛੇ
2: ਜੀ। ਨਹੀਂ ਬੜੀ ਔਖੀ ਭਾਈ, ਬੜੇ ਮੈਂ ਵੇਖਣਾ ਵਾ ਵੀ ਪਰਿਵਾਰ ਜਿਹੜੇ ਆਰਮੀ ਬੈਕਗਰਾਊਂਡ 'ਚ ਆਉਂਦੇ ਨਾ ਉਹ ਇਹ ਚੀਜ਼ਾਂ ਤੋਂ ਬੜਾ ਕਈ ਆਪਣੇ ਆਪ 'ਚੋਂ ਫੀਲ ਵੀ ਕਰਦੇ ਆ ਵੀ ਇੰਨੀ ਜ਼ਿਆਦਾ ਸਟ੍ਰਿਕਨੈਸ ਕਿਉਂ, ਇੰਨਾ ਟਾਈਮ ਨਾਲ ਸਾਨੂੰ ਉਠਾਇਆ ਜਾਂਦਾ ਰਿਹਾ ਵਾ। ਉਹਨਾਂ ਨੂੰ ਲੱਗਦਾ ਵੀ ਸਾਡੇ 'ਤੇ ਉਹ ਇਹ ਚੀਜ਼ ਇੱਕ ਤਸ਼ੱਦਦ ਆ, ਹੋ ਸਕਦਾ ਵੀ ਕਿਸੇ ਨੇ ਵੱਧ ਵੀ ਕੀਤਾ ਹੋਵੇ। ਪਰ ਕਈ ਵਾਰੀ ਹੁਣ ਰਿਲਾਈਜ਼ ਕਰੀਦਾ ਕਿ ਜਿਹੜਾ ਇਹ ਪੰਕਚੁਐਲਿਟੀ ਆ ਕਿੱਡੀ ਇੰਪੋਰਟੈਂਟ ਆ, ਆਪਾਂ ਜਿਹੜੇ ਹੁਣ ਸਮਾਜ ਦੇ ਵਿੱਚ ਜਾਂ ਹੁਣ ਜਿਹੜੇ ਦੌਰ 'ਚ ਰਹਿ ਰਹੇ ਹਾਂ, ਇੱਥੇ ਜੇ ਪੰਕਚੁਐਲਿਟੀ ਨਹੀਂ ਆ ਤਾਂ ਆਪਾਂ ਬੜੀਆਂ ਚੀਜ਼ਾਂ 'ਚ ਪਿੱਛੇ ਰਹਿ ਜਾਂਦੇ, ਸਾਨੂੰ ਅਹਿਸਾਸ ਹੀ ਨਹੀਂ ਹੁੰਦਾ।
4: ਹਾਂਜੀ ਬਿਲਕੁਲ,
2: ਸਾਡੀਆਂ ਚੀਜ਼ਾਂ ਮਿਲ ਹੀ ਨਹੀਂ ਸਕਦੀਆਂ, ਦੋਵੇਂ ਕਿਨਾਰੇ ਕਦੀ ਮਿਲ ਹੀ ਨਹੀਂ ਪਾਉਂਦੇ। ਬੜਾ ਕੁਛ ਜਿਹੜਾ ਵਾ ਉਹ ਇਹਦੇ ਵਿੱਚ ਹੀ ਲੁਕਿਆ ਵਾ, ਜਦਕਿ ਤੁਹਾਨੂੰ ਉਹ ਚੀਜ਼ਾਂ ਮਿਲ ਗਈਆਂ ਬਚਪਨ ਦੇ ਵਿੱਚ, ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਵੀ ਇਹ ਕੋਈ ਵੱਡੀ ਗੱਲ ਨਹੀਂ ਆ, ਟਾਈਮ ਨਾਲ ਉੱਠਣਾ, ਟਾਈਮ ਨਾਲ ਕਿਤੇ ਜਾਣਾ, ਇਹ ਕੋਈ ਵੱਡੀ ਗੱਲ ਨਹੀਂ ਆ, ਪਰ ਇਹ ਬਹੁਤ ਵੱਡੀ ਗੱਲ ਹੈ।
4: ਬਿਲਕੁਲ, ਮਤਲਬ ਤੁਸੀਂ ਛੋਟੀ ਐਗਜ਼ਾਮਪਲ ਦਿੰਦਾ, ਮੇਰਾ ਬ੍ਰਦਰ ਸੀ ਉਹ ਮਤਲਬ ਇੰਨਾ ਟਾਈਮ ਦਾ ਪਵਨ ਸੀ ਬਈ ਕਿ ਸਪੋਜ਼ ਕਰੋ ਸਾਨੂੰ ਕਿਸੇ ਨੇ ਇਨਵਾਈਟ ਕੀਤਾ ਸੀ 4 ਵਜੇ ਉੱਥੇ ਪੁੱਜਣਾ, ਤੇ ਉਹਨੂੰ ਲੱਗਾ ਬਈ ਕਿ ਜਾਣ 'ਚ ਅੱਧਾ ਘੰਟਾ ਲੱਗੇਗਾ, ਉਹਨੇ 3 ਵਜੇ ਕਹਿ ਦੇਣਾ ਬਈ ਕਿ ਮੈਂ 3:30 ਵਜੇ ਜਾ ਰਿਹਾ, ਤੁਸੀਂ ਆ ਕੇ ਗੱਡੀ 'ਚ ਬਹਿ ਜਾਣਾ ਤੇ ਮੈਂ 3:30 ਚਲ ਜਾਣਾ। ਤੇ ਉਹਨੇ ਕੀ ਕਰਨਾ, 3:30 ਵਜੇ ਪੂਰੇ ਅਗਰ ਕੋਈ ਤਿਆਰ ਨਹੀਂ ਹੋਇਆ, ਕਹਿੰਦਾ ਜਿਹੜੇ ਜੋ ਜਿਹੜਾ ਬੰਦਾ ਤਿਆਰ ਆ ਗੱਡੀ ਜਾ ਕੇ ਬੈਠੋ ਮੈਂ ਜਾ ਰਿਹਾ, ਜਿਹੜੇ ਬਾਕੀ ਦੇ ਕਹਿੰਦੇ ਤੁਸੀਂ ਆਟੋ ਲੈ ਕੇ ਆ ਜਾਈਏ। ਉਹ ਟਾਈਮ ਦਾ ਇੰਨਾ ਪਵਨ ਸੀ ਉਹ, ਮਤਲਬ ਕਿ ਉਹ ਇਹ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਚਪਨ 'ਚ ਜਿਵੇਂ ਕਿ ਸਾਡੇ ਪੇਰੈਂਟਸ ਸਾਨੂੰ ਸਵੇਰੇ 5 ਉਠਾਉਂਦੇ ਸੀ ਬੱਚੀ ਪੜ੍ਹ ਲਓ, ਉਹ ਹੈ ਕਿ ਉਹਲੇ ਸਾਨੂੰ ਬੜਾ ਔਖਾ ਲੱਗਦਾ ਸੀ। ਹੁਣ ਹੈ ਕਿ ਲੱਗਦਾ ਜਿਵੇਂ ਰੇਡੀਓ ਹਾਂਜੀ ਦਾ ਕੋਈ ਫੰਕਸ਼ਨ ਹੁੰਦਾ, ਅਗਰ ਤੁਸੀਂ 4 ਵਜੇ ਕਿਹਾ ਨਾ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ 3:30 ਤੁਹਾਡੇ ਉੱਥੇ ਪੁੱਜਾ। ਉਹ ਰਿਹਾ ਕਿ ਕਦੀ ਹੁੰਦਾ ਨਹੀਂ ਕਿ ਮੈਂ ਲੇਟ ਹੋਵਾਂ, ਕਿਉਂਕਿ ਸਾਡੇ ਬਚਪਨ 'ਚ ਸਾਡੇ ਦਿਮਾਗ 'ਚ ਐਸਾ ਰਜਿਸਟਰ ਹੋਇਆ ਬਈ ਕਿ ਟਾਈਮ ਦੀ ਪਾਬੰਦੀ ਕਰਨੀ ਹੈ।
2: ਜੀ ਥੈਂਕ ਯੂ ਭਾਜੀ,
3: ਰੂਲਸ ਐਂਡ ਰੈਗੂਲੇਸ਼ਨ ਤੇ ਬੜਾ ਧਿਆਨ ਦਿੱਤਾ,
2: ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ, ਤੇ ਮੈਨੂੰ ਲੱਗਦਾ ਲਾਸਟ, ਹਾਂਜੀ ਲਾਸਟ ਹੀ ਕਾਲਰ ਹੋਣਗੇ ਸਾਡੇ ਨਾਲ, 047 ਤੁਸੀਂ ਆਉਣੇ ਰਹੋ ਜੀ।
5: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਬਸਕੀਤ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਓਕੇ ਜੀ ਜੀ ਜੀ, ਗੁੱਡ ਗੁੱਡ ਗੁੱਡ, ਸਿਮਰਨ ਜੀ ਦੇ ਵਾਈਫ, ਸਮਰ ਜੀ ਦੇ ਮੰਮਾ, ਸਾਡੇ ਕਾਲਰ ਆਫ ਈਅਰ
2: ਆ ਵੀ ਵਧੀਆ
3: ਨਾ, ਕਾਲਰ ਆਫ ਈਅਰ ਦੇ ਵਾਈਫ ਆਏ ਨੇ, ਕੁਛ ਕਰੋ ਯਾਰ ਮਾੜਾ ਮੋਟਾ ਕੋਈ,
2: ਪੀ ਪੀ ਪੀ ਪੀ ਪੀ ਪੀ ਪੀ ਮੇਰੇ ਨਾ ਦਿਮਾਗ ਚ ਆਉਣ ਡਿਆ ਵੀ ਛੋਟੇ ਪਰਿਵਾਰ ਦਾ ਆਹ ਫਾਇਦਾ ਹੈ ਨਾ, ਵੀ ਇੱਕ ਮੁੰਡੇ ਦਾ ਨਾਂ ਲਿਆ, ਘਰ ਵਾਲੇ ਦਾ ਲਿਆ, ਸਰ ਗਿਆ
3: ਸਾਰੇ। ਸਹੀ ਗੱਲ ਹੈ,
5: ਉਹਦੇ ਨਾਲ ਜਲਦੀ ਰਿਲੇਟ ਹੋ ਜਾਂਦਾ ਵਾ ਨਾ ਕਿ ਆਪਦਾ ਮੈਂ ਨਾਂ ਦੱਸੂਗੀ, ਪਤਾ ਨੀ ਚੱਲਣਾ,
2: ਆਪਣੀ ਪਛਾਣ ਬਣਾਓ,
5: ਆਹੀ ਸੇਵ
2: ਕਈ ਜਨਾਨੀਆਂ ਐਸੇ ਕਰਕੇ ਲੜਦੀਆਂ ਰਹਿੰਦੀਆਂ ਘਰਾਂ ਚ ਵੀ ਸਾਡੀ ਕੋਈ ਪਛਾਣ ਨੀ ਆ, ਉਹਨੂੰ ਦੋ ਦੋ ਸਰਨੇ ਮਕੈਰੀ ਕਰਨੇ ਪੈਂਦੇ ਆ ਇਸੇ ਚੱਕਰ ਚ।
5: ਮੈਂ ਇਹਨਾਂ ਚੀਜ਼ਾਂ ਚ ਭਾਜੀ ਬਹੁਤ ਲੇਜ਼ੀ ਆ। ਤੁਸੀਂ ਮੈਨੂੰ ਆ ਦੱਸੋ ਤੁਸੀਂ ਨਾਮ ਵੀ ਕਿਹੜਾ ਮੇਰਾ ਸੇਵ ਕੀਤਾ ਹੋਇਆ, ਤੁਸੀਂ ਸਮਰ ਦੀ ਮੰਮਾ ਜਾਂ ਸਿਮਰਨ ਦੂਸਰਾ ਨੰਬਰ ਹੀ ਲਿਖਿਆ ਹੋਇਆ?
3: ਕੀ ਲਿਖਿਆ ਅੱਜ ਦਾ
2: ਸਮਰ ਦੀ ਸਮਰ ਸਮਰ ਮੋਮ ਲਿਖਿਆ,
3: ਸਮਰ ਮੋਮ ਲਿਖਿਆ। ਨਾਮ ਦੱਸੋ ਭੈਣੀ, ਮੈਂ ਤੁਹਾਡਾ ਅੱਜ ਐਡਿਟ ਕਰਕੇ ਚੇਂਜ ਕਰ ਦੇਣਾ ਤੁਹਾਡਾ ਨਾਮ।
5: ਨਹੀਂ ਸਮਰ ਮੋਮ ਰਹਿਣ ਦੋ, ਠੀਕ ਆ, ਵਧੀਆ ਲੱਗਦਾ ਵਾ ਕਿ ਤੁਸੀਂ ਪਰਿਵਾਰ ਦੇ ਨਾਮ ਤੋਂ ਜਾਣੇ ਜਾਂਦੇ ਹੋ, ਹਨਾ। ਮੈਂ ਭਾਜੀ ਤੁਸੀਂ ਸਲੋ ਪੇਰੈਂਟਿੰਗ ਦੀ ਗੱਲ ਕਰ ਰਹੇ ਸੀਗੇ ਨਾ, ਤੇ ਮੈਂ ਤੁਹਾਨੂੰ ਇੱਕ ਕਿੱਸਾ ਸ਼ੇਅਰ ਕਰਦੀ ਹਾਂ, ਫਿਰ ਮੈਂ ਬਾਕੀ ਗੱਲ ਕਰੂੰਗੀ। ਮੈਂ ਨਾ ਐਤਕੀ ਇੰਡੀਆ ਗਈ ਜਨਵਰੀ ਚ, ਸਾਡੇ ਨਾ ਮੇਰੇ ਪੇਰੈਂਟਸ ਦੇ ਹਾਊਸ ਦੋ ਨਿਊਜ਼ ਪੇਪਰ ਆਉਂਦੇ ਨੇ, ਇੱਕ ਟ੍ਰਿਬਿਊਨ ਆਉਂਦਾ ਤੇ ਇੱਕ ਦੈਨਿਕ ਭਾਸਕਰ ਹਿੰਦੀ ਵਾਲਾ ਨਿਊਜ਼ ਪੇਪਰ। ਤੇ ਸਵੇਰੇ ਚਾਹ ਦੇ ਟਾਈਮ ਨਾ ਮੇਰੇ ਡੈਡ ਨੇ ਮੈਨੂੰ ਬਿਠਾ ਲਿਆ, ਉੱਥੇ ਨਾ ਇੱਕ ਕੋਲਮ ਆਇਆ ਹੋਇਆ ਸੀਗਾ ਸਲੋ ਪੇਰੈਂਟ, ਮਤਲਬ ਪੇਰੈਂਟਿੰਗ ਕਿੱਦਾਂ ਕਰਨੀ ਹੈ ਅੱਜ ਦੀ ਡੇਟ ਚ। ਉਹਦੇ ਵਿੱਚ ਉਹ ਸਾਰਾ ਉਹਨਾਂ ਨੇ ਨਾ ਮੈਨੂੰ ਪੜ੍ਹ ਕੇ ਸੁਣਾਇਆ ਕਿ ਨਿਆਣਿਆਂ ਨਾਲ ਉੱਚੀ ਨੀ ਬੋਲਣਾ, ਹੱਥ ਨੀ ਚੱਕਣਾ, ਸਵੇਰੇ ਸ਼ਾਮ ਉਹਨਾਂ ਨਾਲ ਬਹਿ ਕੇ ਗੱਲ ਕਰੋ। ਹੈ ਮੈਂ ਨਾ ਚਾਹ ਦਾ ਕੰਮ ਨਹੀਂ, ਮੈਨੂੰ ਇੱਕ ਗੱਲ ਦੱਸੋ ਵੀ ਇਹ ਚ ਤੁਸੀਂ ਕੀ ਫੋਲੋ ਕੀਤਾ ਸਾਡੇ ਨਾਲ? ਮੈਂ ਕਿਹਾ ਬਹਿੰਦੇ ਤੁਸੀਂ ਨੀ ਸਾਡੇ ਨਾਲ ਸੀਗੇ, ਮੈਂ ਕਿਹਾ ਤੁਸੀਂ ਸਵੇਰ ਦੇ ਗਏ ਸ਼ਾਮ ਨੂੰ ਆਉਂਦੇ ਸੀਗੇ, ਮੈਂ ਕਿਹਾ ਹੱਥ ਚੱਕਣ ਚ ਮੈਂ ਕਿਹਾ ਤੁਸੀਂ ਕੋਈ ਕਮੀ ਨੀ ਛੱਡੀ। ਮਤਲਬ ਮੈਂ ਜੇ ਕਿਸੇ ਕੁੜੀ ਨਾਲ ਗੱਲ ਕਰ ਲਾ, ਮੇਰੀ ਜਿੰਨੀ ਕੁੱਟ ਮੇਰੇ ਪਾਪਾ ਤੋਂ ਕਿਸੇ, ਮਤਲਬ ਕਿਸੇ ਹੋਰ ਕੁੜੀ ਨੇ ਆਪਣੇ ਪਾਪਾ ਤੋਂ ਇੰਨੀ ਕੁੱਟ ਨੀ ਖਾਧੀ ਹੋਗੀ। ਮੈਂ ਥੱਪੜ ਤੇ ਥੱਪੜ ਖਾਧੇ ਹੋਏ ਨੇ, ਉਹ ਵੀ ਉਹ ਗਲਤੀਆਂ ਦੇ ਵੀ ਜਿਹੜੀ ਮੈਂ ਨਹੀਂ
2: ਕੀਤੀਆਂ ਵੀ ਨਹੀਂ।
5: ਤੇ ਪਰ ਉਹੀ ਆ ਕਿ ਜਦੋਂ ਪੇਰੈਂਟਸ, ਮਤਲਬ ਮੇਰੇ ਡੈਡ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਜਦੋਂ ਤੁਸੀਂ ਪੇਰੈਂਟਸ ਬਣੋਗੇ ਨਾ ਤੁਹਾਨੂੰ ਉਦੋਂ ਸਮਝ ਆਏਗਾ। ਕਿ ਮੇਰੀ ਦਾਦੀ ਹਮੇਸ਼ਾ ਮੇਰੇ ਡੈਡ ਨੂੰ ਕਹਿੰਦੀ ਹੁੰਦੀ ਸੀ, ਦਾਦੀ ਜੀ ਹੁਣੀ ਕਰਨਾਲ ਪਿੰਡ ਵਿੱਚ ਰਹਿੰਦੇ ਸੀ, ਅਸੀਂ ਚੰਡੀਗੜ੍ਹ ਸੀਗੇ, ਤਾਂ ਡੈਡ ਨਾ ਮਹੀਨੇ 'ਚ ਇੱਕ ਵਾਰੀ ਜ਼ਰੂਰ ਜਾਂਦੇ ਹੁੰਦੇ ਸੀ, ਰਾਤ ਰਹਿ ਕੇ ਆਉਂਦੇ ਹੁੰਦੇ ਸੀ, ਅਸੀਂ ਸ਼ਨੀਵਾਰ ਜਾਣਾ, ਐਤਵਾਰ ਆ ਜਾਣਾ। ਤਾਂ ਮੇਰੀ ਦਾਦੀ ਹਮੇਸ਼ਾ ਕਹਿੰਦੀ ਸੀਗੀ ਕਿ 15 ਦਿਨ ਹੀ ਆਇਆ ਕਰ, ਤਾਂ ਮੇਰੇ ਡੈਡ ਹਮੇਸ਼ਾ ਕਹਿੰਦੇ ਸੀਗੇ ਵੀ ਬੇਬੇ ਤੈਨੂੰ ਕੀ ਦੱਸਾਂ, ਕੰਮ ਕੌਣ ਕਰੂਗਾ, ਕਿਉਂਕਿ ਮੰਮਾ ਹਾਊਸ ਵਾਈਫ ਸੀਗੇ ਤੇ ਡੈਡ ਇਕੱਲੇ ਸੀਗੇ ਬਿਜ਼ਨਸ 'ਚ, ਮੈਂ ਤਾਂ ਬ੍ਰਦਰ ਛੋਟੇ ਹੁੰਦੇ ਸੀ। ਮੈਂ ਹਮੇਸ਼ਾ ਡੈਡ ਨਾਲ ਲੜਦੀ ਹੁੰਦੀ ਸੀਗੀ ਕਿ ਮੈਂ ਕਿਹਾ ਆਪਾਂ ਕਿਉਂ ਨੀ ਜਲਦੀ ਆ ਸਕਦੇ, ਦੇਖੋ ਤੁਹਾਡੇ ਮੰਮਾ ਪਾਪਾ ਤੁਹਾਨੂੰ ਕਿੰਨਾ ਯਾਦ ਕਰਦੇ ਨੇ। ਉਹਨਾਂ ਦਾ ਚੰਡੀਗੜ੍ਹ ਦਿਲ ਨਹੀਂ ਲੱਗਦਾ ਸੀਗਾ, ਹਨਾ, ਕਿਉਂਕਿ ਉਹਨਾਂ ਨੂੰ ਪਿੰਡਾਂ 'ਚ ਖੁੱਲੇ ਮਾਹੌਲ ਦੀ ਆਦਤ। ਹੁਣ ਜਦੋਂ ਮੈਂ ਇੱਥੇ ਆਈ ਹਾਂ ਨਾ, ਤਾਂ ਮੈਨੂੰ ਪਿਛਲੇ 1.5-2 ਸਾਲ ਤੋਂ ਆ ਚੀਜ਼ ਹੁੰਦੀ ਹੈ ਕਿ ਪੇਰੈਂਟਸ ਕਹਿੰਦੇ ਨੇ ਕਿ ਛੇਤੀ ਆ ਕੇ ਮਿਲ ਜਾਇਆ ਕਰੋ, ਹਨਾ, ਕਿ 6 ਮਹੀਨੇ ਚੱਕਰ ਲਾ ਲਿਆ ਕਰੋ। ਮਦਰਸ ਦਾ ਛੱਡੋ, ਮੈਂ ਫਾਦਰਸ ਦੇ ਵਿੱਚ ਆ ਚੇਂਜ ਦੇਖਿਆ ਕਿ ਸਿਮਰਨ ਦੇ ਫਾਦਰ ਮੇਰੇ ਡੈਡ, ਹੁਣ ਜੇ ਉਹਨਾਂ ਨੂੰ ਹਫਤੇ 10 ਦਿਨ 'ਚ ਇੱਕ ਵਾਰੀ ਫੋਨ ਨਾ ਕਰੋ ਨਾ, ਉਹ ਆਪਣੇ ਆਪ ਹੀ ਕਹਿ ਦਿੰਦੇ ਨੇ ਕਿ ਫੋਨ ਕਰ ਲਿਆ ਕਰੋ। ਤੇ ਸਾਨੂੰ ਵੀ ਆਹ ਚੀਜ਼ ਅਹਿਸਾਸ ਹੁੰਦੀ ਹੈ ਜਿੱਦਾਂ ਜਿੱਦਾਂ ਸਾਡਾ ਬੇਟਾ ਵੱਡਾ ਹੋ ਰਿਹਾ, ਕਿ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਕਿ ਹਾਂ ਅਸੀਂ ਪੇਰੈਂਟਸ ਦੇ ਕੋਲ ਹਾਂ, ਅਸੀਂ ਉਹਨਾਂ ਦੇ ਨਾਲ ਹਾਂ, ਕਿਤੇ ਨਾ ਕਿਤੇ ਨਾ ਉਹ ਗੈਪ ਹਮੇਸ਼ਾ ਰਹਿ ਜਾਂਦਾ, ਜੋ ਤੁਸੀਂ ਸਿਰਫ ਉਦੋਂ ਹੀ ਸਮਝ ਸਕਦੇ ਹੋ ਜਿਸ ਤੁਸੀਂ ਉਸ ਸਟੇਜ 'ਚ ਪਹੁੰਚੋਗੇ। ਮੈਂ ਹੁਣ ਅੱਜ ਦੀ ਡੇਟ 'ਚ ਮੇਰਾ ਮੁੰਡਾ ਵੱਡਾ ਹੋ ਰਿਹਾ, ਤੇ ਮੈਂ ਪਤਾ ਨੀ ਕਿੰਨੀ ਕੁ ਵਾਰੀ ਆਪਣੀ ਮਾਂ ਪਿਓ ਨੂੰ ਫੋਨ ਕਰਕੇ ਕਹਿੰਦੀ ਹਾਂ ਕਿ ਸੋਰੀ ਯਾਰ, ਪਤਾ ਨੀ ਅਸੀਂ ਤੁਹਾਨੂੰ ਕਿੰਨੀਆਂ ਕੁ ਸਟ੍ਰੈਸ ਦਿੱਤੀਆਂ ਸੀਗੀਆਂ, ਹਨਾ, ਉਸ ਟਾਈਮ ਦੇ ਉੱਤੇ ਤੁਹਾਡੀ ਗੱਲ ਨੀ ਸੁਣਦੇ ਸੀਗੇ। ਤੇ ਪਰ ਹਾਂ, ਆਹ ਚੀਜ਼ ਹੈ ਕਿ ਜੋ ਸਾਡੇ ਪੇਰੈਂਟਸ, ਜਿੰਨਾ ਸਾਡੇ ਪੇਰੈਂਟਸ 'ਚ ਸਬਰ ਸੀਗਾ, ਸੰਤੋਖ ਸੀਗਾ, ਤੇ ਜਿੱਦਾਂ ਉਹਨਾਂ ਨੇ ਸਾਨੂੰ ਚੀਜ਼ਾਂ ਸਿਖਾਈਆਂ, ਪਤਾ ਨੀ ਆਪਾਂ ਆਪਣੀ ਜਨਰੇਸ਼ਨ 'ਚ ਗਾਂ ਉੱਗੇ ਉਦਾਂ ਦਾ ਅੱਗੇ ਸਿਖਾ ਪਾ ਰਹੇ ਹਾਂ ਕਿ ਨਹੀਂ। ਮਤਲਬ ਹੈਟਸ ਆਫ ਮੇਰੇ ਵਾਸਤੇ ਜੋ ਸਾਡੇ ਪੇਰੈਂਟਸ ਕਰਕੇ ਗਏ ਨੇ ਨਾ ਦੋਨੋਂ ਪਾਸਿਓਂ, ਉਹ ਸ਼ਾਇਦ ਅਸੀਂ ਕਦੀ ਵੀ ਆਉਣ ਵਾਲੀ ਜਨਰੇਸ਼ਨ 'ਚ ਕੋਸ਼ਿਸ਼ ਕਰ ਸਕਦੇ ਆ, ਪਰ ਮੈਨੂੰ ਨੀ ਲੱਗਦਾ ਕਿ ਅਸੀਂ ਉਸ ਤਰੀਕੇ ਦੇ ਨਾਲ, ਕਿ ਅੱਜ ਦੀ ਡੇਟ 'ਚ ਆਪਾਂ ਕੌਨਫੀਡੈਂਟ ਵੀ ਹਾਂ, ਆਪਾਂ ਆਪਣੀ ਜ਼ਿੰਦਗੀ 'ਚ ਅੱਗੇ ਵੀ ਵੱਧ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਬਟ ਸਟਿਲ ਪਤਾ ਨੀ ਮੈਨੂੰ ਆਹ ਚੀਜ਼ ਲੱਗਦਾ ਕਿ ਪੇਰੈਂਟਸ ਹਜੇ ਵੀ ਕਿੰਨੇ ਸਬਰ ਵਾਲੇ ਆ। ਮੈਂ ਹਜੇ ਵੀ ਜਦੋਂ ਕੋਈ ਹੁੰਦਾ ਨਾ ਕਿ ਸਮਰ ਤੋਂ ਰਿਲੇਟਡ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਇਸ ਚੀਜ਼ ਨੂੰ, ਸਿਚੁਏਸ਼ਨ ਨੂੰ ਡੀਲ ਕਰਨਾ, ਮੈਂ ਸਭ ਤੋਂ ਪਹਿਲਾਂ ਆਪਣੀ ਮਾਵਾਂ ਨੂੰ ਫੋਨ ਕਰਦੀ ਹਾਂ
2: ਜੀ।
5: ਤੇ ਮੈਨੂੰ ਲੱਗਦਾ ਕਿ ਸਭ ਤੋਂ ਅੱਛੀ ਗਾਈਡੈਂਸ ਉੱਥੋਂ ਹੀ ਮਿਲ ਸਕਦੀ ਹੈ ਨਾ, ਕਿ ਉਹਨਾਂ ਨੇ ਇਸ ਸਿਚੁਏਸ਼ਨ 'ਚ ਉਸ ਟਾਈਮ ਤੇ ਕੀ ਕੀਤਾ ਹੋਵੇਗਾ
2: ਜੀ।
5: ਮੇਰੇ ਵਾਸਤੇ
2: ਠੀਕ ਰਹਿੰਦਾ ਉਹ ਫਾਰਮੂਲਾ
5: ਭਾਜੀ, ਬਹੁਤ ਵਧੀਆ ਰਹਿੰਦਾ। ਦੇਖੋ ਹੁਣ
2: ਨਾਲੇ ਕਾਸਰਾ ਵਾ ਤੁਹਾਡੇ ਕੋਲ ਨਾ, ਵੇਖੋ ਕਿੰਨੀ ਵਧੀਆ।
5: ਹਾਂ ਹਾਂ, ਮੈਂ ਕਿਉਂਕਿ ਨਾ ਸਾਡੇ ਕੇਸ ਚ ਆ ਵੀ ਹੈ ਕਿ ਸਮਰ ਇੰਡੀਆ ਚ ਹੋਇਆ ਸੀਗਾ, ਤਾਂ ਉਹ ਪਹਿਲੇ 4 ਸਾਲ ਦਾਦੀ ਨਾਨੀ ਨਾਲ ਹੀ ਰਹਿੰਦਾ ਸੀਗਾ, ਅਸੀਂ ਦੋਨੋਂ ਜਾਣੇ ਜੋਬ ਚ ਹੁੰਦੇ ਸੀਗੇ, ਤਾਂ ਉਹਨਾਂ ਨੂੰ ਉਹਨਾਂ ਦਾ ਉਹਦਾ ਬੇਸਿਕ ਨੇਚਰ ਵੀ ਪਤਾ ਹੈ। ਅੱਛਾ, ਫਿਰ ਇੱਥੇ ਵੀ ਉਹ ਆਉਂਦੀਆਂ ਰਹਿੰਦੀਆਂ ਹੈ, ਤਾਂ ਮੈਨੂੰ ਲੱਗਦਾ ਕਿ ਬੜੀ ਵਾਰੀ ਨਾ ਕਹਿੰਦੇ ਹੁੰਦੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ, ਉਹ ਕਹਿੰਦੇ ਨਾ ਆਵਲਿਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਕਿਆ, ਬਾਅਦ ਚ ਪਤਾ ਚੱਲਦਾ, ਅਸੀਂ ਬੜੀਆਂ ਚੀਜ਼ਾਂ ਉਹਨਾਂ ਦੀ ਨਹੀਂ ਮੰਨਦੇ ਤੇ ਸਾਨੂੰ ਹੁਣ ਤੱਕ ਪਛਤਾਵਾ ਹੁੰਦਾ ਹੈ। ਤੇ ਫਿਰ ਹੁਣ ਉਹੀ ਚੀਜ਼ਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿੱਥੇ ਕੋਈ ਦਿੱਕਤ ਆਵੇ ਸਭ ਤੋਂ ਪਹਿਲੋ ਪੇਰੈਂਟਸ ਕੋਲ ਜਾਓ, ਜਿੰਨੀ ਵਧੀਆ ਸਲਾਹ ਉਹ ਆਪਣੇ ਤਜੁਰਬੇ ਨਾਲ ਦੇ ਸਕਦੇ, ਕਿਉਂਕਿ ਅਸੀਂ ਵੀ ਸਮਨ ਨੂੰ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਸਲਾਹ ਲੈ ਲੈ ਕਰ ਸਾਡਾ ਤਜੁਰਬਾ
2: ਤੇਰੇ ਨਾਲ ਜ਼ਿਆਦਾ ਨਹੀਂ. ਅਸਲ ਚ ਇੱਕ ਵੇਖੋ ਇਹਦੇ ਨਾਲ ਨਾ ਦੋਹਰਾ ਫਾਇਦਾ ਇੱਕ ਇਹ ਆ, ਭਾਵੇਂ ਉਹ ਤੁਹਾਨੂੰ ਸਲਾਹ ਨਾ ਵੀ ਦੇ ਪਾਉਣ, ਭਾਵੇਂ ਉਹ ਉਸ ਕੰਮ ਦੀ ਨਾ ਵੀ ਤੁਹਾਡੇ ਉਸ ਕੰਮ 'ਚ ਕੰਮ ਆਵੇ, ਪਰ ਬਜ਼ੁਰਗ ਇੱਕ ਉਮਰ 'ਚ ਜਾ ਕੇ ਨਾ ਬਜ਼ੁਰਗਾਂ ਨੂੰ ਸਿਰਫ ਇੰਨਾ ਹੀ ਬਹੁਤ ਆ ਵੀ ਸਾਨੂੰ ਪੁੱਛਿਆ, ਇਹ ਬਹੁਤ ਵੱਡੀ ਮੈਡੀਸਿਨ ਆ ਉਹਨਾਂ ਦੇ ਲਈ ਵੀ ਸਾਨੂੰ ਪੁੱਛ ਕੇ ਸਾਡੇ ਧੀਆਂ ਪੁੱਤ ਕਰਦੇ ਆ. ਬਹੁਤੇ ਆਂਦ ਘਰਾਂ ਦੇ ਵਿੱਚ ਅੱਜ ਕੱਲ੍ਹ ਇਹੋ ਹੀ ਸਮੱਸਿਆ ਵਾ ਵੀ ਸਾਡੀ ਘਰ 'ਚ ਕੋਈ ਪੁੱਛ ਕੇ ਛੇ ਨਹੀਂ ਆ ਸਾਨੂੰ, ਤੇ ਪੁੱਛ ਕੇ ਹੀ ਨਹੀਂ ਕੁਛ ਕੀਤਾ ਗਿਆ. ਮੈਂ ਕਹਿੰਦਾ ਆਪਣੇ ਮਨ ਦੀ ਕਰ ਲਓ ਤੁਸੀਂ, ਜੋ ਮਰਜ਼ੀ ਕਰ ਲਓ, ਪਰ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਇੱਜ਼ਤ ਮਾਣ ਲੱਗਦਾ ਵਾ ਇਸ ਚੀਜ਼ ਦੇ ਵਿੱਚ, ਉਹਨਾਂ ਨੂੰ ਲੱਗਦਾ ਵਾ ਵੀ ਸਾਡੀ ਕੋਈ ਵੈਲਿਊ ਹੈਗੀ ਆ ਘਰ 'ਚ. ਇਹ ਇਹ ਇਹ ਬੜੀ ਵੱਡੀ ਸਮੱਸਿਆ ਵਾ ਅੱਜ ਕੱਲ੍ਹ.
5: ਬਹੁਤ ਜ਼ਿਆਦਾ ਹਾਂ, ਹੋ ਸਕਦਾ ਮਤਲਬ ਸਾਡੇ ਵਿੱਚ ਆਹ ਚੀਜ਼ ਅਸੀਂ ਹਮੇਸ਼ਾ ਉਹ 'ਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਕੀ ਤੂੰ ਦੀਨ ਦੁਨੀਆਂ ਦਾ ਸਾਰਾ ਕੰਮ ਛੱਡ ਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਹਾਂ ਕਮਿਊਨੀਕੇਸ਼ਨ ਜਿਹੜੀ ਤੇਰੇ ਗ੍ਰੈਂਡ ਪੇਰੈਂਟਸ ਦੇ ਨਾਲ ਆ, ਟੱਚ ਵੁੱਡ ਅੱਜ ਦੀ ਡੇਟ ਵੀ ਉਦਾਂ ਉਹਦੀ ਉੱਦਾਂ ਦੀ ਬਣੀ ਹੋਈ ਆ, ਉਹਨੂੰ ਜਦੋਂ ਵੀ ਕਿਤੇ ਆਪ ਪੁੱਛ ਲੋਗੇ ਤੁਸੀਂ ਕਿ ਹਾਂ ਕਿੱਥੇ ਚੱਲਣਾ ਘੁੰਮਣ ਵਾਸਤੇ, ਉਹਦਾ ਸਭ ਤੋਂ ਪਹਿਲਾਂ ਆਹੀ ਹੁੰਦਾ ਆਪਾਂ ਇੰਡੀਆ ਜਾ ਸਕਦੇ. ਵਧੀਆ ਚੀਜ਼ ਹੈਗੀ, ਮੈਨੂੰ ਲੱਗਦਾ ਹੈ ਕਿ ਪੇਰੈਂਟਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨਾ ਪੇਰੈਂਟਸ ਦਾ ਤਜੁਰਬਾ, ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਵੱਡਾ ਕੀਤਾ ਸੀਗਾ, ਜੇ ਅਸੀਂ ਉਸ ਤਰੀਕੇ ਨਾਲ ਆਪਣੇ ਨਿਆਣੇ ਨੂੰ ਵੱਡਾ ਕਰਕੇ ਜ਼ਿੰਦਗੀ 'ਚ ਖੜਾ ਕਰ ਦਈਏ ਤਾਂ ਉਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ.
2: ਬਹੁਤ ਵਧੀਆ, ਬੜਾ ਵਧੀਆ,
5: ਥੈਂਕ ਯੂ
2: ਸੁਣਨ 'ਚ ਬਹੁਤ ਵਧੀਆ ਲੱਗੀਆਂ ਗੱਲਾਂ ਤੁਹਾਡੀਆਂ. ਥੈਂਕ ਯੂ,
5: ਥੈਂਕ
2: ਯੂ ਜੀ, ਧੰਨਵਾਦ. ਅਤੇ ਹੋਰ ਕਾਲਰ ਨਹੀਂ ਆਪਾਂ ਲੈ ਪਾਵਾਂਗੇ, ਕੁਛ ਮੈਸੇਜ ਆਪਾਂ ਲੈ ਲੈਂਦੇ ਹਾਂ. ਅਤੇ ਕਰਮ ਜੀ ਕਹਿੰਦੇ ਨੇ ਕਿ ਆਟਾ ਅਲਸੀ ਚਨਾ ਪਿੰਨੀ ਜਸਟ ਡਨ ਡਨ ਐਂਡ ਡਸਟਿਡ,
3: ਨਾਈਸ,
2: ਵੈਰੀ ਨਾਈਸ, ਥੈਂਕ ਯੂ. ਕਰੋ ਸਿਆਲ ਦਾ ਇਹ ਖਾਣਾ ਇੰਜੋਏ ਤੁਸੀਂ. ਹੁਣ ਠੰਡ ਆਹ ਮਹੀਨਾ ਜਿਹੜਾ ਵਾ ਓਫੀਸ਼ੀਅਲੀ ਆਸਟ੍ਰੇਲੀਆ ਦੇ ਵਿੱਚ ਹੁਣ ਠੰਡ ਵਾਲਾ ਚੜ੍ਹ ਗਿਆ, ਅਤੇ ਆਪਣੇ ਜਿਹੜੇ ਖੁਰਾਕ ਤੋਂ ਲੈ ਕੇ ਲੀੜੇ ਕੱਪੜੇ ਦਾ ਇੰਤਜ਼ਾਮ ਤੁਸੀਂ ਜ਼ਰੂਰ ਕਰਕੇ ਰੱਖੋ. ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਹੈਵ ਸਲੋ ਪੇਰੈਂਟਿੰਗ ਟਾਈਮ ਐਟ ਬੈੱਡ ਟਾਈਮ ਇਨ ਨਾਈਟ. ਹਾਂ ਬਿਲਕੁਲ, ਉਹ ਵੀ ਇਸੇ ਦੇ ਵਿੱਚ ਹੀ ਆ ਜਾਂਦਾ ਭੈਣ ਜੀ. ਕੋਈ ਵੀ ਚੀਜ਼ ਆ ਕਿਤੇ ਵੀ ਆ, ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਰਫਤਾਰ ਨੂੰ ਧੀਮਿਆਂ ਕਰਨਾ, ਸਲੋ ਕਰਨਾ. ਭਾਅ ਜੀ ਮਾਈ ਪੇਰੈਂਟਸ ਨੈਵਰ ਟੋਟ ਅਸ ਡਿਸਕ੍ਰੀਮੀਨੇਸ਼ਨ ਬਿਟਵੀਨ ਕਾਸਟ. ਆਈ ਗੋਟ ਟੂ ਨੋ ਅਬਾਊਟ ਸੀ ਐੱਸ ਐੱਸ ਟੀ ਫਰੋਮ ਸਕੂਲ ਇਨ 11th ਕਲਾਸ. ਆਪਾਂ ਬੜੇ ਇੱਦਾਂ ਹੀ ਹੋਵਾਂਗੇ ਜਿਨ੍ਹਾਂ ਨੂੰ ਇਹ ਬਾਅਦ 'ਚ ਚੀਜ਼ਾਂ ਜਦੋਂ ਅਖਬਾਰਾਂ 'ਚ ਬਹੁਤ ਜ਼ਿਆਦਾ ਚਮਕਣ ਲੱਗੀਆਂ ਉਦੋਂ ਸ਼ਾਇਦ ਪਤਾ ਲੱਗੀਆਂ. ਅਤੇ ਸੇਖੋ ਸਾਹਿਬ ਕਹਿੰਦੇ ਕਿ ਟੂਲਸ ਲਾਈਕ ਡੰਡਾ ਜੁੱਤੀ ਵੇਲਣਾ ਝਾੜੂ. ਅਤੇ ਹਾਂਜੀ ਮੈਂ ਰਿਸ਼ਤੇ ਵੀ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਜੀ ਸਾਂਝੇ, ਧੰਨਵਾਦ ਤੁਹਾਡਾ, ਮਿਹਰਬਾਨੀ. ਅਤੇ ਕਹਿੰਦੇ ਨੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜਿੱਦਾਂ ਦਾ ਤੁਸੀਂ ਮਿਊਜ਼ਿਕ ਵਜਾਇਆ ਨਾ ਪੀ ਪੀ ਪੀ ਪੀ ਪੀ ਵਾਲਾ, ਅਤੇ ਸਿਮਰਨ ਨੇ ਦੁਪਹਿਰੇ ਕਹਿੰਦੇ ਪੀਣ ਸ਼ੁਰੂ ਕਰ ਦੇਣੀ ਆ, ਇਹੋ ਜਿਹਾ ਕੀ ਗੱਪਾਂ ਕਰਤਾ ਦੱਸ. ਅਤੇ ਕਹਿੰਦੇ ਰੋਬੀ ਜੀ ਕਹਿੰਦੇ ਵੀ ਤੁਹਾਡੀ ਗੱਲ ਸਹੀ ਆ. ਅਤੇ ਅੱਛਾ ਨੀਤੂ ਜੀ ਕਹਿੰਦੇ ਕੱਟ ਗਏ ਸੱਤੀ ਨੂੰ. ਹਾਂ ਬਿਲਕੁਲ ਜੀ, ਸਾਡੇ ਲਈ ਤਾਂ ਇਹੋ ਹੀ ਨੇ ਸੱਤੀ, ਸਾਡੇ ਲਈ ਸੱਤੀ ਕੀ ਹੋਈ ਭਲਾ. ਹਾਂ ਨਹੀਂ ਸਾਡਾ ਤਾਂ ਕੋਈ ਹਾਂਜੀ ਪਰਿਵਾਰ ਸਾਡਾ, ਸਾਡੇ ਲਈ ਸਾਡੇ ਆਪਣੇ ਸਿੰਗਰ ਜਿੰਦਾਬਾਦ, ਆਪਣੇ ਐਂਕਰ ਜਿੰਦਾਬਾਦ, ਹੈ
3: ਨਾ, ਨਹੀਂ ਸਾਡੇ ਲਈ ਤਾਂ ਜੋ ਵੀ ਆ
2: ਆਹੋ
3: ਦਾਸਣੀ.
2: ਜ਼ਿੰਦਗੀ ਵਿੱਚ ਮਿੱਥੇ ਕੁਛ ਕੁ ਅਸੂਲ ਨੇ, ਮਾਝੇ ਵਾਲੇ ਘੁੰਮਣ ਸਭ ਨਾਲ ਬੜੇ ਹੀ ਅਨੁਕੂਲ ਨੇ, ਅਤੇ ਖਿੜੇ ਮੱਥੇ ਮਿਲਣਾ, ਕਿਸੇ ਨਾਲ ਕੋਈ ਗੁੱਸਾ ਗਲਾ ਨਹੀਂ ਦਿਖਾਉਣਾ, ਤਾਂਹੀਓ ਤਾਂ ਰਹਿੰਦੇ ਹਮੇਸ਼ਾ ਕੂਲ ਨੇ, ਵੱਡਿਆਂ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਨਾ ਹੀ ਸਾਡੇ ਰੂਲ ਨੇ, ਅਤੇ ਵੀਕਐਂਡ 'ਤੇ ਬੱਚੇ ਖੇਡਦੇ ਫੁੱਟਬਾਲ 'ਤੇ ਜਾਂਦੇ ਸਵਿਮਿੰਗ ਪੂਲ ਨੇ, ਪੈਦਲ ਤੁਰਨਾ ਬਚਪਨ ਤੋਂ ਹੀ ਸਿੱਖਿਆ, ਤਾਂਹੀਓ ਤਾਂ ਸਾਈਕਲ ਜਾਂ ਪੈਦਲ ਜਾਂਦੇ ਪੰਜਾਬੀ ਅਤੇ ਅੰਗਰੇਜ਼ੀ ਸਕੂਲ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਸਾਡੇ ਮੁੱਢ ਤੋਂ ਹੀ ਅਸੂਲ ਨੇ, ਫਾਲਤੂ ਨਾ ਬੋਲਣਾ ਅਤੇ ਬੇਲੋੜਾ ਖਰਚਾ ਕਰਨਾ ਮੇਰੇ ਲਈ ਫਜ਼ੂਲ ਨੇ, ਸਭ ਨੂੰ ਦਿਲੋਂ ਪਿਆਰ ਅਤੇ ਸਤਿਕਾਰ, ਜਿਹੜੇ ਸਮਝਣ ਘੁੰਮਣ ਵਰਗਿਆਂ ਨੂੰ ਫੂਲ ਨੇ, ਅਤੇ ਗੁਰਪੱਤੀ ਜ਼ਿੰਦਗੀ ਦੇ ਹੰਡੇ, ਤਾਂਹੀਓ ਤਾਂ ਮਨ ਨੀਵਾਂ ਅਤੇ ਭੱਜ ਦੌੜ ਦੀ ਜ਼ਿੰਦਗੀ 'ਚ ਸੁਭਾਅ ਰੱਖਦੇ ਹਮੇਸ਼ਾ ਕੂਲ ਨੇ, ਘੁੰਮਣ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਜਿਨ੍ਹਾਂ ਨੂੰ ਇਹ ਮੇਰੀ ਨਜ਼ਮ ਦੇ ਸ਼ਬਦ ਕਬੂਲ ਨੇ. ਧੰਨਵਾਦ ਘੁੰਮਣ ਸਾਹਿਬ, ਕਬੂਲ ਹੈ, ਕਬੂਲ ਹੈ, ਕਬੂਲ ਹੈ. ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਆਈ ਹੈਵ ਸੀਨ ਪੇਰੈਂਟਿੰਗ ਪੇਰੈਂਟਸ ਗੋਇੰਗ ਆਊਟਸਾਈਡ ਵਿਦ ਕਿਡਸ ਟੂ ਦ ਪਾਰਕ ਔਰ ਅਦਰ ਐਕਟੀਵਿਟੀਜ਼, ਅਤੇ ਵਿਦ ਯੂਜ਼ਿੰਗ ਹੈੱਡਫੋਨਸ ਐਂਡ ਟਾਕਿੰਗ ਟੂ ਸਮਨ, ਡਜ਼ਨਟ ਮੈਟਰ ਮਾਮ ਔਰ ਡੈਡ ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ, ਡਜ਼ਨਟ ਮੈਟਰ ਮਾਮ ਐਂਡ ਡੈਡ ਟੇਕ ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ.
3: ਓਕੇ ਜੀ ਮੈਂ ਤੇ ਕਰਨਾ ਚਾਹੀਦਾ ਕਹਿਣ ਲੱਗੀ ਤੇ ਡੋਨਟ ਟਾਕ ਟੂ ਈਚ ਅਦਰ
2: ਜੀ ਕਰਨਾ ਚਾਹੀਦਾ ਜੀ ਗੱਲਾਂ ਬਾਤਾਂ ਜਿੰਨੀਆਂ ਹੋਣ ਗੱਲਾਂ ਦੇ ਰਾਹੀਂ ਤੇ ਵੇਖੋ ਦਾਨ ਪ੍ਰਦਾਨ ਹੋਣਾ ਸਿੱਖਿਆ ਤੇ ਤਾਂ ਹੀ ਮਿਲਣੀ ਆ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਕਹਿੰਦੇ ਨੇ ਕਿ ਸੋਫਟਵੇਅਰ ਰੀਸੈਟ 1970 ਦੇ ਵਿੱਚ ਛਿੱਤਰ ਪੋਲਾ ਤੇ ਪ੍ਰੋਗਰਾਮ ਕਹਿੰਦੇ ਨੇ ਅੱਜ ਦਾ ਵਧੀਆ ਸੀ
3: ਛਿੱਤਰ ਪੋਲਾ
2: ਛਿੱਤਰ ਪੋਲਾ
3: ਨਹੀਂ ਚੱਲਣਾ ਚਾਹੀਦਾ
2: ਰਿਸ਼ਤੇ ਆਪਾਂ ਅਨਾਊਂਸ ਕਰਦੇ ਜਾਂਦੇ ਜਾਂਦੇ ਤੇ ਉਹਦੇ ਵਿੱਚ ਸਾਡੇ ਕੋਲ ਇੱਕ ਰਿਸ਼ਤਾ ਆਇਆ ਸੀ ਕਹਿੰਦੇ ਨੇ ਕਿ ਪ੍ਰੈਫਰ ਕਰਨਗੇ ਜੱਟ ਬੋਏ ਸਿਟੀ ਨੂੰ ਵੇਥੋਂ ਦਾ ਤੇ ਟੋਲ ਹੋਵੇ ਹੈਂਡਸਮ ਹੋਵੇ ਫੇਅਰ ਕਲਰ ਵੈਲ ਸੈਟਲ ਕਟਿੰਗ ਹੇਅਰ ਤੇ ਨੌਨ ਅਲਕੋਹਲਿਕ ਏਜ ਪ੍ਰੈਫਰ ਹੋਊਗੀ 97 to 2000 ਦੇ ਦਰਮਿਆਨ ਬੋਰਨ ਤੇ ਨਾਈਸ ਪਰਸਨੈਲਿਟੀ ਐਂਡ ਬਿਹੇਵੀਅਰ ਸਕੂਲਿੰਗ ਇਨ ਆਸਟ੍ਰੇਲੀਆ ਔਰ ਹੂ ਇਜ਼ ਲਿਵਿੰਗ ਹੇਅਰ ਫੋਰ ਲੌਂਗ ਟੂ ਅੰਡਰਸਟੈਂਡ ਲਾਈਫ ਐਂਡ ਰਿਸਪੋਂਸੀਬਿਲਟੀਜ਼ ਬੇਨਤੀ ਹੈ ਜੀ ਆਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬਾਅਦ 'ਚ ਤੁਸੀਂ ਕਰ ਸਕਦੇ ਹੋ ਫਿਲਹਾਲ ਬੇਸਿਕ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੈ ਇਹ ਤਾਂ ਤੁਸੀਂ ਹੁਣ ਇੰਨਾ ਜ਼ਿਆਦਾ ਜੇ ਭੇਜੋਗੇ ਤਾਂ ਔਖਾ ਹੋ ਜਾਊਗਾ ਅਤੇ
3: ਜਿੱਦਾਂ ਤੁਸੀਂ ਮੇਰੇ ਬਾਰੇ ਬੋਲਣ
2: ਏਰੀਆ ਕਹਿੰਦੇ ਕਿ ਸਾਊਥ ਈਸਟ ਮੈਲਬਰਨ ਔਰ ਹੂ ਇਜ਼ ਹੈਪੀ ਟੂ ਮੂਵ ਸਾਊਥ ਈਸਟ ਮੈਲਬਰਨ ਆਸਟ੍ਰੇਲੀਆ ਸੋ ਸਾਨੂੰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਆਪਾਂ ਭੇਜਦੇ ਹਾਂ ਨਾ ਸਿਰਫ ਬੇਨਤੀ ਆ ਕਿ ਉਹ ਬੜੀਆਂ ਸਾਰੀਆਂ ਰੀਜ਼ਨ ਨੇ ਮੈਂ ਸਾਰੀਆਂ ਤਾਂ ਦੱਸ ਵੀ ਨਹੀਂ ਸਕਦਾ ਪਰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਭੇਜਿਆ ਹੁੰਦਾ ਬੇਨਤੀ ਹੈ ਕਿ ਸਿਰਫ ਓਨਾ ਕੁ ਤੁਸੀਂ ਸਾਨੂੰ ਭੇਜਿਆ ਕਰੋ ਸਿਰਫ ਓਨਾ ਕੁ ਸਾਡੇ ਕੰਮ ਦਾ ਵਾ ਬਾਕੀ ਜਿਹੜੇ ਕਾਲ ਕਰਦੇ ਨੇ ਜਾਂ ਨੰਬਰ ਲੈਂਦੇ ਨੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਭਾਈ ਥੋੜ੍ਹਾ ਜਿਹਾ ਵੇਖ ਚਾਹ ਕੇ ਜਿੱਦਾਂ ਦੀ ਰਿਕੁਆਇਰਮੈਂਟ ਆ ਉਸੇ ਹਿਸਾਬ ਦੇ ਨਾਲ ਆਪਣੀ ਸਮਝ ਬੂਝ ਦੇ ਮੁਤਾਬਕ ਹੀ ਨੰਬਰ ਮੰਗਿਆ ਕਰੋ ਬਿਲਕੁਲ ਕੰਟਰਾਸਟ ਨਾ ਐਵੇਂ ਇੱਧਰ ਉੱਧਰ ਮੰਗਿਆ ਕਰੋ ਉਸ ਉਹਦੇ ਕਰਕੇ ਵੀ ਸ਼ਾਇਦ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਫਿਰ ਅਗਲੇ ਭੇਜ ਦਿੰਦੇ ਆ ਅਤੇ ਇੱਕ ਹਾਂਜੀ 99 ਬੋਰਨ 5'8" ਹਾਈਟ ਹੈ ਕੁੜੀ ਦੀ ਮੁੰਡਾ ਚਾਹੀਦਾ ਅਤੇ ਸਮਾਰਟ ਬਿਊਟੀਫੁੱਲ ਵੈਲ ਬਿਹੇਵਡ ਫੀਮੇਲ ਨੋਨ ਅਲਕੋਹਲਿਕ ਐਂਡ ਨੋਨ ਸਮੋਕਰ ਚਾਮਿੰਗ ਵੈਲ ਐਜੂਕੇਟਿਡ ਵੈਲ ਪ੍ਰਜੈਂਟਿਡ ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੇ ਵਿੱਚ ਹੈ ਜੀ ਇੱਥੇ ਅਤੇ ਈਸਟ ਬੈਂਟਲੀ ਦੇ ਵਿੱਚ ਪੜ੍ਹੇ ਨੇ ਅਤੇ ਮੈਲਬਰਨ ਦੇ ਵਿੱਚ ਕਹਿੰਦੇ ਕਿ ਆਈ ਟੀ ਦੀ ਪੜ੍ਹਾਈ ਕੀਤੀ ਹੈ ਸਵਿਨਬਰਨ ਯੂਨੀਵਰਸਿਟੀ ਤੋਂ ਅਤੇ ਸਾਰੀ ਫੈਮਿਲੀ ਜਿਹੜੀ ਆ ਉਹ ਇੱਥੇ ਹੀ ਸੈਟਲਡ ਹੈ ਅਤੇ ਇੱਥੋਂ ਦੀ ਸਿਟੀਜ਼ਨ ਆ ਲੜਕੀ ਇੱਥੋਂ ਦੀ ਐਜੂਕੇਟਿਡ ਹੈ ਇੱਥੇ ਦੀ ਸੈਟਲਡ ਹੈ ਅਤੇ ਅਨਮੈਰਿਡ ਅਤੇ ਮੈਲਬਰਨ ਦੇ ਵਿੱਚ ਇਹ ਰਹਿ ਰਹੇ ਨੇ ਪਿੱਛੇ ਜੰਮੇ ਪਲੇ ਜਿਹੜੇ ਨੇ ਅੰਮ੍ਰਿਤਸਰ ਦੇ ਨੇ ਅਤੇ ਆਈ ਟੀ ਸੈਕਟਰ ਦੇ ਵਿੱਚ 7 ਤੋਂ ਕੰਮ ਕਰ ਰਹੇ ਨੇ ਅਤੇ 2023 ਤੋਂ ਕਹਿੰਦੇ ਨੇ ਕਿ ਟੋਪ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਜੇਕਰ ਤੁਸੀਂ ਇਹ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ ਜਾਂ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਸੂਟੇਬਲ ਕੋਈ ਮੁੰਡਾ ਹੈਗਾ ਵਾ ਇਸ ਰਿਸ਼ਤੇ ਦੇ ਲਈ ਤਾਂ ਤੁਸੀਂ ਇਹ ਨੰਬਰ ਇੱਕ ਰਿਸ਼ਤਾ ਕਹਿ ਕੇ ਇਹਨਾਂ ਦੇ ਨੰਬਰ ਲੈ ਲਿਓ ਅਤੇ ਫਿਰ ਤੁਸੀਂ ਆਪਸ ਵਿੱਚ ਗੱਲਬਾਤ ਜਿਹੜੀ ਉਹ ਤੁਸੀਂ ਕਰ ਲਿਓ ਅਤੇ ਪਰ ਬੇਨਤੀ ਮੇਰੀ ਉਹ ਹੀ ਹੈ ਜੀ ਨਾ ਬਹੁਤ ਮਿਨੀਮਲ ਜੀਆਂ ਅਤੇ ਨਾ ਹੀ ਬਹੁਤ ਜ਼ਿਆਦੀਆਂ ਸਾਨੂੰ ਤੁਸੀਂ ਇੰਨੀਆਂ ਡਿਟੇਲ ਨਾ ਭੇਜਿਆ ਕਰੋ ਉੰਨੀਆਂ ਕੁ ਭੇਜਿਆ ਕਰੋ ਜਿੰਨੀਆਂ ਕੁ ਸਿਰਫ ਆਪਾਂ ਤੁਹਾਡੇ ਕੋਲ ਮੰਗਦੇ ਹਾਂ ਅਤੇ ਬਾਕੀ ਤੁਸੀਂ ਜਦੋਂ ਕਾਲ ਕਰਨੀ ਹੈ ਇੱਕ ਦੂਸਰੇ ਦੇ ਨਾਲ ਉਦੋਂ ਤੁਸੀਂ ਕਰ ਲਿਆ ਕਰੋ ਜ਼ਿਆਦੀਆਂ ਅਤੇ ਬੇਅੰਤ ਸਿਰੋਂ ਜੀ ਮੈਂ ਤੁਹਾਡਾ ਰਿਸ਼ਤਾ ਜਿਹੜਾ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਮੈਂ ਤੁਹਾਨੂੰ ਪਰਫੋਰਮਾ ਭੇਜ ਰਿਹਾ ਬਿਹਤਰ ਆ ਵੀ ਅਗਲੀ ਵਾਰੀ ਤੁਸੀਂ ਪਰਫੋਰਮੇ ਦੇ ਲਿਹਾਜ਼ ਦੇ ਨਾਲ ਭੇਜਿਓ ਹੁਣ ਇੰਨੇ ਕੁ ਰਿਸ਼ਤੇ ਦੇ ਵਿੱਚ ਮਤਲਬ ਔਖਾ ਹੋ ਜਾਣਾ ਵਾ ਇੰਨੀਆਂ ਕੁ ਡਿਟੇਲਾਂ ਦੇ ਨਾਲ ਅਤੇ ਇੱਕ ਰਿਸ਼ਤਾ ਸੀਗਾ ਸਾਡੇ ਕੋਲ ਇਹ ਲੜਕੀ ਦੀ ਭਾਲ ਦੇ ਵਿੱਚ ਨੇ 75 5'10" ਹਾਈਟ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਹੈ ਅਤੇ ਸਿਟੀਜ਼ਨ ਨੇ ਅਤੇ ਮੈਰੀਟਲ ਸਟੇਟਸ ਵਿਡੋ ਅਤੇ ਦੋ ਬੱਚੇ ਨੇ ਇੱਕ 14 ਦਾ ਅਤੇ ਇੱਕ 25 ਦਾ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਬੈਕਗਰਾਊਂਡ ਇਹਨਾਂ ਦੀ ਜਿਹੜੀ ਆ ਗੁਜਰਾਤ ਤੋਂ ਆ ਅਤੇ ਬਣੀਆਂ ਪਰਿਵਾਰ ਦੇ ਨਾਲ ਸੰਬੰਧਿਤ ਨੇ ਕਹਿੰਦੇ ਕਾਇਮ ਇਨ ਆਸਟ੍ਰੇਲੀਆ ਫਰੋਮ ਲਾਸਟ 18 years ਵੈਲ ਸੈਟਲਡ ਬਿਲੋਂਗ ਟੂ ਗੁਜਰਾਤੀ ਕਮਿਊਨਿਟੀ ਬਿਕੋਜ਼ ਵਾਈਫ ਪਾਸਡ ਅਵੇ ਲੁਕਿੰਗ ਫੋਰ ਰਾਈਟ ਪਰਸਨ ਅਤੇ ਮਾਈ ਵਨ ਸਨ ਇਜ਼ ਇਨ ਇਜ਼ ਏ ਜਨਰਲ ਸਰਜਨ ਅਤੇ ਸ਼ੈਫ ਇੰਜੀਨੀਅਰ ਓਕੇ ਅਤੇ ਇਹਨਾਂ ਦੇ ਜਿਹੜੀ ਐਨੂਅਲ ਪੈਕੇਜ 80 to 1,00,000 ਦੇ ਦਰਮਿਆਨ ਹੈ ਡਾਲਰਾਂ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਇੰਡੀਆ ਤੋਂ ਪਾਰਟਨਰ ਲੱਭ ਰਹੇ ਨੇ ਲੁਕਿੰਗ ਫੋਰ ਏ ਗੁੱਡ ਬੈਕਗਰਾਊਂਡ ਗਰਲ ਵਿਡੋ ਅਤੇ ਜਾਂ ਫਿਰ ਡਿਵੋਰਸੀ ਪਰਸਨ ਹੋਵੇ ਅਤੇ ਨੰਬਰ ਇਹਨਾਂ ਦਾ ਆ ਗਿਆ ਜੀ ਬਾਕੀ ਜੇਕਰ ਇਹਨਾਂ ਦੇ ਲਈ ਕੋਈ ਸੂਟੇਬਲ ਮੈਚ ਹੋਵੇ ਤਾਂ ਫਿਰ ਤੁਸੀਂ ਇਹ ਨੰਬਰ ਰਿਸ਼ਤਾ ਨੰਬਰ 2 ਕਹਿ ਕੇ ਇਹਨਾਂ ਦੀ ਜਿਹੜੀ ਡਿਟੇਲ ਆ ਉਹ ਤੁਸੀਂ ਲੈ ਲਿਓ। ਰਿਸ਼ਤ ਨੰਬਰ 3 ਵੀ ਲੜਕੀ ਦੀ ਭਾਲ ਦੇ ਵਿੱਚ ਨੇ, ਇਹ ਲੜਕੀ ਦੀ ਭਾਲ ਦੇ ਵਿੱਚ ਨੇ। 84 ਪਾਉਂਡ 5 ਫੁੱਟ 10 ਇੰਚ ਹਾਈਟ ਹੈ ਅਤੇ ਬੀ ਟੈਕ ਇਹਨਾਂ ਨੇ ਕੀਤੀ ਹੈ। ਆਸਟ੍ਰੇਲੀਆ ਦੇ ਨਾਗਰਿਕ ਨੇ, ਡਿਵੋਰਸ ਹੋਇਆ ਵਾ, 10 ਸਾਲ ਦਾ ਬੱਚਾ ਵਾ, ਸ਼ੇਅਰ ਕਸਟੱਡੀ ਦੇ ਵਿੱਚ ਵਿਕਟੋਰੀਆ 'ਚ ਰਹਿ ਰਹੇ ਨੇ ਅਤੇ ਪਿੱਛੋਂ ਇਹ ਖੰਨੇ ਤੋਂ ਨੇ, ਆਸਟ੍ਰੇਲੀਆ ਦੇ ਨਾਗਰਿਕ ਨੇ। ਬੀ ਟੈਕ ਇਹਨਾਂ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ 100,000+ ਦਾ ਪੈਕੇਜ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ 'ਤੇ ਪਾਰਟਨਰ ਹੋਵੇ ਚੱਲੂ ਅਤੇ ਬਿਲੋਂਗ ਟੂ ਵੈਲ ਰੈਪੂਟਿਡ ਫੈਮਿਲੀ ਅਤੇ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਸੋਹਣੀ ਖੇਤੀਬਾੜੀ ਵਾਲੀ ਜ਼ਮੀਨ ਹੈ। ਸੋ ਇਹ ਰਿਸ਼ਤਾ ਨੰਬਰ 3 ਕਹਿ ਕੇ ਅਤੇ ਤੁਸੀਂ ਇਹਦੀਆਂ ਡਿਟੇਲ ਸਾਡੇ ਕੋਲ ਲੈ ਸਕਦੇ ਹੋ। ਬਾਕੀ ਦੀਆਂ ਗੱਲਾਂ ਬਾਤਾਂ ਤੁਸੀਂ ਆਪਸ ਦੇ ਵਿੱਚ ਕਰਨੀਆਂ ਨੇ ਜੀ, ਸਾਡੀ ਕੋਈ ਮੈਚ ਮੇਕਿੰਗ ਵਾਲਾ ਕੋਈ ਸਾਡਾ ਕੋਈ ਕੰਮ ਨਹੀਂ। ਤੁਸੀਂ ਸਿਰਫ ਜਿਹੜਾ ਅਸੀਂ ਨੰਬਰ ਸਿਰਫ ਤੁਹਾਨੂੰ ਪ੍ਰੋਵਾਈਡ ਕਰਨ। ਰਿਸ਼ਤਾ ਨੰਬਰ 4 ਇਹ ਕਹਿੰਦੇ ਨੇ ਕਿ ਲੜਕੇ ਦੀ ਭਾਲ ਆ ਅਤੇ 35 ਸਾਲ ਉਮਰ ਆ ਅਤੇ 5 ਫੁੱਟ 10 ਇੰਚ ਹਾਈਟ ਹੈ। 1988 ਦੇ ਬੋਰਨ ਨੇ ਅਤੇ ਆਸਟ੍ਰੇਲੀਆ ਮੈਲਬਰਨ 'ਚ ਰਹਿ ਰਹੇ ਨੇ, ਸਿਟੀਜ਼ਨ ਨੇ। ਪਲੱਸ ਟੂ ਕੀਤੀ ਇਹਨਾਂ ਨੇ, ਇਸ ਟਾਈਮ ਟਰੈਕਿੰਗ ਦਾ ਕੰਮ ਕਰ ਰਹੇ ਨੇ ਅਤੇ ਮਦਰ ਫਾਦਰ ਇੱਕ ਯੰਗਰ ਬ੍ਰਦਰ ਅਤੇ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਹੇ ਨੇ, ਇੱਕ ਐਲਡਰ ਬ੍ਰਦਰ ਆ ਉਹ ਇੰਡੀਆ ਦੇ ਵਿੱਚ ਹੈ ਅਤੇ ਨੈਵਰ ਮੈਰਿਡ ਔਰ ਅੰਗੇਜਡ ਅਤੇ ਤਲਾਕ, ਅੱਛਾ ਤਲਾਕ ਹੋਇਆ ਵਾ, ਓਕੇ ਸੋਰੀ। ਅਤੇ ਕਹਿੰਦੇ 11 ਸਾਲ ਦੀ ਇੱਕ ਬੇਟੀ ਆ ਅਤੇ ਮੇਰਾ ਰਿਸ਼ਤਾ ਵੀ ਕਹਿੰਦੇ ਅਨਾਊਂਸ ਕਰ ਦਿਓ। ਹਾਂਜੀ ਕਰਤਾ ਜੀ। ਸੋ ਰਿਸ਼ਤਾ ਨੰਬਰ 4 ਕਹਿ ਕੇ ਲੈ ਲਓ, ਪਰ ਇਹਦੇ ਵਿੱਚ ਅਧੂਰੀ ਚੀਜ਼ ਇੱਕ ਇਹ ਆ ਜੀ, ਨਾਲ ਤੁਸੀਂ ਆਪਣਾ ਕੋਂਟੈਕਟ ਨੰਬਰ ਨਹੀਂ ਭੇਜਿਆ। ਰਿਗਾਰਡਲੈਸ ਕਿ ਤੁਹਾਡਾ ਨੰਬਰ ਸਾਡੇ ਕੋਲ ਪਹਿਲਾਂ ਹੋਵੇ, ਤੁਸੀਂ ਕਾਲ ਵੀ ਕਰਦੇ ਹੋ ਜਾਂ ਤੁਸੀਂ ਕਹੋ ਵੀ ਹਾਂ ਉਹ ਪਹਿਲਾਂ ਭੇਜਿਆ ਹੀ ਜਾਂ ਵਟਸਐਪ 'ਚ ਹੈਗਾ ਹੀ ਆ, ਡਜ਼ਨਟ ਮੈਟਰ, ਤੁਸੀਂ ਇਹਦੇ ਵਿੱਚ ਨਾਲ ਲਿਖ ਕੇ ਭੇਜਣਾ ਵਾ। ਉਹਦੇ ਪਿੱਛੇ ਵੀ ਕਈ ਤਰ੍ਹਾਂ ਦੇ ਸਾਡੇ ਆਪਣੇ ਹੀ ਲੌਜਿਕ ਨੇ, ਸਾਡੇ ਆਪਣੇ ਸਾਹ ਸੌਖੇ ਕਈ ਚੀਜ਼ਾਂ ਦੇ ਵਿੱਚ ਹੁੰਦੇ ਨੇ, ਕਈ ਤਰ੍ਹਾਂ ਦੀਆਂ ਹੁਣ ਤਾਈਆਂ ਨੇ ਉਹ ਪੂਰੀਆਂ ਕਰਨ ਦੇ ਲਈ ਤੁਹਾਨੂੰ ਕਹਿ ਦਈਦਾ। ਧੰਨਵਾਦ ਤੁਹਾਡਾ, ਮਿਹਰਬਾਨੀ ਜੀ।
3: ਹਾਂਜੀ ਬਿਲਕੁਲ, ਕਿਉਂਕਿ ਰਿਸ਼ਤਾ ਬਣੂਗਾ ਤਾਂ ਫਿਰ ਹੀ ਜਾ ਕੇ ਤੁਸੀਂ ਮਾਂ ਪਿਓ ਬਣੋਗੇ ਅਤੇ ਫਿਰ ਹੀ ਪੇਰੈਂਟਿੰਗ ਬਾਰੇ ਤੁਸੀਂ ਜਿਹੜਾ ਕਿ ਸੁਣਿਆ ਉਹ ਇੰਪਲੀਮੈਂਟ ਕਰੋਗੇ, ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ
2: ਜੀ। ਬਿਲਕੁਲ, ਅਤੇ ਇਹ ਸੀਗੇ ਸਾਡਾ ਰਿਸ਼ਤਿਆਂ ਦਾ ਸੈਕਸ਼ਨ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਚਾਹੁੰਦੇ ਹਾਂ। ਇੱਕ ਮੈਂ ਸ਼ਾਇਦ ਪਤਾ ਨਹੀਂ ਅਨਾਊਂਸ ਕਰਤਾ ਹੈ ਕਿ ਰਹਿ ਗਿਆ ਵਾ, ਇੱਕ ਹੋਰ ਸੀਗਾ ਰਿਸ਼ਤਾ। ਕਹਿੰਦੇ ਨੇ ਕਿ ਲੁਕਿੰਗ ਫੋਰ ਗਰੂਮ, 84 ਪਾਉਂਡ 5 ਫੁੱਟ 4 ਇੰਚ ਹਾਈਟ ਆ, ਫੀਮੇਲ ਮਾਸਟਰਸ ਜਿਨ੍ਹਾਂ ਨੇ ਕੀਤੀ ਆ, ਆਸਟ੍ਰੇਲੀਆ ਸਿਟੀ ਨੇ, ਸ਼ੋਰਟ ਟਾਈਮ ਡਿਵੋਰਸ ਅਤੇ ਬੱਚਾ ਕੋਈ ਨਹੀਂ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਪਿੱਛੋਂ ਅੰਮ੍ਰਿਤਸਰ ਤੋਂ ਨੇ, 1,20,000 ਦਾ ਪੈਕੇਜ ਆ, ਗਵਰਨਮੈਂਟ ਜੋਬ ਹੈ ਅਤੇ ਐਨੀਵੇਅਰ ਇਨ ਆਸਟ੍ਰੇਲੀਆ ਅਤੇ ਵਾਂਟ ਟੂ ਸੈਟਲ ਇਨ ਵਿਕਟੋਰੀਆ, ਬਟ ਅਤੇ ਆਪਣਾ ਇਹਨਾਂ ਦਾ ਘਰ ਆ ਅਤੇ ਫੋਨ ਨੰਬਰ ਇਹਨਾਂ ਦਾ ਆ ਗਿਆ। ਅਤੇ ਜੇਕਰ ਇਸ ਰਿਸ਼ਤੇ ਬਾਰੇ ਵੀ ਜਾਣਕਾਰੀ ਚਾਹੀਦੀ ਹੋਵੇ ਅਤੇ ਨਾਲ ਥੋੜ੍ਹਾ ਜਿਹਾ ਤੁਸੀਂ ਹਿੰਟ ਦੇ ਦਿਆ ਕਰੋ, ਨਾਲ ਦੱਸ ਦਿਆ ਕਰੋ। ਹੁਣ ਮੇਰੇ ਖਿਆਲ 4 ਕਿ 5 ਰਿਸ਼ਤੇ ਹੋ ਗਏ ਨੇ ਸਾਡੇ ਕੋਲ, ਸੋ ਨਾਲ ਤੁਸੀਂ ਥੋੜ੍ਹਾ ਜਿਹਾ ਹਿੰਟ ਦੇ ਦਿਆ
3: ਕਰੋ। 6ਵਾਂ ਰਿਸ਼ਤਾ?
2: ਹਾਂਜੀ,
3: ਰਿਸ਼ਤਾ ਨਾ
2: ਕਰੋ, ਨਹੀਂ ਜਾਂ 4 ਨੇ ਜਾਂ 5 ਨੇ, 6 ਤਾਂ ਬਿਲਕੁਲ ਨਹੀਂ ਆ,
3: 4-5 ਤਾਂ ਪਹਿਲਾਂ ਹੀ ਹੋ ਗਏ ਸੀ,
2: ਨਹੀਂ ਇੰਨੇ ਨਹੀਂ ਹੋਏ। ਸੋ ਚਲੋ ਐਨੀਵੇ, ਤੁਸੀਂ ਨਾਲ
3: ਤਾਂ ਨਹੀਂ 2 ਵਾਰੀ ਹੋ ਗਏ ਕਿਤੇ,
2: ਨਾਲ ਭੇਜ ਦਿਆ ਕਰੋ ਵੀ ਆਹ ਰੈਫਰੈਂਸ ਫਲਾਣੀ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਜੀ, ਮਾਫ਼ੀ ਚਾਹੁੰਦੇ ਜੇ ਕੋਈ ਡਿਟੇਲ ਉੱਤੇ ਥੱਲੇ ਹੋਈ ਹੈ, ਅਤੇ ਅਗਲੀ ਵਾਰ ਤੁਹਾਨੂੰ ਆਪਾਂ ਪਰਫੋਰਮਾ ਜਿਹੜਾ ਭੇਜਿਆ, ਬਿਹਤਰ ਹੈ ਕਿ ਸਿਰਫ ਇਨ ਬਿਨ ਓਨੀ ਕੁ ਹੀ ਇਨਫੋਰਮੇਸ਼ਨ ਸਾਨੂੰ ਭੇਜਿਆ ਕਰੋ ਜਿੰਨੀ ਕੁ ਆਪਾਂ ਮੰਗੀ ਆ। ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਸੀਂ ਆਪਸ ਦੇ ਵਿੱਚ ਜਦੋਂ ਫੋਨ ਬਾਨ ਕਰਨੇ ਉਦੋਂ ਤੁਸੀਂ ਕਰ ਹੀ ਲੈਣੀਆਂ ਵਾ, ਅਤੇ ਸਾਡੇ ਕੋਲ ਬਹੁਤੀ ਇਨਫੋਰਮੇਸ਼ਨ, ਜਿੰਨੀ ਵੱਧ ਤੁਸੀਂ ਇਨਫੋਰਮੇਸ਼ਨ ਦਿਓਗੇ ਓਨਾ ਉਹ ਚੀਜ਼ ਹੋਰ ਜ਼ਿਆਦਾ ਕੰਫਿਊਜ਼ਿੰਗ ਹੋ ਜਾਂਦੀ ਹੈ। ਅਤੇ ਮਿਹਰਬਾਨੀ ਤੁਹਾਡੀ, ਅਤੇ ਧੰਨਵਾਦ, ਬਹੁਤ ਸ਼ੁਕਰੀਆ। ਅਤੇ ਹਾਂਜੀ, ਮੈਂ ਵੇਖ ਰਿਹਾ ਕਿ ਮੈਸੇਜ ਕੋਈ ਇੰਪੋਰਟੈਂਟ ਨਾ ਮਿਸ ਹੋ ਜਾਵੇ, ਅਤੇ ਹੁਣ ਫਿਰ ਆਪਾਂ ਇਜਾਜ਼ਤ ਲਈਏ।
3: ਤੁਸੀਂ ਵੇਖੋ ਮੈਸੇਜ ਅਤੇ ਨਾਲ ਦੀ ਨਾਲ ਆਪਾਂ ਜਾਂਦੇ ਜਾਂਦੇ ਵੀ ਕਹਿ ਦਿੰਦੇ ਕਿ ਜੋ ਸਾਡੇ ਮਾਂ ਪਿਓ ਨੇ ਕੀਤਾ ਵਾ ਸਾਡੇ ਲਈ, ਹੋ ਸਕਦਾ ਉਹ ਪਰਫੈਕਟ ਨਾ ਹੋਵੇ, ਕਿਉਂਕਿ ਪਰਫੈਕਟ ਚੀਜ਼ਾਂ ਕਰਨੀਆਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ। ਕਿੰਨਾ ਕੁ ਪਰਫੈਕਟ ਤੁਸੀਂ ਕਰੀ ਜਾਓਗੇ, ਤੁਸੀਂ ਸਿਰਫ ਆਪਣਾ ਬੈਸਟ ਕਰ ਸਕਦੇ ਹੋ ਅਤੇ ਉਹਨਾਂ ਲਈ ਸਾਡੇ ਲਈ ਜਿਹੜਾ ਉਹ ਬੈਸਟ ਕੀਤਾ ਵਾ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਜਿਹੜਾ ਬੱਚਾ ਆ ਜਾਂ ਔਲਾਦ ਆ ਉਹ ਪੁੱਠੇ ਪਾਸੇ ਜਾਵੇ ਜਾਂ ਹੱਥੋਂ ਨਿਕਲੇ, ਉਹ ਚੰਗੇ ਕੰਮ ਨਾ ਕਰੇ, ਸਾਰੇ ਉਹਦੇ ਲਈ ਪੋਜ਼ੀਟਿਵ ਹੀ ਚਾਹੁੰਦੇ ਨੇ ਅਤੇ ਉਹ ਸਾਡੇ ਲਈ ਬੈਸਟ ਹੀ ਕਰਦੇ ਨੇ। ਅਤੇ ਆਪਾਂ ਵੀ ਗਾਂ ਜਾਂ ਕਰਨ ਵਾਲੇ ਹਾਂ ਜਾਂ ਕਰ ਰਹੇ ਹਾਂ ਅਤੇ ਆਪਾਂ ਵੀ ਬੈਸਟ ਹੀ ਕਰ ਰਹੇ ਹਾਂ, ਬਾਕੀ ਬੈਸਟ ਕਰੀ ਜਾਓ ਅਤੇ ਬਾਕੀ ਗਾਂ ਫਿਰ ਜੋ ਰੱਬ ਦੇ ਹੱਥ ਬਸ।
2: ਬਿਲਕੁਲ ਜੀ, ਅਤੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਹੁਣ ਜੂਨ ਦਾ ਮਹੀਨਾ ਚੜ੍ਹਾ ਆ ਅਤੇ ਹੁਣ ਫ੍ਰੀ ਵਾਲਾ ਸਫ਼ਰ ਤੁਹਾਡਾ ਖਤਮ ਆ ਵਿਕਟੋਰੀਆ ਦੇ ਵਿੱਚ।
3: ਯੈਸ, ਪਰ ਹਾਫ ਪ੍ਰਾਈਜ਼ 'ਤੇ ਕਰ ਸਕਦੇ ਹੋ ਤੁਸੀਂ,
2: ਹਾਫ ਪ੍ਰਾਈਜ਼ 'ਤੇ ਕਰ ਸਕਦੇ
3: ਹੋ, 30 ਟਿਕਟ ਦੇ ਕੇ ਤੁਸੀਂ ਜਾ ਸਕਦੇ ਹੋ। 18 ਸਾਲ ਤੋਂ ਥੱਲੇ ਤਾਂ ਵੈਸੇ ਹੀ ਵੇਖੋ ਫ੍ਰੀ ਆ, ਅਤੇ 60 ਸਾਲ ਤੋਂ ਉੱਤੇ ਵੈਸੇ ਹੀ ਵੀਕਐਂਡ ਦੇ ਉੱਤੇ ਫ੍ਰੀ ਆ, ਪਰ ਉਹਦੇ ਦਰਮਿਆਨ ਜੇ ਵਿੱਚ ਤੁਹਾਡੀ ਉਮਰ ਹੈ ਤੇ ਫਿਰ ਤੁਹਾਨੂੰ ਹਾਫ ਟਿਕਟ ਦੇਣੀ ਪਊਗੀ। ਇਹਨਾਂ ਦੇ ਹਾਫ ਨੇ ਤਾਂ ਕੀਤਾ ਕਿ ਹੁਣ ਥੋੜੀ ਜਿਹੀ ਕੋਸਟ ਆਫ ਲਿਵਿੰਗ ਦਾ ਅਸਰ ਘੱਟ ਗਿਆ ਵਾ ਤਾਂ ਕਰਕੇ
2: ਨਹੀਂ, ਪਰ ਇਸ ਕਰਕੇ ਵੀ ਕਿੰਨਾ ਕੁ ਦੇਈ ਜਾਣਗੇ ਹੁਣ ਉਹਨਾਂ ਕੋਲ ਜਿਹੜਾ ਆਲਰੇਡੀ ਮਿਲੀਅਨਸ ਦਾ ਬੋਝ ਜਿਹੜਾ ਸਰਕਾਰ ਦੇ ਸਿਰ ਤੇ ਆ ਗਿਆ।
3: ਇਹਦੇ ਤੇ ਵੀ ਰਣਜੋਤ ਜੀ ਗੱਲ ਕਰਨੀ ਬਣਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੇ ਹੁਣ 2 ਮਹੀਨੇ ਇਹਨਾਂ ਨੇ ਫ੍ਰੀ ਕੱਢੇ ਹਨਾ, ਅਪ੍ਰੈਲ ਤੇ ਮਈ ਦੋਵੇਂ, ਉਹਦੇ ਵਿੱਚ ਕਿੰਨਾ ਕੁ ਆਪਾਂ ਵਰਤਿਆ ਪਬਲਿਕ ਟਰਾਂਸਪੋਰਟ ਫ੍ਰੀ ਹੋਣ ਦੇ ਕਰਕੇ ਹੀ, ਕਿ ਜਾਂ ਫਿਰ ਆਪਾਂ ਕੋਈ ਐਡਾ ਧਿਆਨ ਨਹੀਂ ਦਿੱਤਾ ਵੀ ਹਾਂ ਫ੍ਰੀ ਆ, ਪਰ ਆਪਾਂ ਆਪਣੀ ਗੱਡੀ 'ਤੇ ਰਹੇ ਹਾਂ ਵੀ ਆਪਾਂ ਤੇਲ ਪਵਾਇਆ ਹੀ ਆ ਮਹਿੰਗਾ ਭਾਵੇਂ ਸਸਤਾ, ਆਪਾਂ ਨਹੀਂ ਯੂਜ਼ ਕੀਤਾ ਜਾਂ ਕੀਤਾ ਆ ਯੂਜ਼।
2: ਹਾਂ ਨਹੀਂ,
3: ਮੈਂ ਤਾਂ ਵੇਖੋ 5-7 ਵਾਰੀ ਗਿਆ ਵਾਂ, ਐਵੇਂ ਤੁਹਾਨੂੰ ਕਹਾਂ।
2: ਹਾਂ ਨਹੀਂ, ਉਹ ਇਹ ਹੁੰਦਾ ਵਾ ਵੀ ਚਲੋ ਜਿੰਨੇ ਜਾਣਾ ਵਾ ਉਹਨੇ ਜਾਣਾ ਵਾ, ਹੈ ਨਾ, ਕੋਈ ਇਹ ਨਹੀਂ ਆ ਵੀ ਫ੍ਰੀ ਆ ਅਤੇ ਬੰਦਾ ਚੇਚੇ ਚੱਲ ਜੂਗਾ ਵੀ ਚੱਲ ਜਾ ਉਹਨੇ। ਜਿੰਨੇ ਔਲਰੇਡੀ ਜਾਣਾ ਉਹ ਕਹਿੰਦਾ ਵੀ ਚਲੋ ਠੀਕ ਆ ਹੁਣ ਜੇ ਫ੍ਰੀ ਆ ਤਾਂ ਵਾਈ ਨੋਟ ਆਪਾਂ ਉਹਦਾ ਲੁਤਫ ਲੈ ਲੈਂਦੇ ਹਾਂ, ਅਤੇ ਇਹ ਨਹੀਂ ਆ ਵੀ ਕੋਈ ਚੇਚਾ ਇਸੇ ਕਰਕੇ ਚੱਲ ਜੂਗਾ ਵੀ ਅੱਜ ਫ੍ਰੀ ਹੈ, ਕਿਉਂਕਿ ਹੁਣ ਤਾਂ ਟਾਈਮ ਦੀ ਵੈਲਿਊ ਜਿਹੜੀ ਆ ਉਹ ਕਿਤੇ ਵਧੇਰੇ ਆ ਨਾ ਅੱਜ ਕੱਲ੍ਹ ਤਾਂ ਬੰਦੇ ਲਈ ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ। ਸੋ ਆਪਾਂ ਕਿਸੇ ਦਿਨ ਇਹਦੇ ਉੱਤੇ ਹੋਰ ਵਧੇਰੇ ਆਪਾਂ ਕਰਦੇ ਹਾਂ ਗੱਲਬਾਤ ਜੀ, ਮਿਹਰਬਾਨੀ ਤੁਹਾਡੀ ਚੜ੍ਹਦੀ ਕਲਾ
3: ਨਾਲ ਦੀ ਨਾਲ। ਸੋਰੀ ਰਣਜੋਤ ਜੀ, ਇੱਕ ਹੋਰ ਅੱਜ ਦੇ ਦਿਨ ਉਹ ਐਪਲੀਕੇਸ਼ਨ ਓਪਨ ਹੋ ਚੁੱਕੀਆਂ ਨੇ ਜਿਹੜਾ 20% ਰਿਬੇਟ ਵਾਲਾ ਨਹੀਂ ਰਜਿਸਟ੍ਰੇਸ਼ਨ ਦੇ ਉੱਤੇ ਰਾਜੋ ਜਿਹੜੀ ਆਪਾਂ ਕਰੋ
2: ਗੱਡੀਆਂ ਦੀ ਰਾਜੋ।
3: ਹਾਂਜੀ, ਉਹਦੇ ਦੇ ਉੱਤੇ ਅੱਜ 1 ਜੂਨ ਤੋਂ ਐਪਲੀਕੇਸ਼ਨ ਓਪਨ ਨੇ ਅਤੇ 31 ਜੁਲਾਈ ਤੱਕ 2026 ਤੁਸੀਂ ਪਾ ਸਕਦੇ ਹੋ ਐਪਲੀਕੇਸ਼ਨ, ਯਾਨੀ 2 ਮਹੀਨੇ ਲਈ ਓਪਨ ਨੇ ਅਤੇ 2 ਮਹੀਨੇ ਰਿਬੇਟ ਲੈ ਸਕਦੇ ਤੁਸੀਂ
2: ਜੀ। ਸੋ ਉਹਦੇ 'ਤੇ ਕਾਫੀ ਡਿਟੇਲਡ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਅੱਜ ਆਪਾਂ ਪਿੰਨ ਕਰ ਦਾਂਗੇ ਆਪਣੀ ਪੋਸਟ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ 'ਤੇ, ਅਤੇ ਜੇ ਨਾ ਕੁਛ ਪਤਾ ਲੱਗੇ ਤਾਂ ਉੱਥੋਂ ਤੁਸੀਂ ਵੇਖ ਸਕਦੇ ਹੋ ਕਿਹੜੇ ਕਿਹੜੇ ਸਮੇਂ ਦੇ ਦਰਮਿਆਨ ਦੀ ਰਾਜੋ

0: ਗਲਤ ਕਿਹਾ ਗਿਆ ਹੋਵੇ ਤੇ ਉਹਦੇ ਲਈ ਦੋਵਾਂ ਤੋਂ ਜੋੜ ਕੇ ਮਾਫ਼ੀ, ਤੇ ਫਿਰ ਦੁਬਾਰਾ ਪੈਂਦੀਆਂ ਨੇ ਸਾਂਝਾਂ ਦਿਨ ਤੁਹਾਡਾ ਵਧੀਆ ਵਧੀਆ ਰਹੇ,
1: ਨਜ਼ਾਰੇ ਲੈਂਦੇ ਰਹੋ,
0: ਇਹ ਨਵਾਂ ਮਹੀਨਾ ਨਵਾਂ ਹਫ਼ਤਾ ਤੁਹਾਡੇ ਲਈ ਚੜ੍ਹਦੀ ਕਲਾ ਦਾ ਰਹੇ, ਰੱਬ ਦਾ ਸ਼ੁਕਰਾਨਾ, ਤੇ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ ਸਰਪੱਤ ਦਾ ਭਲਾ ਮੰਗਦੇ ਹੋਏ ਆ ਉਹ ਆਪਾਂ ਲੈਣੇ ਆ ਇਜਾਜ਼ਤ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
1: 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.
5: Wow, teri sabji di khushbu ate taste vich kuch ta kamal hai. Mainu vi dass de secret.
6: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
5: Tusi vi ajj hi buy karo Gold Leaf da pure New Zealand tea apne nede de Indian grocery store ton. Visit Gold Leaf Dairy.com।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਨ। ਅੱਜ ਦਾ ਸ਼ੋਅ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋਅ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾਂ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਇ ਦੇ ਖਿਲਾਫ਼ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ, ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ, ਮੈਂ ਘਾਹ ਹਾਂ ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ, ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ, ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ, ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ, ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ, 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ, ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ, ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਨੀ ਹੀ ਜਾਨੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹੀ ਉਹ ਲੋਕ ਨੇ ਜਿੰਨਾ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘਵਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ। ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈਂ। ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਹੈ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਹੈ ਜਦੋਂ ਉਹ ਟਾਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ। ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ। ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ। ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਖੋਜ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਖੋਜ ਵਿੱਚ ਵੜਿਆ, ਖੋਜ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ, ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ, ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ ਸਵਾਲ ਦੇ ਮੋਹਰਾਂ ਤੇ ਚੜ੍ਹ ਕੇ। ਅਸੀਂ ਲੜਾਂਗੇ ਸਾਥੀ ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰਟਣਾਂ ਦੀ ਕਸਮ ਖਾ ਕੇ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖਾਂ ਵਾਲੀਆਂ ਪਿੰਡ ਦੀ ਅਧਿਆਪਿਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ, ਕਿ ਬਾਬੂ ਦਫ਼ਤਰ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ। ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ। ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ। ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ।
ਇਹ ਕਵਿਤਾ ਸਿਰਫ ਸ਼ਬਦ ਨਹੀਂ ਸੀ, ਇਹ ਉਸ ਪੀੜ੍ਹੀ ਦੀ ਧੜਕਣ ਸੀ। ਉਸ ਵੇਲੇ ਪੰਜਾਬੀ ਸਾਹਿਤ ਵਿੱਚ ਬਹੁਤ ਕੁਝ ਪਿਆਰ, ਰੋਮਾਂਸ ਤੇ ਦਰਦ ਬਾਰੇ ਲਿਖਿਆ ਜਾ ਰਿਹਾ ਸੀ, ਪਰ ਪਾਸ਼ ਨੇ ਲਿਖਿਆ ਮਜ਼ਦੂਰ ਬਾਰੇ, ਕਿਸਾਨ ਬਾਰੇ, ਸਿਸਟਮ ਦੇ ਖਿਲਾਫ, ਡਰ ਦੇ ਖਿਲਾਫ, ਤੇ ਉਸਦੀ ਇਹ ਆਵਾਜ਼ ਹਕੂਮਤ ਨੂੰ ਪਸੰਦ ਨਹੀਂ ਆਈ। ਉਸ ਉੱਤੇ ਝੂਠਾ ਕਤਲ ਦਾ ਕੇਸ ਲਾਇਆ ਗਿਆ, ਉਹ ਜੇਲ੍ਹ ਵਿੱਚ ਵੀ ਰਿਹਾ। ਪਰ ਪਾਸ਼ ਦੀ ਸਭ ਤੋਂ ਵੱਡੀ ਗੱਲ ਕੀ ਹੈ ਪਤਾ, ਉਹ ਡਰਿਆ ਨਹੀਂ। ਅਤੇ ਸਿਸਟਮ ਨੂੰ ਸਭ ਤੋਂ ਵੱਧ ਡਰ ਬੇਡਰ ਲੋਕਾਂ ਤੋਂ ਹੀ ਲੱਗਦਾ ਹੈ। ਜ਼ਰਾ ਸੋਚੋ, ਇੱਕ ਨੌਜਵਾਨ ਮੁੰਡਾ, ਇੱਕ ਕਵੀ, ਉਸਦੇ ਹੱਥ ਵਿੱਚ ਬੰਦੂਕ ਨਹੀਂ, ਉਸਦੇ ਹੱਥ ਵਿੱਚ ਸਿਰਫ ਕਵਿਤਾ ਸੀ, ਉਸ ਤੋਂ ਵੀ ਲੋਕ ਡਰ ਗਏ। ਕਿਉਂ? ਕਿਉਂਕਿ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈ। ਕਿਉਂ? ਕਿਉਂਕਿ ਸੱਚ ਦੀ ਆਵਾਜ਼ ਹਮੇਸ਼ਾ ਖਤਰਨਾਕ ਲੱਗਦੀ ਹੈ। ਉਹਨੇ ਜੇਲ੍ਹ ਵਿੱਚੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਮ ਹੈ ਜੇਲ੍ਹ। ਲਿਖਦੇ ਨੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਗੁਸਤਾਖ ਪਲਾਂ ਦੀ ਬੇਜਸਮ ਹੋਂਦ, ਕੰਧਾਂ ਉਸਾਰ ਦੇਣਗੇ ਸੜਕਾਂ ਦੀਆਂ ਹਿੱਕ 'ਤੇ, ਰੌਸ਼ਨੀ ਦੇ ਕਈ ਵਰੇ ਬੱਦਲ ਦੇ ਨਾਲ ਨਾਲ ਤੁਰੇ, ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਹੀਂ ਸਕਿਆ, ਸਿਰਫ ਛੱਤਾਂ 'ਤੇ ਝੂਲਦਾ ਰਿਹਾ ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ, ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ, ਕਵਿਤਾ ਦਾ ਸਿਰਲੇਖ ਪੁਲਿਸ ਦੇ ਸਿਪਾਹੀ ਨੂੰ। ਲਿਖਦੇ ਨੇ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਕਿਸੇ ਅਣਜਾਣੇ ਭੈ ਅੰਦਰ ਜਰਕ ਦੀ ਬਾਪ ਦੀ ਦਾੜੀ ਤੇ ਸੁਖਣਾ ਸੁਖ ਦੀ ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ, ਮੇਰੇ ਖੁਰਲੀ ਤੇ ਬੱਧੇ ਹੋਏ ਡੰਗਰ ਬੇਜਾਨਾਂ ਨੂੰ, ਕਿਸੇ ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ, ਸਿਪਾਹੀਆ ਦੱਸ ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ, ਸਿਪਾਹੀਆ ਦੱਸ ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ, ਭਰਾਵਾ ਸੱਚ ਦੱਸ ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ 'ਚ ਕੁਛ ਆਪਣਾ ਨਹੀਂ ਦਿਸਦਾ, ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ, ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ, ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ, ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ, ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲਦੀ ਅੰਦਰ ਤਾਂ ਤੂੰ ਵੀ ਲੋਚਦਾ ਏ ਭੰਨਣੀ ਸ਼ਾਹਰਗ ਹਕੂਮਤ ਦੀ, ਜੋ ਕੁਝ ਵਰਿਆਂ 'ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ,
ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੇਰੇ ਪਰ ਅੰਦਰਲੀ ਦੁਨੀਆ ਹੈ ਪਾ ਰਹੀ ਕੰਗਲੀ। ਅਸੀਂ ਮੈਂ ਜੋ ਸਾਂਭ ਦੇ ਕਾਟੇ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ। ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ। ਕਿਸੇ ਲਈ ਬਣੀ ਨਾ ਚਿੰਤਾ ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ। ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸ ਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ, ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਂਖੋਰਾ ਮਹਾਂਦੁਸ਼ਮਣ ਹਾਂ। ਨਹੀਂ, ਮੈਂ ਤਾਂ ਦੁਸ਼ਮਣੀ ਦੀ ਅਜੇ ਪੂਣੀ ਵੀ ਨਹੀਂ ਛੋਹੀ। ਅਜੇ ਤਾਂ ਹਾਰ ਜਾਂਦਾ ਹਾਂ ਮੈਂ ਕਰਦੀਆਂ ਔਕੜਾਂ ਅੱਗੇ। ਅਜੇ ਮੈਂ ਅਮਲ ਦੇ ਟੋਏ ਕਲਮ ਨਾਲ ਪੂਰ ਲੈਂਦਾ ਹਾਂ। ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ ਦੀ ਕੜੀ ਹਾਂ। ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ਚ ਬਦਲਨੇ ਨੇ। ਅਜੇ ਰਾਜਾਂ ਦੀ ਕਾਂਡੀ ਤੇ ਮੈਂ ਲਿਖਣੀ ਵਾਰ ਚੰਡੀ ਦੀ ਚਮਕ ਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ ਅਜੇ ਤਾਂ ਆਰ ਮੁੱਚੀ ਦੀ। ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ ਜੋ ਆਇਆਂ ਗਿਆਂ ਦੇ ਝੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾਹ ਭਰੇ ਮੂੰਹ ਤੇ ਨਾ ਚਮਕਣਗੇ। ਮੈਂ ਉਸ ਚਾਨਣ ਦੀ ਬੁਰਜੀ ਤੇ ਇੱਕ ਕੱਲਾ ਨਹੀਂ ਪਹੁੰਚ ਸਕਦਾ। ਤੇਰੀ ਵੀ ਲੋੜ ਹੈ, ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ। ਤੇਰੀਆਂ ਪੀੜੀਆਂ ਦੀ ਖਾਦ ਇਸ ਦੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ, ਦੱਸ ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ? ਸਿਪਾਹੀਆ, ਦੱਸ ਖਾਂ ਮੈਂ
मैं तैनू भी इन्ना खतरनाक दिखदा।

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਯੱਕ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਣ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ 'ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ ਚਿਪਟ ਜਾਂਦੇ ਸਦੀ ਵੀ ਨੇਰ ਬੰਦ ਬੂਹਿਆਂ ਚੁਗਾਠਾਂ 'ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं एक गल तां कदे नहीं होनी कि तारे ही बहला देणगे महबूब दा मन। ए गल तां कदे नहीं होनी कि तारे ही पहला देणगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शायद अवारगी दी जिल्लत कट जावे मुक जावे बेचारगी दा दर्द, शायद उम्र दे सफे ते गलतियां लाउण दी मुश्किल टूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे। उड़ीक तां शायद कदे खत्म ना होए, उड़ीक तां शायद कदे खत्म ना होए।

1980 ਦਾ ਪੰਜਾਬ, ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਲਿਖਿਆ, ਹਰ ਅੰਨੇਪਨ ਦੇ ਖਿਲਾਫ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ ਉਸਨੇ, ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ। ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांच पावांगी जड़ी पाश ती लिखी हुई है। हुण मैं विदा हुंदा हां, हुण मैं विदा हुंदा हां, मेरी दोस्त हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महकदे होए धनिए दा जिक्र होना सी, कमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच चोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिकते वालां दी नरम शाल विच निग दियां लपटां उठाउणियां सन। उस कविता विच तेरे लई, मेरे लई, ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा ए दुनिया दे इस उलझे हुए नक्शे नाल निपटना। जे मैं लिख भी लैंदा ओ शगना परी कविता ता उसने उंज ही दम तोड़ देना सी। तेनू अते मैनू छाती उत्ते विलक दे छाड़ के मेरे दोस्त कविता बहुत ही निसत्ती हो गई है, जबकि हथियारां दे नौ भैड़ी तरह वध आए हैं। ते हर तरह की कविता तो पहला हथियारां नाल युद्ध करना जरूरी हो गया है। युद्ध विच हर चीज नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे होए बुल्लां दी गुलाई नू धरती दे आकार दी उपमा जां तेरे लक दे लहरन नू समुंदर दे साह लैण दी तुलना देना बड़ा ही मजाक जिहा लगना सी। सो मैं अजिहा कुछ नहीं कीता। तैनू तेरी मेरे वेहड़े विच बच्चे खिड़ा सकन दी ख्वाहिश नू ते युद्ध दी समुचता नू इक्को कतार विच खड़ा करना मेरे लई संभव नहीं हो सकिया। ते हुण मैं विदा हुंदा हां मेरी दोस्त। आपां याद रखांगे कि दिने लुहार दी भट्ठी दे वांग तपण वाले अपने पिंड दे टिब्बे, रात नू फुल्लां वांग महक उठ देने, ते चांदनी विच रसे हुए टोके दे ढेरां ते लेट के स्वर्ग नू गाहल

ਵਿਦਾਈ ਦੀ ਘੜੀ ਵਿੱਚ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਾਰੀਆਂ ਹਸੀਨ ਚੀਜ਼ਾਂ ਦਾ ਜੋ ਸਾਡੀਆਂ ਮਿਲਣੀਆਂ ਤੇ ਤੰਬੂ ਵਾਂਗ ਤਣਦੀਆਂ ਰਹੀਆਂ ਤੇ ਉਹਨਾਂ ਆਮ ਥਾਵਾਂ ਦਾ ਜੋ ਸਾਡੇ ਮਿਲਣ ਤੇ ਹਸੀਨ ਹੋ ਗਈਆਂ ਮੈਂ ਧੰਨਵਾਦ ਕਰਦਾ ਹਾਂ ਤੇਰੇ ਆਪਣੇ ਸਿਰ ਤੇ ਠਹਿਰ ਜਾਣ ਵਾਲੀ ਤੇਰੇ ਵਾਂਗ ਹੌਲੀ ਤੇ ਗੀਤਾਂ ਭਰੀ ਹਵਾ ਦਾ ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ ਆੜ ਉੱਤੇ ਉੱਗੇ ਹੋਏ ਰੇਸ਼ਮੀ ਘਾਹ ਦਾ ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਵਿੱਚ ਗਿਆ ਟਿੰਡਿਆਂ ਚੋਂ ਖਿਰੀ ਕਪਾਹਾਂ ਦਾ ਜਿਨ੍ਹਾਂ ਨੇ ਕਦੇ ਕੋਈ ਉਜ਼ਰ ਨਾ ਕੀਤਾ ਤੇ ਸਦਾ ਮੁਸਕੁਰਾ ਕੇ ਆਪਣੇ ਲਈ ਸੇਜ ਬਣ ਗਈਆਂ ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਬੜਕ ਰੱਖੀ ਜਵਾਨ ਹੋਈਆਂ ਕਣਕਾਂ ਦਾ ਜੋ ਸਾਨੂੰ ਬੈਠਿਆਂ ਨਾ ਸਹੀ ਲੇਟਿਆਂ ਤਾਂ ਢੱਕਦੀਆਂ ਰਹੀਆਂ ਮੈਂ ਧੰਨਵਾਦ ਕਰਦਾ ਹਾਂ ਸਰੋਂ ਦੇ ਨਿੱਕਿਆਂ ਫੁੱਲਾਂ ਦਾ ਜਿਨ੍ਹਾਂ ਮੈਨੂੰ ਕਈ ਵਾਰ ਬਖਸ਼ਿਆ ਮੌਕਾ ਪਰਾਗ ਕੇਸਰ ਤੇਰਿਆਂ ਵਾਲਾਂ ਚੋਂ ਝਾੜਨ ਦਾ ਮੈਂ ਮਨੁੱਖ ਹਾਂ ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ ਤੇ ਉਹਨਾਂ ਸਾਰੀਆਂ ਚੀਜ਼ਾਂ ਲਈ ਜਿਨ੍ਹਾਂ ਮੈਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ ਮੇਰੇ ਕੋਲ ਬਹੁਤ ਸ਼ੁਕਰਾਨਾ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਪਿਆਰ ਕਰਨਾ ਬੜਾ ਹੀ ਸਹਿਜ ਏ ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਏ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ ਜਾਂ ਜਿਵੇਂ ਗੁਪਤਵਾਸ ਵਿੱਚ ਵੱਜੀ ਗੋਲੀ ਤੋਂ ਕਿਸੇ ਛੰਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਦੀ ਕੋਈ ਕਲਪਨਾ ਕਰੇ ਪਿਆਰ ਕਰਨਾ ਤੇ ਲੜ ਸਕਣਾ ਜੀਨ ਤੇ ਇਮਾਨ ਲੈ ਆਉਣਾ ਮੇਰੀ ਦੋਸਤ ਇਹੋ ਹੁੰਦਾ ਏ ਧੁੱਪ ਵਾਂਗ ਧਰਤੀ ਤੇ ਖਿੜ ਜਾਣਾ ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ ਬਰੂਦ ਵਾਂਗ ਭੜਕ ਉੱਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੀ ਨਹੀਂ ਆਉਣਾ ਜਿਨ੍ਹਾਂ ਨੇ ਜ਼ਿੰਦਗੀ ਨੂੰ ਬਾਣੀਏ ਬਣਾ ਦਿੱਤਾ ਜਿਸਮਾਂ ਦਾ ਰਿਸ਼ਤਾ ਸਮਝ ਸਕਣਾ ਖੁਸ਼ੀ ਤੇ ਨਫ਼ਰਤ ਵਿੱਚ ਕਦੇ ਵੀ ਲੀਕ ਨਾ ਖਿੱਚਣਾ ਜ਼ਿੰਦਗੀ 'ਚ ਫੈਲੇ ਹੋਏ ਆਕਾਰ ਤੇ ਫਿਦਾ ਹੋਣਾ ਸਹਿਮ ਨੂੰ ਚੀਰ ਕੇ ਮਿਲਣਾ ਤੇ ਵਿਦਾ ਹੋਣਾ ਬੜਾ ਸੂਰਮ ਗਤੀ ਦਾ ਕੰਮ ਹੁੰਦਾ ਏ ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ ਤੂੰ ਭੁੱਲ ਜਾਵੀਂ ਮੈਂ ਕਿਵੇਂ ਤੇਰੇ ਝਿਮਣਾ ਅੰਦਰ ਪਾਲ ਕੇ ਜਵਾਨ ਕੀਤਾ ਆਪਣੀਆਂ ਨਜ਼ਰਾਂ ਨੇ ਕੁਝ ਨਹੀਂ ਕੀਤਾ ਤੇਰੇ ਨਕਸ਼ਾਂ ਦੀ ਧਾਰ ਬੰਨਣ ਵਿੱਚ ਕਿ ਮੇਰੇ ਝੁੰਮਣਾ ਨੇ ਕਿੰਨਾ ਖੂਬਸੂਰਤ ਕਰ ਦਿੱਤਾ ਤੇਰਾ ਚਿਹਰਾ ਤੇ ਮੇਰੀਆਂ ਜੱਫੀਆਂ ਨੇ ਤੇਰੇ ਮੋਮ ਵਰਗੇ ਪਿੰਡੇ ਨੂੰ ਕਿਵੇਂ ਸੰਚੇ ਚਟਾ ਲਿਆ ਤੂੰ ਇਹ ਸਾਰਾ ਹੀ ਕੁਝ ਭੁੱਲ ਜਾਵੀ ਮੇਰੀ ਦੋਸਤ ਸਿਵਾਏ ਇਸ ਤੋਂ ਕਿ ਮੈਨੂੰ ਜੀਣ ਦੀ ਬੜੀ ਲੋਚਾ ਸੀ ਮੈਂ ਗਲੇ ਤੀਕਰ ਡੁੱਬਣਾ ਚਾਹੁੰਦਾ ਸਾਂ ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੀ ਦੋਸਤ ਤੂੰ ਮੇਰੇ ਵੀ ਹਿੱਸੇ ਦਾ ਜੀ ਲੈਣਾ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਐਂਡ ਮੇਰੇ ਨਾਲ ਅੱਜ ਬਣੇ ਹੋਏ ਨੇ ਦੀਪਿਕਾ ਜੀ। ਲਾਸਟ ਟਾਈਮ ਅਸੀਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਸੀ, ਵੀ ਸਪੋਕ ਅਬਾਊਟ NDIS ਐਂਡ ਅੱਜ ਅਸੀਂ ਗੱਲਬਾਤ ਕਰਾਂਗੇ ਥੋੜ੍ਹੇ ਮੋਰ ਆਫ ਅ ਅੰਬਰੇਲਾ ਟਰਮੀਨੋਲੋਜੀ, ਜੇ ਆਪਾਂ ਕਹਿ ਲਈਏ ਕਿ ਮੈਂਟਲ ਹੈਲਥ ਬਾਰੇ ਗੱਲ ਕਰ ਲਈ, ਜਾਂ ਫਿਰ ਆਪਾਂ ਕਹਿ ਲਈਏ ਕਿ ਹਾਓ ਇਮੀਗ੍ਰੈਂਟ ਲਾਈਵਸ, ਸਾਡੇ ਖਿੱਤੇ ਦੇ ਲੋਕ ਜਦੋਂ ਇੱਥੇ ਆ ਕੇ ਰਹਿੰਦੇ ਆ, ਹਾਂ ਉਹਨਾਂ ਦੇ ਚੈਲੰਜਸ ਕਿਸ ਤਰ੍ਹਾਂ ਦੇ ਨੇ, ਕਿਸ ਤਰ੍ਹਾਂ ਦਾ ਮੈਂਟਲ ਟੋਲ ਉਹਨਾਂ 'ਤੇ ਰਹਿੰਦਾ, ਐਂਡ ਮੋਸਟ ਇੰਪੋਰਟੈਂਟਲੀ ਜਿਹੜੀ ਥੋੜ੍ਹੀ ਆਪਾਂ ਗੱਲਬਾਤ ਨਹੀਂ ਕਰ ਪਾਉਂਦੇ ਜਿਸ ਬਾਰੇ, ਬੱਚਿਆਂ ਨੂੰ ਲੈ ਕੇ, ਕਿਉਂਕਿ ਦੇ ਮਾਈਟ ਬੀ ਬੋਰਨ ਐਂਡ ਬਰੋਟ ਅਪ ਹੇਅਰ, ਜਾਂ ਫਿਰ ਕੋਈ ਹੈ ਨਾ ਬਹੁਤ ਘੱਟ ਉਮਰ 'ਚ ਇੱਥੇ ਆ ਕੇ ਵੱਡੇ ਹੁੰਦੇ ਆ, ਉਹਨਾਂ ਦੇ ਵੀ ਚੈਲੰਜਸ ਨੇ, ਪੀਅਰ ਪ੍ਰੈਸ਼ਰ ਆ, ਹੈ ਨਾ, ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਸਾਡੀ ਅੱਜ ਦੀ ਐਕਸਪਰਟ ਸਾਡੇ ਨਾਲ ਬਣੀ ਹੋਈ ਆ, ਦੀਪਿਕਾ ਜੀ, ਵੈਲਕਮ ਮੈਡਮ, ਕਿਵੇਂ ਹੋ?
2: ਠੀਕ ਠਾਕ ਜੀ, ਬਿਲਕੁਲ ਠੀਕ, ਰੱਬ ਰੱਖ,
1: ਰੱਬ ਰੱਖਾ, ਰੱਬ ਰੱਖਾ। ਸੋ ਕੀ ਚੱਲ ਰਿਹਾ ਵੈਸੇ, ਹਾਊ ਆਰ ਯੂ? ਥੋੜਾ ਜਿਹਾ ਲੇਟ ਹੋ ਗਿਆ ਜਿਨ੍ਹਾਂ ਨੇ ਸਾਨੂੰ ਹਲਕੀ ਜਿਹੀ ਵੇਟ ਕਰਾਈ ਹੈ,
2: ਬੱਚਿਆਂ ਕਰਕੇ
1: ਹੈ ਨਾ, ਇਸ ਕਰਕੇ ਆਪਾਂ ਕਿਹਾ ਜੀ ਬੱਚਿਆਂ ਬਾਰੇ ਹੀ ਗੱਲ ਕਰਦੇ ਹਾਂ ਅੱਜ ਆਪਾਂ, ਕਿ ਵਾਟ ਇਜ਼ ਹੈਪਨਿੰਗ ਐਂਡ ਵਾਟਸ ਰੀਲੀ ਬੋਦਰਿੰਗ ਕਿਡਸ ਦੀਸ ਡੇਜ਼, ਹੈ ਨਾ। ਸੋ ਕਿਆ ਚੱਲ ਰਿਹਾ ਬਈ?
2: ਬੇਸਿਕਲੀ ਵਾਟ ਹੈਪਨਸ ਇਜ਼, ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਇਮੀਗ੍ਰੈਂਟ ਪੇਰੈਂਟਸ ਹਾਂ, ਸਾਡੀ ਐਕਸਪੈਕਟੇਸ਼ਨਸ ਡਿਫਰੈਂਟ ਨੇ, ਵੀ ਰੇਜ਼ ਆਰ ਕਿਡਸ ਜਿੱਦਾਂ ਅਸੀਂ ਰੇਜ਼ ਹੋਇਆ, ਯੂ ਨੋ, ਸਾਡੀ ਐਕਸਪੈਕਟੇਸ਼ਨ ਹੁੰਦੀ ਅਸੀਂ ਮਾਂ ਪਿਓ ਅੱਗੇ ਨਹੀਂ ਬੋਲੇ, ਅਸੀਂ ਕਹਿ ਰਹੇ ਛੇਤੀ ਤਿਆਰ ਹੋ ਜਾਓ, ਤੋ ਇੱਕ ਆਵਾਜ਼ 'ਤੇ ਤਿਆਰ ਹੋ ਜਾਓ, ਵੀ ਫੇਸ ਦੋਜ਼ ਚੈਲੰਜਸ, ਐਂਡ ਸਮਟਾਈਮਸ ਗੁੱਸਾ ਬੱਚਿਆਂ 'ਤੇ ਨਿਕਲਦਾ ਕਹਿ ਕੇ, ਜਦੋਂ ਅਸੀਂ ਸੀ, ਯੂ ਨੋ, ਵੀ ਯੂਜ਼ ਟੂ ਡੂ ਦਿਸ, ਇੱਕ ਆਵਾਜ਼ 'ਤੇ ਅਸੀਂ ਕਰਦੇ ਸੀ, ਯੂ ਡੋਂਟ ਰਿਅਲਾਈਜ਼ ਅਸੀਂ ਕਿੰਨੀ ਸਟਰਗਲ ਕੀਤੀ ਇੱਥੇ ਆ ਕੇ, ਯੂ ਨੋ, ਐਂਡ ਵੀ ਸਮਟਾਈਮਸ ਫੀਲ ਕਿ ਬਾਹਰ ਵਾਲੇ ਤਾਂ ਸੁਣ ਨਹੀਂ ਰਹੇ, ਘੱਟ ਤੋਂ ਘੱਟ ਘਰ ਵਾਲੇ ਸੁਣਨ, ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਚਾਰੇ ਜਿਹੜੇ ਵਲਨਰੇਬਲ ਹੁੰਦੇ ਨੇ ਉਹ ਬੱਚੇ ਹੁੰਦੇ ਨੇ, ਬਿਕਾਜ਼ ਦੇ ਕਾਂਟ ਰੀਅਲੀ ਰੀਜ਼ਨ ਵਿਦ ਯੂ, ਐਂਡ ਕਹਿੰਦੇ ਨਾ ਜਿਹੜੀ ਮਾਰ ਪੈਂਦੀ ਹੈ ਇਮੀਗ੍ਰੈਂਟ ਫੈਮਲੀਆਂ ਦੀ, ਉਹ ਬੱਚਿਆਂ ਦੇ ਉੱਤੇ ਨਿਕਲਦੀ, ਐਂਡ ਵੈਨ ਆਈ ਸੇ ਮਾਰ, ਇਟ ਡਜ਼ਨਟ ਮੀਨਸ ਫਿਜ਼ੀਕਲੀ, ਜਿਹੜਾ ਬੋਝ ਹੈਗਾ ਦੇ ਕੈਰੀ ਇਟ ਔਨ ਦੇਅਰ ਸ਼ੋਲਡਰਸ, ਕ੍ਰਿਸ਼ਨਾ।
1: ਹਾਂ, ਮੈਂ ਇਹ ਟੂ ਸਪਲੀਮੈਂਟ ਯੋਰ ਪੁਆਇੰਟ, ਮੈਂ ਵੇਖਿਆ ਵੀ ਆ, ਮੈਂ ਆਪਣੇ ਲੈਵਲ 'ਤੇ ਵੀ ਕਈ ਵਾਰੀ ਸੋਚਦਾ ਹੁੰਦਾ ਕਿ ਲੈਟ ਸਪੋਜ਼ ਆਈ ਵਿਲ ਟੇਕ ਮਾਈ ਸੈਲਫ ਐਜ਼ ਅ ਐਗਜ਼ਾਮਪਲ, ਹੈ ਨਾ, ਆਈ ਐਮ ਨੋਟ ਅ ਪੇਰੈਂਟ ਯੈਟ, ਪਰ ਸਮਝੋ ਮੈਂ ਇੱਥੇ ਆਇਆ, ਮੇਰੇ ਵਰਗੇ ਕਿੰਨੇ ਲੋਕ ਆਏ ਹੋਣਗੇ, ਉਹਨਾਂ ਦੀ ਹੁਣ ਫੈਮਿਲੀਜ਼ ਵੀ ਨੇ, ਹੈ ਨਾ, ਕਿ ਮੇਰੀ ਸਟਰਗਲ ਮੇਰੀ ਪਰਸਨਲ ਸਟੋਰੀ ਹੈ, ਹੈ ਨਾ, ਪਰ ਕਿਉਂਕਿ ਸਟਰਗਲ ਇੰਨਾ ਹੈਵੀ ਰਿਹਾ ਹੁੰਦਾ ਕਈ ਲੋਕਾਂ ਦਾ, ਸ਼ਾਇਦ ਉਹ ਜ਼ਰੂਰੀ ਵੀ ਸਮਝਦੇ ਆ ਕਿ ਅਗਲੀ ਜਨਰੇਸ਼ਨ ਤੱਕ ਪਤਾ ਲੱਗੇ, ਕਿ ਵਿਚ ਇਜ਼ ਗੁੱਡ ਵਿਚ ਇਜ਼ ਫੇਅਰ ਆਲਸੋ, ਪਰ ਇੱਕ ਲੈਵਲ 'ਤੇ ਮੈਨੂੰ ਲੱਗਦਾ ਕਿ ਸ਼ਾਇਦ ਉਸ ਬੱਚੇ 'ਤੇ ਬੋਝ ਆ,
2: ਬਿਲਕੁਲ,
1: ਕਿ ਇੱਕ ਲੈਗੇਸੀ ਉਹਦੇ 'ਤੇ ਸ਼ਾਇਦ ਥੋਪੀ ਨਾ ਜਾਵੇ। ਦਿਸ ਹੈਪਨਸ, ਰਾਈਟ?
2: ਇਟ ਹੈਪਨਸ ਅ ਲੋਟ, ਇਨ ਕਈ ਵਾਰੀ ਜਾਣ ਕੇ, ਕਈ ਵਾਰੀ ਅਣਜਾਣੇ 'ਚ,
1: ਯੂ
2: ਨੋ, ਵੀ ਆਲ ਆਰ ਹਿਊਮਨ ਬੀਇੰਗਸ, ਕ੍ਰਿਸ਼ਨਾ, ਐਂਡ ਵੀਲ ਸੇ, ਅਸੀਂ ਇਹਨੂੰ ਡਿਵਾਈਡ ਕਰਾਂਗੇ ਦੋ ਪਾਰਟਸ ਦੇ ਵਿੱਚ। ਪਹਿਲਾਂ ਲੈਟਸ ਐਕਸੈਪਟ ਦ ਫੈਕਟ ਕਿ ਜਦੋਂ ਅਸੀਂ ਕਿਸੇ ਹੋਰ ਦੇਸ਼ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਡਾ ਡਿਸੀਜਨ ਹੁੰਦਾ, ਰੀਜ਼ਨਸ ਕੋਈ ਵੀ ਹੋ ਸਕਦੇ ਹੈ, ਫੈਮਲੀ ਨੂੰ ਸਪੋਰਟ ਕਰਨਾ, ਆਪਣੀ ਲਾਈਫ ਚੰਗੀ ਬਣਾਉਣਾ, ਸੋਸ਼ਲ ਬਾਉਂਡਰੀਜ਼ ਨੂੰ ਤੋੜ ਕੇ ਇੱਕ ਆਜ਼ਾਦੀ ਦੀ ਹਵਾ ਮਹਿਸੂਸ ਕਰਨਾ, ਵਟ ਐਵਰ ਦ ਰੀਜ਼ਨ ਇਜ਼, ਵਿਆਹ ਹੋ ਕੇ ਆ ਜਾਣਾ, ਨਾ ਵਿਦਆਊਟ ਆਰ ਚੋਇਸ ਵੀ ਗੋਟ ਮੈਰਿਡ ਇਨ ਟੂ ਅ ਫੈਮਲੀ ਵਿਚ ਇਜ਼ ਅਬਰੋਡ, ਅਸੀਂ ਉੱਥੇ ਚਲੇ ਗਏ, ਨੋ ਮੈਟਰ ਵਟ ਦ ਰੀਜ਼ਨ ਇਜ਼, ਐਟ ਦੈਟ ਪੁਆਇੰਟ ਇਨ ਟਾਈਮ ਅਸੀਂ ਬਹੁਤ ਘੱਟ ਫੈਮਲੀਜ਼ ਹੁੰਦੀ ਜਿਹੜੀ ਸੋਚਦੀ ਹੈ ਕਿ ਬੱਚਿਆਂ ਕਰਕੇ ਅਸੀਂ ਜਾ ਰਹੇ ਹਾਂ, ਮਗਰ ਜਦੋਂ ਬੱਚੇ ਹੋ ਜਾਂਦੇ ਨੇ, ਮੋਸਟ ਆਫ ਦ ਫੈਮਲੀਜ਼ ਟੈਲ ਦੈਮ ਕਿ ਤੁਹਾਡੇ ਕਰਕੇ ਅਸੀਂ ਬਾਹਰ ਆਏ ਹਾਂ, ਤਾਂ ਕਿ ਤੁਹਾਨੂੰ ਜ਼ਿੰਦਗੀ ਅੱਛੀ ਮਿਲੇ,
1: ਦੈਟ ਇਜ਼ ਸੋ ਰਾਈਟ,
2: ਵਿਚ ਇਜ਼ ਨੋਟ, ਮਤਲਬ ਉਹ ਅਨਟਰੂ ਨਹੀਂ ਹੈ, ਝੂਠ ਨਹੀਂ ਹੈ, ਹੁੰਦਾ ਕੀ ਹੈ, ਐਜ਼ ਟਾਈਮ ਗੋਜ਼ ਬਾਏ ਅਸੀਂ, ਯੂ ਨੋ, ਘਰ ਬਣਾਉਂਦੇ ਹਾਂ, ਗੱਡੀ ਲੈਂਦੇ ਹਾਂ, ਫਿਰ ਸਾਡਾ ਦਿਲ ਕਰਦਾ ਕਿ ਚਲੋ ਬੱਚੇ ਨੂੰ ਘਰ ਚੰਗਾ ਮਿਲੇ, ਗੱਡੀ ਚੰਗੀ ਮਿਲੇ, ਲਾਈਫ ਚੰਗੀ ਮਿਲੇ, ਬਟ ਅਸੀਂ ਉਹਨਾਂ ਨੂੰ ਰਿਸਪੋਂਸੀਬਲ ਵੀ ਨਾਲ ਨਾਲ ਬਣਾਉਣਾ ਸ਼ੁਰੂ ਕਰਦੇ, ਤੁਹਾਡੇ ਕਰਕੇ ਕੀਤਾ, ਉਹਨਾਂ ਨੇ ਨਹੀਂ ਕਿਹਾ ਸੀ ਤੁਸੀਂ ਬਾਹਰ ਆਓ,
1: ਐਂਡ ਮੇਰੇ ਹਿਸਾਬ ਨਾਲ ਅਲਟੀਮੇਟਲੀ ਇਹ ਸੁਣਨ ਨੂੰ ਮਿਲ ਜਾਂਦਾ,
2: ਬਿਲਕੁਲ,
1: ਹਰ ਪੇਰੈਂਟ ਨੂੰ ਕਦੇ ਨਾ ਕਦੇ ਕਿ ਬਈ ਮੇਰੀ ਪ੍ਰੋਬਲਮ ਨਹੀਂ, ਹੈ ਨਾ, ਤੁਸੀਂ ਇੱਥੇ ਆਇਓ, ਫਿਰ ਉਹਨੂੰ ਵੀ ਆਪਾਂ ਕੈਟੇਗਰਾਈਜ਼ ਬੱਚੇ ਦੇ ਬਾਗੀ ਹੋਣ ਦੇ, ਜਾਂ ਫਿਰ ਇੱਕ ਬੱਚੇ ਦੀ ਆਪਾਂ ਕਹਿ ਸਕਦੇ ਕਿ ਬਦਤਮੀਜ਼ੀ ਕਹਾ ਦਿੰਦੇ ਹਾਂ, ਆਪਾਂ ਉਹਦੇ ਅੰਦਰ ਵੀ ਕਨੈਕਟ ਨਹੀਂ ਕਰ ਪਾਉਂਦੇ, ਹੈ ਨਾ,
2: ਗੁੱਸਾ ਆਉਂਦਾ ਕਿ ਸਾਡੀ, ਮੋਸਟਲੀ ਕਹਿੰਦੇ ਨਾ ਸਾਡੀ ਕੁਰਬਾਨੀਆਂ ਨੂੰ ਕੋਈ ਵੇਟੇਜ ਨਹੀਂ ਮਿਲ ਰਹੀ, ਪਰ ਬਿਕੋਜ਼ ਉਹ ਬੱਚਾ ਅੱਗੋਂ ਬੋਲ ਨਹੀਂ ਪਾ ਰਿਹਾ ਜਾਂ ਸੁਣਦਾ ਹੈ, ਇਜ਼ ਇਟ ਰੀਅਲੀ ਫੇਅਰ, ਕ੍ਰਿਸ਼ਨਾ, ਕਿ ਅਸੀਂ ਉਹਨਾਂ ਦੇ ਉੱਤੇ ਹੀ ਪਾਈ ਜਾਈਏ ਅਸੀਂ ਕਿਸੇ ਹੋਰ ਨੂੰ ਕਿਉਂ ਨਹੀਂ ਕਹਿ ਸਕਦੇ ਜੋ ਸਾਡੇ ਕੋਲੋਂ ਵਾਧੂ ਤਾਕਤਵਰ ਹੈ ਜਾਂ ਸਾਡੇ ਨਾਲ ਓਪੀਨੀਅਨ ਰੱਖਦੇ ਰੱਖਣ ਦੀ ਹਿੰਮਤ ਰੱਖਦਾ ਹੈ
1: That is right. ਨਹੀਂ ਆਏ ਮੈਂ ਇਹ ਦੇਖਿਆ ਚਲੋ ਆਪਾਂ ਅੱਜ ਇਸ ਕਿਉਂਕਿ ਟੋਪਿਕ ਦੇ ਉੱਪਰ ਹੈ ਨਾ ਮੈਂ ਦੇਖਿਆ ਛੋਟੇ ਤੋਂ ਛੋਟੀ ਗੱਲ 'ਤੇ ਹੈ ਨਾ ਇਹ ਤਾਂ ਚਲੋ ਹੈ ਹਰ ਕਿਸੇ ਨੂੰ ਹੁੰਦਾ ਕਿ ਯਾਰ ਮੈਂ ਜੇ ਕੁਛ ਆਪਣੀ ਨਜ਼ਰਾਂ 'ਚ ਜੇ ਮੈਂ ਕੁਛ ਵਧੀਆ ਕੀਤਾ ਅਤੇ ਸਾਰੇ ਆ ਕੇ ਮੈਨੂੰ ਕਹਿਣ ਕਿ ਤੂੰ ਬਹੁਤ ਵੈਲੀਡੇਸ਼ਨ ਹਰ ਕੋਈ ਸੀਕ ਕਰਦਾ ਹਾਂ ਅਤੇ ਪਰ ਮੈਂ ਇਹ ਵੀ ਇਹਦੇ ਅੰਦਰ ਇੱਕ ਕਹਿ ਲਓ ਨਾ ਕਿ ਆਈਸਿੰਗ ਔਨ ਦਾ ਕੇਕ ਹੈ ਕਿ ਇਹ ਤਾਂ ਹਰ ਕੋਈ ਕਰਦਾ ਹੀ ਆ ਫਿਰ ਬਾਅਦ 'ਚੋਂ ਉਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਨੋ ਮੈਂ ਕੁਛ ਗਵਾਇਆ ਵੀ ਹੈ ਤੁਹਾਡੇ ਕਰਕੇ ਪਾਉਣ ਦੀ ਗੱਲ ਤਾਂ ਹੋ ਗਈ ਕਿ ਆਈ ਹੈਵ ਮੇਡ ਦਿਸ ਦਿਸ ਦਿਸ ਹੈ ਨਾ ਇੱਕ ਉਹ ਕਿਹੜੀ ਮੂਵੀ ਸੀ ਦਿਲ ਧੜਕਨੇ ਦੋ ਦੇ ਅੰਦਰ ਆਉਂਦਾ ਨਾ ਇੱਕ ਇਸ ਤਰ੍ਹਾਂ ਦਾ ਸੀਨ ਕਿ ਵੈਨ ਅਨਿਲ ਕਪੂਰ ਫਾਦਰ ਹੁੰਦਾ ਰਣਵੀਰ ਸਿੰਘ ਦਾ ਤਾਂ ਉਹ ਸਾਰੇ ਆਪਣੀ ਸਟੋਰੀ ਦੱਸ ਰਹੇ ਹੁੰਦੇ ਅਤੇ ਰਣਵੀਰ ਸਿੰਘ ਸੇਮ ਲਿਪਸਿੰਗ ਕਰ ਰਿਹਾ ਕਿ ਉਹਨਾਂ ਨੇ ਸ਼ੋਅ ਕੀਤਾ ਕਿ ਪਤਾ ਫਾਦਰ ਸਾਹਿਬ ਨੇ
2: ਕਿ ਟਾਈਮ ਐਂਡ ਅਗੇਨ ਉਹ ਚੀਜ਼ ਰੈਪੀਟੀਸ਼ਨ ਹੋ ਗਈ ਕਿ ਮੈਂ ਪੈਦਲ ਸਕੂਲ ਜਾਂਦਾ ਸੀ ਤੁਹਾਡੇ ਲਈ ਮੈਂ ਇਹ ਸੈਕਰੀਫਾਈਸ ਕੀਤਾ
1: ਅੱਛਾ ਵੈਸੇ ਬੜਾ ਰਿਹਾ ਹੈ ਨਾ ਇਹ ਵਾਲਾ ਇਹ ਹਰ ਜਨਰੇਸ਼ਨ ਨਾਲ
2: ਕਿ ਤੈਰ ਕੇ ਜਾਂਦੇ ਸੀ ਸਕੂਲ ਨੋ ਮੈਟਰ ਵਾਟ ਦ ਕੇਸ ਵਾਸ ਬਿਕਾਜ਼ ਲੁੱਕ ਵੀ ਆਰ ਹੀਰੋਜ਼ ਆਪਣੀ ਬ੍ਰੇਨ ਦੇ ਵਿੱਚ ਦੈਟ ਇਜ਼ ਦ ਵੇ ਅਸੀਂ ਸਵੇਰੇ ਉੱਠਦੇ ਹਾਂ ਆਪਣਾ ਸਾਰੇ ਦਿਨ ਚਰਿਆ ਕਰਦੇ ਹਾਂ ਸ਼ਾਮੀ ਸੋਂਦੇ ਹਾਂ ਜੇ ਅਸੀਂ ਆਪਣੇ ਹੀਰੋ ਨਹੀਂ ਹੋਵਾਂਗੇ ਵੀਲ ਬੀ ਇਦਰ ਡਿਪਰੈਸਡ ਜਾਂ ਫਿਰ ਅਸੀਂ ਕਿੱਥੇ ਪਹੁੰਚ ਨਹੀਂ ਪਾਵਾਂਗੇ ਇਟਸ ਗੁੱਡ ਟੂ ਬੀ ਯੋਰ ਓਨ ਹੀਰੋ ਬਟ ਇਟਸ ਰੀਅਲੀ ਬੈਡ ਔਰ ਇਟ ਇਜ਼ ਰੀਅਲੀ ਨੋਟ ਫੇਅਰ ਕਿ ਜਦੋਂ ਅਸੀਂ ਆਪਣੇ ਬੱਚਿਆਂ ਕੋਲੋਂ ਆਪਣੇ ਸਪਾਊਸਿਸ ਕੋਲੋਂ ਦੈਟ ਹੀਰੋ ਵਰਸ਼ਿਪ ਦੀ ਇੱਕ ਐਕਸਪੈਕਟੇਸ਼ਨ ਰੱਖਦੇ ਹਾਂ ਵਾਟ ਵੀ ਆਰ ਡੂਇੰਗ ਆਰ ਪੇਰੈਂਟਸ ਡਿਡ ਸਾਰੀ ਦੁਨੀਆਂ ਦੇ ਕਰ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਬਟ ਬਾਰ ਬਾਰ ਜਤਾ ਕੇ ਅਸੀਂ ਉਸ ਬੱਚੇ ਕੋਲੋਂ ਕੀ ਪ੍ਰੂਫ ਕਰਨਾ ਚਾਹੁੰਦੇ ਹਾਂ ਇਹ ਸਾਡਾ ਡਰ ਹੁੰਦਾ ਹੈ ਕ੍ਰਿਸ਼ਨਾ ਜਿਹੜਾ ਸਾਡੇ ਕੋਲੋਂ ਇਹ ਚੀਜ਼ਾਂ ਬੁਲਵਾਉਂਦਾ ਸਾਨੂੰ ਡਰ ਹੈ ਕਿ ਬੁਢਾਪੇ ਦੇ ਆ ਕੇ ਬੱਚੇ ਛੱਡ ਨਾ ਦਾਨ ਉਹ ਗਲਤ ਰਾਹ 'ਤੇ ਨਾ ਪੈ ਜਾਣ ਦਿਸ ਇਜ਼ ਅ ਫੇਅਰ ਇਨ ਅ ਪੇਰੈਂਟ ਜਿਹੜਾ ਉਹਨਾਂ ਨੂੰ ਇਹ ਰਸਤਾ ਇਖਤਿਆਰ ਕਰਨ ਲਈ ਮਜਬੂਰ ਕਰਦਾ ਪਰ ਇਟ ਇਜ਼ ਨੋਟ ਦ ਰਾਈਟ ਪਾਥ ਕਿਉਂਕਿ ਜਿਹੜਾ ਥੋੜ੍ਹਾ ਬਹੁਤ ਵੀ ਤੁਹਾਡੇ ਬੱਚੇ ਕੋਲੋਂ ਤੁਹਾਨੂੰ ਕੋਆਪਰੇਸ਼ਨ ਮਿਲ ਰਹੀ ਹੈ ਇੱਜ਼ਤ ਮਾਨ ਮਿਲ ਰਿਹਾ ਉਹ ਓਵਰ ਸੈਲਿੰਗ ਦੇ ਵਿੱਚ ਜਾ ਕੇ ਨਾ ਖਤਮ ਹੋ ਜਾਂਦਾ ਹੈ
1: ਇਹਦੇ ਅੰਦਰ ਮੈਂ ਇੱਕ ਇਹ ਵੀ ਮੈਂ ਬਹੁਤ ਵੇਖਦਾ ਐਂਡ ਇਹ ਮੈਂ ਇਸ ਲੈਂਸ ਨਾਲ ਦੇਖਿਆ ਜਦੋਂ ਮੈਂ ਇੰਡੀਆ ਰਹਿੰਦਾ ਸੀ ਹੈ ਨਾ ਐਂਡ ਆਈ ਹੈਵ ਦਿਸ ਪਲੈਥੋਰਾ ਆਫ ਕਜ਼ਨਸ ਜੋ ਹੈ ਨਾ ਉੱਥੋਂ ਦੇ ਜੰਪਲ ਨੇ ਹੈ ਨਾ ਅਤੇ ਮੈਂ ਕਈ ਵਾਰੀ ਹੈਰਾਨ ਹੋਣਾ ਕਿ ਯਾਰ ਇਹ ਜ਼ਿਆਦਾ ਚੀਜ਼ਾਂ ਫੋਲੋ ਕਰਦੇ ਆ ਸਾਡੇ ਕਲਚਰ ਦੀਆਂ ਜਿਹੜੀਆਂ ਅਸੀਂ ਮਤਲਬ ਉਹ ਇੱਕ ਕਹਾਵਤ ਹੈ ਨਾ ਜਿਹੜਾ ਹਰਿਦੁਆਰ ਰਹਿੰਦਾ ਰੋਜ਼ ਗੰਗਾ ਨਹਾ ਨਹੀਂ ਜਾਂਦਾ ਹੈ ਨਾ ਉਹ ਵਾਲੀ ਗੱਲ ਕਿ ਮੈਂ ਇਹ ਦੇਖਦਾ ਮੈਂ ਹੁਣ ਇੱਥੇ ਵੀ ਆ ਕੇ ਕਈ ਵਾਰੀ ਦੇਖਦਾ ਸਾਇਲੈਂਟਲੀ ਆਏ ਅੰਡਰਸਟੈਂਡ ਕਿ ਕਈ ਲੋਕ ਆਪਣੀ ਪਰਸਨੈਲਿਟੀ ਉਹ ਤਾਂ ਹਰ ਪੇਰੈਂਟ ਕਰਦਾ ਵੈਸੇ ਪਰ ਆਪਣਾ ਜੋ ਕਲਚਰ ਛੱਡ ਕੇ ਆਇਆ ਜੋ ਬੱਚੇ ਲਈ ਬਿਲਕੁਲ ਫੋਰਨ ਆ ਜੋ ਸ਼ਾਇਦ ਗੋਰੇ ਦੇ ਬੱਚੇ ਲਈ ਵੀ ਫੋਰਨ ਆ ਉਹਨਾਂ ਹੀ ਉਸ ਬੱਚੇ ਲਈ ਉਹ ਵੀ ਥੋਪਣਾ ਹੋਰ ਕੱਟੜਤਾ ਨਾਲ ਥੋਪਣ ਦੀ ਕੋਸ਼ਿਸ਼ ਕਰਨਾ ਈਵਨ ਈਵਨ ਇਫ ਯੂ ਲਾਈਕ ਅ ਸਰਟਨ ਸਪੋਰਟ ਕਿ ਮੈਂ ਕਰਦਾ ਸੀ ਤੂੰ ਵੀ ਉਹੀ ਵਾਲੀ ਸਪੋਰਟ ਖੇਲ ਹੈ ਨਾ ਕਿ ਇਹ ਵੀ ਅੱਛਾ
2: ਇਹ ਬਹੁਤ ਜ਼ਿਆਦਾ ਇੱਥੇ
1: ਕ੍ਰਿਸ਼ਨ ਬਹੁਤ ਜ਼ਿਆਦਾ
2: ਤੁਹਾਨੂੰ ਪਤਾ ਹੈ ਮਤਲਬ ਐਜ਼ ਆ ਸੈਡ ਇਟ ਇਜ਼ ਅ ਫੇਅਰ ਇਹ ਸਭ ਤੋਂ ਜ਼ਿਆਦਾ ਫੇਅਰ ਤੋਂ ਟ੍ਰਿਗਰ ਹੁੰਦਾ ਹੈ ਦੂਜਾ ਹੁੰਦਾ ਮੈਂ ਇਹ ਵਰਡ ਮੈਨੂੰ ਗੁਰਜੋਤ ਜੀ ਨੇ ਸਿਖਾਇਆ ਸੀ ਅਣਖ ਆਈ ਯੂਸ ਟੂ ਸੇ ਇਟ ਰੋਂਗ ਬਿਕਾਜ਼ ਪ੍ਰਾਈਡ ਯੂ ਨੋ ਵੀ ਫੀਲ ਕਿ ਮੈਂ ਕੱਲ੍ਹ ਨੂੰ ਜਾ ਕੇ ਮੇਰੇ ਰਿਸ਼ਤੇਦਾਰ ਕਹਿਣਗੇ ਤੁਹਾਡਾ ਬੱਚਾ ਇਹ ਨਹੀਂ ਕਰਦਾ ਲੋਕੀ ਕੀ ਕਹਿਣਗੇ ਨੋਬਡੀ ਕੇਅਰਸ ਕ੍ਰਿਸ਼ਨਾ
1: ਮੈਨੂੰ ਅੱਜ ਤੱਕ ਕੋਈ ਚਾਰ ਬੰਦੇ ਹੀ ਨਹੀਂ ਮਿਲੇ ਜਿਹੜੇ ਕੁਝ ਨਾ ਕੁਝ ਕਹਿ ਰਹੇ
2: ਮੈਂ ਅੱਜ ਤੱਕ ਪ੍ਰੋਬਲਮ ਕੀ ਹੈ ਤੁਹਾਡੀ ਸੋਚ ਤੁਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਹੈ ਪਰ ਉਹਦਾ ਪ੍ਰਾਈਸ ਤੁਹਾਡੇ ਬੱਚੇ ਪੇ ਕਰ ਰਹੇ ਨੇ ਤੇ ਜੇ ਤੁਸੀਂ ਆਪਣੇ ਉੱਤੇ ਆ ਕੇ ਗੱਲ ਸੋਚੋ ਲੋਕੀ ਤਾਂ ਇਹ ਵੀ ਕਹਿ ਸਕਦੇ ਨੇ ਆਪਣਾ ਭਾਈਚਾਰਾ ਛੱਡ ਕੇ ਆਪਣਾ ਘਰ ਛੱਡ ਕੇ ਬਾਹਰ ਚਲਾ ਗਿਆ
1: ਹਾਂ ਮਤਲਬ
2: ਬਟ ਤੁਸੀਂ ਉਹ ਸੁਣਨ ਲਈ ਤਿਆਰ ਹੋ ਬਿਕਾਜ਼ ਉਹ ਤੁਹਾਡੇ ਲਈ ਬੈਟਰ ਹੈ ਸੋ ਦਿਸ ਇਜ਼ ਹਿਪੋਕ੍ਰੇਸੀ ਕਿ ਅਸੀਂ ਆਪ ਤਾਂ ਕਈ ਡਿਸੀਜਨ ਲਾਈਫ ਦੇ ਵਿੱਚ ਲਿੱਤੇ ਜਿਹੜੇ ਸਾਡੇ ਸੱਭਿਆਚਾਰ ਤੋਂ ਬਾਹਰ ਸੀਗੇ ਆਵਰ ਟ੍ਰੈਡੀਸ਼ਨਲ ਵੇਜ਼ ਆਫ ਲਿਵਿੰਗ ਉਹਦੇ ਕੋਲੋਂ ਬਾਹਰ ਸੀਗੇ ਆਹ ਟ੍ਰੈਡੀਸ਼ਨ ਸੇਜ਼ ਕਰ ਰਹੋ ਪੇਰੈਂਟਸ ਦੇ ਨਾਲ ਲਓ ਜ਼ਮੀਨ ਨਾਲ ਜੁੜ ਕੇ ਰਹੋ ਜੋ ਤੁਹਾਡੇ ਫੈਮਿਲੀ ਦਾ ਕੰਮ ਹੈਗਾ ਉਹ ਅੱਗੇ ਵਧਾਓ ਬਿਲਕੁਲ ਬਟ ਤੁਸੀਂ ਉਹ ਛੱਡ ਕੇ ਇੱਕ ਬਾਹਰ ਦੇ ਦੇਸ਼ ਆਏ ਹੋ ਬਾਹਰ ਦੇ ਦੇਸ਼ ਆ ਕੇ ਤੁਸੀਂ ਇਸ ਕੰਟਰੀ ਦੀ ਚੰਗੀ ਗੱਲਾਂ ਅਪਣਾਓ ਤੇ ਆਪਣੇ ਦੇਸ਼ ਦੀ ਚੰਗੀ ਗੱਲਾਂ ਕੰਟੀਨਿਊ ਕਰੋ ਦਿਸ ਇਜ਼ ਵਾਟ ਇਜ਼ ਵੀ ਕਾਲ ਬੈਸਟ ਆਫ ਬੋਥ ਵਰਲਡਸ
1: ਇੱਕ ਮਿਡਲ ਗਰਾਊਂਡ ਤਾਂ ਚਾਹੀਦਾ ਹੈ ਨਾ
2: ਜੇ ਮੇਰਾ ਬੱਚਾ ਆ ਕੇ ਮੈਨੂੰ ਕਹਿੰਦਾ ਹੈ ਫੋਰ ਐਗਜ਼ਾਮਪਲ ਯੂ ਨੋ ਵੀ ਹੈਵ ਅ ਸਟ੍ਰਿਕਟ ਰੂਲ ਇਨ ਦਾ ਹਾਊਸ ਨੋ ਸਲੀਪ ਓਵਰਸ
1: ਓਕੇ
2: ਐਂਡ ਪਹਿਲਾਂ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਯੂ ਨੋ ਯੂ ਪੇਰੈਂਟਸ ਡੋਂਟ ਗੈਟ ਇਟ ਇੱਥੇ ਤਾਂ ਕਲਚਰ ਹੈਗਾ ਐਂਡ ਵਾਟ ਆਈ ਡਿਡ ਵਾਜ਼ ਰਾਦਰ ਦੈਨ ਉਹਨਾਂ ਨੂੰ ਸ਼ਟ ਡਾਊਨ ਕਰਨ ਤੋਂ ਮੇਡ ਅ ਗਰੁੱਪ ਆਫ ਫਾਈਵ ਲਾਈਕ ਉਹਦੇ ਬੜੇ ਜਿਹੜੇ ਕਲੋਜ਼ ਫਰੈਂਡਸ ਸੀ ਉਹਦੇ ਮਦਰ ਦੇ ਨਾਲ ਮੈਂ ਕਾਫੀ ਤੇ ਗਈ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਉਹਦੇ ਵਿੱਚ ਦੋ ਇਟਾਲੀਅਨ ਇੱਕ ਪ੍ਰੋਪਰ ਗੋਰੀ ਤੇ ਮੈਂ ਕਿਹਾ ਵੀ ਮੇਰਾ ਮੈਨੂੰ ਡਰ ਲੱਗਦਾ ਸਲੀਪ ਓਵਰ ਦੀ ਪਰਮਿਸ਼ਨ ਦੇਣ ਲਈ ਤੇ ਬਾਕੀ ਦੀ ਚਾਰ ਮਦਰਸ ਯੂ ਵਿਲ ਬੀ ਸਰਪ੍ਰਾਈਜ਼ਡ ਦੇ ਆਰ ਨਾਟ ਇੰਡੀਅਨ ਉਹਨਾਂ ਨੇ ਕਿਹਾ ਸਾਡੇ ਵੀ ਰੂਲ ਹੈ ਅਸੀਂ ਵੀ ਸਲੀਪ ਓਵਰ ਲਈ ਨਹੀਂ ਭੇਜਦੇ ਨਾਓ ਆਈ ਹੈਡ ਅ ਸੋਲਿਡ ਗਰਾਊਂਡ ਟੂ ਗੋ ਬੈਕ ਟੂ ਮਾਈ ਸਨ ਐਂਡ ਸੇ ਇਟਸ ਨਾਟ ਕਲਚਰਲ ਇਟਸ ਅ ਪੇਰੈਂਟ ਥਿੰਗ ਸੋ ਅਸੀਂ ਦੋ ਚੀਜ਼ਾਂ ਨੂੰ ਸੈਪਰੇਟ ਕਰਨਾ ਇੱਕ ਪੇਰੈਂਟਿੰਗ ਹੈ that means difference between right and wrong and what your beliefs are jive sleep over le nahi jana good and bad touch all these are parents correct cheez sikhao bacche nu par hinduism de vich sikhism de vich christianity de vich eh nahi hunda this is don't there is a fine line between parenting and putting a religious barrier cultural barrier to things
1: language barrier
2: for example if I tell my child ki main kisi particular ilake to ha assi english vi sadi nahi hai bhai tusi is country de vich aaye ho
1: ha you can't help it
2: you can't tuhade bacche ne kal nu isi school de vich jana jithe common language english hai
1: you shouldn't be at least you shouldn't be taking pride ki mainu eh bhasha nahi aandi
2: plus
1: fir hai na ki
2: you know je punjabi aandi hai ghar de vich boli jandi hai please bacche nu punjabi sikhao main apni daughter nu hindi school bheja not because it was a culturally driven decision krishna main chahndi si kal nu jadon oh india jaye utthe sign board padhe utthe koi you know article padhe she should not feel handicapped ki mainu ye cheez aandi nahi hai meri beti ne japanese vi sikhi hai oh mere india di oh nahi hai french vi sikhi hai assi france gaye she was very comfortably having that conversation to ulta mainu lag raha si ki kaash sade kol e option hundi
1: so right
2: so never bully down your child kehkar ki eh sada virsa ya oh nahi jo cheez ohna layi changi hai give it to them
1: ਇੱਕ ਇਹ ਵੀ ਚੀਜ਼ ਨਾ ਮੇਰੇ ਅਚਾਨਕ ਮਾਇੰਡ 'ਚ ਆਈ ਮੈਨੂੰ ਖਿਆਲ 'ਚ ਆਈ ਮੈਂ ਇਹ ਵੀ ਦੇਖਦਾ ਕਿ ਦੇਰ ਇਜ਼ ਹੁਣ ਆਪਾਂ ਇੱਕ ਪੱਖ ਵੇਖ ਲਿੱਤਾ ਨਾ ਇਹਦੇ ਅੰਦਰ ਮੈਂ ਇਹ ਵੀ ਬਹੁਤ ਵਾਰੀ ਦੇਖਿਆ ਦੇਰ ਇਜ਼ ਓਵਰ ਪੇਰੈਂਟਿੰਗ ਇਫ ਦੈਟਸ ਦਾ ਰਾਈਟ ਵਰਡ
2: ਐਂਡ ਇਟ ਇਜ਼ ਅ ਰਾਈਟ ਵਰਡ
1: ਇਟਸ ਟੂ ਮੱਚ ਆਫ ਸਪੂਨ ਫੀਡਿੰਗ ਔਰ ਸਮਥਿੰਗ ਮੇ ਬੀ ਸ਼ਾਇਦ ਇੱਦਾਂ ਦਾ ਸਿਸਟਮ ਨਹੀਂ ਹੈ ਇੱਥੇ ਕਿ ਇੱਕ ਪੁਆਇੰਟ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਆਉਂਦੇ ਹੋ ਇੰਡੀਆ ਤੁਸੀਂ ਬਹੁਤ ਫਰੀ ਜੇ ਹੋ ਜਾਂਦੇ ਹੋ ਐਟਲੀਸਟ from the generation or the part of india that i come from ki tusi you are kind of on your own ki sham nu tusi bahar apne hisab nal apne doston yaar nal khel rahe ho hai na thode bade ho gaye ghum fir rahe ho main itthe de bachchan de andar is tarah di cheez dekhda nahi ta main kai wari eh bhi vekhda ki they are very much spoon fed everything oh bhaave ki kehnde meri khud di soch vi hove fir again ohi gall hai ki oh ik place of insecurity to je koi cheez aandi hai i keep on feeding something which is ਥੋੜਾ ਹਿਪੋਕ੍ਰੀਟਿਕ ਵੀ
2: ਇਟ ਇਜ਼ ਇਨਸਿਕਿਉਰਿਟੀ ਔਰ ਅ ਫੇਕ ਕੰਪੀਟੀਸ਼ਨ ਦੈਟ ਵੀ ਬ੍ਰਿੰਗ ਵਿਦ ਅਸ ਫਰੋਮ ਓਵਰਸੀਜ਼ ਇੱਥੇ ਜਿਹੜੇ ਐਜ਼ ਆ ਸੈਡ ਇਮੀਗ੍ਰੈਂਟ ਪੇਰੈਂਟ ਨਾ ਆਪਣਾ ਬੋਝ ਨਾਲ ਲੈ ਕੇ ਤੁਰੇ ਹੋਏ ਨੇ ਫੋਰ ਐਗਜ਼ਾਮਪਲ ਆਈ ਵਰਕ ਇਨ ਅ ਕੋਪਰੇਟ ਇਨਵਾਇਰਮੈਂਟ ਉੱਥੇ ਚਾਰ ਗੋਰੇ ਗੱਲ ਕਰਦੇ ਨੇ ਕੋਈ ਫੁੱਟੀ ਦੀ ਗੱਲ ਕਰ ਰਿਹਾ ਕੋਈ ਬੈਡਮਿੰਟਨ ਦੀ ਗੱਲ ਕਰ ਰਿਹਾ ਮੈਨੂੰ ਲੱਗਦਾ ਯਾਰ ਜੇ ਮੈਨੂੰ ਬਚਪਨ 'ਚ ਨਹੀਂ ਮਿਲਿਆ ਮੈਂ ਆਪਣੇ ਬੱਚੇ ਨੂੰ ਸਭ ਸਿਖਾਵਾਂਗੀ ਤਾਂ ਕਿ ਕੱਲ੍ਹ ਨੂੰ ਗੋਰਿਆਂ ਨੂੰ ਜਵਾਬ ਦੇ ਦੈਟ ਇਜ਼ ਅ ਰੋਂਗ ਮੈਂਟੈਲਿਟੀ
1: ਉਹ ਕਹਿ ਰਹੇ ਕਿ ਸਿਵਲ ਵਾਰ ਚੱਲ ਨਹੀਂ ਰਿਹਾ ਕਿਤੇ ਪਰ ਆਪਾਂ ਤਿਆਰ
2: ਪੇਰੈਂਟ ਦੇ ਦਿਮਾਗ ਦੇ ਵਿੱਚ ਹੈ ਕਿ ਮੈਂ ਇਹਨੂੰ ਐਂਡ ਦੇ ਆਰ ਮੈਨੀ ਰੀਜ਼ਨਸ ਫੋਰ ਓਵਰ ਪੇਰੈਂਟਿੰਗ ਐਸ ਆਈ ਕਾਲ ਇਟ ਇਨਸਿਕਿਉਰਿਟੀ ਫੇਕ ਕੰਪੀਟੀਸ਼ਨ ਇਨ ਦ ਬ੍ਰੇਨ ਕਿ ਮੈਂ ਇੱਕ ਕੰਪੀਟੀਸ਼ਨ ਪੁਆਇੰਟ ਰੱਖ ਲਿਆ ਮੈਂ ਬੱਚੇ ਨੂੰ ਤਿਆਰ ਕਰ ਰਹੀ ਹਾਂ ਉਸ ਕੰਪੀਟੀਸ਼ਨ ਲਈ ਸਮ ਪੇਰੈਂਟਸ ਡੂ ਇਟ ਬਿਕਾਜ਼ ਦੇ ਵਾਂਟ ਟੂ ਕੀਪ ਦੇਅਰ ਬੱਚਾ ਇੰਨਾ ਬਿਜ਼ੀ ਕਿ ਹੋਰ ਪੁੱਠੇ ਪਾਸੇ ਦਿਮਾਗ ਨਾ ਜਾਏ ਠੀਕ ਹੈ ਅਗਰੀਡ ਥੋੜ੍ਹਾ ਬਿਜ਼ੀ ਰੱਖੋ
1: ਫਾਈਨ ਵੀ ਹੈ
2: ਬਟ ਓਨਾ ਨਾ ਕਰ ਦਿਓ ਕਿ ਐਟ ਦ ਡੇ ਨੋ ਹੈਵ ਫਿਰ ਵੀ ਜਵਾਕ ਹੀ ਯੂ ਨੋ ਹੀ ਨੀਡਸ ਅ ਮੈਂਟਲ ਬ੍ਰੇਕ ਔਰ ਸ਼ੀ ਨੀਡਸ ਅ ਮੈਂਟਲ ਬ੍ਰੇਕ ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ ਉਹਨਾਂ ਨੂੰ ਇੱਕ ਲੈਜਰ ਟਾਈਮ ਫੋਨ ਦੇ ਉੱਤੇ ਵੀ ਚਾਹੀਦਾ ਹੈ ਜੇ ਤੁਸੀਂ ਬਿਲਕੁਲ ਫੋਨ ਬੰਦ ਕਰ ਦੋਗੇ ਜਿਸ ਬੱਚੇ ਦੇ ਹੱਥ ਦੇ ਵਿੱਚ ਉਹ ਫੋਨ ਦੇਖੇਗਾ ਉਹਨੂੰ ਲੱਗੇਗਾ ਪਤਾ ਨਹੀਂ ਕੀ ਚੀਜ਼ ਹੈ ਐਜ਼ ਅ ਪੇਰੈਂਟ ਇਹ ਤੁਹਾਡੀ ਸਭ ਤੋਂ ਪਹਿਲੀ ਰਿਸਪੋਂਸੀਬਿਲਿਟੀ ਹੈ ਤੁਸੀਂ ਉਹਦੀ ਸਭ ਤੋਂ ਵੱਡੀ ਸੇਫ ਜ਼ੋਨ ਹੋ ਤੁਸੀਂ ਉਹਨੂੰ ਇੰਟਰੋਡਿਊਸ ਕਰਨਾ ਹਰ ਇੱਕ ਚੀਜ਼ ਦੇ ਨਾਲ ਜੇ ਤੁਸੀਂ ਉਹਨੂੰ ਰੋਕ ਦੋਗੇ ਐਕਸਪਲੇਨ ਨਹੀਂ ਕਰੋਗੇ ਐਜੂਕੇਟ ਨਹੀਂ ਕਰੋਗੇ ਕੋਈ ਹੋਰ ਐਜੂਕੇਟ ਕਰੇਗਾ ਤੇ ਉਹ ਐਜੂਕੇਸ਼ਨ ਭਾਰੀ ਪਏਗੀ ਤੇ ਕਰੇਗਾ
1: ਹਾਂ ਇਹ ਹੋਏਗਾ
2: ਉਹ ਕਦੇ ਨਾ ਕਦੇ ਐਕਸਪੋਜਰ ਦੇ ਵਿੱਚ ਆਏਗਾ ਤੁਸੀਂ ਉਹਨੂੰ 24 ਘੰਟੇ ਘਰ ਚ ਬੰਦ ਕਰਕੇ ਰੱਖ ਲਓ ਸਕੂਲ ਜਾਏਗਾ 8 ਘੰਟੇ ਆਪਣੇ ਦੋਸਤਾਂ ਨਾਲ ਬਿਤਾਏਗਾ ਜਾਂ ਬਿਤਾਏਗੀ ਸੋਰੀ ਵੈਨ ਆਈ ਸੇ ਬਿਤਾਏਗਾ ਆਈ ਐਮ ਟਾਕਿੰਗ ਅਬਾਊਟ ਇਨ ਜਨਰਲ ਬੋਇਜ਼ ਐਂਡ ਗਰਲ
1: ਜੈਂਡਰ ਨਿਊਟਰਲ ਗੱਲ
2: ਜੈਂਡਰ ਨਿਊਟਰਲ ਨਾਟ ਬਿਕਾਜ਼ ਆਈ ਥਿੰਕ ਇਟਸ ਵੈਰੀ ਈਜ਼ੀ ਫਲੋ ਦੇ ਵਿੱਚ ਨਿਕਲਦਾ ਪਰ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ 8 ਆਵਰਸ ਦੇ ਸਪੈਂਡ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਜਦੋਂ ਉਹ ਦੇਖਣਗੇ ਘਰ ਦੇ ਵਿੱਚ ਮਾਹੌਲ ਬੜਾ ਸਟ੍ਰਿਕਟ ਹੈ ਭਾਵੇਂ ਤੁਸੀਂ ਉਸ ਬੱਚੇ ਦੀ ਭਲਾਈ ਲਈ ਕੀਤਾ ਬ੍ਰੇਨ ਚਾਈਲਡ ਕਿਉਂ ਕਹਿੰਦੇ ਨੇ, ਯੰਗ ਅਡਲਟਸ ਕਿਉਂ ਕਹਿੰਦੇ ਨੇ, ਤੁਹਾਨੂੰ ਉਹਦਾ ਕੇਅਰ ਟੇਕਰ ਕਿਉਂ ਕਹਿੰਦੇ ਨੇ? ਕਿਉਂਕਿ ਉਹਦਾ ਦਿਮਾਗ ਇੰਨਾ ਸਟਰੋਂਗ, ਉਹਨੇ ਦੁਨੀਆਂ ਨਹੀਂ ਦੇਖੀ ਨਹੀਂ ਹੈਗਾ ਕਿ ਉਹ ਉਸ ਕੰਟਰੋਲ ਨੂੰ ਆਪਣੇ ਲਈ ਠੀਕ ਸਮਝੇ। ਤੁਸੀਂ ਇੱਕ 30 ਸਾਲ ਦੀ ਬ੍ਰੇਨ ਜਾਂ 40 ਸਾਲ ਦੀ ਬ੍ਰੇਨ ਜਾਂ 20 ਸਾਲ ਦੀ ਬ੍ਰੇਨ ਇੱਕ 4 ਸਾਲ ਦੀ ਬ੍ਰੇਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ, ਤੁਸੀਂ 14 ਸਾਲ ਦੇ ਨਾਲ ਵੀ ਨਹੀਂ ਕਰ ਸਕਦੇ। ਮਾਈ ਸਨ ਇਜ਼ 16, 16 ਸਾਲ ਦਾ, ਮੈਨੂੰ ਉਹਦੇ ਬ੍ਰੇਨ ਲੈਵਲ ਦੇ ਆ ਕੇ ਗੱਲ ਕਰਨੀ ਪੈਂਦੀ ਹੈ, ਕਿਉਂਕਿ ਸਮ ਟਾਈਮਸ ਯੂ ਨੋ ਹੀ ਰੀਜ਼ਨਸ ਵਿਦ ਮੀ, ਆਈ ਹੈਵ, ਮੇਰੇ ਦੋਨੋਂ ਬੱਚੇ ਹੈਵ ਰੇਸਡ ਟੂ ਹੈਵ ਐਨ ਓਪੀਨੀਅਨ ਐਂਡ ਆਸਕ ਮੀ ਕੁਐਸਚਨਸ ਐਂਡ ਦੇ ਚੈਲੰਜ ਮੀ। ਕਈ ਵਾਰ ਤਾਂ ਮੈਂ ਆਪ ਸੋਚਦੀ ਹਾਂ ਕਿ ਗਲਤ ਹੋ ਗਿਆ, ਇੰਨਾ ਚੈਲੰਜ ਕਰ ਜਾਂਦੇ ਹੋ, ਅੱਧੇ ਟਾਈਮ ਤਾਂ ਮੇਰੇ ਕੋਲ ਜਵਾਬ ਨਹੀਂ ਹੁੰਦਾ। ਸੋ ਮਾਈ ਸਨ ਵਿਲ ਚੈਲੰਜ ਮੀ ਕਿ ਮੰਮਾ ਬਟ ਕਿਉਂ। ਹੁਣ ਕਈ ਵਾਰ ਗੁੱਸੇ ਚ ਮੇਰੇ ਮੂੰਹ ਤੋਂ ਵੀ ਨਿਕਲਦਾ ਕਿਉਂਕਿ ਮੈਂ ਮੰਮਾ ਮੈਂ ਕਹਿ ਰਹੀ ਹਾਂ, ਬਟ ਦੈਟਸ ਨੋਟ ਵੈਲਿਡ ਆਨਸਰ।
1: ਅਲਟੀਮੇਟਲੀ
2: ਅਲਟੀਮੇਟਲੀ ਯੂ ਹੈਵ ਟੂ ਗੈਟ ਡਾਊਨ ਟੂ ਅ ਪੁਆਇੰਟ ਜਿੱਥੇ ਯੂ ਹੈਵ ਟੂ ਬੀ ਵੈਰੀ ਓਨੈਸਟ ਵਿਦ ਯੋਰ ਚਾਈਲਡ ਐਂਡ ਸੇ ਬੇਟਾ ਜੇ ਤੂੰ ਬਾਹਰ ਗਿਆ ਤੇਰੇ ਸੱਟ ਲੱਗ ਗਈ, ਆਈ ਵੋਂਟ ਬੀ ਏਬਲ ਟੂ ਬੇਅਰ ਦੈਟ, ਮੋਰ ਦੈਨ ਤੇਰੀ ਸੱਟ ਤੋਂ ਆਈ ਐਮ ਸਕੇਅਰਡ ਅਬਾਊਟ ਇਮੋਸ਼ਨਲ ਟਰਾਮਾ ਅਤੇ ਮੈਂ ਨਹੀਂ ਬਰਦਾਸ਼ਤ ਕਰ ਪਾਊਂਗੀ, ਤੂੰ ਚਾਹੁੰਦਾ ਮੰਮੀ ਨੂੰ ਕੁਛ ਹੋਏ, ਸੋ ਦਿਸ ਇਜ਼ ਮਾਈ ਫੀਅਰ ਐਂਡ ਯੂ ਨੀਡ ਟੂ ਫਿਕਸ ਇਟ ਵਿਦ ਮੀ। ਜਦੋਂ ਤੁਸੀਂ ਉਸ ਲੈਵਲ 'ਤੇ ਆਪਣੇ ਬੱਚੇ ਦੇ ਨਾਲ ਗੱਲ ਕਰਦੇ ਹੋ ਨਾ, ਹੀ ਅੰਡਰਸਟੈਂਡਸ। ਪਰ ਜੇ ਤੁਸੀਂ ਕਹੋਗੇ ਬਸ ਮੈਂ ਕਹਿ ਰਹੀ ਹਾਂ ਕੁਛ ਹੋ ਜਾਏਗਾ, ਇੱਥੇ ਕਿਸੇ ਤੇ ਭਰੋਸਾ ਨਹੀਂ ਕਰਨਾ।
1: ਹਾਂ, ਮਤਲਬ ਇਹ ਗੱਲ ਕਰਨ ਦਾ ਰੱਖਣ ਦਾ ਵੀ ਤਰੀਕਾ,
2: ਯੂ ਐਂਡ ਟਰਾਈ ਕਰੋ ਆਪਣੇ ਬੱਚਿਆਂ ਦੇ ਨਾਲ ਜਿੰਨੀ ਓਨੈਸਟੀ ਵਰਤ ਸਕੋ ਨਾ, ਦੇ ਆਰ ਵੈਰੀ ਸਮਾਰਟ। ਕ੍ਰਿਸ਼ਨਾ, ਅੱਜ ਦੀ ਜਨਰੇਸ਼ਨ ਜਿੱਦਾਂ ਜਿੱਦਾਂ ਵੱਧਦੀ ਜਾ ਰਹੀ ਹੈ, ਉਹ ਇੰਨੀ ਸਮਾਰਟ ਹੈ, ਅੱਛਾ ਉਹ ਤੁਹਾਨੂੰ ਹਾਂਜੀ ਹਾਂਜੀ ਕਰ ਜਾਣਗੇ ਕਿ ਤੁਹਾਨੂੰ ਲੱਗੇਗਾ ਮੇਰਾ ਪੁਆਇੰਟ ਕਲੀਅਰ ਹੋ ਗਿਆ, ਪਰ ਉਹ ਮਨ ਦੇ ਵਿੱਚ ਸੋਚ ਰਹੇ ਹੋਣਗੇ ਕਿ ਕਿਸੇ ਹੋਰ ਨੂੰ ਜਾ ਕੇ ਬੇਵਕੂਫ ਬਣਾਓ। They know what you're talking about.
1: Oh, kahawat bhi na kehn bhi hai ki we are all living on a borrowed land from our future generation. So wali gal hai na ki aaj da jinna vi tamma jamma social media to leke appa jo vaise vi jo pop culture jinnu appa keh denne hai ki oh ta aaj de young adult de layi hai, we are to always trying to catch up ha na at one point or the other, but it's very great that you use the terminology hai na safe zone wali. Now I know and you know ki koi bhi khas kar apne khud de blood de naal kadi bhi is tarike naal nahi bartav karda ki yaar main unlikable lagga hai na. Shayad bahut purane time te ek hunda hoya ki mera dar hove, hun mere khayal naal shayad jehdi hun wali generation of parents hai, jo main kehsa na thodi generation of parents hai, they also wouldn't want ki mere bacche daran mere to
2: hai na.
1: But ਜੇ ਫਿਰ ਵੀ ਇੱਕ ਕਨੈਕਟ ਨਹੀਂ ਹੈ ਬੱਚੇ ਦੇ ਨਾਲ, ਦੇ ਆਰ ਅਨਏਬਲ ਟੂ ਹੈਵ ਇਟ, ਹਾਊ ਟੂ ਬਿਕਮ ਅ ਸੇਫਟੀ ਨੈਟ ਫੋਰ ਯੋਰ ਕਿਡਸ?
2: ਦੇ ਉਹ ਨਾ ਤੁਹਾਡੇ ਰਿਐਕਸ਼ਨ ਭਾਵਦੇ ਨੇ। ਫੋਰ ਐਗਜ਼ਾਮਪਲ, ਉਹਨਾਂ ਨੇ ਤੁਹਾਡੇ ਕੋਲੋਂ ਕੁਛ ਛੁਪਾਇਆ, ਇਟ ਕੁਡ ਬੀ ਫੋਰ ਮੈਨੀ ਰੀਜ਼ਨਸ, ਜਿਹੜੇ ਉਹ ਡਰਦੇ ਨੇ ਤੁਹਾਡੇ ਕੋਲੋਂ, ਕਰੈਕਟ, ਹੋ ਸਕਦਾ ਸੀ ਪਹਿਲਾਂ ਗੁੱਸਾ ਹੋਏ ਹੋਣ, ਹੋ ਸਕਦਾ ਸੀ ਕਦੀ ਕੁਛ ਕਿਹਾ ਵੀ ਨਹੀਂ ਤਾਂ ਵੀ ਬੱਚੇ ਦੇ ਮਨ 'ਚ ਡਰ ਹੈ, ਉਸਨੇ ਕਿਸੇ ਹੋਰ ਦੇ ਬੱਚੇ ਨੂੰ ਕੁਟਾਈ ਖਾਂਦੇ ਦੇਖ ਲਿਆ ਹੋਏ ਜਾਂ ਕੁਛ ਵੀ, ਐਂਡ ਉਸਨੇ ਬਣਾ ਲਿਆ ਕਿ ਮੇਰੇ ਪੇਰੈਂਟਸ ਮਾਰਨਗੇ। ਕਦੇ ਨਾ ਕਦੇ ਤੁਹਾਡੇ ਬੱਚੇ ਦੀ ਕੋਈ ਨਾ ਕੋਈ ਗੱਲ ਫੜੀ ਜਾਂਦੀ ਹੈ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਯੂ ਨੋ ਦਿਸ ਚਾਈਲਡ ਹੈਜ਼ ਮੇਡ ਅ ਮਿਸਟੇਕ। ਐਟ ਦੈਟ ਪੁਆਇੰਟ ਇਨ ਟਾਈਮ ਟੂ ਕੰਟਰੋਲ ਯੋਰ ਰਿਐਕਸ਼ਨ, ਉਸ ਵੇਲੇ ਕੁਛ ਨਹੀਂ ਕਹਿਣਾ, ਉਹ ਹੁਣ ਤਾਂ ਚੀਜ਼ ਹੋ ਚੁੱਕੀ ਹੈ, ਇਟ ਹੈਜ਼ ਆਲਰੇਡੀ ਅਕਰਡ, ਵਾਟ ਯੂ ਕੈਨ ਡੂ ਇਜ਼ ਯੂ ਕਾਂਟ ਪ੍ਰੀਵੈਂਟ ਇਟ, ਪਰ ਅੱਗੇ ਤੋਂ ਨਾ ਹੋਏ। ਐਟ ਦੈਟ ਪੁਆਇੰਟ ਇਨ ਟਾਈਮ 24 ਘੰਟੇ ਲੰਘਣ ਦੇਣੇ ਨੇ,
1: ਓਕੇ,
2: ਬਿਕਾਜ਼ 24 ਆਵਰਸ ਉਹਦੀ ਐਂਗਜ਼ਾਇਟੀ ਸੈਟਲ ਇਨ ਹੋ ਜਾਏਗੀ, ਉਹਨੇ ਦੇਖ ਲਿਆ ਕਿ ਅੱਗੋਂ ਰਿਐਕਸ਼ਨ ਨਹੀਂ ਆਇਆ, ਦੈਨ ਯੂ ਹੈਵ ਟੂ ਸਿਟ ਯੋਰ ਚਾਈਲਡ ਡਾਊਨ, ਬਿਠਾਓ ਅਤੇ ਬੜੇ ਪਿਆਰ ਦੇ ਨਾਲ ਕਹੋ ਕਿ ਪੁੱਤਰ ਜੀ ਇਹ ਹੋਇਆ, ਸਹੀ ਹੋਇਆ, ਬੱਚੇ ਕੋਲੋਂ ਬੁਲਵਾਓ, ਜੇ ਉਹ ਕਹਿੰਦਾ ਸਹੀ ਹੋਇਆ ਤਾਂ ਸਮਝੋ ਇਹਦਾ ਮਤਲਬ ਕਿ ਉਹ ਅੱਗੇ ਵੀ ਦੁਬਾਰਾ ਉਹੀ ਚੀਜ਼ ਕਰੇਗਾ ਕਿਉਂਕਿ ਉਹਦੇ ਦਿਮਾਗ 'ਚ ਸਹੀ ਹੈ। ਆਸਕ ਦ ਕੁਐਸਚਨ, ਜੇ ਤੁਹਾਨੂੰ ਲੱਗਦਾ ਸਹੀ ਹੈ ਤਾਂ ਕਿਉਂ ਸਹੀ ਹੈ, ਉਹ ਜਦੋਂ ਆਪਣੀ ਐਕਸਪਲੇਨੇਸ਼ਨ ਦੇ ਤਾਂ ਆਪਣਾ ਪੱਖ ਰੱਖੋ ਕਿ ਆਈ ਫੀਲ ਇਹ ਇਸ ਕਰਕੇ ਗਲਤ ਹੈ ਔਨ ਦੀਸ ਲੈਵਲਸ। ਵੈਨ ਯੂ ਸਟਾਰਟ ਹੈਵਿੰਗ ਦੀਸ ਕਨਵਰਸੇਸ਼ਨਸ ਆਪਣੇ ਬੱਚਿਆਂ ਦੇ ਨਾਲ, ਯੂ ਵਿਲ ਬੀ ਅਮੇਜ਼ਡ ਕ੍ਰਿਸ਼ਨਾ, ਦੇ ਸਟਾਰਟ ਕਮਿੰਗ ਹੋਮ ਅਤੇ ਤੁਹਾਨੂੰ ਉਹ ਉਹ ਗੱਲਾਂ ਦੱਸ ਜਾਣਗੇ ਜੋ ਸ਼ਾਇਦ ਅਸੀਂ ਕਦੀ ਆਪਣੇ ਪੇਰੈਂਟਸ ਦੇ ਨਾਲ ਸ਼ੇਅਰ ਨਹੀਂ ਕੀਤੀਆਂ। ਅਤੇ ਐਜ਼ ਅ ਪੇਰੈਂਟ ਸਾਡੀ ਐਪਰੀਹੈਂਸ਼ਨ ਕੀ ਹੁੰਦੀ ਹੈ, ਜੋ ਮੈਂ ਆਪਣੇ ਫਰੈਂਡਸ ਦੇ ਵਿੱਚ ਦੇਖੀ ਸੀ, ਫੋਰ ਐਗਜ਼ਾਮਪਲ ਕੋਈ ਗੱਲ ਮੈਂ ਆਪਣੀ ਮਦਰ ਨੂੰ ਜਾ ਕੇ ਬੜੀ ਆਰਾਮ ਨਾਲ ਦੱਸ ਦਿੰਦੀ ਸੀ, ਕੋਈ ਲੜਕੇ ਨੂੰ ਲੈ ਕੇ ਵੀ ਕਿਸੇ ਨੇ ਛੇੜਤਾ, ਕੁਛ ਕਹਿਤਾ, ਆਈ ਵੁੱਡ ਗੋ ਹੋਮ ਐਂਡ ਆਈ ਸੇ ਮੰਮਾ ਅਜੇ ਹੋਇਆ, ਐਂਡ ਸ਼ੀ ਵੁੱਡ ਅਗੇਨ ਕੀ ਹੋਇਆ ਸੀ, ਤੂੰ ਕੀ ਕਿਹਾ, ਐਂਡ ਸ਼ੀ ਵੁੱਡ ਰੀਜ਼ਨ ਵਿਦ ਮੀ ਐਂਡ ਐਕਸਪਲੇਨ ਦ ਸਿਚੁਏਸ਼ਨ ਟੂ ਮੀ, ਵੇਅਰ ਇਜ਼ ਮਾਈ ਫਰੈਂਡਸ ਵੁੱਡ ਸੇ ਮੈਂ ਨਹੀਂ ਦੱਸ ਸਕਦੀ, ਮੈਨੂੰ ਬੰਦ ਕਰ ਦੇਣਗੇ ਘਰ ਦੇ ਵਿੱਚ, ਮੇਰੀ ਐਂਡ ਦੇ ਵੁੱਡ ਫੀਲ ਗਿਲਟੀ ਕਿ ਜੇ ਕਿਸੇ ਹੋਰ ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ
1: ਸਹੀ ਹੈ
2: ਉਹ ਬੱਚੇ ਦੀ ਗਲਤੀ ਨਹੀਂ ਹੈ ਜੋ ਕਰ ਰਹੇ ਹੋ ਉਹਦੀ ਗਲਤੀ ਹੈ ਪਰ ਤੁਸੀਂ ਆਪਣੇ ਬੱਚੇ ਨੂੰ ਕਿੱਦਾਂ ਸਮਝਾ ਪਾਓਗੇ ਜੇ ਉਹ ਤੁਹਾਡੇ ਨਾਲ ਕੇ ਗੱਲ ਹੀ ਨਹੀਂ ਕਰੇਗਾ ਐਂਡ ਦੈਟਸ ਵਾਈ ਆਈ ਸੇ ਐਜ਼ ਪੇਰੈਂਟਸ ਸਾਨੂੰ ਉਹਨਾਂ ਨਾਲ ਸਲੋਲੀ ਸਲੋਲੀ ਕਨਵਰਸੇਸ਼ਨ ਕਰਨੀ ਹੈ ਇੱਕ ਰਾਤ ਦੇ ਵਿੱਚ ਚੇਂਜ ਨਹੀਂ ਹੋਏਗਾ ਜੇ ਅੱਜ ਅਸੀਂ ਸੋਚੇ ਦੋ ਘੰਟੇ ਬਿਠਾ ਕੇ ਗੱਲ ਕਰਾਂਗੇ ਬੱਚਾ ਭੱਜ ਜਾਏਗਾ
1: ਇਹ ਗੱਲ ਸਹੀ ਹੈ ਨਾ ਕਿ ਉਹ ਵੀ ਹੁੰਦਾ ਕਿ ਨਵੀਂ ਨਵੀਂ ਵਿੱਦਿਆ ਮਿਲੀ ਹੈ ਮੈਂ ਸਾਰੀ ਸਾਰੀ
2: ਅੱਜ ਹੀ ਕਰਨੀ ਹੈ ਨਹੀਂ ਪੁੱਛੋ ਜੇ ਅੱਜ ਨਹੀਂ ਸ਼ੇਅਰ ਕਰਾਂ ਕੋਈ ਗੱਲ ਨਹੀਂ ਕੱਲ ਨੂੰ ਫਿਰ ਤੋਂ ਪੁੱਛੋ ਇਹਦੇ ਵਿੱਚ ਕੰਸਿਸਟੈਂਸੀ ਇਜ਼ ਦ ਕੀ
1: ਕੰਸਿਸਟੈਂਸੀ ਐਂਡ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੁੰਦਾ ਹੋਏਗਾ ਨਾ ਕਿ ਦ ਵੇ ਵੀ ਹੈਵ ਬੀਨ ਪੇਰੈਂਟਡ ਵਰਸਿਸ ਜਨਰਲਾਈਜ਼ ਜੀ ਗੱਲ ਕਰ ਰਹੇ ਹਾਂ ਨਾ ਕਿਸੇ ਦਾ ਹੋ ਸਕਦਾ ਬਹੁਤ ਸਟ੍ਰਿਕਟ ਹੋਣ ਕਿਸੇ ਦੇ ਨਾਮ ਮਾਤਰ ਹੋਣ ਪਰ ਇੱਕ ਸੈਂਪਲ ਸਾਈਜ਼ ਲਈਏ ਤਾਂ ਦ ਵੇ ਵੀ ਹੈਵ ਬੀਨ ਪੇਰੈਂਟਡ ਐਂਡ ਦ ਵੇ ਵੀ ਆਰ ਪੇਰੈਂਟਿੰਗ ਔਰ ਵੀ ਵਿਲ ਬੀ ਪੇਰੈਂਟਿੰਗ ਉਹਦਾ ਫਰਕ ਵੀ ਬਹੁਤ ਆ ਗਿਆ ਸਮੇਂ ਦੇ ਨਾਲ
2: ਪਰ ਵੀ ਵੀ ਮਿਰਰ ਇਟ ਕ੍ਰਿਸ਼ਨਾ
1: ਹਾਂ ਕਿਉਂਕਿ
2: ਅਸੀਂ ਟਾਈਮ ਦੇ ਨਾਲ ਅੱਗੇ ਨਹੀਂ ਵਧੇ
1: ਕਿਉਂਕਿ ਸਾਨੂੰ ਇਹ ਹੁੰਦਾ ਨਾ ਕਿ ਜਦੋਂ ਮੇਰੇ ਨਾਲ ਇਹ ਸਿਚੁਏਸ਼ਨ ਹੋਈ ਸੀਗੀ ਮਾਈ ਮੋਮ ਸੈਡ ਦਿਸ ਮਾਈ ਫਾਦਰ ਸੈਡ ਦਿਸ ਸ਼ੁਡ ਆਈ ਬੀ ਸ਼ਾਇਦ ਮੇਰੇ ਸਾਹਮਣੇ ਹਰ ਕਿਸੇ ਦੇ ਮਾਇੰਡ 'ਚ ਨਾ ਉਹ ਹਲਕ ਤਾਂ ਗੱਲ ਆਉਂਦੀ ਹੈ ਕਿ ਮੈਨੂੰ ਪੁੱਛਣਾ ਚਾਹੀਦਾ ਬਿਠਾਉਣਾ ਚਾਹੀਦਾ ਪਰ ਲੱਗਦਾ ਕਿ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਕਿ ਅੱਜ ਵੀ ਸ਼ਾਇਦ ਜਿਹੜਾ ਹੁਣ ਪੇਰੈਂਟ ਹੈ ਉਹ ਆਪਣੇ ਪੇਰੈਂਟ ਦੀ ਵੈਲੀਡੇਸ਼ਨ ਸੀ ਕਰ ਰਿਹਾ ਸਬ ਕੌਨਸ਼ੀਅਸਲੀ ਭਾਵੇਂ
2: ਤੇ ਉਹਨਾਂ ਨੂੰ ਲੱਗਦਾ ਜੇ ਅੱਜ ਮੈਂ ਇਹਨੂੰ ਬੜਾਵਾ ਦਾਂਗਾ ਮੇਰੇ ਮਾਂ ਪਿਓ ਕੀ ਕਹਿਣਗੇ ਜਾਂ ਫਿਰ ਦੇ ਆਰ ਲਰਨਡ ਜਿਹੜਾ ਉਹਨਾਂ ਦੇ ਨਾਲ ਹੋਇਆ ਇਹ ਗੱਲ ਉਹਨਾਂ ਨੇ ਕੀਤੀ ਸੀ ਬੇਬੇ ਨੇ ਦੋ ਲਗਾਤੀਆਂ ਜੇ ਤੁਹਾਡਾ ਬੱਚਾ ਕਰੇਗਾ ਤੁਸੀਂ ਬੇਬੇ ਹੋ ਤੁਸੀਂ ਦੋ ਲਾ ਦੋਗੇ ਕਿਉਂ ਕਿਉਂਕਿ ਮੇਰੇ ਬੇਬੇ ਨੇ ਦੋ ਲਾਈਆਂ ਸੀ
1: ਜਾਂ ਫਿਰ ਇਦਾਂ ਕਹਿਣਾ ਕਿ ਮੈਂ ਤਾਂ ਝਿੜਕੇ ਦਿੱਤਾ ਸਾਡੀ ਵਾਰੀ ਹੋਇਆ ਹੁੰਦਾ ਨਾ ਬੇਟਾ ਤੂੰ ਤਾਂ ਬਸ ਗਿਆ ਸੀ
2: ਤੁਹਾਡੇ ਟਾਈਮ ਡਿਫਰੈਂਸ ਸੀ ਤੁਹਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਤੁਹਾਡੇ ਵਿੱਚ ਯੂ ਆਰ ਬੀਂਗ ਬੋਰਨ ਐਂਡ ਬ੍ਰੋਟ ਅਪ ਇਨ ਦਾ ਸੇਮ ਸੋਸਾਇਟੀ ਇੱਥੇ ਯੂ ਆਰ ਤੁਸੀਂ ਤੁਹਾਡੇ ਬੱਚੇ ਇੱਕ ਇਮੀਗ੍ਰੈਂਟ ਸੋਸਾਇਟੀ ਦੇ ਵਿੱਚ ਬੜੇ ਹੋ ਰਹੇ ਨੇ ਉਹਨਾਂ ਦੇ ਹਰ ਨੈਸ਼ਨੈਲਿਟੀ ਦੇ ਫਰੈਂਡਸ ਹੋਣਗੇ ਜੇ ਤੁਸੀਂ ਸਾਰੀ ਆਲ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ ਪਾ ਦੋ ਉਹਦੇ ਵਿੱਚ ਵੀ ਹਾਫ ਬਰਾਊਨ ਪੇਰੈਂਟਸ ਆਰ ਵਾਈਟ ਵਾਸ਼ਡ ਉਹਨਾਂ ਦੀ ਡਿਫਰੈਂਟ ਥਿੰਕਿੰਗ ਹੈ ਹਾਫ ਪੇਰੈਂਟਸ ਆਰ ਡਿਫਰੈਂਟ ਸਮ ਪੇਰੈਂਟਸ ਦੇ ਹੈਵ ਗੋਟ ਮਲਟੀਪਲ ਪਾਰਟਨਰਸ ਤੁਸੀਂ ਸੇਮ ਐਜੂਕੇਸ਼ਨ ਨਹੀਂ ਦੇ ਰਹੇ ਆਪਣੇ ਬੱਚੇ ਨੂੰ ਤੇ ਤੁਸੀਂ ਸੇਮ ਪੇਰੈਂਟਿੰਗ ਕਿੱਦਾਂ ਦੇ ਸਕਦੇ ਹੋ
1: ਟੂ ਐਡ ਟੂ ਦੈਟ ਮੈਂ ਕਹਿੰਦਾ ਕਿ ਬੱਚੇ ਲਈ ਤਾਂ ਫਿਰ ਵੀ ਉਹ ਇੱਕ ਹੋਮੋਜੀਨਸ ਸੋਸਾਇਟੀ ਹੋ ਕਿ ਉਹ ਤਾਂ ਇੱਥੇ ਵੱਡਾ ਹੋ ਰਿਹਾ ਹੈ ਨਾ ਉਹਦੇ ਲਈ ਬਟ ਸਟਿਲ ਸਾਡਾ ਅਤੇ ਜੋ ਸਾਡਾ ਸਮਾਂ ਸੀਗਾ ਸੋਸ਼ਲ ਮੀਡੀਆ ਹੀ ਕਿਉਂਕਿ ਨਹੀਂ ਸੀ ਤਾਂ ਐਕਸਪੋਜਰ ਹੀ ਨਹੀਂ ਸੀ
2: ਬਿਲਕੁਲ ਹੈ ਨਾ
1: ਹੁਣ ਕਿੰਨੇ ਸਾਰੇ ਕ੍ਰੀਏਟਰਸ ਨੇ ਜੋ US ਬੈਠੇ ਆ ਯੂਰੋਪ ਬੈਠੇ ਆ ਆਈ ਹੈਵ ਨੈਵਰ ਮੈਟ ਦੈਮ ਪਰਸਨਲੀ ਹੈ ਨਾ ਪਰ ਬੱਚਾ ਤਾਂ ਦੇਖ ਰਿਹਾ ਬੱਚਾ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ ਸਾਡੇ ਟਾਈਮ ਤੱਕ ਤਾਂ ਉਹੀ ਪ੍ਰਾਈਵੇਟ 4-5-6-7 ਚੈਨਲ ਸੀਗੇ ਉਹੀ 7-8 ਫਿਲਮਾਂ ਆਉਣੀਆਂ ਹੈ ਨਾ ਐਂਡ ਉਸ ਤੋਂ ਪਿਛਲੀ ਜਨਰੇਸ਼ਨ ਚੱਲਦਾ ਤਾਂ ਸ਼ਾਇਦ ਉਹ ਵੀ
2: ਨਹੀਂ ਸੀ
1: ਕਿ ਤੁਹਾਨੂੰ ਜ਼ਿਆਦਾ ਪ੍ਰਭਾਵ ਕਰਨ ਵਾਲੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਉਸ ਟਾਈਮ
2: ਬਿਲਕੁਲ ਤੇ ਦੇ ਆਰ ਸੋ ਸਾਨੂੰ ਲੱਗਦਾ ਸਾਡਾ ਬੱਚਾ ਤਾਂ ਘਰ ਗੇਮ ਖੇਡ ਰਿਹਾ ਬਾਹਰ ਮੈਂ ਜਾਣ ਨਹੀਂ ਦਿੰਦੀ ਕਿੱਥੋਂ ਇਨਫਲੂਐਂਸ ਹੋਏਗਾ ਕ੍ਰਿਸ਼ਨ ਡੂ ਯੂ ਨੋ ਹਾਊ ਮੈਨੀ ਕਿਡਸ ਗੈਟ ਗਰੂਮਡ ਓਵਰ ਇੰਟਰਨੈਟ ਗੇਮਸ
1: ਹਾਂ ਮੈਂ ਕਾਫੀ ਸੁਣਿਆ ਇਹਦੇ ਉੱਪਰ
2: ਤੇ ਤੁਹਾਡਾ 6 ਸਾਲ ਦਾ ਬੱਚਾ ਰੋਬਲੌਕਸ ਖੇਲ ਰਿਹਾ ਫੋਰ ਐਗਜ਼ਾਮਪਲ ਉਹਦੇ ਵਿੱਚ ਵੀ ਚੈਟ ਫੀਚਰ ਹੈ ਜਿਹੜਾ ਉਹ ਕਿਸੇ ਬਾਹਰ ਦੇ ਨਾਲ ਗੱਲ ਕਰ ਸਕਦਾ ਜੇ ਮੈਂ ਆਪਣੇ ਪੁੱਤਰ ਦੇ ਨਾਲ ਉਹ ਗੱਲਾਂ ਨਾ ਸ਼ੇਅਰ ਕੀਤੀਆਂ ਹੁੰਦੀਆਂ ਹੀ ਹੈਜ਼ ਕਮ ਅਪ ਟੂ ਮੀ ਐਂਡ ਸੈਡ ਮਮ ਦੀਜ਼ ਆਰ ਦਾ ਡਿਫਰੈਂਟ ਸਾਈਟਸ ਦਿਸ ਇਜ਼ ਵਾਟਸ ਹੈਪਨਿੰਗ ਇਨ ਫੈਕਟ ਹੀ ਐਜੂਕੇਟਡ ਮੀ ਔਨ ਸਮ ਆਫ ਦਾ ਥਿੰਗ ਸੇਇੰਗ ਯੂ ਹੈਵ ਟੂ ਬੀ ਕੇਅਰਫੁਲ ਐਂਡ ਸ਼ਾਇਦ ਉਹ ਮੇਰੇ ਲਈ ਇੱਕ ਵਿਨ ਸੀਗੀ ਕ੍ਰਿਸ਼ਨਾ ਬਿਕਾਜ਼ ਇਫ ਮੇਰਾ ਬੇਟਾ ਮੈਨੂੰ ਆ ਕੇ ਕਹਿ ਰਿਹਾ ਨਾ ਮਮ ਸੋਸ਼ਲ ਮੀਡੀਆ ਤੇ ਕੇਅਰਫੁਲ ਰਹੋ ਦੈਟ ਮੀਨਸ ਵੀ ਹੈਵ ਗਿਵਨ ਦੈਮ ਸਮ ਕੰਫੀਡੈਂਸ ਜਿਹੜਾ ਆਪਣੇ ਮਾਪਿਆਂ ਨੂੰ ਆ ਕੇ ਹਰ ਗੱਲ ਦੱਸ ਸਕਦਾ
1: ਇੱਕ ਇਹ ਵੀ ਸ਼ਾਇਦ ਇਹਦੇ ਅੰਦਰ ਆ ਜਾਂਦਾ ਕਿ ਉਹਨਾਂ ਨੂੰ ਮਾੜਾ ਚੰਗਾ ਸਮਝ ਆਉਣਾ ਸ਼ੁਰੂ ਹੋ ਗਿਆ ਜੋ ਸ਼ਾਇਦ ਮੇਰੇ ਖਿਆਲ ਨਾਲ ਇਹੀ ਹੁੰਦਾ ਅਲਟੀਮੇਟ ਪੁਆਇੰਟ ਆਫ ਪੇਰੈਂਟਿੰਗ ਰਾਈਟ
2: ਬਿਕਾਜ਼ ਤੁਸੀਂ ਆਪਣੇ ਬੱਚੇ ਦੇ ਨਾਲ ਨਾ 18-20 ਸਾਲ ਤੱਕ ਹੋ ਉਸ ਤੋਂ ਬਾਅਦ ਉਹ ਬਾਹਰ ਕਮਾਉਣ ਜਾਏਗਾ ਆਪਣੇ ਹਿਸਾਬ ਨਾਲ ਦੁਨੀਆ ਵਸਾਏਗਾ ਐਂਡ ਵੈਨ ਆਈ ਸੇ ਬੋਥ ਬੋਇਜ਼ ਐਂਡ ਗਰਲਸ ਅੱਜ ਕੱਲ੍ਹ ਇਹ ਪੁਰਾਣੀ ਗੱਲਾਂ ਹੋ ਗਈ ਇਸ ਕੰਟਰੀ ਦੇ ਵਿੱਚ ਵੀ ਤੁਸੀਂ ਦਬਾਉਣ ਦੀ ਵੀ ਕੋਸ਼ਿਸ਼ ਕਰੋਗੇ ਕਿਡਸ ਵਿਲ ਗੋ ਆਊਟ ਦ ਲਾਅ ਇਜ਼ ਵਿਦ ਦੈਮ ਤੁਸੀਂ ਇੱਕ ਪੁਆਇੰਟ ਤੋਂ ਬਾਅਦ ਨਹੀਂ ਰੋਕ ਪਾਓਗੇ
1: ਈਵਨ ਸੋ ਇਨ ਇੰਡੀਆ ਆਲਸੋ ਆਈ ਵੁੱਡ ਸੇ ਕਿ ਸ਼ਾਇਦ ਜੋ ਟ੍ਰੈਡੀਸ਼ਨਲ ਬਿਜ਼ਨਸ ਬੈਕਗਰਾਊਂਡਸ ਨੇ ਉਹ ਵੀ ਨੌਰਥ ਇੰਡੀਆ ਦੇ ਅੰਦਰ ਮੇ ਬੀ ਹੈ ਨਾ ਜਾਂ ਫਿਰ ਐਗਰੀਕਲਚਰਲ ਬੈਕਗਰਾਊਂਡ ਨੇ ਉਹ ਲੋਕਾਂ ਨੂੰ ਜੇ ਆਪਾਂ ਪਰੇ ਕਰ ਦਈਏ ਕੋਈ ਵੀ ਆਊਟ ਆਫ ਪੰਜਾਬ ਇੱਧਰ ਘੱਟ ਹੀ ਘਰ ਤੁਹਾਨੂੰ ਸੁਣਨ ਨੂੰ ਮਿਲਣਗੇ ਕਿ ਮੋਮ ਡੈਡ ਦੇ ਨਾਲ ਹੀ ਬੱਚੇ ਆਫਟਰ ਮੈਰਿਜ ਰਹਿ ਕੁਛ ਨਾ ਬਿਕੋਜ਼ ਦੇ ਹੈਵ ਗੋਟ ਦੇਅਰ ਓਨ ਜੋਬਸ ਅਲੱਗ ਅਲੱਗ ਸਰਵਿਸ ਹੈ ਈਵਨ ਇਫ ਦੇ ਆਰ ਡੂਇੰਗ ਦੇਅਰ ਅਦਰ ਵਰਕ ਦੇ ਮਾਈਟ ਬੀ ਲਿਵਿੰਗ ਜਸਟ ਬੀ ਹਨਾ ਨੇਬਰ ਵੀ ਰਹਿ ਸਕਦੇ ਪਰ ਯੂ ਵੁਡਨਟ ਸੇ ਕਿ ਦੇ ਆਰ ਲਿਵਿੰਗ ਇਨ ਦਾ ਸੇਮ ਹਾਊਸ
2: ਪਰ ਅੱਜ ਕੱਲ ਨੌਕਰੀ ਵਾਸਤੇ ਹਰ ਕੋਈ ਕੋਈ ਬੈਂਗਲੌਰ ਹੈ ਕੋਈ ਹਾਇਦਰਾਬਾਦ ਹੈ ਕੋਈ ਚੇਨਈ ਹੈ ਘਰ ਦੇ ਵਿੱਚ ਤਾਂ ਬਹੁਤ ਘੱਟ ਬੱਚੇ ਨੇ
1: ਇਟਸ ਅ ਪ੍ਰਿਵਿਲੇਜ ਟੂ ਸੇ ਕਿ ਹਾਂਜੀ ਸਾਰੀ ਫੈਮਿਲੀ ਹੁਣ ਇਕੱਠੇ ਰਹਿੰਦੀ
2: ਬਿਲਕੁਲ ਅਗਰੀਡ
1: ਥੈਂਕਸ ਟੂ ਦਾ ਇਕਨੋਮੀ ਕਿ ਹੁਣ ਇਕਨੋਮੀ ਵੀ ਨਹੀਂ ਅਲਾਓ ਕਰਦੀ ਨਾ
2: ਤਾਂ ਫਿਰ ਜੇ ਤੁਸੀਂ ਚਾਹੁੰਦੇ ਹੋ ਕੱਲ ਨੂੰ ਤੁਹਾਡਾ ਬੱਚਾ ਆਪਣੇ ਪੈਰਾਂ ਤੇ ਖੜਾ ਹੋਏ ਉਹਨਾਂ ਦੇ ਚੈਲੰਜਸ ਸਮਝੋ ਲੈਟਸ ਟਾਕ ਅਬਾਊਟ ਵੈਰੀ ਕੁਇਕਲੀ ਔਨ ਦ ਚੈਲੰਜਸ ਜੇ ਮੈਂ ਤੁਹਾਨੂੰ ਪੁੱਛਾਂ ਅੱਜ ਦਾ ਬੱਚਾ ਜਿਹੜਾ ਇੱਕ ਮਾਈਗ੍ਰੈਂਟ ਫੈਮਿਲੀ ਤੁਹਾਨੂੰ ਪਤਾ ਕਿੰਨੇ ਬੱਚੇ ਨੇ ਮਾਈਗ੍ਰੈਂਟ ਫੈਮਿਲੀ ਸਿਰਫ ਵਿਕਟੋਰੀਆ ਦੇ ਵਿੱਚ ਸੋ 750,000 ਦੈਟ ਮੀਨਸ ਅਬਾਊਟ ਆਈ ਥਿੰਕ 25% ਆਰ ਫਸਟ ਜਨਰੇਸ਼ਨ ਫਸਟ ਜਨਰੇਸ਼ਨ ਮੀਨਸ ਜਿਹੜੇ ਉੱਥੋਂ ਆਏ ਨੇ ਰੈਸਟ ਪਾਪੂਲੇਸ਼ਨ ਇਸ ਜਿਹਨਾਂ ਦਾ ਐਟਲੀਸਟ ਵਨ ਪੇਰੈਂਟ ਮਾਈਗ੍ਰੇਟ ਹੋ ਕਰ ਆਇਆ ਸੋ 750,000 ਪੀਪਲ ਸੋਚੋ ਤੇ ਤੁਹਾਡੇ ਬੱਚੇ ਦੇ ਆਸ ਪਾਸ ਹਿਸਾਬ ਲਗਾ ਲਓ 1 in 4 ਕਿਡਸ ਔਰ 2 in 4 ਕਿਡਸ ਇਜ਼ ਅ ਮਾਈਗ੍ਰੈਂਟ ਫੈਮਿਲੀ
1: ਇਟਸ ਅ ਮਾਈਗ੍ਰੈਂਟ ਫੈਮਿਲੀ
2: ਉਹਨਾਂ ਦੇ ਬੜੇ ਸਟਰਗਲਸ ਨੇ ਕ੍ਰਿਸ਼ਨਾ ਅਸੀਂ ਚਲੋ ਆਏ ਅਸੀਂ ਹੁਣ ਸੈੱਟ ਹੋ ਗਏ ਅਸੀਂ ਜੋਬ ਕਰ ਰਹੇ ਹਾਂ ਲੈਂਗੁਏਜ ਦੇ ਹਿਸਾਬ ਨਾਲ ਅਸੀਂ ਜੋਬ ਕਰ ਲਈ ਆਪਣੇ ਆਸ ਪਾਸ ਯੂ ਨੋ ਵੀ ਸੈਟਲ ਡਾਊਨ ਉਹਨਾਂ ਕੋਲੋਂ ਚੋਇਸ ਨਹੀਂ ਹੈ ਹਲੇ ਸੋ ਦੇ ਆਰ ਸੀਇੰਗ ਟੂ ਵਰਲਡਸ ਇੱਕ ਵਰਲਡ ਜਿੱਥੇ ਅਸੀਂ ਅਡੋਪਟ ਕੀਤਾ ਇੱਕ ਵਰਲਡ ਜਦੋਂ ਅਸੀਂ ਘਰ ਜਾ ਕੇ ਦੇਖਦੇ ਹਾਂ ਇੱਕ ਸਕੂਲ ਦਾ ਵਰਲਡ ਹੈ ਜਿੱਥੇ ਬਾਕੀ ਬੱਚਿਆਂ ਨੂੰ ਦੇਖਦੇ ਹੋ ਉਹਨਾਂ ਦੇ ਟਿਫਿਨਸ ਤੱਕ ਯੂ ਨੋ ਦੈਟ ਲਿਟਲ ਥਿੰਗ ਇਜ਼ ਸੱਚ ਅ ਬਿਗ ਥਿੰਗ ਫੋਰ ਕਿਡਸ ਅਸੀਂ ਪਰੌਂਠੀ ਲੈ ਕੇ ਆ ਰਹੇ ਹਾਂ ਬੱਚਾ ਸਾਹਮਣੇ ਵਾਲਾ ਸੈਂਡਵਿਚ ਪਾਸਤਾ ਅਲੱਗ ਅਲੱਗ ਅਸੋਟਮੈਂਟਸ ਲੈ ਕੇ ਆ ਰਿਹਾ ਤੁਹਾਨੂੰ ਲੱਗਦਾ ਹੈ ਕਿ ਯਾਰ ਮੇਰੀ ਲਾਈਫ ਬੜੀ ਡਿਫਰੈਂਟ ਹੈ ਜੇ ਅਸੀਂ
1: ਸੌਰੀ ਟੂ ਕੱਟ ਯੂ ਆਫ ਲੈਟ ਸਪੋਜ਼ ਦੇਰ ਇਜ਼ ਐਨ ਐਗਜ਼ਾਮਪਲ ਹੈ ਨਾ ਇੱਕ ਬੱਚਾ ਹੀ ਗੈਟਸ ਬੁਲੀਡ ਇਨ ਦਾ ਕਲਾਸ ਜਸਟ ਬਿਕੋਜ਼ ਉਹ ਆਪਣਾ ਇੰਡੀਅਨ ਫੂਡ ਹੈ ਨਾ ਲੈ ਕੇ ਆ ਰਿਹਾ ਸਮਥਿੰਗ ਲਾਈਕ ਦੈਟ ਹੈ ਨਾ ਹਾਓ ਐਜ਼ ਅ ਪੇਰੈਂਟ ਯੂ ਵੁੱਡ ਟੈਲ ਹਿਮ ਔਰ ਹਰ ਕਿ ਬਈ ਕੋਈ ਗੱਲ ਨਹੀਂ ਦਿਸ ਇਜ਼ ਫਰੋਮ ਆਰ ਥਿੰਗ ਐਂਡ ਪੀਪਲ ਸਮਟਾਈਮਸ ਆਰ ਜਸਟ ਮੀਨ ਟੂ ਬੀ ਮੀਨ
2: ਕਰੈਕਟ
1: ਹੈ ਨਾ ਕਿ ਆਪਣੇ ਆਪ ਨੂੰ ਨੀਵਾਂ ਨਹੀਂ ਸੋਚਣਾ ਚਾਹੀਦਾ ਹਾਓ ਟੂ ਡੂ ਇਟ ਰਾਦਰ ਦੈਨ ਸੇਇੰਗ ਕਿ ਤੂੰ ਖਾਣੀ ਖਾਣੀ ਪਰੌਂਠੀ
2: ਹਾਂ ਪਹਿਲਾਂ ਤਾਂ ਉਹਨਾਂ ਨੂੰ As I say, ਹਰ ਚੀਜ਼ ਦਾ ਸੋਲਿਊਸ਼ਨ ਇੱਥੇ ਐਜੂਕੇਸ਼ਨ ਅਤੇ ਕਨਵਰਸੇਸ਼ਨ 'ਤੇ ਹੈ ਫੋਰ ਐਗਜ਼ਾਮਪਲ ਜਿਵੇਂ ਅਸੀਂ ਇਡਲੀ ਦਿੰਦੇ ਹਾਂ ਜਾਂ ਪਰੌਂਠੀ ਦਿੰਦੇ ਹਾਂ ਕਰੈਕਟ ਗੋਰਿਆਂ ਦੀ ਲੈਂਗੁਏਜ ਦੇ ਵਿੱਚ ਇਟ ਇਜ਼ ਪੈਨਕੇਕ ਐਂਡ ਟਰੱਸਟ ਮੀ ਜੋ ਤੁਸੀਂ ਐਕਸਪਲੇਨ ਕਰਦੇ ਹੋ ਉਹ ਵਿਕਦਾ ਹੈ ਇਟਸ ਲਾਈਕ ਅ 5-star ਹੋਟਲ
1: ਹਾਂ ਨਹੀਂ ਇਹ ਤਾਂ ਗੱਲ
2: ਠੀਕ ਹੈ ਯੂ ਨੋ ਯੂ ਹੈਡ ਅ ਟਿਊਮਰਿਕ ਯੋਗਰਟ ਵਿਦ ਰਾਈਸ ਕੜੀ ਚੌਲ
1: ਹਾਂਜੀ ਹਾਂਜੀ ਇਸ ਤਰ੍ਹਾਂ ਹੀ
2: ਬਟ ਦ ਮੋਮੈਂਟ ਯੂ ਸੇ ਟਿਊਮਰਿਕ ਰਾਈਸ ਟਿਊਮਰਿਕ ਯੋਗਰਟ ਵਿਦ ਰਾਈਸ ਸਾਹਮਣੇ ਮੈਨੂੰ ਲੱਗੇਗਾ ਬੜੀ ਫੈਂਸੀ ਡਿਸ਼ ਹੈ ਸੋ ਮੈਂ ਆਪਣੇ ਬੇਟੇ ਨੂੰ ਜਦੋਂ ਪਰੌਂਠੀ ਦਿੱਤੀ ਜਾਂ ਆਪਣੀ ਡੋਟਰ ਨੂੰ ਵੀ ਸੋ ਐਕਸਪਲੇਨ ਦਿਸ ਇਜ਼ ਵੀਟ ਫਲਾਰ ਪੈਨਕੇਕ ਐਂਡ ਇਟ ਇਜ਼ ਵਿਦ ਸਮ ਸਪਾਈਸਿਸ ਸੋ ਇਟ ਸਮੈਲਸ ਗੁੱਡ ਤੋ ਪਹਿਲੇ ਦਿਨ ਉਹਨੇ ਆ ਕੇ ਕੀਤਾ ਅਗਲੇ ਦਿਨ ਜਾ ਕੇ ਉਹਨੇ ਐਕਸਪਲੇਨ ਕਰਤਾ ਹੈਵਿੰਗ ਸੈਡ ਦੈਟ ਜੇ ਮੈਂ ਉਹਨੂੰ ਰਾਈਸ ਤੇ ਕਰੀ ਦਵਾਂ ਸਕੂਲ ਦੇ ਵਿੱਚ ਜਦੋਂ ਡੱਬਾ ਖੋਲਦੇ ਸੀ ਉਹਦੀ ਸਮੈਲ ਆਉਂਦੀ ਸੀ ਦੇ ਗੋਟ ਕਾਲਡ ਸਮੈਲ ਇੰਡੀਅਨ ਨਾ ਯੂ ਹੈਵ ਟੂ ਅੰਡਰਸਟੈਂਡ ਉਹ ਬੱਚੇ ਦੀ ਵੀ ਗਲਤੀ ਨਹੀਂ ਜਿਹੜਾ ਉਹਨੂੰ ਕਹਿ ਰਿਹਾ ਉਹਨੂੰ ਵੀ ਜਿੰਨੀ ਸਮਝ ਆਏ
1: ਜਾਂ
2: ਉਹਦੇ ਪੇਰੈਂਟਸ ਨੇ ਉਹਨੂੰ ਐਜੂਕੇਟ ਨਹੀਂ ਕੀਤਾ ਯੂ ਸੋ ਸਮ ਬੈਟਲਸ ਤੁਸੀਂ ਜਿੱਤੋਗੇ ਸਮ ਬੈਟਲਸ ਯੂ ਹੈਵ ਟੂ ਰਿਟਰੀਟ ਸੋ ਪਰੌਂਠੀ ਜਿੱਤ ਗਈ ਜਿਹੜਾ ਪੈਨਕੇਕ ਸੀ ਉਹ ਅੱਗੇ ਵੀ ਲੈ ਕੇ ਗਏ ਤੇ ਕਰਡ ਰਾਈਸ ਰਹਿ ਗਿਆ ਐਂਡ ਆਈ ਡਿਡ ਨਾਟ ਵਾਂਟ ਮਾਈ ਚਾਈਲਡ ਟੂ ਫੀਲ ਔਡ ਐਂਡ ਆਈ ਸੈਡ ਮੇਰੇ ਕੋਲ ਰਾਈਸ ਔਰ ਜੈਸੇ ਯੂ ਨੋ ਸਮਟਾਈਮਸ ਆਈ ਵੁੱਡ ਤੜਕਾ ਲਗਾ ਕੇ ਆਪ ਚਾਵਲੋਂ ਕਾ ਦੇ ਦਿੱਤੇ ਫੋਰ ਸਮ ਰੀਜ਼ਨ ਜਬ ਵੋ ਟਿਫਿਨ ਖੋਲਤਾ ਥਾ ਤੋ ਸਾਰੀ ਕਲਾਸ ਮੈਂ ਅੱਛੀ ਹੀ ਖੁਸ਼ਬੂ ਆਤੀ ਥੀ ਐਂਡ ਮਾਈ ਚਾਈਲਡ ਵੁੱਡ ਗੈਟ ਕੌਨਸ਼ੀਅਸ ਵਿਦ ਇਟ ਐਟ ਦੈਟ ਏਜ ਕੁਛ ਪੈਟਲਸ ਉਹਨਾਂ ਨੂੰ ਤੁਸੀਂ ਲੜਨੀ ਸਿਖਾਓਗੇ ਕੁਛ ਸਾਹਮਣੇ ਵਾਲੇ ਦਾ ਲਿਹਾਜ਼ ਕਰਨਾ ਸਿਖਾਓਗੇ ਫੋਰ ਐਗਜ਼ਾਮਪਲ ਮੈਂ ਕੰਮ ਇਹ ਮੇਰੇ ਨਾਲ ਹੋਇਆ ਸੋ ਆਈ ਕੈਨ ਰਿਲੇਟ ਟੂ ਮਾਈ ਚਾਈਲਡ ਅਸੀਂ ਕੰਮ 'ਤੇ ਜਾਂਦੇ ਸੀ ਕਮਿਊਨਲ ਕਿਚਨ ਸੀ ਵੀ ਹੈਡ ਅ ਵੈਰੀ ਬਿਊਟੀਫੁਲ ਸਾਊਥ ਇੰਡੀਅਨ ਆਰਕੀਟੈਕਟ ਦੇਅਰ ਉਹ ਟਿਫਿਨ ਲੈ ਕਰ ਆਤਾ ਥਾ
1: ਉਹਨੇ
2: ਕੰਪਾਰਟਮੈਂਟ ਵਾਲਾ ਉਹਨੇ ਗਰਮ ਕਰਨਾ ਦਹੀ ਵੀ ਹੋਣਾ ਮਤਲਬ ਰਾਇਤਾ ਵੀ ਹੋਣਾ ਸਬਜ਼ੀ ਵੀ ਹੋਣੀ ਅਤੇ ਉਹਨਾਂ ਨੇ ਖਾਣਾ ਵੀ ਇੱਦਾਂ ਹੀ ਮੈਂ ਸੇਮ ਕੰਟਰੀ ਤੋਂ ਆਉਂਦੀ ਹਾਂ ਮੇਰੇ ਕੋਲੋਂ ਸਾਹਮਣੇ ਬੈਠ ਕੇ ਖਾਇਆ ਨਹੀਂ ਜਾਂਦਾ ਸੀ ਆਈ ਵੁੱਡ ਟੇਕ ਮਾਈ ਟਿਫਿਨ ਐਂਡ ਗੋ ਸਮਰ ਆਈ ਉਹਨਾਂ ਨੂੰ ਕੁਛ ਕਿਹਾ ਨਹੀਂ ਮੈਂ ਆਪਣਾ ਕਿਤੇ ਹੋਰ ਬਹਿਣਾ ਸ਼ੁਰੂ ਹੋ ਗਈ ਪਰ ਗੋਰਿਆਂ ਨੇ ਜਿਹਨੇ ਦੇਖਿਆ ਹੀ ਨਹੀਂ ਤੁਸੀਂ ਥੋੜ੍ਹਾ ਜਿਹਾ ਵੈਨ ਇਟ ਇਜ਼ ਕਮਿਊਨਲ ਇੱਕ ਕਮਿਊਨਲ ਰਿਸਪੈਕਟ ਜ਼ਰੂਰੀ ਹੈ ਜੇ ਮੈਂ ਕਹਾਂ ਨਾ ਇਹ ਮੇਰੇ ਨਾਲ ਗਲਤ ਹੋ ਰਹੀ ਮੈਂ ਆਪਣੇ ਹਿਸਾਬ ਦੇ ਨਾਲ ਖਾਣਾ ਨਹੀਂ ਖਾ ਸਕਦਾ ਉਹ ਵੀ ਗਲਤ ਹੈ ਤੁਸੀਂ ਥੋੜ੍ਹਾ ਜਿਹਾ ਸਾਹਮਣੇ ਵਾਲਾ ਦਾ ਲਿਹਾਜ਼ ਰੱਖੋ
1: ਥੋੜ੍ਹਾ ਅਗਲੇ ਦਾ ਵੀ ਦੇਖੋ
2: ਯੂ ਹੈਵ ਟੂ ਹੈਵ ਦੈਟ ਰਿਸਪੈਕਟ I always say that.
1: ਇਹਦੇ ਅੰਦਰ ਇਹ ਵੀ ਆ ਜਾਂਦਾ ਮੇਰੇ ਹਿਸਾਬ ਨਾਲ ਹੈ ਨਾ ਕਿ ਅਗੇਨ ਨੋਟ ਅ ਪੇਰੈਂਟ ਪਰ ਚਲੋ ਬੋਲਾਂਗੇ ਪਰ ਮੈਨੂੰ ਲੱਗਦਾ ਹੈ ਨਾ ਜੋ ਆਹ ਤੁਸੀਂ ਸਿਚੁਏਸ਼ਨ ਦੱਸੀ ਇਟ ਰੀਅਲੀ ਟ੍ਰਿਗਰਸ ਦੋ ਚੀਜ਼ਾਂ ਜੋ ਹੈ ਨਾ ਟਿਕ ਮਾਰਕ ਦੇ ਅੰਦਰ ਹੋ ਜਾਂਦੀਆਂ ਕਿ ਇੱਕ ਤਾਂ ਪੁੱਛੋ ਹਾਓ ਵਾਜ਼ ਯੋਰ ਡੇ ਸੈਕਿੰਡਲੀ ਹੈ ਨਾ ਸੈਕਿੰਡਲੀ ਹੈ ਕਿ ਫੋਲੋ ਅਪ ਹੋਣਾ ਚਾਹੀਦਾ ਕਿ ਇਜ਼ ਦੇਰ ਸਮਥਿੰਗ ਤੂੰ ਮੈਨੂੰ ਨਹੀਂ ਦੱਸਣਾ ਚਾਹ ਰਿਹਾ ਜਾਂ ਦੱਸਣਾ ਚਾਹ ਰਹੀ ਹੈ ਨਾ ਐਂਡ ਫਿਰ ਦੱਸੋ ਕਿ ਬਈ ਜੇ ਸਾਡਾ ਫੂਡ ਹੈ ਉਹਨਾਂ ਨੂੰ ਔਡ ਲੱਗਦਾ ਕਿਉਂਕਿ ਦੇ ਡੋਂਟ ਨੋ
2: ਕਰੈਕਟ
1: ਬਟ ਦਿਸ ਇਜ਼ ਨੋਟ ਬੈਡ if you like it,
2: yep.
1: you can always educate them.
2: Correct.
1: Ki this is not something out of the box main kha rahe hain.
2: Correct.
1: Hana ki this is very normal. And if still there is a problem that persists, then we are always there.
2: Hana
1: ki assi hege haan gal vekhan layi. Ki ek checklist ji tareeke naal procedural way ch kar do.
2: Te innu je main example dava. So I always say, India is my motherland, correct?
1: Ji.
2: I was born there.
1: Ji.
2: The Australia is my in-laws' place. I got married into it.
1: Okay.
2: You know, it's a very simple concept ki karun aayi te in-laws de karde vich aage.
1: Ji, ji.
2: Kuch cheeza main apne ghar wali personality apne naal carry karangi. Kuch rules, regulations te respect main apne in-laws di rakhangi. Je main itthe aake kahwa ki no, my way, to fir kar rehna se. Why did you come here?
1: Haan, eh to hai.
2: But if you've come here, I want my humanity to be preserved, my respect to be preserved, and I will carry on your legacy as well. कोई तो रीजन थी ना मैं थे आई
1: एक है वैसे है बहुत थिन बहुत थ्रेड तो भी ज्यादा थिन लाइन है ना टू बी पॉम्पस अबाउट समथिंग कि मेरा कि मैं जो थोड़ा मेरिया जड़ा उन्होंने एक दसन का तरीका भी है कि अगला बंदा याद रखे है ना यू डोंट नीड टू बी एग्रेसिव हमेशा है ना जो काम हलीमी नाल ते किसी नूं समझा के हो जांदा पार जैसे तुसीं कहा ए मैं भी परसनल तौर ते वेख्या है वैन मैं इंडिविजुअली किसी कॉकेजन नाल बैठा जो शायद इटालियन बैकग्राउंड या फिर यूरोपियन बैकग्राउंड फ्रॉम एनी वेयर दे कुड बी है ना ज़्यादातर ब्रिट्स इत्थे आके रहिंदे है ना वो भी हो सकते हैं जो तुसीं इंडिविजुअलिटी ते किसी नाल बैठते हो ना थोनों पता लगता इतना भी खासा कोई फर्क नहीं है फैमिली लाइफ दैट दे हैव लिव्ड द पेरेंट्स दैट दे हैव
2: हैड ट्रेन ऑफ थॉट बच्चियां नु लेके भी साडे वंगर ही सोचते
1: हैं बिल्कुल बिल्कुल
2: मैं उन फैमिली नाल बैठी वो कहंदे असि भी स्लीप ओवर नहीं अलाउ करते
1: हां ए नहीं कि जो गोरे थे हां जी पता नहीं बच्चा आज मंडे तो लेके फ्राइडे तक किथे-किथे जा रहा है इट्स नथिंग लाइक दैट
2: सेम मोस्ट उल्टा ऑस्ट्रेलिया वाज मोर ट्रेडिशनल than India was. Ithe 1975 tak, ladies could not go to the same pub as the male ones.
1: Achha, wah?
2: If you go to Sovereign Hill, je tusi jao,
1: achha.
2: Ithe vi, you know, wah. India is far more advanced traditionally than Australia was and
1: well
2: still
1: done.
2: Is.
1: Mainu pata hi nahi si. Achha. Arre yaar, main to 95 born na gussa hi kar gaye. मेरे टाइम तो जा पा रही है ना आई एम हैप्पी भाई ऑस्ट्रेलिया तो 2026 औरतें सेम पब जा जा सकदी गाइस ये मेनू पता
2: सो कहने का मतलब है असि टैग कर देने आ कि गोरा है
1: हां
2: इधर एदा दा कुछ नहीं है जे तुसी अपनी उस हेड हॉर्स हाई हॉर्स तो उतरोगे हां ता थानू दिखेगा कि सामने वाला भी मेनू हर गल दे उते रेसिज्म दबान दी कोशिश नहीं कर रहा वो सिर्फ एक अपना पर्सपेक्टिव समझ रहे हैं ऐस करके कहनी है ऑस्ट्रेलियन थोड़े इन-लॉज ने वो कुछ भी कहना है तो उसे डंडा पहला चक लेना है कि मैंने दबान आए नहीं
1: हां कि तू बोलया कितना
2: बोल
1: अब वैसे क्या ठीक है मतलब इंडिया च रहंदे हुए अगेन इंडिया सच अ ह्यूज टर्म मैं अपने शहर दे अंदर रहंदे हुए मेरे मोहल्ले दे अंदर भी दो लोकी होंगे जो मैनू पता कि यार दे आर नॉट नाइस पीपल दे आर नॉट काइंड पीपल या फिर हो सकता वो मेरे बारे इस तरह सोच दो या फिर साडा कनेक्ट ही ना होवे तो ये तो मतलब किसी होर रेस दे बंदे नाल भी हो सकदा कि जिस तरह असी रेसिज्म फील करदे आ साडा भी एक तरह दा ये रेसिज्म है ना एक ये सोचना
2: कि
1: दीस गाइस आर टू फास्ट
2: टेल मी वन थिंग जी गोरा बैठे हुआ है तो तुसी ओदे सामने पंजाबी च गल कर रहे हो
1: हां ये तो हुंदा
2: गोरे नु लगदा ना कि तुसी ओदे बारे गल कर रहे हो वो रेसिस्ट फील करता है
1: नेचुरल है समझो मेरे साइड तो कोई बैठ के तमिल च गल करनी शुरू कर दे
2: तो उन्हें नहीं समझ आएगा अच्छा ते हसनगे गलती नाल जे थोड़े वाल देख लिया 100% तो उन्हें लगेगा तो पायो थोड़े वाले गल ना कर रहे हो आई ऑलवेज से रिस्पेक्ट अपने बच्चों नु भी असि ओही सिखाना है दे गेट बुलीड एट स्कूल रादर देन लेबलिंग इट की बुली रेसिज्म है बुली है समझो की बुली हो रहे
1: या फिर समझो बुलिंग ही है
2: अपने बच्चे दे नाल गाल करो टीचर्स दे नाल गाल करो टीचर्स दे उत्ते जाके हमला ना बोलो कि थोड़े स्कूल दे विच रेसिज्म एक्सप्लेन व्हेन आई से दैट There is genuine cases of racism as well, Krishna, which are very horrible.
1: खास कर होन थोड़ा जा fundamentalism.
2: तो जान के भी हो रहे नहीं. But most of the time, असी एक umbrella दे विच पा देने हैं, कुछ भी गलत होया. जे मेरे बच्चे ने कुछ गलत भी किता है ना, असी शे ए बोल के दे देने हैं, ते तेरे नाल ते गलती हो रही है, तू ते कुछ गलत किता नहीं, ये racism है.
1: Oh, ultimately, बच्चे दे ऊपर ही पहना, ओदी personality नू ही उन्हें खराब करना. वही चीज़ गलत सीख रहे हैं.
2: So you have to understand, जे असी बच्चे इत्थे लेके आए हैं, या असी इत्थे पैदा कर रहे हैं ਉਹ ਸਾਡੇ ਇੱਥੇ ਆਉਣ ਦਾ ਬੋਝ ਨਾ ਚੱਕਣ ਵੀ ਐਸ ਫਰੈਂਡਸ ਟਾਕ ਟੂ ਦੈਮ ਐਂਡ ਐਜੂਕੇਟ ਦੈਮ ਰਾਈਟ
1: ਮੇਰੇ ਖਿਆਲ
2: ਤੁਸੀਂ ਕੱਲ ਦੀ ਪਨੀਰੀ ਤਿਆਰ ਕਰ ਰਹੇ
1: ਹਾਂ ਜੋ ਜੋ ਰੂਟੀਨ ਹੈ ਜੋ ਇਸ ਦੇਸ਼ ਦਾ ਦਿੱਤਾ ਸਿਸਟਮ ਹੈ ਯੂ ਕੈਨ ਨਾਟ ਬੀ ਰਾਜਾ ਪ੍ਰਜਾ ਵਿਦਿਓਰ ਬੱਚਾ
2: ਹੈ ਨਾ
1: ਤੁਹਾਨੂੰ ਇੱਕ ਫਰੈਂਡਲੀ ਲੈਵਲ ਤੇ ਹੀ ਰਹਿਣਾ ਪਏਗਾ ਤੁਹਾਨੂੰ ਬਹੁਤ ਬਹੁਤ ਇਨਵੋਲਵਮੈਂਟ ਦੇਣੀ ਪਏਗੀ ਦ ਵੇ ਯੂ ਸੈਡ ਕਿ ਹੈ ਨਾ ਹੋ ਸਕਦਾ ਬੁਲਿੰਗ ਹੋ ਰਹੀ ਹੋਵੇ ਮੇ ਬੀ ਦੇਰ ਇਜ਼ ਅ ਬੋਡੀ ਸ਼ੇਮਿੰਗ ਦੀ ਗੱਲ ਹੋ ਰਹੀ ਹੋਵੇ ਉਹ ਪਰ ਕਿਉਂਕਿ ਸ਼ਾਇਦ ਅਲੱਗ ਕਮਿਊਨਿਟੀ ਦਾ ਬੱਚਾ ਆਪਾਂ ਉਹਨੂੰ ਰੇਸਿਜ਼ਮ ਦੇ ਅੰਦਰ ਦੇ ਦੇਵਾਂਗੇ ਹੈ ਨਾ ਉਸਦੇ ਅੰਦਰ ਸੈਗਮੈਂਟਾਈਜ਼ ਕਰ ਦਿੰਦੇ ਹਾਂ ਬਟ ਦਾ ਪ੍ਰੋਬਲਮ ਸਟਿਲ ਪਰਸਿਸਟ ਕਿਉਂਕਿ ਜਿਸ ਬੱਚੇ ਨਾਲ ਬੁਲਿੰਗ ਹੋਈ ਆ ਉਹਨੂੰ ਇਨਸਿਕਿਉਰਿਟੀ ਆਪਣੇ ਰੰਗ ਨਾਲ ਤਾਂ ਹੈ ਨਹੀਂ ਉਹਨੂੰ ਪਤਾ ਉਸ ਕਰਕੇ ਨਹੀਂ ਹੋ ਰਹੀ ਹੈ ਸ਼ਾਇਦ ਮੇਰੇ ਬੋਡੀ ਕਰਕੇ ਹੋ ਰਹੀ ਹੈ ਕਿ ਮੈਂ ਹੈ ਨਾ
2: ਕੁਡ ਬੀ ਡਿਊ ਟੂ ਬੋਡੀ ਓਡਰ ਕੁਡ ਬੀ ਡਿਊ ਟੂ ਕੁਡ ਬੀ ਡਿਊ ਟੂ ਅਨਕੈਪਟ ਹੇਅਰ ਇਟ ਕੁਡ ਬੀ ਯੂ ਆਰ ਦ ਬੈਸਟ ਲੁਕਿੰਗ ਪਰਸਨ
1: ਐਂਡ ਇਟ ਕੁਡ ਬੀ ਆਲਸੋ
2: ਇਟ ਕੁਡ ਬੀ ਕਿ ਤੁਸੀਂ ਬਹੁਤ ਇੰਟੈਲੀਜੈਂਟ ਹੋ ਤੇ ਲੋਕੀ ਚਿੜ ਰਹੇ ਨੇ ਤੇ ਤੁਹਾਨੂੰ ਉਹ ਕਰ ਰਹੇ ਨੇ
1: ਸਭ ਤੋਂ ਮੇਨ ਕਾਰਨ ਹੀ ਵੈਸੇ ਬੁਲਿੰਗ ਦਾ ਹੀ ਹੁੰਦਾ ਨਾ
2: ਅਸੀਂ ਸਾਰੇ ਉਸ ਉਮਰਾਂ ਚੋਂ ਨਿਕਲੇ ਹਾਂ ਤੋ ਰਾਦਰ ਦੈਨ ਪੁਟਿੰਗ ਇਟ ਅੰਡਰ ਰੇਸਿਜ਼ਮ ਔਰ ਦੈਟ ਸਮਝੋ ਪ੍ਰੋਬਲਮ ਕੀ ਹੈ
1: ਸੈਲਫ ਰਿਸਪੈਕਟ ਜੇ ਬਣਾਉਣੀ ਹੈ ਬੱਚੇ ਦੀ ਤਾਂ ਉਹਨੂੰ ਬੈਠ ਕੇ ਸਮਝਾਉਣਾ ਵੀ ਪਏਗਾ ਨਾ ਕਿ ਕਨਸੈਪਟ ਕੀ ਹੈ
2: ਕਨਵਰਸ ਕਰਨਾ ਪਏਗਾ ਆਪਣੇ ਲਈ ਥੋੜਾ ਜਿਹਾ ਸਟੈਂਡ ਲੈਣਾ ਵੀ ਉਹਨੂੰ ਸਿਖਾਉਣਾ ਪਏਗਾ ਇੱਕ ਦੋ ਵਾਰੀ ਕਈ ਉਹਨੂੰ ਸਿਖਾਓਗੇ ਉਹ ਵਾਪਸ ਸੁਣ ਕੇ ਆਏਗਾ ਤੁਸੀਂ ਵੀ ਤਗੜੇ ਹੋ ਜਾਓ ਕੋਈ ਗੱਲ ਨਹੀਂ ਸੁਣ ਕੇ ਆਇਆ ਉਹ ਕੱਲ੍ਹ ਹੀ ਤਿਆਰ ਹੋ ਰਿਹਾ ਦੇ ਵੈਨ ਯੂ ਨੋ ਕਿ ਦੋ ਤਿੰਨ ਵਾਰੀ ਬੱਚੇ ਨੇ ਟਰਾਈ ਕਰ ਲਿਆ ਨਹੀਂ ਹੋ ਰਿਹਾ ਦੈਟਸ ਵੈਨ ਯੂ ਬੁੱਕ ਇਨ ਅ ਮੀਟਿੰਗ ਵਿਦ ਅ ਟੀਚਰ ਗੱਲ ਕਰੋ ਟੀਚਰ ਦੇ ਨਾਲ ਤੇ ਜੇ ਤੁਹਾਨੂੰ ਲੱਗੇ ਟੀਚਰ ਇਜ਼ ਦਾ ਪ੍ਰੋਬਲਮ ਜਿਹੜਾ ਇਗਨੋਰ ਕਰ ਰਿਹਾ ਦੈਨ ਦੇ ਆਰ ਸਕੂਲ ਕੋਆਰਡੀਨੇਟਰਸ ਦੇ ਆਰ ਕਾਉਂਸਲਰਸ ਐਟ ਸਕੂਲ ਦੇਰ ਇਜ਼ ਪ੍ਰਿੰਸੀਪਲ ਅੰਧੇਰ ਨਗਰੀ ਨਹੀਂ ਹੈ ਪਰ ਚੈਨਲ ਪ੍ਰੋਪਰ ਯੂਜ਼ ਕਰੋ ਅਸੀਂ ਕੀ ਕਰਦੇ ਹਾਂ ਅਸੀਂ ਪਹਿਲਾਂ ਹੀ ਰਾਸ਼ਨ ਪਾਣੀ ਲੈ ਕੇ ਟੀਚਰ 'ਤੇ ਚੜ ਜਾਂਦੇ ਹਾਂ ਉਹ ਜਦੋਂ ਟੀਚਰ ਵੀ ਇਨਸਾਨ ਹੈ ਉਹ ਦੇਖਦੇ ਕਿ ਕਨਫਰੰਟੇਸ਼ਨ ਹੋ ਰਹੀ ਉਹ ਡਿਫੈਂਸ 'ਤੇ ਆ ਜਾਂਦੇ ਨੇ ਕਿ ਤੁਹਾਡੇ ਬੱਚੇ ਦੀ ਗਲਤੀ ਹੈ ਕਦੀ ਵੀ ਜਾ ਕੇ ਪਹਿਲਾਂ ਗਲਤੀ ਨਾ ਕੱਢੋ ਹੈਵ ਅ ਕੋਨਵਰਸੇਸ਼ਨ ਬੀ ਮਚੋਰ ਅਬਾਊਟ ਇਟ ਕਿ ਠੀਕ ਹੈ ਪ੍ਰੋਬਲਮ ਦੱਸੋ ਉਹਨਾਂ ਨੂੰ ਦੱਸੋ ਤੁਹਾਡੇ ਬੱਚੇ 'ਤੇ ਇੰਪੈਕਟ ਕੀ ਪੈ ਰਿਹਾ ਸਮਝਣ ਦੀ ਕੋਸ਼ਿਸ਼ ਕਰੋ
1: ਦੇਰ ਸ਼ੁੱਡ ਬੀ ਦਾ ਰਾਈਟ ਡਾਇਗਨੋਸ ਨਾ ਕਿ ਮਤਲਬ ਬੁਖਾਰ ਤਾਂ ਹਰ ਕਿਸੇ ਨੂੰ ਚੜ ਸਕਦਾ ਮੈਨੂੰ ਹੋ ਸਕਦਾ ਕਿ ਵਾਇਰਲ ਹੈ ਕਿਸੇ ਹੋਰ ਨੂੰ ਹੋ ਸਕਦਾ ਕਿ
2: ਉਂਗਲੀ ਦੀ ਇਨਫੈਕਸ਼ਨ ਕਰਕੇ ਤੇ ਤੁਸੀਂ ਉਹਦੇ ਲਈ ਵਾਇਰਲ ਦੀ ਗੋਲੀ ਖਾਈ ਜਾਓਗੇ ਤੇ ਫਿਰ ਉਹਦੇ ਨਾਲ
1: ਕੋਈ ਫਾਇਦਾ ਨਹੀਂ ਹੋਣਾ ਉਹਦਾ ਦੈਟ ਇਜ਼ ਸੋ ਰਾਈਟ ਵੈਰੀ ਵੈਰੀ ਵਾਈਜ਼ ਵੁਮਨ ਯੂ ਆਰ ਵੈਰੀ ਗੁੱਡ
2: ਵਿਦ ਐਕਸਪੀਰੀਅੰਸ ਸਰ ਜੀ ਵਿਦ ਐਕਸਪੀਰੀਅੰਸ ਦੋ ਬੱਚੇ ਇੱਕ ਪਤੀ ਮਾਂ ਪਿਓ ਭਾਈ ਭੈਣ ਸਿਖਾ ਦਿੰਦੇ ਨੇ
1: ਸਿਖਾ ਦਿੰਦੀਆਂ ਇਹ ਚੀਜ਼ਾਂ ਹਨ
2: ਆਈ ਵਰਕ ਵੈਰੀ ਕਲੋਜ਼ਲੀ ਵਿਦ ਮਾਈਗ੍ਰੈਂਟ ਫੈਮਿਲੀਜ਼ ਕ੍ਰਿਸ਼ਨਾ ਹੇਅਰ ਗੁੱਡ 10 ਇਅਰਸ ਮੈਂ ਕਾਉਂਸਲਿੰਗ ਕੀਤੀ ਫਿਰ ਬੱਚਿਆਂ ਕਰਕੇ ਹੀ ਆਈ ਟੁੱਕ ਅ ਬ੍ਰੇਕ ਫਰੋਮ ਕਾਉਂਸਲਿੰਗ ਬਿਕੋਜ਼ ਉਹ ਵੱਡੇ ਹੋ ਰਹੇ ਸੀ ਦੇ ਨੀਡਿਡ ਅ ਮਦਰ ਸੋ 4 ਸਾਲ ਮੈਂ ਪਿੱਛੇ ਕਾਉਂਸਲਿੰਗ ਨਹੀਂ ਕੀਤੀ ਬਿਕੋਜ਼ ਦੇ ਨੀਡਿਡ ਮੀ ਸੋ ਸਕੂਲ ਤੋਂ ਆਨ ਆਈ ਮੇਡ ਸ਼ੋਰ ਕਿ ਯੂ ਨੋ ਵਰਕ ਫਰੋਮ ਹੋਮ ਲਿੱਤਾ ਕਿ ਸਕੂਲੋਂ ਆਨ ਆਈ ਐਮ ਦੇਅਰ ਚਾਹੇ ਮੈਂ ਕਮਰੇ 'ਚ ਨਹੀਂ ਬੈਠੀ ਪਰ ਬੱਚੇ ਦੀ ਐਕਟੀਵਿਟੀ ਪਤਾ ਚੱਲਦੀ ਹੈ ਯੂ ਨੋ ਸ਼ਾਮੀ ਉਹਨਾਂ ਦੇ ਨਾਲ ਜਦੋਂ ਚਾਹ ਪੀਣੀ ਹੈ ਸੋਫੇ 'ਤੇ ਬਹਿ ਕੇ ਚੱਲ ਮੇਰਾ ਉਹਨਾਂ ਨੂੰ ਨਹੀਂ ਕਹਿਣਾ ਕਿ ਤੂੰ ਮੇਰੇ ਨਾਲ ਮੈਨੂੰ ਇਕੱਲਾਪਨ ਫੀਲ ਹੋ ਰਿਹਾ ਇਟ ਇਜ਼ ਆਲ ਅਬਾਊਟ ਮੀ ਨਾ ਮੈਨੂੰ ਇਕੱਲਾਪਨ ਆ ਕੇ ਮੈਨੂੰ 10 ਮਿੰਟ ਦੇ ਉਸ 10 ਮਿੰਟ ਦੇ ਵਿੱਚ ਫਿਰ ਪੁੱਛਣਾ ਹੈ ਨੋਆ ਕਿੱਦਾਂ ਦਾ ਸੀ ਫੋਰ ਐਗਜ਼ਾਮਪਲ ਉਹਦਾ ਫਰੈਂਡ ਹੈ ਜੇ ਤਾਂ ਬੜਾ ਅੱਛਾ ਰਿਸਪੋਂਸ ਆ ਗਿਆ ਬੜਾ ਚੰਗਾ ਹੈ ਜੇ ਹਾਂ ਠੀਕ ਸੀ ਤਾਂ ਤੁਹਾਨੂੰ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਕੁਛ ਹੋਇਆ ਟੱਚ ਡਿਫਰੈਂਟ ਟੋਪਿਕਸ ਐਂਡ ਉਹਨਾਂ ਦੇ ਨਾਲ ਉਸ ਵੇਲੇ ਕਈ ਵਾਰੀ ਉਹ ਕਨਵਰਸੇਸ਼ਨਸ ਕਰੋ ਜਿਹੜੀ ਬੜੀ ਹਾਰਡ ਨੇ ਗੁੱਡ ਟੱਚ ਬੈਡ ਟੱਚ ਮੈਂ ਓਵਰ ਕੱਪ ਆਫ ਟੀ ਕੀਤਾ ਆਪਣੇ ਬੱਚਿਆਂ ਦੇ ਨਾਲ ਯੂ ਨੋ
1: ਐਂਡ ਇਟ ਗੈਟਸ ਔਕਵਰਡ
2: ਇਟ ਗੈਟਸ ਵੈਰੀ ਔਕਵਰਡ ਸਪੈਸ਼ਲੀ ਵਿਦ ਮਾਈ ਸਨ ਵਿਦ ਮਾਈ ਡਾਟਰ ਆਈ ਵਾਸ ਸਟਿਲ ਓਕੇ ਵਿਦ ਮਾਈ ਸਨ ਆਈ ਹੈਡ ਟੂ ਹੈਵ ਦੈਟ ਕਨਵਰਸੇਸ਼ਨ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਇੱਥੇ ਤੂੰ ਕਰ ਲੈ ਯੂ ਨੋ ਇਟਸ ਅ ਮੈਨ
1: ਫੇਅਰ ਇਨਫ ਬਈ ਮੈਂ ਕਾਉਂਸਲਰ ਹੋਂ ਪੜਨੇ ਕਰਨਾ ਚਾਹੀਦਾ
2: ਆਈ ਹੈਡ ਟੂ ਹੈਵ ਦੈਟ ਕਨਵਰਸੇਸ਼ਨ ਐਂਡ ਦੇਰ ਵਾਸ ਟਾਕ ਅਬਾਊਟ ਡਰੱਗਸ ਦੇਰ ਵਾਸ ਟਾਕ ਅਬਾਊਟ ਸਮੋਕਿੰਗ ਐਂਡ ਐਲਕੋਹਲ ਇਹ ਟੌਪਿਕਸ ਕੰਫਰਟੇਬਲ ਟੌਪਿਕਸ ਨਹੀਂ ਨੇ
1: ਐਂਡ ਇਹ ਸਭ ਉਹ ਚੀਜ਼ਾਂ ਨੇ ਜੋ ਸ਼ਾਇਦ ਸਾਨੂੰ ਲੱਗਦਾ ਕਿ ਬਹੁਤ ਦੂਰ ਆ ਪਰ ਇੰਨਾ ਦੂਰ ਹੈ ਨਹੀਂ ਬੱਚਾ
2: ਜੇ ਮੈਂ ਗੱਲ ਨਾ ਕਰਦੀ ਮੈਨੂੰ ਤਾਂ ਪਤਾ ਚੱਲਿਆ ਮੇਰਾ ਬੇਟਾ 8th ਕਲਾਸ ਦੇ ਵਿੱਚ ਸੀ ਤੇ 6th ਕਲਾਸ ਤੋਂ ਉਹਨੂੰ ਵੇਪਿੰਗ ਦਾ ਪਤਾ ਸੀ ਕਿਉਂਕਿ ਬੱਚੇ ਸਕੂਲ ਵੇਪ ਲੈ ਕੇ ਆਉਂਦੇ ਸੀ ਐਂਡ ਆਈ ਸੈਡ ਬੇਟਾ ਫਿਰ ਕੀ ਕੀਤਾ ਕਹਿੰਦੇ ਨਹੀਂ ਮੈਨੂੰ ਸਕੂਲ ਦੇ ਵਿੱਚ ਟੋਇਲਟ 'ਚ ਬੱਚੇ ਨੇ ਕਿਹਾ ਤੂੰ ਟਰਾਈ ਕਰਨੀ ਹੈ ਮੈਂ ਉਹਨੂੰ ਕਿਹਾ ਨਹੀਂ ਐਂਡ ਮੇਰਾ ਦਿਲ ਅੰਦਰੋਂ ਤਾਂ ਬਹਿ ਗਿਆ ਮੈਂ ਕਿਹਾ ਮੈਂ ਹੁਣ ਗੁੱਸਾ ਵੀ ਚੜਿਆ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਰ ਮੈਂ ਕਿਹਾ ਚਲੋ ਬਹੁਤ ਚੰਗਾ ਕੀਤਾ ਬੇਟਾ ਜੀ ਬਟ ਵਾਈ ਡਿਡ ਯੂ ਸੇ ਨੋ ਆਈ ਵਾਂਟਡ ਟੂ ਅੰਡਰਸਟੈਂਡ ਹੀ ਸੇਜ਼ ਮਮ ਆਈ ਐਮ 8 ਵੇਪਿੰਗ ਉਹ ਤੁਹਾਡੀ ਬ੍ਰੇਨ ਸੈਲਸ ਮਾਰ ਦਿੰਦਾ ਸਾਡੀ ਟੀਚਰ ਨੇ ਦੱਸਿਆ ਸੋ ਐਜ਼ ਅ ਮਦਰ ਯੂ ਫੀਲ ਕੰਫਰਟੇਬਲ ਕਿ ਬੇਟੇ ਨੂੰ ਰਾਈਟ ਐਂਡ ਰੋਂਗ ਪਤਾ ਹੈ
1: ਬਟ ਇਟਸ ਇਟ ਕੈਨ ਨਾਟ ਬੀ ਦਾ ਕੇਸ ਐਵਰੀ ਟਾਈਮ
2: ਐਵਰੀ ਟਾਈਮ ਐਂਡ ਆਈ ਟੋਲਡ ਹਿਮ ਇਟ ਵਾਸ ਵੈਰੀ ਆਈ ਸੈਡ ਬੇਟਾ ਜੀ ਦੇਖੋ ਆਈ ਐਮ ਪ੍ਰਾਊਡ ਆਫ ਯੂ ਪਰ ਜੇ ਕਦੀ ਵੀ ਤੁਸੀਂ ਕੁਛ ਵੀ ਕੀਤਾ ਆਈ ਸ਼ੁੱਡ ਬੀ ਦਾ ਫਸਟ ਪਰਸਨ ਟੂ ਨੋ I'm not going to be upset, but mom can be there if something goes wrong. If something goes wrong. And he's looking at me and says, you're the only one who says that. Kisi aur ki mummy to thappa laga deti hai. I said, andro ta dil kar raha si, par baharo nahi keh sakti.
1: Mere khayal mein isi tarike ta trust hui hai na.
2: Correct.
1: So, you touched base on a bit on online gaming. And I mein dekhya ਕਿ ਇਹ ਬੜਾ ਪੰਗੇ ਵਾਲੀ ਚੀਜ਼ ਰਹਿੰਦੀ ਹੈ
2: ਬੱਚਿਆਂ ਵਾਸਤੇ।
1: ਹਲਕਾ ਜਿਹਾ ਆਪਾਂ ਥੋੜਾ ਡਿਟੇਲਡ ਜੇ ਇਹਦੇ ਉੱਪਰ ਕਰ ਪਾਈਏ ਇਨ ਇਨ ਟਰਮਸ ਆਫ ਕਿ ਇੱਕ ਤਾਂ ਹੈ ਕਿੱਦਾਂ ਦੇ ਪਲੇਟਫਾਰਮਸ ਨੇ ਜਿਹੜਾ ਬੱਚੇ ਯੂਜ਼ ਕਰ ਰਹੇ ਐਂਡ ਦੈਨ ਵਟ ਹਾਓ ਦੇ ਕੈਨ ਬੀ ਗਰੂਮਡ ਤੇ ਆਰ ਦੇਅਰ ਵੇਜ਼ ਕਿ ਉਹ ਰੋਕੀ ਵੀ ਜਾ ਸਕਦੀ ਹੈ ਕਿ ਬੱਚਾ ਖੇਡਣਾ ਚਾਹੁੰਦਾ ਖੇਡ ਲੈ ਪਰ ਕੁਛ ਹੈ ਤਰੀਕਾ
2: 100% ਤੇ ਨਹੀਂ ਰੋਕੀ ਜਾ ਸਕਦੀ ਕ੍ਰਿਸ਼ਨਾ ਬਿਕਾਜ਼ ਇੱਕ ਜਿਵੇਂ ਮੈਂ ਕਹਿ ਰਹੀ ਰੋਬਲੋਕਸ ਹੋ ਗਿਆ ਮਾਈਨਕ੍ਰਾਫਟ ਹੋ ਗਈ ਸਾਰੀ ਗੇਮਿੰਗ ਜ਼ੋਨਸ ਅੱਜ ਕੱਲ੍ਹ ਇੱਕ ਫੀਚਰ ਦੇ ਨਾਲ ਆਉਂਦੀ ਹੈ ਚੈਟ ਦੈਟ ਮੀਨਸ ਦੇ ਕੈਨ ਹੈਵ ਅ ਕਨਵਰਸੇਸ਼ਨ ਵਿਦ ਦੇ ਫਰੈਂਡਸ ਇਹ ਗਰੁੱਪ ਦੇ ਵਿੱਚ ਖੇਡਦੇ ਨੇ ਰਾਈਟ ਫੋਰਟਨਾਈਟ ਹੋ ਗਈ ਅੱਛਾ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ ਰਿਕੁਐਸਟ ਆਉਂਦੀ ਹੈ ਤੁਹਾਨੂੰ ਆਪਣੀ ਟੀਮ ਵੀ ਵੱਡੀ ਕਰਨੀ ਹੁੰਦੀ ਹੈ ਤਾਂ ਕਿ ਤੁਸੀਂ ਜਿੱਤ ਸਕੋ ਸੋ ਕਈ ਵਾਰੀ ਉਹਨੇ ਫਰੈਂਡਸ ਨਹੀਂ ਹੁੰਦੇ ਇਹ ਬੇਟੇ ਕੋਲੋਂ ਸਿੱਖਿਆ ਲਾਈਕ ਵਾਈ ਹੀ ਡਿਡ ਇਟ ਸੋ ਉਹ ਰੈਂਡਮ ਪੀਪਲ ਦੀ ਰਿਕੁਐਸਟ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਟੀਮ ਵਧਾਉਣੀ ਹੈ
1: ਫਿਲਹਾਲ ਆਪਾਂ ਇੱਕ ਕੋਐਲੀਸ਼ਨ ਬਣਾ ਲੈਂਦੇ ਹਾਂ ਜਿੱਤਣ ਵਾਸਤੇ
2: ਤੇ ਫਿਰ ਹੁੰਦਾ ਕੀ ਹੈ ਵਾਈਲ ਦੇ ਆਰ ਪਲੇਇੰਗ ਚੈਟ ਚੱਲ ਰਹੀ ਹੈ 1-on-1 ਚੈਟ ਵੀ ਤੁਸੀਂ ਪ੍ਰੋਪ ਕਰ ਸਕਦੇ ਹੋ ਤੇ ਕਈ ਵਾਰੀ 1-on-1 ਪ੍ਰੋਪ ਹੁੰਦੀ ਹੈ ਯੂ ਪਲੇ ਸੋ ਵੈਲ ਹਾਊ ਓਲਡ ਆਰ ਯੂ ਬੱਚਾ ਕਹਿੰਦਾ ਆਈ ਐਮ ਪਲੇਇੰਗ ਸੋ ਵੈਲ ਆਈ ਐਮ ਓਨਲੀ 10 ਬੋਲਾ ਗ੍ਰੇਟ ਮੈਨ ਆਈ ਲਵ ਯੋਰ ਸ਼ੂਟਿੰਗ ਸਕਿੱਲਸ ਤੂੰ ਬੜਾ ਚੰਗਾ ਸ਼ੂਟ ਕਰ ਰਿਹਾ ਬੋਏ ਔਰ ਅ ਗਰਲ ਬੰਦਾ ਕਹਿੰਦਾ ਆਮ ਅ ਗਰਲ ਐਂਡ ਆਈ ਕੈਨ ਸ਼ੂਟ ਵੈਰੀ ਵੈਲ ਤਾਂ ਅੱਗੋਂ ਜਿਹੜਾ ਉਹਨੂੰ ਪਤਾ ਲੱਗਿਆ 10 ਸਾਲ ਦੀ ਕੁੜੀ ਖੇਡ ਰਹੀ ਹੈ ਉਹ 14 ਸਾਲ ਦਾ ਮੁੰਡਾ ਬਣ ਕੇ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਸਟਾਰਟਿੰਗ ਦੇ 2 ਹਫ਼ਤੇ 3 ਹਫ਼ਤੇ ਮਹੀਨਾ ਜਸਟ ਰੈਂਡਮ ਯੂ ਸ਼ੂਟ ਵੈਲ ਯੂ ਸ਼ੂਟ ਵੈਲ ਯੂ ਡੂ ਵੈਰੀ ਵੈਲ ਉਸ ਤੋਂ ਬਾਅਦ ਸ਼ੁਰੂ ਹੁੰਦਾ ਮੈਨ ਆਈ ਵਿਸ਼ ਆਈ ਕੁਡ ਯੂ ਨੋ ਸੀ ਯੂ ਵਾਂਸ ਇਹਦੇ ਵਿੱਚ ਤਾਂ ਜਿਹੜਾ ਤੇਰਾ ਐਵਟਾਰ ਹੈ ਉਹ ਜਸਟਿਸ ਨਹੀਂ ਕਰ ਰਿਹਾ ਤੂੰ ਇੰਨਾ ਚੰਗਾ ਖੇਡ ਰਹੀ ਹੈ ਬੱਚਾ 10 ਸਾਲ ਦਾ ਕਿੰਨਾ ਕੁ ਦਿਮਾਗ ਰੱਖਦਾ ਹੈ
1: ਐਂਡ ਉਹ ਇੱਕ ਜਸਟ ਟੂ ਗਿਵ ਕੰਟੈਕਸਟ ਟੂ ਐਵਰੀਵਨ ਕਿ ਇਹ ਵੀ ਇਸ ਤਰ੍ਹਾਂ ਨਹੀਂ ਕਿ ਲੈਵਲ ਟਾਈਪ ਗੇਮ ਨਹੀਂ ਹੈ ਕਿ ਇੱਕ ਤੁਸੀਂ ਇੱਕ ਲੈਂਡ 'ਚ ਹੋ ਇੱਕ ਦੁਨੀਆ ਬਣੀ ਹੋਈ ਹੈ ਕਿ ਤੁਸੀਂ ਘੁੰਮ ਫਿਰ ਵੀ ਰਹੇ ਹੋ
2: ਸਭ ਕੁਝ ਕਰ ਰਹੇ ਹੋ
1: ਜੋ ਟਾਸਕ ਉਹ ਵੀ ਕਰ ਰਹੇ ਪਏ ਹੋ ਹਨਾ ਕਿ ਕਿਉਂਕਿ
2: 10 ਸਾਲ ਦਾ ਬੱਚਾ 25 ਸਾਲ ਦੇ ਬੰਦੇ ਨਾਲ 45 ਸਾਲ ਦੇ ਬੰਦੇ ਨਾਲ ਵੀ ਖੇਡ ਰਿਹਾ ਐਂਡ ਦੇਰ ਇਜ਼ ਨੋ ਵੇ ਟੂ ਆਥੈਂਟੀਕੇਟ ਇਟ
1: ਤੇ ਇਹਦਾ ਇਹਦਾ ਕੀ ਫਿਰ ਹੱਲ ਹੋ ਸਕਦਾ ਟੂ ਕੀਪ ਅ ਚੈੱਕ ਆਲਸੋ ਆਪਣੇ ਬੱਚੇ ਦਾ ਜੋ ਆਪਾਂ ਗੱਲ ਕਰ ਰਹੇ ਹਾਂ
2: ਦੇਖੋ ਵੈਸੇ ਤਾਂ ਆਈਡੀਅਲ ਵੇ ਹੁੰਦਾ ਕਿ ਬੱਚਿਆਂ ਦਾ ਲੈਪਟਾਪ ਜਾਂ ਕੰਪਿਊਟਰ ਇੱਕ ਕਾਮਨ ਏਰੀਆ ਦੇ ਵਿੱਚ ਹੋਏ ਅੱਜ ਕੱਲ੍ਹ ਬੱਚਿਆਂ ਦੇ ਯੂ ਨੋ ਸਟੱਡੀਜ਼ ਸਾਰੇ ਉਹਨਾਂ ਦੇ ਮੇਨ ਰੂਮ ਦੇ ਵਿੱਚ ਨੇ ਪਰ ਜੇ ਬੱਚੇ ਛੋਟੇ ਨੇ ਆਈ ਵੁੱਡ ਸਟਿਲ ਸੇ 14-15 ਸਾਲ ਤੱਕ ਪਲੀਜ਼ ਟਰਾਈ ਕਰੋ ਕਿ ਕਾਮਨ ਏਰੀਆ ਦੇ ਵਿੱਚ ਉਹਨਾਂ ਦਾ ਕੰਪਿਊਟਰ ਹੋਏ ਜੇ ਕੰਨ ਤੇ ਲਗਾ ਕੇ ਵੀ ਉਹ ਗੱਲ ਕਰ ਰਹੇ ਨੇ ਕੀ ਗੱਲ ਕਰ ਰਹੇ ਨੇ ਇਟ ਇਜ਼ ਐਨ ਏਅਰ ਸ਼ੋਟ ਅਵੇ ਫਰੋਮ ਯੂ ਤੁਸੀਂ ਕਿਚਨ 'ਚ ਕੰਮ ਕਰਿਓ ਡਰਾਇੰਗ ਰੂਮ 'ਚ ਬੈਠੇ ਹੋ ਮੇਰਾ ਰੂਲ ਇਹ ਸੀਗਾ ਕਿਉਂਕਿ ਉਹਦੀ ਰੂਮ ਦੇ ਵਿੱਚ ਉਹ ਸੀਗਾ ਮੈਂ ਨਾਲ ਵਾਲੇ ਰੂਮ ਦੇ ਵਿੱਚ ਆਪਣਾ ਲੈਪਟਾਪ ਖੋਲ੍ਹ ਕੇ ਬੈਠਦੀ ਸੀ ਦਰਵਾਜ਼ਾ ਉਹਦਾ ਖੁੱਲ੍ਹਾ ਹੁੰਦਾ ਸੀ ਅਤੇ ਜਿਹੜੀ ਕਨਵਰਸੇਸ਼ਨ ਵੀ ਹੋ ਰਹੀ ਹੈ ਆਈ ਕੁੱਡ ਰੀਅਲੀ ਸੈਂਸ ਦੈਟ ਪਲੱਸ ਆਈ ਹੈਡ ਟੂ ਜਿਨ ਆਰਟੀਕਲਸ ਆਉਂਦੇ ਸੀ ਔਨਲਾਈਨ ਵਗੈਰਾ ਕੁਛ ਮੈਂ ਉਹਨੂੰ ਫੋਰਵਰਡ ਕਰਦੀ ਰਹਿੰਦੀ ਸੀ 5 ਦੇ ਵਿੱਚ 2 ਵੀ ਦੇਖੇਗਾ ਅਤੇ ਫਿਰ ਮੈਂ ਜਾ ਕੇ ਪੁੱਛਣਾ ਤੂੰ ਉਹ ਪੜ੍ਹਿਆ ਸੀ ਅੱਛਾ ਪੜ੍ਹਿਆ ਸੀ ਉਹਦੇ ਵਿੱਚ ਇਹ ਐਗਜ਼ਾਮਪਲ ਸੀ ਜਸਟ ਅ ਸਟਲ ਪੁਸ਼
1: ਸਟੱਡੀ ਜਿੰਨਾ ਤੁਸੀਂ
2: ਜਿਵੇਂ ਤੇ ਐਕਸਾਈਟਡ ਹੋ ਕੇ ਜਾਓ ਤੁਹਾਨੂੰ ਪਤਾ ਬੇਟਾ ਮੈਂ ਇਹ ਚੀਜ਼ ਪੜ੍ਹੀ ਉਹਦੇ ਵਿੱਚ ਤੁਸੀਂ ਦੇਖਿਆ ਬੱਚੇ ਦੇ ਨਾਲ ਕੀ ਹੋਇਆ ਫਿਰ ਉਹ ਮਜਬੂਰੀ ਦੇ ਵਿੱਚ ਪੜ੍ਹੇਗਾ ਅੱਜ ਤੁਹਾਨੂੰ ਕਹੇਗਾ ਮੰਮਾ ਤੁਸੀਂ ਜ਼ਿਆਦਾ ਸੋਚ ਦਿਓ ਪਰ ਦਿਮਾਗ ਦੇ ਵਿੱਚ ਉਹ ਚੀਜ਼ ਰਹੇਗੀ ਕਦੀ ਵੀ ਲੈਕਚਰ ਬੱਚੇ ਦੇ ਦਿਮਾਗ 'ਚ ਨਹੀਂ ਜਾਏਗਾ ਰੀਅਲ ਲਾਈਫ ਸਿਚੁਏਸ਼ਨ ਆਪ ਬੇਵਕੂਫ ਬਣ ਜਾਓ ਬੋਲਣਾ ਅੱਜ ਮੇਰੀ ਫਰੈਂਡ ਮੈਨੂੰ ਕਹਿ ਰਹੀ ਸੀ ਉਹਨਾਂ ਦੇ ਘਰ ਦੇ ਵਿੱਚ ਇੱਦਾਂ ਹੋ ਗਿਆ ਉਹਨਾਂ ਦੇ ਬੱਚੇ ਨੂੰ ਕਿਸੇ ਅੰਕਲ ਨੇ 10 ਸਾਲ ਦਾ ਬਣ ਕੇ ਬੇਵਕੂਫ ਬਣਾ ਲਿਆ ਇਹ ਕਿੱਦਾਂ ਹੁੰਦਾ ਦੈਨ ਦਾ ਚਾਈਲਡ ਵਿਲ ਟੇਕ ਯੂ ਟੂ ਦਾ ਗੇਮ ਐਜੂਕੇਟ ਯੂ ਤੁਸੀਂ ਉੱਥੇ ਐਜੂਕੇਸ਼ਨ ਨਹੀਂ ਲੈਣੀ ਤੁਸੀਂ ਇਹ ਦੇਖਣਾ ਕਿ ਤੁਹਾਡੇ ਬੱਚੇ ਨੂੰ ਪਤਾ ਤੇ ਕਿੱਥੇ ਕੀ ਹੋ ਰਿਹਾ ਯੂ ਹੈਵ ਟੂ ਬੀ ਦੈਟ ਲਿਟਲ ਚਾਈਲਡ ਵਿਦ ਦ ਚਾਈਲਡ
1: That's a very good point.
2: So that is how I did with both my kids.
1: Okay.
2: That's how my friends are doing with their kids and it works.
1: And ek parting question hai na ki hun appa us parent nu jo parent e gal sun reha hai na o e ki take away na lain ki there is something jo mere andar shayad kuch there is something that I am lacking hai na this is not about lacking there it is about changing ਤਰੀਕੇ ਹੈ ਨਾ ਚੇਂਜਿੰਗ ਤਰੀਕੇ ਵਾਹ ਵੈਲ ਡਨ ਤਰੀਕੇ ਚੇਂਜ ਕਰਨੇ ਇਹ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਨਾਲ ਨਾ ਮੈਂ ਮਿਕਸ ਹੋ ਜਾਂਦਾ
2: ਥੋੜ੍ਹਾ ਆਈ ਐਮ ਸੌਰੀ ਅਬਾਊਟ ਦੈਟ
1: ਪਰ ਵੱਖੋ ਵੱਖਰੇ ਤਰੀਕੇ ਕਿਉਂਕਿ ਮੈਂ ਮੈਨੂੰ ਲੈ ਕੇ ਆਉਣੇ ਚਾਹੀਦੇ ਨੇ ਇਸ ਦੇ ਨਾਲ ਰੂਲ ਆਫ ਥੰਬ ਕੋਈ ਤਰੀਕਾ ਕੋਈ ਇੱਕ ਕੀ ਟੇਕ ਅਵੇ ਜੋ ਉਹ ਲੈ ਸਕਣ ਇੱਕ ਮੋਟਾ ਮੋਟਾ ਕਿ ਇਹ ਤਾਂ ਐਟਲੀਸਟ ਕਰਨਾ ਸ਼ੁਰੂ ਕਰੋ ਐਂਡ ਯੂ ਵਿਲ ਸੀ ਦਾ ਡਿਫਰੈਂਸ ਜਿਹਨੂੰ ਲੱਗ ਰਿਹਾ ਕਿ ਮੇਰੇ ਬੱਚੇ ਨਾਲ ਅੱਜ ਕਨੈਕਟ ਉਹ ਨਹੀਂ ਹੈ ਜਿੱਦਾਂ ਦਾ ਮੈਂ ਚਾਹੁੰਦਾ ਇੱਕ ਕੀ ਟੇਕ ਅਵੇ ਜੋ ਦਿੱਤਾ ਜਾ ਸਕਦਾ ਆਊਟ ਆਫ ਸਾਰੀ ਚੈਟ
2: ਪਾਰਟਿਸਿਪੇਟ ਵਿਦ ਦੈਮ ਇਨ ਦੇਅਰ ਲਾਈਫ ਨਾਟ ਪਾਰਟਿਸਿਪੇਟ ਇਨ ਦੈਮ ਵਿਦ ਯੋਰ ਲਾਈਫ
1: ਹਾਂ
2: ਯੂ ਗੈਟ ਮੀ
1: ਯੈਸ
2: ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਕਸ ਨਾ ਕਰੋ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੋ ਉਹ ਜੋ ਐਕਟੀਵਿਟੀ ਕਰ ਰਹੇ ਨੇ 2 ਘੰਟੇ ਲਈ ਨਹੀਂ ਬਹਿਣਾ 10 ਮਿੰਟ ਲਈ ਪਰ ਬੇਵਕੂਫ ਬਣ ਜਾਓ ਆਪਣੇ ਬੱਚਿਆਂ ਨੂੰ ਆਪਣਾ ਪੇਰੈਂਟ ਬਣ ਕੇ ਸਮਝਾਉਣ ਦੀ ਸਮਝਾਉਣ ਦਿਓ ਦੈਟ ਇਜ਼ ਵੈਨ ਯੂ ਅੰਡਰਸਟੈਂਡ ਉਹਨਾਂ ਦੀ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਇਨਫਿਲਟ੍ਰੇਸ਼ਨ ਕਹਿੰਦੇ ਨਾ ਤੁਸੀਂ ਤੁਰੰਦਰ ਦੇਖੀਏ ਰੋ ਏਜੰਟ ਪਾਕਿਸਤਾਨੀ ਬਣ ਕੇ ਉਹਨਾਂ ਦੇ ਵਿੱਚ ਗਿਆ ਵੀ ਨੀਡ ਟੂ ਬੀ ਦੋਜ਼ ਰੋ ਏਜੰਟਸ ਇਨ ਆਰ ਕਿਡਸ ਫੈਮਿਲੀ ਯੂ ਹੈਵ ਟੂ ਬੀ ਵਨ ਆਫ ਦੈਮ ਇਫ ਯੂ ਆਰ ਵਨ ਆਫ ਦੈਮ ਯੂ ਵਿਲ ਬੀ ਏਬਲ ਟੂ ਕੰਟਰੋਲ ਦੈਮ ਐਜੂਕੇਟ ਦੈਮ ਉਹਨਾਂ ਦੀ ਜ਼ਿੰਦਗੀ ਨੂੰ ਸਹੀ ਰਸਤੇ ਬੜੇ ਚੰਗੇ ਤਰੀਕੇ ਨਾਲ ਮੋੜੋਗੇ ਜੇ ਤੁਸੀਂ ਹਕੂਮਤ ਬਣ ਕੇ ਰਹੋਗੇ ਤਾਂ ਫਿਰ ਉਹ ਪ੍ਰਜਾ ਹੈ ਉਹ ਬਿਫੜਦੀ ਵੀ ਹੈ ਉਹ ਛੁਪਾਉਂਦੀ ਵੀ ਹੈ ਅਤੇ ਕੱਲ੍ਹ ਨੂੰ ਸੱਤਾ ਪਲਟਦੀ ਵੀ ਹੈ ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਵੇ ਯੂ ਵਾਂਟ ਟੂ ਬੀ
1: ਵੈਰੀ ਵੈਲ ਪੁੱਟ ਵੈਰੀ ਵੈਲ ਪੁੱਟ ਥੈਂਕ ਯੂ ਦੀਪਿਕਾ ਜੀ ਥੈਂਕਸ ਫੋਰ ਦਿਸ ਵੈਰੀ ਲਵਲੀ ਐਂਡ ਵੈਰੀ ਐਜੂਕੇਟਿੰਗ ਚੈਟ ਮੇਰਾ ਬੱਚਾ ਨਹੀਂ ਹੈ ਪਰ ਮੈਨੂੰ ਬਹੁਤ ਜ਼ਿਆਦਾ ਫਿਲਹਾਲ ਰਿਸਪੋਂਸੀਬਿਲਿਟੀ ਫੀਲ ਹੋ ਰਹੀ ਹੈ ਮੈਂ ਰਾਜਾ ਦੇ ਕਿਸੇ ਬੱਚੇ ਨੂੰ ਹਲਕਾ ਜਿਹਾ ਪੇਰੈਂਟ ਕਰਦਾ ਚਲਾ ਜਾਊਂਗਾ ਬੇਟਾ ਇਸ ਤਰ੍ਹਾਂ ਨਹੀਂ ਮੈਂ ਹਾਂ ਤੇਰੇ ਨਾਲ ਤੂੰ ਦੱਸਿਆ ਕਰ ਗੱਲ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੋਕ ਸਪਾਟ ਆਪਾਂ ਇੱਦਾਂ ਦੇ ਸ਼ੋਜ਼ ਜਾਂ ਇੱਦਾਂ ਦੀ ਗੱਲਬਾਤ ਇਸ ਕਰਕੇ ਕਰਦੇ ਕਿਉਂਕਿ ਇਟ ਇਜ਼ ਡਾਟਾਬੇਸ ਦੇ ਅੰਦਰ ਆਉਣ ਵਾਲੀਆਂ ਚੀਜ਼ਾਂ ਹੋ ਚੁੱਕੀਆਂ ਹੁਣ ਇਹ ਨਾ ਕਿ ਮੈਂਟਲ ਹੈਲਥ ਆਉਣ ਵਾਲੇ ਸਮੇਂ 'ਚ ਹੁਣ ਵੀ ਵੈਸੇ ਕਹਿ ਸਕਦਾ ਪਰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡਾ ਪਲੇਗ ਸਭ ਤੋਂ ਵੱਡਾ ਐਪੀਡੈਮਿਕ ਹੋ ਸਕਦਾ ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਵੱਧ ਰਹੀ ਹੈ ਜਨਰੇਸ਼ਨ ਜਿਹੜੇ ਸਾਡੇ ਬੱਚੇ ਆ ਉਹ ਉਹਦੇ ਫਰੰਟ ਲਾਈਨ 'ਤੇ ਨੇ ਕਿਉਂਕਿ ਉਹਨਾਂ ਨੇ ਬਹੁਤ ਵੱਖਰੇ ਜਿਹੇ ਕਲਚਰ ਵੇਖ ਰਹੇ ਹੋ ਆਪਣੀ ਛੋਟੀ ਜਿਹੀ ਇਸ ਜ਼ਿੰਦਗੀ ਦੇ ਅੰਦਰ ਜਿੰਨੀ ਕੁ ਉਹਨਾਂ ਨੇ ਹਜੇ ਤੱਕ ਦੇਖੀ ਹੈ ਸੋ ਵੀ ਟਰਾਈ ਟੂ ਹੈਲਪ ਬਾਏ ਬ੍ਰਿੰਗਿੰਗ ਇਨ ਐਕਸਪਰਟਸ ਕਿ ਤੁਸੀਂ ਜਿੰਨਾ ਕੁ ਸਿੱਖ ਸਕੋ ਜਾਂ ਉਹਦੇ ਅੰਦਰ ਵਾਧਾ ਪਾ ਸਕੋ ਉਹ ਉਹਦੇ ਨਾਲ ਦੀ ਰੀਸ ਨਹੀਂ ਸੋ ਪਲੀਜ਼ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਰੇਡੀਓ ਹਾਂਜੀ 'ਤੇ ਅਤੇ ਇਸੇ ਤਰ੍ਹਾਂ ਦੇ ਹੋਰ ਵਧੀਆ ਵਧੀਆ ਪ੍ਰੋਗਰਾਮ ਸੁਣਨ ਲਈ ਬਣੇ ਰਹੋ ਰੇਡੀਓ ਹਾਂਜੀ 1674 'ਤੇ ਮੈਂ ਸੀ ਕ੍ਰਿਸ਼ਨਾ ਕਰਦੇ ਹਾਂ ਗੱਲਬਾਤ ਕਿਸੇ ਹੋਰ ਦਿਨ ਦੁਬਾਰਾ ਥੈਂਕ ਯੂ
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
5: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, Ford.

0: ਕੈਨੇਡਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ

0: ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਐਕਸਪੀਰੀਅੰਸ ਕੁਕ ਸਟੂਡੀਓ।

0: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
1: ਤੇ ਉਸ ਵਿਅਕਤੀ ਨੇ ਅੱਜ ਦੇ ਦਿਨ ਇਹਨੂੰ ਇਹ ਕਿਹਾ ਸੀ ਕਿ ਰੁੱਖ ਦੇ ਉੱਤੇ ਸਭ ਤੋਂ ਉੱਚੀ ਟਾਹਣੀ ਦੇ ਉੱਤੇ ਜਾ ਕੇ ਤੂੰ ਇਹ ਪੋਟਲੀ ਬੰਨਣੀ। ਇਹ ਵਿਅਕਤੀ ਜਿਹੜਾ ਰੁੱਖ ਦੀ ਉੱਚੀ ਟਾਹਣੀ ਦੇ ਉੱਤੇ ਚੜਿਆ ਸੀ ਤੇ ਪੋਟਲੀ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸੇ ਕੋਸ਼ਿਸ਼ ਦੇ ਦਰਮਿਆਨ ਉੱਤੋਂ ਥੱਲੇ ਡਿੱਗਿਆ ਤੇ ਸਾਧੂ ਨੇ ਕਿਹਾ ਕਿ ਤੈਨੂੰ ਵਾਕਈ ਯਕੀਨ ਜੇਕਰ ਕਿਸੇ ਤਾਂਤਰਿਕ ਦੇ ਇਹ ਪੋਟਲੀ ਤੈਨੂੰ ਦਿੱਤਿਆਂ ਤੇ ਇਹ ਪੋਟਲੀ ਰੁੱਖ ਦੀ ਉਤਲੀ ਟਾਹਣੀ ਦੇ ਉੱਤੇ ਜਾ ਕੇ ਬੰਨਿਆ ਤੇਰੇ ਦੁੱਖ ਦੂਰ ਹੋ ਜਾਣਗੇ। ਤੇ ਉਸ ਵਿਅਕਤੀ ਨੇ ਕਿਹਾ ਸਾਧੂ ਮਹਾਰਾਜ ਮੈਨੂੰ ਕੀ ਪਤਾ, ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਬਹੁਤ ਦੁਖੀ ਹਾਂ, ਜ਼ਿੰਦਗੀ ਦਾ ਰਸ ਜਿਹਾ ਨਹੀਂ ਰਿਹਾ, ਚਾਰ ਸ਼ਫੇਰਿਓਂ ਦੁੱਖ ਮਿਲਦੇ ਨੇ, ਜਿੱਥੇ ਕੋਈ ਜਿੱਦਾਂ ਦਾ ਇਲਾਜ ਦੱਸਦਾ ਉਦਾਂ ਦਾ ਕਰਨ ਤੁਰ ਪੈਂਦਾ, ਹੋਰ ਮੈਂ ਕਰਾਂ ਵੀ ਕੀ। ਜੇ ਤੁਸੀਂ ਮੇਰਾ ਕੋਈ ਹੱਲ ਕਰ ਸਕਦੇ ਹੋ ਤਾਂ ਤੁਸੀਂ ਦੱਸ ਦਿਓ, ਜੇ ਤੁਹਾਨੂੰ ਲੱਗਦਾ ਇਹ ਪੋਟਲੀ ਬੰਨਣ ਦੇ ਨਾਲ ਮੇਰਾ ਕੁਛ ਨਹੀਂ ਹੋਣ ਲੱਗਾ ਤਾਂ ਤੁਸੀਂ ਕੋਈ ਦੂਸਰਾ ਰਾਹ ਦੱਸ ਦਿਓ। ਸਾਧੂ ਨੇ ਕਿਹਾ ਹੁਣ ਤੂੰ ਜਾ ਕੇ ਆਪਣੇ ਘਰ ਆਪਣੇ ਜ਼ਖਮਾਂ ਦੇ ਉੱਤੇ ਥੋੜ੍ਹਾ ਸੇਕ ਦੇ, ਤੇਰਾ ਕੋਈ ਦੁੱਖ ਜਾਂ ਤੇਰਾ ਇਹ ਪਰੇਸ਼ਾਨੀ ਦਾ ਸਬੱਬ ਕੋਈ ਏਡਾ ਵੱਡਾ ਨਹੀਂ ਜਿਹਦਾ ਹੱਲ ਨਾ ਹੋ ਸਕੇ। ਇੱਥੋਂ ਲਾਗੇ ਫਲਾਣੇ ਫਲਾਣੇ ਥਾਂ ਮੈਂ ਸਵੇਰੇ ਤੈਨੂੰ ਉਸ ਜਗ੍ਹਾ ਦੇ ਉੱਤੇ ਮਿਲੂੰਗਾ, ਤੂੰ ਕੱਲ੍ਹ ਆ ਜੀ। ਉਹ ਵਿਅਕਤੀ ਅਗਲੇ ਦਿਨ ਟਾਈਮ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਅਤੇ ਜਾ ਕੇ ਪੁੱਛਣ ਲੱਗਦਾ, ਸਾਧੂ ਮਹਾਰਾਜ ਦੱਸੋ ਜੇ ਮੇਰੇ ਦੁੱਖ ਦਾ ਕੋਈ ਹੱਲ ਕਰ ਸਕਦੇ ਹੋ। ਸਾਧੂ ਨੇ ਕੁਛ ਦੇਰ ਦੇ ਲਈ ਅੱਖਾਂ ਮੀਟੀਆਂ, ਉਸ ਵਿਅਕਤੀ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਫੜਿਆ ਅਤੇ ਕਹਿਣ ਲੱਗਾ, ਤਿੰਨ ਲੋਕ ਨੇ ਜਿਹੜੇ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਕਾਰਨ ਨੇ। ਅਤੇ ਉਸ ਵਿਅਕਤੀ ਦਾ ਜਿੱਦਾਂ ਚਿਹਰਾ ਖਿੜ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਉਹਦੇ ਦੁੱਖ ਬੁੱਝ ਲਏ ਹੋਣ। ਇਸ ਤੋਂ ਪਹਿਲਾਂ ਕਿ ਸਾਧੂ ਅੱਗੇ ਕੁਛ ਬੋਲਦਾ, ਪਹਿਲਾਂ ਹੀ ਕਹਿਣ ਲੱਗਾ, ਹਾਂਜੀ ਦੋ ਬਾਰੇ ਤਾਂ ਮੈਨੂੰ ਲੱਗਦਾ ਮੈਨੂੰ ਪਤਾ, ਸ਼ਾਇਦ ਤੀਸਰੇ ਦਾ ਮੈਨੂੰ ਕੋਈ ਬਹੁਤਾ ਕਲੀਅਰ ਨਹੀਂ। ਸਾਧੂ ਨੇ ਉੱਦਾਂ ਜਿੱਦਾਂ ਉਹਦੀ ਸੁਣੀ ਅਣਸੁਣੀ ਕਰਕੇ ਗਾਂਹ ਬੋਲਿਆ, ਕੀ ਤੂੰ ਜਾਣਨਾ ਚਾਹੇਗਾ ਉਹ ਤਿੰਨ ਲੋਕ ਕਿਹੜੇ ਨੇ? ਇੱਕ ਤਾਂ ਉਹ ਜਿਹਨੂੰ ਤੂੰ ਸਭ ਤੋਂ ਵੱਧ ਪਿਆਰ ਕਰਦਾ। ਤੇ ਉਹ ਵਿਅਕਤੀ ਨੇ ਥੋੜ੍ਹਾ ਹੱਥ ਪਿਛਾਂਹ ਖਿੱਚ ਕੇ ਮਨ ਦੇ ਵਿੱਚ ਸ਼ੰਕਾ ਲੈ ਕੇ ਕਿਹਾ, ਮਹਾਰਾਜ ਸਭ ਤੋਂ ਵੱਧ ਪਿਆਰ ਤਾਂ ਮੈਂ ਆਪਣੇ ਪੁੱਤ ਨੂੰ ਕਰਦਾ, ਮੇਰਾ ਇਕਲੌਤਾ ਪੁੱਤਰ, ਮੇਰੀ ਜਾਨ ਤੋਂ ਵੀ ਪਿਆਰਾ, ਉਹ ਮੇਰਾ ਦੁਸ਼ਮਣ ਕਿੱਦਾਂ ਹੋ ਸਕਦਾ? ਸਾਧੂ ਨੇ ਕਿਹਾ, ਇੱਕ ਵਾਰੀ ਤੂੰ ਚੁੱਪ ਕਰਕੇ ਸੁਣ ਮੇਰੀ ਗੱਲ, ਫਿਰ ਕੋਈ ਸਵਾਲ ਹੋਊਗਾ ਤਾਂ ਫਿਰ ਜ਼ਰੂਰ ਕਰੀਂ। ਪਹਿਲਾ ਸਭ ਤੋਂ ਵੱਧ ਜਿਹਨੂੰ ਤੂੰ ਪਿਆਰ ਕਰਦਾ ਉਹ ਤੇਰਾ ਦੁਸ਼ਮਣ, ਅਤੇ ਦੂਸਰਾ ਜਿਹਨੂੰ ਤੂੰ ਸਭ ਤੋਂ ਵੱਧ ਨਫ਼ਰਤ ਕਰਦਾ ਉਹ ਤੇਰਾ ਦੁਸ਼ਮਣ। ਅਤੇ ਹੁਣ ਉਹਦੇ ਬਾਰੇ ਵੀ ਇਹਨੇ ਸੋਚ ਲਿਆ ਉਹ ਕੌਣ ਹੈ। ਤੀਸਰਾ ਤੈਨੂੰ ਮੈਂ ਤਾਂ ਦੱਸੂੰਗਾ ਜੇ ਇਹਨਾਂ ਦੋਵਾਂ ਦੇ ਬਾਰੇ ਪਹਿਲਾਂ ਤੂੰ ਸੁਣ ਸਕੇਗਾ। ਤੇਰਾ ਪੁੱਤ ਜਿਹਨੂੰ ਤੂੰ ਲੋੜੋਂ ਵੱਧ ਪਿਆਰ ਕਰਦਾ, ਕੀ ਤੈਨੂੰ ਉਹਦੇ ਕਰਕੇ ਦੁੱਖ ਨਹੀਂ ਮਿਲ ਰਿਹਾ? ਅਤੇ ਥੋੜ੍ਹਾ ਜਿਹਾ ਸੋਚ ਕੇ ਕਹਿੰਦਾ, ਹਾਂ ਮੈਂ ਨਿੱਕੇ ਹੁੰਦੇ ਤੋਂ ਬੜੇ ਔਖੇ ਹੋ ਕੇ ਪਾਲਿਆ ਉਹਨੂੰ, ਪਰ ਹੁਣ ਉਹ ਮੇਰੀ ਮਨ ਦਾ ਸੁਣਦਾ ਹੀ ਨਹੀਂ, ਹੁਣ ਉਹ ਆਪਣੇ ਕੰਮਾਂ ਦੇ ਵਿੱਚ ਵਿਅਸਤ ਰਹਿੰਦਾ, ਮੈਂ ਕਈ ਵਾਰੀ ਬੁਲਾਉਂਦਾ ਤਾਂ ਮੈਨੂੰ ਸਿੱਧੇ ਮੂੰਹ ਬੁਲਾਉਂਦਾ ਵੀ ਨਹੀਂ, ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਜਿੰਨਾ ਮੈਂ ਨੇੜੇ ਜਾਂਦਾ ਉਨਾ ਉਹ ਮੇਰੇ ਤੋਂ ਦੂਰ ਹੋਈ ਜਾਂਦਾ। ਮੈਂ ਹੋਰ ਕਰ ਵੀ ਕੀ ਸਕਦਾ? ਅਤੇ ਦੂਸਰਾ ਮੇਰਾ ਮਿੱਤਰ, ਕਦੀ ਇੱਕ ਟਾਈਮ ਦੇ ਉੱਤੇ ਆਪਾਂ ਇਕੱਠੇ ਕੰਮ ਕਰਦੇ ਸੀ, ਬੜਾ ਵਧੀਆ ਸਾਰਾ ਕੁਛ ਠੀਕ ਚੱਲ ਰਿਹਾ ਹੈ, ਕੁਛ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਦੇ ਕਰਕੇ, ਨਿੱਕੀਆਂ ਨਿੱਕੀਆਂ ਗਲਤ ਫਹਿਮੀਆਂ ਦੇ ਕਰਕੇ ਉਹਨੇ ਮੇਰੇ ਬਾਰੇ ਗਲਤ ਸੋਚਣਾ ਸ਼ੁਰੂ ਕੀਤਾ। ਬਸ ਇੱਥੋਂ ਹੀ ਕਹਾਣੀ ਵਿਗੜਦੀ ਵਿਗੜਦੀ ਵਿਗੜ ਗਈ। ਅੱਜ ਦੀ ਡੇਟ 'ਚ ਮੈਂ ਉਹਨੂੰ ਸਭ ਤੋਂ ਵੱਧ ਨਫ਼ਰਤ ਕਰਦਾ, मैं उहदे लई बहुत कीता, पर उहने मेरे किसे कीते दा कोई मुल नहीं पाया। साधु ने कहा, हुण जरा सोच, तू सुखी रह किदां सकदा? सारा दिन जां तां तू अपने प्यार बारे सोचदा रहिंदा ते जां अपनी दुश्मनी बारे। अपना पुत जिहनूं जिन्ना ज़्यादा घुट के फड़न की कोशिश करेगा, जिन्ना ज़्यादा लागे जाने की कोशिश करेगा, वह उन्ना तेरे तो दूर जा रहा है तो जाएगा। तो वह मित्र जिहदे बारे मन दे विच तू इन्ना ज़्यादा ग्रज भर के तुरिया फिरदा, इन्ना ज़्यादा तू नफरत नूं लैके फिरदा, वह नफरत उहदे तक चाहे पहुँचती चाहे नहीं पहुँचती, पर तेरा तो नुकसान कर रही है। शायद वह दिलों तेरा माड़ा नहीं चाहता, वह तो तेरे नाल अज भी बहुत प्यार करता, कोशिश करता तेरे नाल अगे हो के गल करन दी, पर तू अपने मन दे विच इन्ना गुबार भरी फिरदा। पर इन्हां दोवां चीज़ां नूं सुनन तों बाद भी उहदी संतुष्टि नहीं, क्योंकि हले उहने तीसरे बारे जानना है। मन ही मन यह सोची जा रहा कि वह तीसरा हैगा कौन है, तो इन्हां बारे पूरी गल भी नहीं सुनी तो पूछ लिया, महाराज वह तीसरा कौन है, मैनू वो नहीं समझ आ रही, कितने वह फलाना फलाना तो नहीं, वह मेरे नाल काम करता, ओ जां ओ रिश्तेदार। साधु ने कहा, नहीं वो जिहड़े तू सोच रहा उन्हां दे नालों भी कितने वड्डा वो दुश्मन है तेरा, बाकी सारयां नू मिला लीए ते तां एक बंदा, वह किहड़ा है जिहदे बारे मैनू नहीं पता। साधु ने कहा, वो तू आप, मैं अपने आप का भला दुश्मन किदां हो सकदा, ये किदां दीआं गल्लां कर रहे हो, किसी नूं किन्ना प्यार करना ये किन्ने तय किया, तू किसी नूं किन्ना प्यार करना है तो किन्ने तय किया, तू किहदे बारे किदां दा सोचना ये कौन तय कर रहा, तू किहड़े बाबे को जाना किहड़े तांत्रिक को जाना, किहदी सुननी किहदी नहीं सुननी कौन तय करदा, तू किन्ना पैसा कमाउणा किदां कमाउणा, किहदे नाल किदां दा लालच करना, किदां दी बेईमानी करनी, सब कुछ तू ही ते तय करना, ते फिर तेरा सब तो वड्डा दुश्मन तू ना होया। कोशिश करे ना तिना दुश्मनां तो निजात पाउण दी, जाके अज अपने पुत नाल खुल के गल कर, प्यार भी उन्ना क कर जिहड़ा नफरत विच ना बदल जाए, जाके अपने दोस्त नाल गल कर, नफरत भी उन्नी क कर कि ना वे तू होर भी किसी नाल भी प्यार करना भुल जाए। अपने आप नूं भी समझाउण दी कोशिश कर, ये जिंदगी आ दुख इहदे चाउंदे रहने, जे तू घुट के ना फड़ेगा तो फिर अपने आप चले भी जाने, तो जे तू जफा मार के बह गया चाहे प्यार नूं तो चाहे नफरत नूं, फिर ये हमेशा दे लई तेरी जिंदगी का हिस्सा बन जाएंगे। तो जे साडे चों भी कोई दुखी है, जे साडे चों भी किसी नूं लगता कि बहुत ज़्यादा कितने प्यार करन दे उत्ते भी उन्हूं सुख नहीं मिलता, बहुत ज़्यादा नफरत करन दे उत्ते भी तुसीं सुखी नहीं हो, तो फिर अपने तीसरे दुश्मन नाल तुसीं भी जरूर ध्यान मार लो। आस करते हैं अज की कहानी तुसीं पसंद की होगी।
0: धन्यवाद कहानी सुनन लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसीं सानूं मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो अते होर भी कहानियां विचार खबरां अते इंटरव्यू सुनन लई सबसक्राइब करो रेडियो हांजी दा यूट्यूब चैनल।

ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਹਾਂਜੀ ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚੱਲੀਏ
2: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 एम आस करदे हां दिन तुहाडा वधिया जा रहा होवेगा। समा हो गया अज दी कहानी दा। कहिंदे ने एक वारी एक गुरु दे कोल आश्रम दे विच कुछ चेले रहिंदे सी। पहलियां दे विच पढ़ाई भी इसे तरह होंदी, कोई स्कूल नहीं, कोई कॉलेज नहीं, यूनिवर्सिटियां नहीं, जिन्हां जिन्हां ने भी अपने बच्चों नूं सिक्ख्या दवानी होंदी, खास तौर दे उत्ते होंदे भी वड्डे घरां दे, को राजां दे पुत जां को वड्डे तनाड, उन्हां नूं परिवार दे नालों वख करके यह दसन की कोशिश की जाती कि लोगों के दुख दर्द किदां समझने, ओ जिन्हां दे कोल परिवार नहीं हैगे, ओ जिन्हां दे कोल खाण लई कुछ नहीं हैगा, ओ जिन्हां दे लई होर कोई कुछ करन वाला नहीं है, उन्हां दा दुख दर्द समझे बिना तुसीं सही तरीके दे नाल किसे दे दिल नूं जित नहीं सकदे, राज कर नहीं सकदे। सो परिवार दा मोह तोड़ के उन्हां नूं आश्रम दे विच छड्ड दित्ता जांदा जिथे उन्हां नूं वेद पढ़ाए जांदे, होर दुनिया के कई सच जिहड़े परिवार दे विच रह के वह नहीं सी सिख सकते वह सारे सिखाए जाते। इस गुरु ने अपने पांच चेले चुने थे, उन्हां नूं कहा तुसी जंगल दे एन विचों विच संघनी थां दे उत्ते जाके उन्नी देर तक उत्थे रहना, जिन्नी देर तक तुसी सारा कुछ नोट नहीं कर लेंदे कि जंगल दे विच की हो रहा, की वापर रहा। जाओ एक महीने का समा तुहाडे कोल, सारा कुछ चंगी तरह के नाल वेख चाक के वापस आके मैनू तुसी दसना। इस इम्तिहान दे विच जो महीने बाद दे पंजे वापस आए तो आके सारिया ने अपनी कहानी दसी। उत्थे आपां होर तरह तरह के रुख वेखे ने जो इत्थे जंगल दे बार बार नहीं मिलते, एहो एहो जे आपां पंछी वेखे ने जिन्हां दे विच बहुत कई खतरनाक भी ने, कई जानवर वेखे ने जिहड़े इत्थे आपां नहीं वेख सकते, ते होर बहुत सारियां चीज़ां आके गुरु नूं एक्सप्लेन करदे ने। ते गुरु ने कहा एक वारी फिर जाओ ते एक महीना फिर बिता के आओ, जिहड़ियां चीज़ां रह गईयां ने वह वेख के वह सुन के आओ, जिहड़ियां तरदियां तरदियां तुसीं दसियां ने इन्हां नूं हुण रहन दिओ। फिर दोबारा जांदे ने, फिर नोट करके आउंदे ने कि इस वारी गुरु जी होर कुछ आपां नवां वेख्या वा, इस वारी आपां कोशिश कीती है वह हवावां दीयां गल्लां सुणन दी, और जदों हवा चलदी है ते वो पत्तियां दीयां आवाज़ां, जदों जानवर दौड़दे ने ते उन्हां दे दौड़न दे नाल एक पैदा हुंदा म्यूजिक, एक संगीत, ते कुछ एक होर जानवरां दीयां आपां आवाज़ां तों यह भी अंदाजा लाया कि शायद वो खास तरह का कोई खतरा होने के उत्ते इदा इदा दीयां आवाज़ां कढ़दे ने। खरे वो एक दूसरे को समझते हो, गुरु ने वापस आके दसिया, तो गुरु ने फिर कहा जाओ एक महीना होर, तो जदों एक महीना होर कहा बहुत जाने तो उदों ही चढ़ गए, दो जाने बचे, तिना ने कहा नहीं गुरु जी तुसी कुछ ज़्यादा धक्का कर रहे हो, जो अही सुनना ही वह अही सुन लिया, जो अही नोट किया वह तुहानू लिया के दस दिता, आपां नहीं जितना इस इम्तिहान चों, इन्ना की बड़ा। बड़े ध्यान दे नाल वेख्या होर इस तो वध होर की हो सकता, इन्हां ने जाना तो चले जाण। गुरु ने गुस्सा नहीं मन्निया ते जिहड़े दो रेडी होए उन्होंने फिर भेज दिता, महीना रह के फिर दोबारा तो नोट करके आए कि आखिरकार वो किहड़ियां चीज़ां ने जिहड़ियां आपां पहलां नहीं वेख सके, हुण की वेखना। कोशिश कीती कि आपां सौण दे समें भी बदलीए, आपां रात नूं ना सोईए, हो सकदा है कि वो ਰਾਤ ਨੂੰ ਵਾਪਰਦਾ ਹੋਵੇ ਜੋ ਗੁਰੂ ਸੁਣਨਾ ਚਾਹੁੰਦਾ। ਜਦੋਂ ਵਾਪਸ ਆਏ ਮਹੀਨੇ ਬਾਅਦ ਤਾਂ ਫਿਰ ਗੁਰੂ ਨੇ ਕਿਹਾ ਤੁਸੀਂ ਹਾਲੇ ਵੀ ਉਹ ਨਹੀਂ ਸੁਣ ਕੇ ਆਏ ਜੋ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਖਰੇ ਕੀ ਗੁਰੂ ਸੁਣਾਉਣਾ ਚਾਹੁੰਦਾ? ਅਤੇ ਇੱਕ ਜਣਾ ਹੋਰ ਚੜ ਗਿਆ, ਉਹਨੇ ਕਿਹਾ ਜਿਹੜੇ ਬਾਕੀ ਤਿੰਨ ਸੀ ਉਹ ਸੱਚ ਹੀ ਬੋਲਦੇ ਸੀ, ਬਚਿਆ ਇੱਕ ਜਿਹਦਾ ਹੌਸਲਾ ਬਰਕਰਾਰ ਸੀ, ਜਿਹਦਾ ਸਿਰੜ ਬਰਕਰਾਰ ਸੀ। ਅਤੇ ਫਿਰ ਦੁਬਾਰਾ ਤੋਂ ਭੇਜ ਦਿੱਤਾ ਅਤੇ ਦੁਬਾਰਾ ਦੁਬਾਰਾ ਦੁਬਾਰਾ ਕਰਦਿਆਂ ਕਹਿੰਦੇ ਨੇ ਲਗਭਗ 2 ਸਾਲ ਬੀਤ ਗਏ। ਅਤੇ ਇਸ ਵਾਰੀ ਮਹੀਨਾ ਨਹੀਂ, ਇਹ ਵਿਦਿਆਰਥੀ ਇਹ ਸ਼ਿਸ਼ 6 ਮਹੀਨੇ ਵਾਪਸ ਨਹੀਂ ਮੁੜਿਆ। ਬੜਿਆਂ ਨੂੰ ਚਿੰਤਾ ਵੀ ਹੋਣ ਲੱਗ ਪਈ ਕਿ ਖਰੇ ਮਾਰ ਮੁਕਾ ਨਾ ਗਿਆ ਹੋਵੇ, ਪਤਾ ਨਹੀਂ ਕੀ ਘਟਨਾ ਵਾਪਰੀ ਹੋਊਗੀ। ਪਰ ਜਦੋਂ ਇਹ ਆਇਆ ਆਪਣੇ ਗੁਰੂ ਨੂੰ ਆ ਕੇ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ। ਹਾਂ ਇਹੋ ਹੀ ਸੀ ਜੋ ਮੈਂ ਸੁਣਨਾ ਚਾਹੁੰਦਾ ਸੀ, ਇਹੋ ਹੀ ਆ ਜੋ ਤੂੰ ਵੇਖ ਕੇ ਆਇਆ, ਅਤੇ ਹੁਣ ਤੂੰ ਇਸ ਪ੍ਰੀਖਿਆ 'ਚੋਂ ਪਾਸ ਹੈ, ਤੂੰ ਇਸ ਦੁਨੀਆਦਾਰੀ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੈ, ਮੈਨੂੰ ਮਾਣ ਹੈ ਤੇਰੇ ਉੱਤੇ। ਆਖਿਰਕਾਰ ਕੀ ਇੱਦਾਂ ਦਾ ਵੇਖ ਕੇ ਆਇਆ ਇਹ? ਚੇਲੇ ਨੇ ਆ ਕੇ ਦੱਸਿਆ, ਗੁਰੂ ਜੀ ਬਹੁਤ ਸਾਰਾ ਕੁਛ ਤਾਂ ਪਹਿਲਾਂ ਹੀ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ, ਪਰ ਇਸ ਮੇਰੀ ਯਾਤਰਾ ਦੇ ਉੱਤੇ, ਇਸ ਯਾਤਰਾ ਦੇ ਦਰਮਿਆਨ ਮੈਂ ਸੁਣੀਆਂ ਰਾਤਾਂ ਦੇ ਵਿੱਚ ਠਹਿਰੇ ਹੋਏ ਪਾਣੀ ਦੀਆਂ ਗੱਲਾਂ, ਮੈਂ ਸੁਣੀਆਂ ਫੁੱਲਾਂ ਦੀਆਂ ਕਲੀਆਂ ਨੂੰ ਖਿਲਦਿਆਂ ਉਹ ਕੀ ਗੱਲਾਂ ਕਰਦੀਆਂ ਨੇ, ਬਿਨਾਂ ਆਵਾਜ਼ ਕੀਤਿਆਂ ਉਹ ਮੈਂ ਸੁਣੀਆਂ ਨੇ, ਰਾਤਾਂ ਨੂੰ ਸੁੱਤੇ ਹੋਏ ਜਾਨਵਰਾਂ ਦੀਆਂ ਗੱਲਾਂ ਸੁਣੀਆਂ ਨੇ ਮੈਂ। ਉਹ ਪੰਛੀ ਜਦੋਂ ਰਾਤ ਨੂੰ ਆਪਣੇ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਬਿਲਕੁਲ ਸ਼ਾਂਤ ਮਾਹੌਲ, ਮੈਂ ਸੁਣੀਆਂ ਨੇ ਉਹਨਾਂ ਦੀਆਂ ਸੁੱਤਿਆਂ ਪਿਆਂ ਦੀਆਂ ਗੱਲਾਂ, ਮੈਂ ਸੁਣੀਆਂ ਨੇ ਰੁੱਖਾਂ ਦੀਆਂ ਗੱਲਾਂ ਜਦੋਂ ਤਣੇ ਆਪਣੇ ਪੱਤਿਆਂ ਦੇ ਨਾਲ ਟਾਹਣੀਆਂ ਦੇ ਨਾਲ ਗੱਲਾਂ ਕਰਦੇ ਨੇ, ਮੈਂ ਸੁਣੀਆਂ ਨੇ ਸੂਰਜ ਦੀਆਂ ਕਿਰਨਾਂ ਦੀਆਂ ਗੱਲਾਂ ਜਦੋਂ ਪਹਾੜਾਂ ਦੇ ਉੱਤੇ ਪੈਂਦੀਆਂ ਨੇ, ਪਹਾੜਾਂ ਦੀਆਂ ਅਤੇ ਉਹਨਾਂ ਕਿਰਨਾਂ ਦੀਆਂ ਆਪਸ ਦੇ ਵਿੱਚ ਕੀ ਗੱਲਾਂ, ਮੈਂ ਸੁਣੀਆਂ ਰਾਤ ਦੇ ਸਮੇਂ ਉਸ ਠਹਿਰੇ ਹੋਏ ਚਾਨਣ ਦੀਆਂ ਗੱਲਾਂ, ਅਤੇ ਇਸ ਵਾਰੀ ਮੈਂ ਤਾਰਿਆਂ ਦਾ ਆਪਸ ਦੇ ਵਿੱਚ ਵਾਰਤਾਲਾਪ ਵੀ ਸੁਣ ਕੇ ਆਇਆ। ਗੁਰੂ ਨੇ ਬਾਕੀਆਂ ਨੂੰ ਵੀ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਹਦਾ ਮਤਲਬ ਕੀ ਆ। ਅਸਲ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਜੋ ਕੋਈ ਨਹੀਂ ਕਹਿ ਰਿਹਾ ਉਹ ਵੀ ਤੁਸੀਂ ਸੁਣ ਸਕਦੇ ਹੋ, ਜੇ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਜਾਨਵਰਾਂ ਦੀਆਂ ਸੁਣੀਆਂ ਨੇ, ਮੀਂਹ ਪੈਂਦੇ ਦੀਆਂ ਆਵਾਜ਼ਾਂ ਸੁਣੀਆਂ ਨੇ, ਹਵਾ ਚੱਲਦੀ ਆ, ਰੁੱਖ ਇੱਕ ਦੂਸਰੇ ਨਾਲ ਵੱਜਦੇ ਨੇ, ਪੱਤਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ, ਝਰਨੇ ਦੇ ਪਾਣੀ ਡਿੱਗਦੀਆਂ ਆਵਾਜ਼ਾਂ ਸੁਣੀਆਂ ਨੇ, ਅਤੇ ਇਹ ਤਾਂ ਉਹ ਆਵਾਜ਼ਾਂ ਨੇ ਜਿਹੜੀਆਂ ਹਰ ਕੋਈ ਸੁਣ ਲੂ, ਪਰ ਠਹਿਰੇ ਹੋਏ ਪਾਣੀ ਨੂੰ ਉਹੀ ਸੁਣੂ ਜਿਹਦੇ ਵਿੱਚ ਮਾਦਾ, ਪਹਾੜਾਂ ਦੀਆਂ ਅਤੇ ਸੂਰਜ ਦੀਆਂ ਕਿਰਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਉਹੀ ਸੁਣੂ ਜਿਹੜਾ ਉਸ ਸਮਝ ਤੱਕ ਪਹੁੰਚ ਚੁੱਕਾ। ਗੱਲ ਕਾਹਦੀ ਕਿ ਸਾਨੂੰ ਉਹਨਾਂ ਦੀਆਂ ਗੱਲਾਂ ਸੁਣਨੀਆਂ ਜ਼ਿਆਦਾ ਜ਼ਰੂਰੀ ਨੇ ਜਿਹੜੇ ਨਹੀਂ ਕਹਿੰਦੇ, ਜਾਂ ਇੱਦਾਂ ਕਹਿ ਲਓ ਕਿ ਬਿਨ ਕਿਹਾ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣ ਦੀ ਜ਼ਰੂਰਤ ਹੈ। ਹੁਣ ਆਪਾਂ ਇਸੇ ਚੀਜ਼ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਗ੍ਰਹਿਸਥੀ ਜੀਵਨ ਦੇ ਵਿੱਚ ਲੈ ਕੇ ਆਉਂਦੇ ਹਾਂ, ਆਪਣੇ ਕੰਮਾਂ ਕਾਰਾਂ ਦੇ ਉੱਤੇ ਲੈ ਕੇ ਆਉਂਦੇ ਹਾਂ, ਇਸ ਸਮਾਜ ਦੇ ਵਿੱਚ। ਬਹੁਤੀ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਕਹਿ ਕੇ ਕੋਈ ਗੱਲ ਸਮਝਾਵੇ, ਸਾਨੂੰ ਬੜੇ ਜਣੇ ਕਹਿ ਨਹੀਂ ਦਿੰਦੇ, ਤੈਨੂੰ ਪਤਾ ਹੀ, ਅਤੇ ਆਪਾਂ ਅੱਗੋਂ ਕਹਿ ਦਿੰਦੇ ਹਾਂ ਅੱਜ ਕੱਲ੍ਹ ਦੀ ਦੁਨੀਆਦਾਰੀ ਦੇ ਵਿੱਚ ਤੂੰ ਮੈਨੂੰ ਦੱਸਿਆ ਨਹੀਂ, ਤੂੰ ਮੈਨੂੰ ਕਹਿ ਦਿੰਦਾ। ਪਰ ਬੜੀਆਂ ਚੀਜ਼ਾਂ ਕਹੇ ਬਿਨਾਂ ਸਾਨੂੰ ਸਮਝਣ ਦੀ ਜ਼ਰੂਰਤ ਹੁੰਦੀ ਆ। ਤੁਹਾਡੇ ਬੱਚੇ, ਤੁਹਾਡਾ ਪਾਰਟਨਰ, ਤੁਹਾਡੇ ਯਾਰ ਦੋਸਤ, ਤੁਹਾਡੇ ਕੰਮਕਾਰ ਦੇ ਉੱਤੇ ਸਹਿਯੋਗੀ, ਤੁਹਾਡਾ ਬੌਸ, ਤੁਹਾਡੇ ਥੱਲੇ ਕਰਨ ਵਾਲੇ ਕੰਮ, ਜ਼ਰੂਰੀ ਨਹੀਂ ਆ ਕਿ ਉਹ ਸਾਰਾ ਕੁਛ ਤੁਹਾਨੂੰ ਬੋਲ ਕੇ ਦੱਸਣ ਜ਼ਬਾਨੋਂ। ਬੜਾ ਕੁਛ ਆ ਜਿਹਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ। ਹਾਲੇ ਵੀ ਦੁਨੀਆ ਦੇ ਉੱਤੇ ਬਹੁਤ ਸਾਰਾ ਕੁਛ ਹੈ ਜਿਹਨੂੰ ਤੁਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਪਾਓਗੇ। ਉਹ ਸਿਰਫ ਸਮਝਣ ਵਾਲੀਆਂ ਗੱਲਾਂ ਨੇ, ਜਦੋਂ ਬੋਲ ਕੇ ਕਹਿ ਦਿੱਤੀਆਂ ਜਾਣ ਤਾਂ ਉਹਨਾਂ ਦੇ ਮਹਿਣੇ ਹੀ ਕੁਛ ਹੋਰ ਹੋ ਜਾਂਦੇ ਨੇ। ਕਈ ਵਾਰੀ ਉਹਨਾਂ ਦੇ ਵਿੱਚੋਂ ਫਿਰ ਖੁਦਗਰਜ਼ੀ ਝਲਕਣੀ ਸ਼ੁਰੂ ਹੋ ਜਾਂਦੀ ਹੈ, ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ। ਜੇ ਸਾਡੇ ਵਿੱਚ ਇੱਦਾਂ ਦਾ ਮਾਦਾ ਆ ਜਾਵੇ ਕਿ ਆਪਾਂ ਕਿਸੇ ਦੇ ਕਹੇ ਤੋਂ ਬਿਨਾਂ ਹੀ ਉਹਦੀਆਂ ਰਮਜ਼ਾਂ ਸਮਝਣੀਆਂ ਸ਼ੁਰੂ ਕਰ ਦਈਏ, ਤਾਂ ਫਿਰ ਉਹ ਇਹੋ ਜਿਹਾ ਰਿਲੇਸ਼ਨ ਹੋਊਗਾ, ਕਦੀ ਟੁੱਟਦਾ ਨਹੀਂ। ਅਤੇ ਸੱਚ ਜਾਣਿਓ, ਤੁਸੀਂ ਵੀ ਇਸ ਚੀਜ਼ ਦੀ ਗਵਾਹੀ ਭਰੋਗੇ ਕਿ ਇਹ ਮਾਦਾ ਹੁੰਦਾ ਜ਼ਰੂਰ ਹੈ ਸਾਰਿਆਂ 'ਚ। ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਾਡੇ ਅੰਗ ਸੰਗ ਲੋਕ ਉਹਨਾਂ ਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਚੱਲ ਰਿਹਾ, ਉਹ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਤੇ ਕੀ ਆ। ਜਾਣ ਬੁੱਝ ਕੇ ਆਪਾਂ ਜੇ ਬੁੰਨੂ ਬਣੇ ਰਹੀਏ ਤਾਂ ਉਹ ਗੱਲ ਵੱਖਰੀ ਆ, ਜਾਣ ਬੁੱਝ ਕੇ ਆਪਾਂ ਇਸ ਗੱਲ 'ਤੇ ਅੜੇ ਰਹੀਏ ਕਿ ਇਹ ਜ਼ਬਾਨੋਂ ਬੋਲ ਕੇ ਦੱਸੂ ਤਾਂ ਫਿਰ, ਪਰ ਜੇ ਜ਼ਬਾਨੋਂ ਬੋਲ ਕੇ ਦੱਸਣ ਦੀ ਨੌਬਤ ਆ ਗਈ ਤਾਂ ਕਈ ਵਾਰੀ ਰਿਲੇਸ਼ਨ, ਕਈ ਵਾਰੀ ਇਹ ਰਿਸ਼ਤੇ ਵਿਗੜ ਜਾਂਦੇ। ਸੋ ਆਓ ਬਿਨ ਕਿਹਾ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਜੋ ਸਵਾਲ ਨੇ ਆਪ ਹੀ ਉਹਨਾਂ ਦਾ ਹੱਲ ਲੱਭ ਕੇ ਦਈਏ, ਅਤੇ ਫਿਰ ਉਹ ਗੱਲ ਹੋਊਗੀ, ਵਾਹ ਮੇਰੇ ਕਹੇ ਬਿਨਾਂ ਹੀ ਇਹਨੂੰ ਪਤਾ ਲੱਗ ਗਿਆ। ਉਹ ਜਿਹੜਾ ਫਿਰ ਤੁਹਾਡਾ ਇੱਕ ਆਪਸ ਦੇ ਵਿੱਚ ਨਾਤਾ ਬੱਝਣਾ, ਉਹ ਸਾਰੀ ਉਮਰ ਨਹੀਂ ਕਿਤੇ ਜਾਂਦਾ। ਆਸ ਕਰਦੇ ਹਾਂ ਕਹਾਣੀ ਅੱਜ ਦੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
1: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
2: ਸੂਰਜ ਦੇਵਤਾ
1: ਕੀ ਮਤਲਬ
2: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
1: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802522 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾਂ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

ਨ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ

ਪਿਆ ਦੁੱਖ ਭੁੱਖ ਸਦਮਾਰ, ਏ ਬੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਮਨਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨੀ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ।

ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਦੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨਨ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ।

0: ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਨਾਭ ਕਮਲ ਤੇ ਬ੍ਰਹਮਾ ਉਪਜੇ। ਬ੍ਰਹਮਾ ਜੀ ਦੀ ਪੈਦਾਇਸ਼ ਕਮਲ ਦੇ ਵਿੱਚ ਹੈ, ਕਮਲ ਦੇ ਫੁੱਲ ਦੇ ਉੱਤੋਂ। ਆਪ ਜੀ ਨੇ ਜਿਤਨੀਆਂ ਵੀ ਤਸਵੀਰਾਂ ਦੇ ਰੂਪ ਦੇ ਵਿੱਚ, ਚਿੱਤਰ ਦੇ ਰੂਪ ਦੇ ਵਿੱਚ, ਦ੍ਰਿਸ਼ ਦੇ ਰੂਪ ਦੇ ਵਿੱਚ ਬ੍ਰਹਮਾ ਜੀ ਨੂੰ ਦੇਖਿਆ ਹੋਏਗਾ ਤੇ ਇੱਕ ਕਮਲ ਦੇ ਫੁੱਲ ਉੱਤੇ ਬੈਠੇ ਨੇ। ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਜਿਨ੍ਹਾਂ ਦੀ ਪੈਦਾਇਸ਼ ਕਮਲ ਦੇ ਫੁੱਲ ਤੋਂ ਹੈ, ਪਾਤਸ਼ਾਹ ਜੀ ਕਹਿੰਦੇ ਉਹ ਬ੍ਰਹਮਾ ਜੀ ਮੁਖ ਤੋਂ ਕੰਠ ਸਵਾਰ ਕੇ ਭਾਵ ਮਿੱਠੀ ਸੁਰ ਦੇ ਵਿੱਚ ਵੇਦਾਂ ਦਾ ਉਚਾਰਨ ਕਰ ਰਹੇ ਹਨ ਜੀ।
1: ਤਾਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ।
0: ਹਾਂ, ਜਿਹੜੀ ਗੱਲ ਸਮਝਣ ਵਾਲੀ ਹੈ, ਪਾਤਸ਼ਾਹ ਜੀ ਕਹਿੰਦੇ ਇਹ ਬ੍ਰਹਮਾ ਜੀ ਹੰਕਾਰੀ ਬਿਰਤੀ ਦੇ ਤਹਿਤ, ਜਦੋਂ ਮਨ ਵਿੱਚ ਹੰਕਾਰ ਪੈਦਾ ਹੋਇਆ ਨਾ, ਵੀ ਚਾਰ ਵੇਦਾਂ ਦੇ ਗਿਆਤੇ, ਚਾਰ ਵੇਦ ਮੁਖ ਤੋਂ ਵਿੱਚੋਂ ਉਚਰ ਰਹੇ ਨੇ, ਤੋ ਇੱਕ ਹੰਕਾਰ ਪੈਦਾ ਹੋ ਗਿਆ। ਔਰ ਇਹ ਹੰਕਾਰ ਇਕੱਲੇ ਬ੍ਰਹਮਾ ਜੀ ਨੂੰ ਪੈਦਾ ਨਹੀਂ ਹੋਇਆ, ਬੇਅੰਤ ਬੇਅੰਤ ਜੀਵ ਅਜਿਹੇ ਹੋਏ ਨੇ ਧੁਰ ਤੋਂ ਮੁੱਢ ਤੋਂ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਹੰਕਾਰ ਪੈਦਾ ਹੋਇਆ ਕਿ ਅਸੀਂ ਪਰਮਾਤਮਾ ਦਾ ਅੰਤ ਲੱਭਣ ਤੁਰੀਏ, ਪਰਮਾਤਮਾ ਜੀ ਦਾ ਅੰਤ ਲੱਭਣ ਤੁਰੀਏ। ਤੋ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਵੀ ਹੰਕਾਰ ਦੇ ਵਿੱਚ ਆ ਕੇ ਜਿਸ ਬ੍ਰਹਮਾ ਦੀ ਪੈਦਾਇਸ਼ ਨਾਭ ਕਮਲ ਤੋਂ ਹੈ, ਔਰ ਜਿਨ੍ਹਾਂ ਦੇ ਮੁਖ ਤੋਂ ਚਾਰ ਵੇਦ ਉਚਰ ਰਹੇ ਨੇ, ਉਚਾਰ ਰਹੇ ਨੇ ਜਿਹੜੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਬ੍ਰਹਮਾ ਜੀ ਹੰਕਾਰੀ ਬਿਰਤੀ ਦੇ ਨਾਲ ਪਰਮਾਤਮਾ ਦਾ ਅੰਤ ਲੱਭਣ ਤੁਰੇ। ਪਾਤਸ਼ਾਹ ਜੀ ਦੇ ਵਚਨ ਨੇ ਨਾ, ਨਾਲ ਕੁਟੰਬ ਸਾਥ ਬਰਦਾਤਾ, ਬ੍ਰਹਮਾ ਭਾਲਣ ਸਿਸ਼ਟ ਗਿਆ, ਸ੍ਰਿਸ਼ਟੀ ਨੂੰ ਖੋਜਣ ਤੁਰ ਪਿਆ ਕਿ ਪਰਮਾਤਮਾ ਦਾ ਅੰਤ ਮਿਲ ਸਕੇ। ਪਰ ਸਤਿਗੁਰ ਕਹਿੰਦੇ ਹੋਇਆ ਕਿ ਆਗੈ ਅੰਤ ਨਾ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਿਆ। ਅੱਗੇ ਜਦੋਂ ਗਿਆ ਪਰਮਾਤਮਾ ਦਾ ਅੰਤ ਮਿਲਿਆ ਹੀ ਕੋਈ ਨਹੀਂ, ਕਿਉਂਕਿ ਇੱਕ ਬੂੰਦ ਕਦੇ ਸਾਗਰ ਦਾ ਅੰਤ ਨਹੀਂ ਪਾ ਸਕਦੀ। ਇੱਥੇ ਬ੍ਰਹਮਾ ਦੀ ਗੱਲ ਹੈ। ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰਮਤ ਦੀ ਸ਼ੈਲੀ ਹੈ ਨਾ, ਜੋ ਗੁਰਮਤ ਦੀ ਬੋਲੀ ਹੈ, ਸਤਿਗੁਰ ਕਹਿੰਦੇ ਇੱਥੇ ਇੱਕ ਬ੍ਰਹਮਾ ਨੇ, ਕਰੋੜਾਂ ਬ੍ਰਹਮੇ ਨੇ, ਕੋਟ ਬ੍ਰਹਮੇ ਜਗ ਸਾਜਣ ਲਾਏ, ਕੇਤੇ ਬ੍ਰਹਮੇ ਘਾਟ ਘੜੀਆਂ ਹੈ ਰੂਪ ਰੰਗ ਕੇ ਵੇਸ। ਹਰ ਇੱਕ ਜੀਵ ਦੇ ਅੰਦਰ ਜੋ ਬ੍ਰਹਮਾ ਜੀ ਦੀ ਸ਼ਕਤੀ ਦੱਸੀ ਜਾ ਰਹੀ ਹੈ ਇਹਨਾਂ ਤੋਂ, ਹਰ ਇੱਕ ਜੀਵ ਦੇ ਅੰਦਰ ਪਾਤਸ਼ਾਹ ਜੀ ਨੇ ਪਾਈ ਹੋਈ ਹੈ। ਕਿੰਨੇ ਜੀਵ ਸੰਸਾਰ ਨੂੰ ਅੱਗੇ ਤੋਰ ਰਹੇ ਨੇ, ਅਗਾਂਹ ਦੀ ਅਗਾਂਹ ਪੈਦਾਇਸ਼ ਹੋ ਰਹੀ ਹੈ। ਤੋ ਬ੍ਰਹਮਾ ਜੀ ਦੀ ਕੀ ਸ਼ਕਤੀ ਸੀ, ਤੋ ਬ੍ਰਹਮਾ ਜੀ ਦਾ ਕੀ ਗੁਣ ਸੀ ਕਿ ਉਹ ਪੈਦਾ ਕਰ ਰਹੇ ਨੇ ਸੰਸਾਰ ਨੂੰ। ਤੋ ਪਾਤਸ਼ਾਹ ਜੀ ਕਹਿੰਦੇ ਗੁਰਮਤ ਦੀ ਬੋਲੀ ਦੇ ਅੰਦਰ ਕਰੋੜਾਂ ਹੀ ਬ੍ਰਹਮੇ ਨੇ, ਜਿੰਨੇ ਜੀਵ ਇਸ ਧਰਤੀ ਦੇ ਉੱਤੇ ਨੇ ਸਾਰੇ ਬ੍ਰਹਮੇ ਨੇ। ਪਰ ਜਿਸ ਬ੍ਰਹਮਾ ਦੀ ਗੱਲ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਪਾਵਨ ਮੁੱਖ ਵਾਕ ਵਿੱਚ ਕਰ ਰਹੇ ਨੇ, ਸਤਿਗੁਰ ਕਹਿੰਦੇ ਹੰਕਾਰ ਹੋ ਗਿਆ ਤੇ ਹੰਕਾਰ ਹੋ ਕੇ ਕਰਨ ਕੀ ਤੁਰਿਆ, ਪਰਮਾਤਮਾ ਦਾ ਅੰਤ ਪਾਲਣ ਗਿਆ। ਪਰ ਪਰਮਾਤਮਾ ਦਾ ਅੰਤ ਨਹੀਂ ਮਿਲਿਆ ਜੀ।
1: ਪ੍ਰੀਤਮ ਕਿਉਂ ਵਿਸਰਹਿ ਮੇਰੇ ਪ੍ਰਾਣ ਆਧਾਰ।
0: ਹਾਂ, ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਜਿਹੜਾ ਹੈ ਨਾ, ਉਹ ਹੰਕਾਰੀ ਬਿਰਤੀ ਨਾਲ ਨਹੀਂ ਮਿਲਦਾ। ਤੁਰਹਾਉ ਵਾਲੇ ਬੰਦ ਵਿੱਚ ਪਾਤਸ਼ਾਹ ਜੀ ਨੇ ਆਵਾਜ਼ ਮਾਰੀ ਹੈ ਨਿਮਰਤਾ ਦੇ ਵਿੱਚ ਆ ਕੇ, ਪ੍ਰੀਤਮ ਕਿਉਂ ਵਿਸਰੈ ਪ੍ਰਾਣ ਆਧਾਰ। ਇਹ ਪਰਮਾਤਮਾ ਜੀ ਮੇਰੇ ਤੋਂ ਕਿਉਂ ਵਿਸਰਦੇ ਹੋ, ਮੈਂ ਤੁਹਾਡਾ ਅੰਤ ਨਹੀਂ ਪਾ ਸਕਦਾ, ਹਾਂ ਪਰ ਤੁਹਾਡੇ ਵਿੱਚ ਅਭੇਦ ਜ਼ਰੂਰ ਹੋ ਸਕਦਾ ਹਾਂ, ਇਸ ਕਰਕੇ ਮੈਨੂੰ ਵਿਸਰਨਾ। ਇਹ ਪਰਮਾਤਮਾ ਮੈਨੂੰ ਚੇਤੇ ਨਾ ਭੁੱਲ, ਰੋਜ਼ਾਨਾ ਹੀ ਇਹ ਗੱਲ ਮੰਗਦੇ ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕੋ ਹੀ ਦਾਤ ਰੋਜ਼ਾਨਾ ਮੰਗ ਰਹੇ ਹਾਂ ਪਾਤਸ਼ਾਹ ਜੀ, ਵਿਸਰੋ ਨਾ ਤੁਸੀਂ। ਕੀ ਵਿਸਰੈ, ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਾਹੀਂ। ਇਹ ਪਰਮਾਤਮਾ ਜੀ ਬਹੁਤਾ ਦੁੱਖ ਲੱਗਦਾ ਹੈ ਪਰ ਤੁਸੀਂ ਵਿਸਰੋ ਨਾ। ਜਦੋਂ ਇੱਕ ਘੜੀ ਵੀ ਵਿਯੋਗ ਪੈਂਦਾ ਹੈ ਨਾ, ਵਿਛੋੜਾ ਪੈਂਦਾ ਹੈ, ਮੇਰੇ ਲਈ ਤਾਂ ਕਲਯੁਗ ਹੈ। ਸਤਿਗੁਰੂ ਜੀ ਵਚਨ ਕਰ ਰਹੇ ਨੇ, ਭਾਈ ਪ੍ਰੀਤਮ ਜੀ, ਇਹ ਪਰਮਾਤਮਾ ਜੀ ਵਿਸਰੋ ਨਾ।
1: ਮੇਰੇ ਪ੍ਰਾਣ ਆਧਾਰ,
0: ਹੇ ਮੇਰੇ ਪ੍ਰਾਣਾਂ ਦੇ ਆਧਾਰ, ਕਿਉਂਕਿ ਮੇਰੇ ਪ੍ਰਾਣ ਔਰ ਇਹਨਾਂ ਦਾ ਆਧਾਰ ਤੁਸੀਂ ਹੋ, ਕਿਉਂਕਿ ਤੁਸੀਂ ਹੀ ਇਹ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਹੈ ਨਾ, ਤੋ ਤੁਸੀਂ ਹੀ ਮੇਰੇ ਪ੍ਰਾਣਾਂ

ਪਰਮਾਤਮਾ ਦੀ ਸਰਬ ਵਿਆਪਕਤਾ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਜਿਸ ਪਰਮਾਤਮਾ ਨੇ ਤ੍ਰਿਭਵਨ ਜਗ ਸਿਰਜਿਆ ਹੋਇਆ ਹੈ, ਇਸ ਤ੍ਰਿਭਵਨ ਜਗ ਦੇ ਵਿੱਚ ਰੱਬ ਤੇ ਸੱਸ, ਸੂਰਜ ਤੇ ਚੰਦਰਮਾ ਇਹ ਦੀਵੇ ਰੱਖੇ ਹੋਏ ਨੇ। ਤੋ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਸ ਸਮੁੱਚੇ ਸੰਸਾਰ ਦੇ ਵਿੱਚ ਜੋ ਸੂਰਜ ਤੇ ਦੀਵਾ ਹੈ, ਸੂਰਜ ਤੇ ਚੰਦ ਜੋ ਦੀਵੇ ਰੱਖੇ ਹੋਏ ਨੇ ਨਾ, ਜੋ ਸਮੁੱਚੇ ਜਗ ਨੂੰ ਦਿਨ ਰਾਤ ਚਾਨਣ ਕਰ ਰਹੇ ਹੋਏ ਨੇ, ਇਸ ਸਮੁੱਚੇ ਜਗਤ ਦੇ ਅੰਦਰ ਪਰਮਾਤਮਾ ਜੀ ਤੁਸੀਂ ਇੱਕ ਜੋਤ ਹੋ ਕਰਕੇ

0: ਤੋ ਗੁਰਮੁਖ ਦੀ ਤੇ ਮਨਮੁਖ ਦੀ ਗੱਲ ਪਾਤਸ਼ਾਹ ਜੀ ਇਸ ਪਾਵਨ ਬਚਨਾਂ ਦੇ ਵਿੱਚ ਕਰ ਰਹੇ ਨੇ। ਜਿਹੜਾ ਗੁਰਮੁਖ ਹੈ ਨਾ, ਉਹ ਨਿਰਮਲ ਰਹਿੰਦਾ ਹੈ, ਉਹਨੂੰ ਮਾਇਆ ਦੀ ਮੈਲ ਨਹੀਂ ਲੱਗਦੀ। ਅਸਲ ਦੇ ਵਿੱਚ ਮਨੁੱਖ ਮੈਲਾ ਹੈ ਤੇ ਮਾਇਆ ਦੀ ਸ਼ੋਅ ਕਰਕੇ ਮੈਲਾ ਹੈ। ਤੋ ਮਾਇਆ ਤਿੰਨਾਂ ਗੁਣਾਂ ਵਿੱਚ ਵਿਆਪਦੀ ਹੈ, ਰਜੋ ਗੁਣ ਦੇ ਵਿੱਚ, ਤਮੋ ਗੁਣ ਦੇ ਵਿੱਚ, ਸਤੋ ਗੁਣ ਦੇ ਵਿੱਚ। ਤੋ ਇਹਦੇ ਅੱਗੇ ਹਥਿਆਰ ਜੋ ਨੇ ਇਹ ਪੰਜੇ ਗਿਆਨ ਇੰਦਰੇ ਜਾਂ ਪੰਜੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਪਰ ਜਿਹੜਾ ਗੁਰਮੁਖ ਹੈ ਨਾ, ਉਹ ਨਿਰਮਲ ਰਹਿੰਦਾ ਹੈ। ਕਿਉਂ? ਕਿਉਂਕਿ ਉਹ ਉਸ ਪਰਮਾਤਮਾ ਦੀ ਆਰਾਧਨਾ ਕਰਦਾ ਹੈ ਜਿਹੜਾ ਆਪ ਨਿਰਮਲ ਹੈ, ਜਿਹਨੂੰ ਬਾਬਾ ਜੀ ਬਾਣੀ ਚ ਕਹਿੰਦੇ ਨੇ, ਮਲੈ ਨਾ ਲਾਛੈ ਪਾਰ ਮਲੋ ਪਰ ਮਲੀਓ ਬੈਠੀ ਰੀ ਆਈ। ਐ ਪਰਮਾਤਮਾ ਜੀ, ਤੁਸੀਂ ਮੈਲ ਤੋਂ ਪਰੇ ਹੋ ਮੈਲ ਤੋਂ। ਤੇ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਗੁਰਮੁਖ, ਉਹ ਵੀ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਿਰਮਲ ਹੋ ਜਾਂਦੇ ਨੇ। ਤੇ ਦੂਜੇ ਪਾਸੇ ਮਨਮੁਖ ਅਗਿਆਨਤਾ ਦੇ ਹਨੇਰੇ ਵਿੱਚ ਠੇਡੇ ਖਾਂਦੇ ਫਿਰਦੇ ਨੇ। ਮਨਮੁਖਾਂ ਦਾ ਜੀਵਨ ਅਜਿਹਾ ਹੈ ਜਿਵੇਂ ਰਾਤ ਹਨੇਰੀ ਹੋਵੇ, ਚਾਨਣ ਨਾ ਹੋਵੇ, ਬੰਦਾ ਤੁਰਿਆ ਜਾਵੇ, ਕਦੇ ਕਿਸੇ ਪਾਸੇ ਵੱਜਦਾ ਹੈ, ਕਦੇ ਕਿਸੇ ਪਾਸੇ ਵੱਜਦਾ ਹੈ। ਸਤਿਗੁਰੂ ਕਹਿੰਦੇ ਅਗਿਆਨਤਾ ਦੀ ਹਨੇਰੀ ਦੇ ਵਿੱਚ, ਅਗਿਆਨਤਾ ਦੀ ਨੀਂਦ ਵਿੱਚ, ਅਗਿਆਨਤਾ ਦੇ ਹਨੇਰੇ ਦੇ ਵਿੱਚ ਇਹ ਮਨਮੁਖ ਐਵੇਂ ਠੇਡੇ ਖਾ ਰਿਹਾ ਹੈ। ਇਸ ਪੰਕਤੀ ਦੇ ਅੰਦਰ ਗੁਰਮੁਖ ਤੇ ਮਨਮੁਖ ਦਾ ਜ਼ਿਕਰ ਹੈ ਜੀ।
1: ਸਿੱਧ ਸਮਾਧ ਕਰਹਿ ਨਿਤ ਝਗੜਾ, ਦੋਹ ਲੋਚਨ ਕਿਆ ਹੀਰਾ।
0: ਜਿਹੜੀ ਗੱਲ ਬ੍ਰਹਮਾ ਜੀ ਕਰ ਰਹੇ ਸਨ, ਸਤਿਗੁਰ ਕਹਿੰਦੇ ਆ ਸਿੱਧ ਲੋਕ ਵੀ ਸਮਾਧੀਆਂ ਲਾ ਕੇ ਉਹੀ ਗੱਲ ਕਰ ਰਹੇ ਨੇ। ਪਰਮਾਤਮਾ ਦਾ ਅੰਤ ਪੌਣ ਤੁਰੇ ਨੇ, ਚਾਹੁੰਦੇ ਨੇ ਵੀ ਇਹਨਾਂ ਦੋਨਾਂ ਅੱਖਾਂ ਦੇ ਨਾਲ ਪਰਮਾਤਮਾ ਜੀ ਦਿਸ ਜਾਣ, ਪਰ ਦਿਸਣ ਕਿਵੇਂ? ਇਹਨਾਂ ਅੱਖਾਂ ਦੇ ਨਾਲ ਉਹ ਨਜ਼ਰ ਨਹੀਂ ਆਉਂਦਾ। ਸਿੱਧ ਗੋਸ਼ਟ ਬਾਣੀ ਦੇ ਅੰਦਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਪ੍ਰਮੁੱਖ ਵਿਚਾਰ ਬਖਸ਼ਿਸ਼ ਕੀਤੀ ਸੀ ਨਾ, ਅੱਜ ਕਿਤੇ ਨਾ ਕਿਤੇ ਅਸੀਂ ਸਿੱਖ ਪੰਥ ਦੇ ਅੰਦਰ, ਸਿੱਖ ਕੌਮ ਦੇ ਅੰਦਰ ਜਾਂ ਮਨੁੱਖਤਾ ਦੇ ਅੰਦਰ ਉਸ ਪ੍ਰਮੁੱਖ ਵਿਚਾਰ ਨੂੰ ਤਿਆਗ ਬੈਠੇ ਹਾਂ। ਗੁਰਮੁਖ ਨੇ, ਬਿਰਲੇ ਨੇ, ਆਪ ਸੰਗਤੀ ਰੂਪ ਵਿੱਚ ਬੈਠੇ ਹੋ। ਸ਼ਬਦ ਗੁਰੂ ਸੀ ਤੇ ਸੁਰਤ ਚੇਲਾ ਸੀ। ਨਾ ਤੇ ਸ਼ਬਦ ਦਾ ਕੋਈ ਆਕਾਰ ਹੈ, ਨਾ ਸੁਰਤ ਦਾ ਕੋਈ ਆਕਾਰ ਹੈ। ਤੋ ਜਦੋਂ ਸੁਰਤ ਦਾ ਆਕਾਰ ਨਹੀਂ, ਸ਼ਬਦ ਦਾ ਆਕਾਰ ਨਹੀਂ, ਪਰਮਾਤਮਾ ਨਿਰੰਕਾਰ ਹੈ। ਤੋ ਜਿਹੜੇ ਮਨੁੱਖ ਇਹਨਾਂ ਅੱਖਾਂ ਰਾਹੀਂ ਪਰਮਾਤਮਾ ਨੂੰ ਦੇਖਣ ਦਾ ਯਤਨ ਕਰ ਰਹੇ ਨੇ, ਸਤਿਗੁਰੂ ਕਹਿੰਦੇ ਉਹਨਾਂ ਦੇ ਝਗੜੇ ਹੀ ਚੱਲਦੇ ਰਹਿੰਦੇ ਨੇ। ਸਿੱਧ ਸਮਾਧ ਕਰੈ ਨਿਤ ਝਗੜੇ, ਸਮਾਧੀਆਂ ਵਿੱਚ ਝਗੜੇ ਚੱਲ ਰਹੇ ਨੇ ਨਾ। ਅੱਜ ਕਿੰਨੇ ਝਗੜੇ ਚੱਲ ਰਹੇ ਨੇ ਜੀ, ਸਮਾਧੀ ਇਸ ਢੰਗ ਨਾਲ ਲਾਓ, ਇਸ ਢੰਗ ਨਾਲ ਇੱਥੇ ਤੱਕ ਪਹੁੰਚਿਆ ਜਾ ਸਕਦਾ ਹੈ। ਪਰ ਸਤਿਗੁਰ ਕਹਿੰਦੇ ਉਹ ਭਲਿਓ, ਇਹਨਾਂ ਅੱਖਾਂ ਦੇ ਨਾਲ ਉਹ ਪਰਮਾਤਮਾ ਨਹੀਂ ਦਿਸਦਾ। ਨਾਨਕ ਸੇ ਅੱਖੜੀਆਂ ਦਿਸਨ ਬਿਆਨ, ਜਿਨ੍ਹੀਂ ਦਿਸਣ ਦੋ ਮਾਂ ਪਿਰੀ। ਜਿਨ੍ਹਾਂ ਨੂੰ ਪਰਮਾਤਮਾ ਦਿਸਦਾ ਉਹ ਅੱਖਾਂ ਹੋਰ ਨੇ, ਪਰ ਇਹ ਗੱਲ ਨਹੀਂ ਹੈ ਕਿ ਉਹ ਅੱਖਾਂ ਮਿਲ ਨਹੀਂ ਸਕਦੀਆਂ। ਸਤਿਗੁਰ ਕਹਿੰਦੇ ਸੁਰਤ ਨੂੰ ਚੇਲਾ ਬਣਾ, ਸੁਰਤ ਹੀ ਉਹ ਅੱਖਾਂ ਨੇ, ਲੋਇਣ ਸੁਰਤ ਕਰੇ ਪਾਤਸ਼ਾਹ ਜੀ ਨੇ ਬਾਣੀ ਚ ਬਚਨ ਆਖੇ ਨੇ। ਇਹਨਾਂ ਅੱਖਾਂ ਨੂੰ ਐ ਨਾ ਸਮਝ ਵੀ ਇਹ ਪਰਮਾਤਮਾ ਨੂੰ ਦੇਖ ਲੈਣਗੀਆਂ, ਨਹੀਂ, ਸੁਰਤ ਦੀਆਂ ਅੱਖਾਂ ਦੇ ਨਾਲ ਪਰਮਾਤਮਾ ਜੀ ਦੇਖਿਆ ਜਾ ਸਕਦਾ। ਇੱਕ ਨਾ ਬੜਾ ਗੰਭੀਰ ਵਿਸ਼ਾ ਹੈ ਕਿ ਪਰਮਾਤਮਾ ਇਹਨਾਂ ਗਿਆਨ ਇੰਦਰੀਆਂ ਤੋਂ ਪਹੁੰਚ ਹੈ, ਬਿਲਕੁਲ ਪਹੁੰਚ ਹੈ, ਕੋਈ ਸ਼ੱਕ ਨਹੀਂ ਹੈ, ਉਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਉਹਨੂੰ ਅਗੰਮ ਕਹਿੰਦੇ ਆ, ਅਗੋਚਰ ਕਹਿੰਦੇ ਆ। ਪਰ ਜਿਹੜਾ ਮਾਇਆ ਦੇ ਵਿੱਚੋਂ ਰੱਬ ਨੂੰ ਲੱਭਣ ਤੁਰਿਆ ਹੈ, ਉਹਦੇ ਲਈ ਅਗੋਚਰ ਹੀ ਹੈ ਪਰਮਾਤਮਾ। ਜਿਹੜਾ ਮਾਇਆ ਦੇ ਵਿੱਚੋਂ ਪਰਮਾਤਮਾ ਨੂੰ ਲੱਭਣ ਤੁਰਿਆ ਹੈ ਨਾ, ਉਹਦੇ ਲਈ ਅਗੰਮ ਹੀ ਹੈ ਪਰਮਾਤਮਾ। ਪਰ ਜੇਕਰ ਕੋਈ ਮਨੁੱਖ ਸੁਰਤ ਦੇ ਨਾਲ ਗੁਰੂ ਦੇ ਰਾਹੀਂ ਪਰਮਾਤਮਾ ਜੀ ਨੂੰ ਦੇਖਣ ਦਾ ਯਤਨ ਕਰੇ ਤੇ ਉਹ ਦੇਖ ਸਕਦਾ ਹੈ, ਉਹ ਦੇਖ ਸਕਦਾ ਹੈ। ਇਹ ਰਮਜ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਚ ਦੱਸੀ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪਿੱਖ ਹੈ ਅੰਖੀ। ਜੋ ਅੱਖਾਂ ਨਾਲ ਦੇਖਦੇ ਨੇ ਨਾ, ਉਹੀ ਉਹ ਬੋਲਦੇ ਨੇ। ਜਬ ਦੇਖਾਂ ਤਬ ਗਾਵਾਂ, ਮੈਂ ਪਰਮਾਤਮਾ ਨੂੰ ਦੇਖਿਆ ਤੇ ਉਹਨੂੰ ਗਾ ਰਿਹਾ। ਦੇਖੋ ਕਿੱਡੇ ਪਿਆਰੇ ਬਚਨ ਨੇ। ਇਹਦਾ ਮਤਲਬ ਪਰਮਾਤਮਾ ਤੱਕ ਗਮਤਾ ਹੋ ਸਕਦੀ ਹੈ, ਪਹੁੰਚ ਹੋ ਸਕਦੀ ਹੈ। ਇੱਕ ਸਵਾਲ ਆਪ ਸੰਗਤ ਦੇ ਸਨਮੁਖ ਰੱਖਾਂ, ਕੋਈ ਮਨੁੱਖ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ, ਤਾਂ ਫਿਰ ਇਤਨੇ ਧਰਮ ਕਰਮ ਇਹ ਕਿਉਂ ਕਰਨੇ ਨੇ ਭਾਈ? ਜੇਕਰ ਰੱਬ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ, ਫਿਰ ਇਤਨੇ ਧਰਮ ਕਰਮਾਂ ਦੀ ਲੋੜ ਕੀ ਹੈ? ਸਵੇਰੇ ਉੱਠਦੇ ਹਾਂ, ਬਾਣੀ ਪੜ੍ਹਦੇ ਹਾਂ, ਸ਼ਾਮੀ ਬਾਣੀ ਪੜ੍ਹਦੇ ਹਾਂ, ਸਾਰਾ ਦਿਨ ਬਾਣੀ ਦੇ ਨਾਲ ਜਿਉਂਦੇ ਹਾਂ ਅਸੀਂ, ਤੇ ਜੇ ਰੱਬ ਨੂੰ ਮਿਲਣਾ ਹੀ ਨਹੀਂ ਤੇ ਫਿਰ ਇੰਨੇ ਧਰਮ ਕਰਮ ਦੀ ਲੋੜ ਕੀ ਹੈ? ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਧਰਮ ਕਰਮ ਗੁਰੂ ਤੋਂ ਵੀ ਹੋਣੇ ਨੇ ਨਾ, ਉਹਨਾਂ ਰਾਹੀਂ ਰੱਬ ਨਾਲ ਨਹੀਂ ਮਿਲਿਆ ਜਾ ਸਕਦਾ। ਪਰ ਜਿਹੜੇ ਧਰਮ ਕਰਮ ਗੁਰੂ ਨਾਲ ਲਵਰੇਜ ਨੇ, ਗੁਰੂ ਨੂੰ ਮਿਲ ਕੇ ਕੀਤੇ ਜਾਂਦੇ ਨੇ, ਗੁਰੂ ਦੇ ਗਿਆਨ ਦੇ ਰਾਹੀਂ ਕੀਤੇ ਜਾਂਦੇ ਨੇ, ਉਸ ਰਾਹੀਂ ਰੱਬ ਨੂੰ ਮਿਲਿਆ ਜਾ ਸਕਦਾ। इसे करके बाबा कबीर जी ने कहा सी ना, दोए दोए लोचन पेखा हौ हर बिन और ना देखा। कहिंदे हुण मैं अखां दे नाल रब नूं देख रहा ते रब तो बिना मैनूं दिस ही कुछ नहीं रहा। नैण रहे रंग लाई अब बेगल कहण ना जाई। कहिंदे हुण मेरियां सुरत दियां अखां विच परमात्मा दा प्यार पै गया, हुण परमात्मा तो बिना कुछ दिसदा ही नहीं। इहदा मतलब परमात्मा है, उहदे तक पहुंच हो सकदी है। इह स्पष्ट कीता है बाणी ने, इह प्रूफ दित्ते ने बाणी ने। पर सतगुरु कहिंदे गुरु तक पहुंच के यह गल हो सकती है, मनमुख नहीं पहुंच सकता। आ जिहड़े सिद्ध समाधियां ला के बैठे ने ना पातशाह महाराज जी, कहिंदे यह झगड़ा करी बैठे ने भी इन्हां अखां राही शायद रब लभ जाए। सतगुरु कहिंदे झगड़ा ही लभेगा, रब नहीं लभेगा।
1: अंतर जोत शब्द धुन जागे सतगुर झगर नबेरा।
0: अंतर जोत शब्द धुन जागे, अंतर जोत जिहड़ी है ना उस शब्द राही ही जागदी है। गुर की साखी जागी तां चंचल मत त्यागी। गुरु दे सिखियां दे राही अंतर आत्मा जागदा है। जिहड़ा सुत्ता पिया मन है ना माया दे विच, सतगुरु कहिंदे जागदा कदों है, जदों गुरु दी सिखियां मिलदी है। मनुख बथेरियां थमियां दे रहा है भी मन टिक जाए, ध्यान टिक जाए, सहज मिल जाए। पर सहज मिले कमे, क्योंकि सहज तां गुरु दे ज्ञान ने देना सी, पर असीं सहज लभ होर पासों रहे हैं। तो सतगुरु कहिंदे इवें गल नहीं बननी। जिन्ना चिर गुरु दे शब्द नाल जुड़दा नहीं, उन्ना चिर अंदरली जोत जागृत नहीं होनी। अंदरला तेरा अंतर आत्मा जिन्हों पातशाह जी कहिंदे ने ना, मन तू जोत स्वरूप है अपना मूल पछाण। ਉਹ ਜਿਹੜੀ ਜੋਤ ਸਰੂਪ ਹੈ ਨਾ, ਉਹ ਜਿਹੜਾ ਮੂਲ ਹੈ, ਉਹ ਉਨਾ ਚਿਰ ਪ੍ਰਗਟ ਨਹੀਂ ਹੋਏਗਾ ਜਿੰਨਾ ਚਿਰ ਗੁਰੂ ਜੀ ਦੇ ਨਾਲ ਅਸੀਂ ਜੁੜਾਂਗੇ ਨਹੀਂ ਜੀ।
1: ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ।
0: ਨਾਥ ਹੈ ਨਾ ਪਰਮਾਤਮਾ, ਨੱਥਣ ਵਾਲਾ ਆਪ ਨਾਥ, ਨਾਥੀ ਸਭ ਜਾਕੀ। ਉਹ ਪਰਮਾਤਮਾ ਨੇ ਸੁਰ ਨਾਲ ਸ੍ਰੇਸ਼ਟ ਦੇਵਤੇ ਵੀ ਆਪਣੇ ਨੱਥ ਵਿੱਚ ਕੀਤੇ ਹੋਏ ਨੇ। ਨੱਕ ਨੱਥ ਖਸਮ ਹੱਥ, ਖਸਮ ਦੇ ਹੱਥ ਵਿੱਚ ਨੱਥ ਹੈ ਨਾ। ਆ ਸਮੁੱਚੀ ਸ੍ਰਿਸ਼ਟੀ, ਸਮੁੱਚਾ ਬ੍ਰਹਿਮੰਡ ਪਰਮਾਤਮਾ ਜੀ ਦੇ ਨਾਲ ਹੀ ਚੱਲ ਰਿਹਾ ਹੈ, ਉਹਨਾਂ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਸੁਰ ਨਰ ਨਾਥ ਬੇਅੰਤ, ਪਰਮਾਤਮਾ ਜੀ ਦਾ ਕੋਈ ਅੰਤ ਨਹੀਂ। ਅਜੋਨੀ ਜੂਨਾਂ ਤੋਂ ਰਹਿਤ ਨਹੀਂ। ਸੱਚੈ ਮਹਿਲ ਅਪਾਰਾ, ਪਾਤਸ਼ਾਹ ਜੀ ਕਹਿੰਦੇ ਉਹਦਾ ਮਹਿਲ ਜਿਹੜਾ ਸੱਚਾ ਹੈ ਨਾ, ਉਹ ਅਪਾਰ ਹੈ। ਅਪਾਰ ਨੂੰ ਅਸੀਂ ਇਸ ਢੰਗ ਨਾਲ ਸਮਝ ਸਕਦੇ ਹਾਂ ਵੀ ਉਸ ਮਹਿਲ ਵਰਗਾ ਕੋਈ ਦੂਜਾ ਮਹਿਲ ਹੀ ਹੈ ਨਹੀਂ। ਅਪਾਰ, ਪਾਰ ਇੱਕ ਚੀਜ਼ ਹੁੰਦੀ ਹੈ ਨਾ, ਪਾਰ ਪਾਰ। ਜਿਵੇਂ ਤੁਹਾਡੇ ਕੋਲ ਤਾਂਬਾ ਹੈ, ਤਾਂਬੇ ਤੋਂ ਪਾਰ ਕੀ ਹੈ, ਚਾਂਦੀ ਹੈ, ਭਾਵ ਕੀਮਤ ਵੱਧ ਗਈ। ਚਾਂਦੀ ਤੋਂ ਪਾਰ ਕੀ ਹੈ, ਸੋਨਾ ਹੈ। ਸੋਨੇ ਤੋਂ ਪਾਰ ਕੀ ਹੈ, ਹੀਰਾ ਹੈ। ਹੀਰੇ ਤੋਂ ਪਾਰ ਵੀ ਕੋਈ ਮਾਣਕ ਆ ਜਾਣਗੇ, ਰਤਨ ਆ ਜਾਣਗੇ। ਇਹ ਸਭ ਇੱਕ ਦੂਜੇ ਤੋਂ ਪਾਰ ਨੇ। ਪਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਮਹਿਲ ਅਪਾਰ ਹੈ, ਭਾਵ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ, ਉਹਦੇ ਘਰ ਵਰਗਾ ਕੋਈ ਦੂਜਾ ਨਹੀਂ, ਉਹਦੇ ਦਰ ਵਰਗਾ ਕੋਈ ਦੂਜਾ ਨਹੀਂ। ਇਸੇ ਕਰਕੇ ਪਾਤਸ਼ਾਹ ਜੀ ਹੈਰਾਨ ਹੋ ਕੇ ਪੁੱਛ ਰਹੇ ਸਨ ਨਾ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤਵੇ ਸਰਬ ਸੰਭਾਲੇ। ਇਹ ਪਾਤਸ਼ਾਹ ਜੀ ਉਹ ਕਿਹੋ ਜਿਹਾ ਤੇਰਾ ਦਰ ਹੋਏਗਾ, ਕਿਹੋ ਜਿਹਾ ਘਰ ਹੋਏਗਾ। ਕਹਿਣ ਤੋਂ ਭਾਵ ਕੇਵਲ ਇੰਨਾ ਹੀ ਹੈ, ਸੱਚ ਹੈ ਮਹਿਲ ਅਪਾਰਾ, ਪਰਮਾਤਮਾ ਜੀ ਤੇਰਾ ਮਹਿਲ, ਤੇਰਾ ਘਰ ਅਪਾਰ ਹੈ, ਜਿਹੜਾ ਸੱਚਾ ਘਰ ਹੈ। ਸਤਿਗੁਰੂ ਜੀ ਨੇ ਜੋ ਬਚਨ ਪਿਛਲੇ ਪਦੇ ਦੇ ਅੰਦਰ ਵਿਚਾਰੇ ਨੇ ਨਾ ਆਪਾਂ, ਵੀ ਸਤਿਗੁਰੂ ਝਗੜ ਨਵੇਰਾ, ਸਿੱਧ ਸਮਾਧ ਤੇ ਸਮਾਧੀਆਂ ਲਾ ਰਹੇ ਨੇ, ਅੱਜ ਵੀ ਲੋਕ ਸਮਾਧੀਆਂ ਲਾ ਕੇ ਬੈਠ ਰਹੇ ਨੇ, ਪਰ ਝਗੜਾ ਨਹੀਂ ਨਿਬੜ ਰਿਹਾ। ਤਾਂ ਗੁਰੂ ਜੀ ਕਹਿੰਦੇ ਜਿੰਨਾ ਚਿਰ ਮਨ ਦੇ ਨਾਲ ਤੂੰ ਆਪ ਲੜੀ ਜਾਏਗਾ ਨਾ, ਉਨਾ ਚਿਰ ਝਗੜਾ ਤੇਰਾ ਮਿਟਣਾ ਨਹੀਂ। ਭਾਈ ਝਗੜਾ ਕਦੋਂ ਮਿਟੇਗਾ, ਜਦੋਂ ਸਤਿਗੁਰੂ ਨੂੰ ਵਿੱਚ ਪਾਏਗਾ। ਇਹ ਤੇਰਾ ਮਨ ਜਿਹੜਾ ਟਿਕਦਾ ਨਹੀਂ ਨਾ, ਇਹ ਗੁਰੂ ਨੇ ਟਿਕਾਉਣਾ, ਕਿਉਂਕਿ ਗੁਰੂ ਗਿਆਨ ਬਖਸ਼ਿਸ਼ ਕਰਦਾ ਹੈ ਤੇ ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗਿਆਨ ਨੇ ਹੀ ਮਨ ਨੂੰ ਬੰਨਣਾ ਹੈ, ਗਿਆਨ ਨੇ ਹੀ ਮਨ ਨੂੰ ਟਿਕਾਉਣਾ ਹੈ। ਜਿਉਂ ਮੰਦਰ ਕਉ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਨਹਿ ਅਸਥੰਮਣ। ਅਸਲ ਦੇ ਵਿੱਚ ਨਾ ਅਸੀਂ ਮਾਇਆ ਦੇ ਇਸ ਪਸਾਰੇ ਦੇ ਵਿੱਚੋਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਤਿਗੁਰੂ ਜੀ ਨੇ ਕਿਹਾ ਵੀ ਮਾਇਆ ਡੋਲਣੀ ਹੈ, ਕਬੀਰ ਮਾਇਆ ਡੋਲਣੀ। ਜਿਹੜੀ ਆਪ ਹੀ ਡੋਲਦੀ ਹੈ, ਉਹ ਤੁਹਾਡੇ ਮਨ ਨੂੰ ਕਿਵੇਂ ਸਹਾਰਾ ਦੇਗੀ? ਮਨੁੱਖ ਸੋਚਦਾ ਵੀ ਸ਼ਾਇਦ ਵੱਡਾ ਘਰ ਪਾਲਾਂ ਤੇ ਤਾਂ ਮਨ ਟਿਕ ਜਾਏਗਾ, ਖੁਸ਼ ਹੋ ਜਾਏਗਾ, ਵੱਡੀ ਕਾਰ ਲੈ ਲਾਂ ਤਾਂ ਮਨ ਟਿਕ ਜਾਏਗਾ, ਮਨ ਖੁਸ਼ ਹੋ ਜਾਏਗਾ। ਪਰ ਕੌਣ ਸਮਝਾਵੇ ਕਿ ਇਹ ਮਾਇਆ ਦੇ ਜਿਹੜੇ ਜਿੰਨੇ ਮਹਿਲ ਨੇ, ਮਾਇਆ ਦੇ ਜਿੰਨੇ ਆਸਰੇ ਨੇ, ਮਨ ਨੂੰ ਟਿਕਾ ਨਹੀਂ ਸਕਦੇ। ਮਨ ਨੂੰ ਟਿਕਾਉਣ ਦੇ ਲਈ ਤੇ ਗੁਰੂ ਦੇ ਗਿਆਨ ਦੀ ਲੋੜ ਹੈ, ਔਰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ ਤੇ ਗੁਰਬਾਣੀ ਨੂੰ ਪੜ੍ਹਨਾ ਤੇ ਸਮਝਣਾ ਤੇ ਵਿਚਾਰਨਾ ਪਏਗਾ। ਭਾਈ, ਇਸ ਵਿਚਾਰ ਤੋਂ ਬਿਨਾਂ ਇਹ ਮਨ ਟਿਕਣਾ ਨਹੀਂ। ਜਿੰਨਾ ਮਰਜ਼ੀ ਯਤਨ ਕਰ ਲਓ, ਔਰ ਬਥੇਰਿਆਂ ਨੇ ਯਤਨ ਕੀਤੇ, ਅਸਿੱਧ ਸਮਾਧ ਸਾਰੇ ਝਗੜੇ ਕਰਦੇ ਰਹੇ ਵੀ ਸ਼ਾਇਦ ਮਨ ਟਿਕ ਜਾਏ, ਸ਼ਾਇਦ ਮਨ ਟਿਕ ਜਾਏ। ਪਰ ਸਤਿਗੁਰ ਕਹਿੰਦੇ, ਸਤਿਗੁਰ ਝਗੜ ਨਿਵੇਰਾ, ਪਰਮਾਤਮਾ ਤੋਂ ਬਿਨਾਂ ਕੋਈ ਝਗੜਾ ਨਿਬੇੜ ਨਹੀਂ ਸਕਦਾ, ਗੁਰੂ ਤੋਂ ਬਿਨਾਂ ਕੋਈ ਝਗੜਾ ਨਿਬੇੜ ਨਹੀਂ ਸਕਦਾ ਹੈ ਜੀ।
1: ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।
0: ਹੇ ਨਾਨਕ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਕਰ ਰਹੇ ਨੇ, ਸਹਿਜ ਮਿਲੇ ਜਗ ਜੀਵਨ। ਸਹਿਜ ਤੋਂ ਭਾਵ ਕੀ ਹੈ? ਜਾਗਿਆ ਹੋਇਆ ਮਨ, ਟਿਕਿਆ ਹੋਇਆ ਮਨ, ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਦੇ ਵਿੱਚ ਟਿਕਿਆ ਹੋਇਆ ਮਨ। ਸਹਿਜ ਅਵਸਥਾ, ਤੁਰਿਆ ਅਵਸਥਾ ਜਿਹਨੂੰ ਬਾਣੀ ਨੇ ਨਾਂ ਦਿੱਤਾ ਹੈ, ਉਸ ਟਿਕੇ ਹੋਏ ਮਨ ਦੇ ਵਿੱਚ ਹੀ ਪਰਮਾਤਮਾ ਜੀ ਪ੍ਰਗਟ ਹੁੰਦੇ ਨੇ। ਸਹਿਜ ਮਿਲੇ ਜਗ ਜੀਵਨ, ਜਿਹੜੇ ਜਗਤ ਦੇ ਜੀਵਨ ਨੇ, ਜਿਹਨੂੰ ਪਾਤਸ਼ਾਹ ਜੀ ਨੇ ਰਹਾਉ ਵਾਲੇ ਬੰਦ ਅੰਦਰ ਕਿਹਾ ਸੀ, ਪ੍ਰੀਤਮ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਇਸ ਕਰਕੇ ਤੂੰ ਵਿਸਰਨਾ। ਉਹ ਪ੍ਰੀਤਮ ਸਹਿਜ ਦੀ ਅਵਸਥਾ ਵਿੱਚ ਟਿਕਦਾ ਹੈ। ਸਤਿਗੁਰੂ ਜੀ ਨੇ ਸਮੁੱਚੇ ਸ਼ਬਦ ਦੇ ਅੰਦਰ ਇਹ ਜ਼ਿਕਰ ਕੀਤਾ ਹੈ, ਭਾਈ ਜੇਕਰ ਇਸ ਮਨ ਨੂੰ ਪਰਮਾਤਮਾ ਦਾ ਅੰਤ ਪਾਉਣ ਲਈ ਤੋਰੇਗਾ ਨਾ, ਤੇ ਅੰਤ ਪੈਣਾ ਨਹੀਂ। ਦੂਜੀ ਗੱਲ, ਜੇਕਰ ਸਿੱਧਾ ਵਾਂਗੂ ਸਮਾਧੀਆਂ ਲਾ ਕੇ ਝਗੜਾ ਕਰਦਾ ਰਹੇਗਾ, ਇਹਨਾਂ ਅੱਖਾਂ ਨਾਲ ਤੱਕਣ ਦਾ ਯਤਨ ਕਰੇਗਾ, ਤਾਂ ਵੀ ਮਨ ਟਿਕਣਾ ਨਹੀਂ। ਬੜੇ ਯਤਨ ਹੋ ਰਹੇ ਨੇ, ਪਰ ਸਤਿਗੁਰੂ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾਂ ਮਨ ਟਿਕਣਾ ਨਹੀਂ, ਤੇ ਟਿਕਣ ਤੋਂ ਬਿਨਾਂ ਜਗ ਜੀਵਨ ਮਿਲਣਾ ਨਹੀਂ। ਇਸ ਕਰਕੇ ਮਨ ਨੂੰ ਟਿਕਾਉਣਾ ਜ਼ਰੂਰੀ ਹੈ, ਤੇ ਮਨ ਗੁਰੂ ਦੇ ਗਿਆਨ ਰਾਹੀਂ ਹੀ ਟਿਕੇਗਾ। ਕਿਉਂਕਿ ਮਨ ਦੇ ਬਾਰੇ ਇਹ ਵਿਚਾਰ ਹੈ ਨਾ ਵਿਦਵਾਨਾਂ ਦੀ ਕਿ ਮਨ ਕੀ ਹੈ? ਸੰਕਲਪ ਤੇ ਵਿਕਲਪ, ਵਿਚਾਰ ਹੀ ਹੈ ਨਾ ਮਨ, ਵਿਚਾਰਾਂ ਦਾ ਸਮੂਹ ਮਨ ਹੈ। ਤਾਂ ਮਨ ਸਥੂਲ ਚੀਜ਼ ਦੇ ਨਾਲ ਨਹੀਂ ਟਿਕ ਸਕਦਾ, ਬਾਹਰੀ ਚੀਜ਼ ਦੇ ਨਾਲ ਨਹੀਂ ਟਿਕ ਸਕਦਾ। ਜੇਕਰ ਮਨ ਨੂੰ ਟਿਕਾਉਣਾ ਹੈ ਤੇ ਫਿਰ ਇਹਨੂੰ ਪਰਮ ਵਿਚਾਰ ਦੀ ਲੋੜ ਹੈ, ਤੇ ਪਰਮ ਵਿਚਾਰ ਕੀ ਹੈ? ਗੁਰੂ ਦਾ ਗਿਆਨ। ਜਦੋਂ ਗੁਰੂ ਦਾ ਗਿਆਨ ਨਾ ਇਹਦੇ ਅੰਦਰ ਆਏਗਾ ਤੇ ਇਹ ਟਿਕ ਜਾਏਗਾ। ਇੱਕ ਬੱਚਾ ਹੈ ਨਾ, ਤੁਸੀਂ ਉਹਨੂੰ ਜਿੰਨਾ ਮਰਜ਼ੀ ਯਤਨ ਕਰੋ ਵੀ ਪੁੱਤਰ ਤੂੰ ਪੜ੍ਹ ਲੈ, ਉਹਨੂੰ ਧੱਕੇ ਨਾਲ ਬਿਠਾਉਣ ਦੀ ਕੋਸ਼ਿਸ਼ ਕਰੋ, ਉਹਦੀ ਜ਼ੋਰ ਜ਼ਬਰਦਸਤੀ ਕਰੋ, ਪਰ ਉਹ ਪੜ੍ਹੇਗਾ ਨਹੀਂ। ਹੋ ਸਕਦਾ ਤੁਹਾਡੀ ਮਜਬੂਰੀ ਬਸ ਕੁਝ ਸਮਾਂ ਬੈਠ ਜਾਏ, ਯਤਨ ਕਰੇ ਬੈਠਣ ਦਾ, ਪਰ ਅੰਦਰ ਬੈਠਾ ਵੀ ਉਹਦਾ ਧਿਆਨ ਬਾਹਰ ਰਹੇਗਾ। ਪਰ ਜੇਕਰ ਤੁਸੀਂ ਉਹਨੂੰ ਸਮਝਾ ਦਿਓ, ਉਹਨੂੰ ਗਿਆਨ ਦੇ ਦਿਓ ਵੀ ਪੁੱਤਰ ਜੇਕਰ ਤੂੰ ਪੜ੍ਹਾਈ ਕਰੇਗਾ, ਸਟੱਡੀ ਕਰੇਗਾ ਨਾ, ਆਉਣ ਵਾਲੇ ਜੀਵਨ ਦੇ ਅੰਦਰ ਤੇਰੇ ਬਹੁਤਾਤ ਕੰਮ ਆਏਗੀ ਇਹ। ਜੇਕਰ ਸਮਝਾ ਦਿਓ ਨਾ, ਫਿਰ ਉਹਨੂੰ ਜ਼ੋਰ ਜ਼ਬਰਦਸਤੀ ਕਰਨ ਦੀ ਵੀ ਲੋੜ ਨਹੀਂ, ਉਹਦੇ ਨਾਲ ਧੱਕਾ ਕਰਨ ਦੀ ਵੀ ਲੋੜ ਨਹੀਂ, ਆਪਣੇ ਆਪ ਹੀ ਉਹ ਬੈਠ ਕੇ ਬੱਚਾ ਪੜ੍ਹਨਾ ਸ਼ੁਰੂ ਕਰ ਦੇਗਾ। ਜਿਹੜਾ ਮਨ ਨੂੰ ਧੱਕੇ ਨਾਲ ਸਮਾਧੀਆਂ ਵੱਲ ਤੋਰੀ ਫਿਰਦਾ ਹੈ ਨਾ, ਸਤਿਗੁਰੂ ਕਹਿੰਦੇ ਐ ਪਰਮਾਤਮਾ ਨਹੀਂ ਪ੍ਰਾਪਤ ਹੋਣਾ, ਤੇ ਨਾ ਹੀ ਐ ਮਨ ਟਿਕਣਾ ਹੈ। ਮਨ ਟਿਕਦਾ ਹੈ ਗੁਰੂ ਦੇ ਗਿਆਨ ਦੇ ਨਾਲ, ਗੁਰ ਕੀ ਸਾਖੀ ਜਾਗੀ, ਗੁਰੂ ਦੀ ਸਿੱਖਿਆ ਦੇ ਨਾਲ ਇਹ ਮਨ ਜਾਗਦਾ ਹੈ ਮਾਇਆ ਦੀ ਨੀਂਦ ਵਿੱਚੋਂ। ਤਾਂ ਚੰਚਲ ਮਤ ਤਿਆਗੀ, ਜਿਹੜਾ ਮਨ ਚੰਚਲ ਹੋਇਆ ਫਿਰਦਾ ਸੀ ਨਾ ਕਦੇ ਇੱਧਰ ਕਦੇ ਉੱਧਰ, ਸਤਿਗੁਰੂ ਕਹਿੰਦੇ ਉਹ ਤਿਆਗ ਦਿੰਦਾ ਹੈ, ਸਭ ਕੁਝ ਟਿਕ ਜਾਂਦਾ ਹੈ। ਤਾਂ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਅੱਜ ਦੇ ਸਮੁੱਚੇ ਸ਼ਬਦ ਦੇ ਰਾਹੀਂ, ਮੁੱਖ ਵਾਕ ਦੇ ਰਾਹੀਂ, ਭਾਈ ਪਰਮਾਤਮਾ ਨੂੰ ਨਿਮਰਤਾ ਦੇ ਵਿੱਚ ਰਹਿ ਕੇ ਔਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਅੰਤ ਪੁਣ ਤੁਰਾਂਗੇ, ਅੰਤ ਮਿਲਣਾ ਨਹੀਂ, ਆਖਰ ਨੂੰ ਆਪਣਾ ਆਪ ਅੰਤ ਆਪ ਹੀ ਹੋ ਜਾਣਾ। ਇੱਕ ਦਿਨ ਸਵਾਸ ਚਲੇ ਜਾਣੇ ਹੈ ਨਾ, ਤਾਂ ਬ੍ਰਹਮਾ ਜੀ ਨੇ ਵੀ ਇਹੀ ਕੁਝ ਕੀਤਾ ਸੀ। ਅੰਤ ਪੁਣ ਤੁਰੇ, ਅਖੀਰ ਨੂੰ ਆਪਣਾ ਅੰਤ ਹੋ ਗਿਆ, ਪਰ ਜਿਹਦਾ ਅੰਤ ਪਾਉਣਾ ਸੀ ਉਹ ਮਿਲਿਆ ਨਹੀਂ। ਆਪਣਾ ਅੰਤ ਪਵਾ ਆਏ, ਪਰ ਜਿਹਦਾ ਅੰਤ ਪਾਉਣ ਤੁਰੇ ਸੀ ਉਹ ਮਿਲਿਆ ਨਹੀਂ। ਇਸ ਕਰਕੇ ਗੁਰਮਤ ਨੇ ਇੱਕ ਗੱਲ ਦੱਸੀ ਹੈ, ਭਾਈ ਅੰਤ ਨਹੀਂ ਪਾਇਆ ਜਾ ਸਕਦਾ, ਪਰ ਹਾਂ ਅਭੇਦ ਹੋਇਆ ਜਾ ਸਕਦਾ ਹੈ, ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ। ਬੂੰਦ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪਰ ਬੂੰਦ ਸਮੁੰਦਰ ਦੇ ਵਿੱਚ ਸਮਾ ਜ਼ਰੂਰ ਸਕਦੀ ਹੈ। ਤੋ ਵਜ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਚਨ ਕੀਤੇ ਉਹਦਾ ਸੰਖੇਪ ਆਪ ਸੰਗਤ ਦੇ ਨਾਲ ਵਿਚਾਰ ਦਰਸ਼ਨ ਕੀਤਾ ਹੈ ਕਿ ਕੇਵਲ ਨਿਮਰਤਾ ਵਿੱਚ ਰਹਿ ਕੇ ਗੁਰੂ ਦੇ ਗਿਆਨ ਦੇ ਰਾਹੀਂ ਪਰਮਾਤਮਾ ਦਾ ਅੰਤ ਪਾਇਆ ਨਹੀਂ ਜਾ ਸਕਦਾ। ਪਰਮਾਤਮਾ ਦਾ ਅੰਤ ਪਾਉਣ ਵਾਲੇ ਬਹੁਤ ਨੇ, ਪਰ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ। ਕੇਵਲ ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ ਮਨ ਅਭੇਦ ਹੋ ਸਕਦਾ ਹੈ ਪਰਮਾਤਮਾ ਵਿੱਚ। ਆਓ, ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਉਹਦੇ ਦਰਸ਼ਨ

0: ਹੁਣ ਜਿਹੜੀ ਪੂੰਜੀ ਦਾ ਪਿੱਛੇ ਜ਼ਿਕਰ ਕਰਕੇ ਆਏ ਨਾ ਉਹਦਾ ਖੁਲਾਸਾ ਕਰ ਰਹੇ ਨੇ ਵੀ ਪੂੰਜੀ ਕੀ ਹੈ? ਸੱਚੇ ਨਾਮ ਦੀ ਪੂੰਜੀ ਹੈ ਭਾਈ, ਸੱਚ ਦੇ ਰਾਹ ਦੇ ਪਾਂਧੀ ਬਣਨਾ ਇਹੀ ਪੂੰਜੀ ਹੈ। ਔਰ ਇਹ ਦਰਬ ਅਜਿਹਾ ਹੈ ਜਿਹੜਾ ਕਦੇ ਨਿਖੁੱਟਦਾ ਨਹੀਂ, ਅਖੁੱਟੋ, ਇਹ ਕਦੇ ਨਹੀਂ ਖਤਮ ਹੁੰਦਾ। ਅਪਾਰ, ਅਪਾਰ ਦੀ ਜ਼ਿਕਰ ਆਪਾਂ ਪਹਿਲਾਂ ਕਰ ਆਏ ਹਾਂ ਵੀ ਉਹਦੇ ਵਰਗਾ ਕੋਈ ਹੋਰ ਧਨ ਨਹੀਂ ਜਿਹੜਾ ਪਰਮਾਤਮਾ ਜੀ ਦਾ ਧਨ ਹੈ। ਜੋ ਸੱਚ ਨਾਮ ਹੈ ਨਾ ਜਿਹੜਾ ਮਨੁੱਖ ਇਹਨੂੰ ਇਕੱਤਰ ਕਰਦਾ ਹੈ। ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਵਾਲੀ ਗੱਲ ਜਿਹੜੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਸੱਚਾ ਨਾਮ ਹੀ ਹੈ ਜੀ।
1: ਨਾਨਕ ਵੱਖਰ ਨਿਰਮਲ ਧਨ ਸ਼ਾਹ ਵਾਪਾਰ।
0: ਇਹ ਜਿਹੜਾ ਸੱਚੇ ਨਾਮ ਦਾ ਸੌਦਾ ਹੈ ਨਾ, ਇਹ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਮੈਲ ਮਾਇਆ ਦੀ ਹੀ ਹੈ ਸਾਧ ਸੰਗਤ, ਤੋਂ ਮਾਇਆ ਦੀ ਸ਼ੋਹ ਤੋਂ ਇਹ ਨਿਰਲੇਪ ਹੈ। ਨਾਨਕ ਵੱਖਰ ਨਿਰਮਲੋ, ਇਹ ਵੱਖਰ ਨਿਰਮਲਾ ਹੈ ਭਾਈ।
1: ਧਨ ਸ਼ਾਹ ਵਾਪਾਰ,
0: ਤੋਂ ਜਿਹਦਾ ਇਹਦਾ ਵਪਾਰੀ ਹੈ ਨਾ ਉਹ ਵੀ ਧਨ ਹੈ, ਸ਼ਾਹ ਵੀ ਧਨ ਹੈ, ਵਪਾਰ ਵੀ ਧਨ ਹੈ। ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ ਹੈ, ਅਮੁੱਲ ਭੰਡਾਰ। ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਉਹ ਵਪਾਰੀ ਧਨ ਹੈ ਭਾਈ ਜਿਹੜਾ ਨਾਮ ਦਾ ਸੌਦਾ ਖੱਟ

0: ਪ੍ਰਾਣ ਪ੍ਰਾਣ ਤੋਂ ਭਾਵ ਹੁੰਦਾ ਸਹਾਰਾ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ। ਗੋਬਿੰਦ ਜੀ ਦਾ ਆਸਰਾ ਪ੍ਰਾਇਣ ਆਸਰਾ, ਜਿਹਨੂੰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ। ਪਰਣੈ ਤੋਂ ਭਾਵ ਆਸਰਾ, ਪੂਰਬ ਪ੍ਰੀਤ ਪ੍ਰਾਣ ਲੈ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਪੂਰਬਲੀ ਪ੍ਰੀਤ ਹੈ ਨਾ ਭਾਈ, ਪੂਰਬਲੀ ਪ੍ਰੀਤ ਇਹ ਨਹੀਂ ਵੀ ਜਦੋਂ ਤੋਂ ਸਰੀਰ ਬਣਿਆ, ਜਦੋਂ ਤੋਂ ਸੰਸਾਰ ਬਣਿਆ, ਜਦੋਂ ਤੋਂ ਇਹ ਆਤਮਾਵਾਂ ਸੰਸਾਰ ਦੇ ਵਿੱਚ ਪ੍ਰਗਟ ਹੋਈਆਂ ਨੇ ਪਰਮਾਤਮਾ ਦੀ ਰਾਹੀਂ, ਉਹ ਮੁੱਢ ਕਦੀਮ ਤੋਂ ਧੁਰ ਤੋਂ ਜਿਹੜੀ ਪ੍ਰੀਤ ਹੈ ਨਾ, ਸਤਿਗੁਰ ਕਹਿੰਦੇ ਉਹਨੂੰ ਭਾਈ ਆਸਰਾ ਬਣਾ ਆਪਣੇ ਜੀਵਨ ਦਾ। ਪੂਰਬ ਪ੍ਰੀਤ ਪ੍ਰਾਣ ਲੈ, ਉਹ ਜਿਹੜੀ ਪੂਰਬਲੀ ਪ੍ਰੀਤ ਹੈ, ਕਿਉਂਕਿ ਸਰੀਰ ਤੇ ਅੱਜ ਹੈ ਕੱਲ ਨਹੀਂ ਹੈ ਨਾ, ਨਾ ਇਸ ਬਾਪ ਨਾ ਹੀ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ। ਇਹ ਜਿਹੜਾ ਆਤਮਾ ਤੇ ਹੁੰਦਾ ਹੁੰਦਾ ਆਉਂਦਾ ਹੈ ਨਾ, ਇਹਨੇ ਤਾਂ 100 ਸਰੀਰ ਬਦਲੇ ਨੇ, ਪਰ ਜਿਹੜੀ ਪੂਰਬਲੀ ਪ੍ਰੀਤ ਹੈ ਨਾ, ਧੁਰਦੀ ਪ੍ਰੀਤ ਹੈ, ਮੁੱਢਲੀ ਪ੍ਰੀਤ ਹੈ, ਸਤਿਗੁਰ ਕਹਿੰਦੇ ਉਹਨੂੰ ਆਸਰਾ ਬਣਾ। ਉਹ ਪ੍ਰੀਤ ਕਿਹੜੀ ਹੈ? ਪਰਮਾਤਮਾ ਦੀ ਪ੍ਰੀਤ ਹੈ। ਉਹ ਸੁਭਾਅ ਕਿਹੜਾ ਹੈ? ਪਰਮਾਤਮਾ ਵਾਲਾ ਸੁਭਾਅ ਹੈ, ਉਹਨੂੰ ਆਸਰਾ ਬਣਾ ਆਪਣੇ ਜੀਵਨ ਦਾ। ਅੱਗੇ ਬਚਨ ਕੀਤੇ ਮੋਟੋ ਠਾਕੁਰ ਮਾਣ। ਮੋਟੋ ਤੋਂ ਭਾਵ ਇਹ ਗੁਜਰਾਤੀ ਭਾਸ਼ਾ ਦਾ ਸ਼ਬਦ ਹੈ। ਤੁਸੀਂ ਜਦੋਂ ਗੁਜਰਾਤ ਵਿੱਚ ਜਾਓ, ਆਪ ਜੀ ਨੇ ਸ਼ਰਵਣ ਕੀਤਾ ਹੈ ਵੀ ਉੱਥੇ ਵੱਡੇ ਭਰਾ ਨੂੰ ਕਹਿੰਦੇ ਨੇ ਮੋਟਾ ਬਾਈ, ਰਾਜਸਥਾਨ ਚ ਵੀ ਕਹਿੰਦੇ ਨੇ ਮੋਟਾ ਬਾਈ, ਮੋਟਾ ਤੋਂ ਭਾਵ ਵੱਡਾ। ਇੱਥੇ ਵੀ ਸਤਿਗੁਰ ਕਹਿੰਦੇ ਨੇ ਮੋਟੋ ਠਾਕੁਰ, ਜਿਹੜਾ ਮੇਰਾ ਵੱਡਾ ਭਾਰਾ ਸਤਿਗੁਰ ਹੈ ਨਾ, ਠਾਕੁਰ ਹੈ ਪਰਮਾਤਮਾ। ਕਹਿੰਦੇ ਮਾਣ, ਉਹਦਾ ਆਨੰਦ ਲੈ, ਪ੍ਰੀਤ ਪਾ ਕੇ ਉਹਦੇ ਨਾਲ। ਪਟ ਕਲਸ ਹਰ ਜੀਆਂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਤੁਸੀਂ ਬੈਠੇ ਹੋ। ਪਟ ਕਲਸ ਹਰ ਜੀ ਪਤਾ ਕੀ ਕਹਿੰਦੇ ਨੇ? ਪ੍ਰੇਮ ਭਗਤ ਪ੍ਰਵਾਹ, ਪ੍ਰੀਤ ਪੁਬਲੀ ਨਾ ਹੁਟੇ। ਪ੍ਰੇਮਾ ਭਗਤੀ ਦਾ ਪ੍ਰਵਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਹਿਰਦੇ ਵਿੱਚ ਚੱਲ ਰਿਹਾ ਹੈ, ਚਸ਼ਮਾ ਵਗ ਰਿਹਾ ਹੈ। ਪ੍ਰੀਤ ਪੁਬਲੀ ਨਾ ਹੁਟੇ, ਜਿਹੜੀ ਪੂਰਬਲੀ ਪ੍ਰੀਤ ਹੈ ਨਾ, ਜਿਹਦਾ ਆਪਾਂ ਜ਼ਿਕਰ ਕਰਕੇ ਆਏ ਆ ਵੀ ਮੁੱਢ ਕਦੀਮ ਤੋਂ, ਪਤਾ ਨੀ ਕਿੰਨੇ ਸਮੇਂ ਤੋਂ ਇਹ ਆਤਮਾ ਜਿਹੜੀ ਹੈ ਵਿਛੜੀ ਹੈ ਪਰਮਾਤਮਾ ਤੋਂ, ਉਹ ਜਿਹੜੀ ਪ੍ਰੀਤ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਮੁੱਕਦੀ ਨਹੀਂ। ਪ੍ਰੀਤ ਪੁਬਲੀ ਨਾ ਹੁਟੇ, ਸਤਿਗੁਰ ਸ਼ਬਦ ਅਥਾਹ ਅਮੇ ਧਾਰਾ ਰਸ ਗੁੱਟੇ। ਸਤਿਗੁਰੂ ਦੇ ਅਸ਼ਾਹ ਅਥਾਹ ਸ਼ਬਦ ਦੇ ਰਾਹੀਂ ਉਹ ਜਿਹੜੀ ਅਮਰ ਦੀ ਧਾਰਾ ਪ੍ਰੀਤ ਦੀ ਵਗ ਰਹੀ ਹੈ ਨਾ, ਉਹ ਗੱਟ ਗੱਟ ਕਰਕੇ ਪੀ ਰਹੇ ਨੇ। ਜਦੋਂ ਪਿਆਸ ਲੱਗਦੀ ਹੈ ਨਾ ਸਾਧ ਸੰਗਤ, ਜਿਸ ਮਨੁੱਖ ਨੂੰ ਪਿਆਸ ਲੱਗਦੀ ਹੈ, ਤਜ਼ੂਰਾਂ ਦੀ ਗਰਮੀ ਦਾ ਸਮਾਂ ਚੱਲ ਰਿਹਾ, ਜਿਸ ਬੰਦੇ ਨੂੰ ਪਿਆਸ ਲੱਗਦੀ ਹੈ ਨਾ, ਉਹ ਇਹ ਨਹੀਂ ਦੇਖਦਾ ਵੀ ਸਿਪ ਸਿਪ ਕਰਕੇ ਪੀਣਾ, ਉਹ ਗਲਾਸ ਭਰਦਾ ਗੱਟ ਗੱਟ ਕਰਕੇ ਪੀਂਦਾ। ਭਾਵ ਪਿਆਸ ਜਿੰਨੀ ਤੀਬਰ ਹੋਵੇ, ਪਿਆਸ ਜਿੰਨੀ ਗਹਿਰੀ ਹੋਵੇ, ਜਿੰਨੀ ਜ਼ਿਆਦਾ ਪਿਆਸ ਲੱਗੀ ਹੋਵੇ ਨਾ, ਮਨੁੱਖ ਉਹਨਾਂ ਗੱਟ ਗੱਟ ਕਰਕੇ ਪੀਂਦਾ। ਤਾਂ ਪਟਕਲ ਸਹਾਰ ਜੀ ਕਹਿੰਦੇ ਸਤਿਗੁਰ ਸ਼ਬਦ ਅਥਾਹ ਅਮੇ ਧਾਰਾ ਰਸ ਗੁੱਟੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅਥਾਹ ਸ਼ਬਦ ਦੇ ਰਾਹੀਂ, ਸਤਿਗੁਰੂ ਦੇ ਸ਼ਬਦ ਦੇ ਰਾਹੀਂ ਉਹ ਅੰਮ੍ਰਿਤ ਧਾਰਾ ਦਾ ਰਸ ਗੱਟ ਗੱਟ ਕਰਕੇ ਪੀ ਰਹੇ ਨੇ। ਮਤ ਮਾਤਾ ਪਿਤਾ ਸੰਤੋਖ ਸਰ ਸਹਿਜ ਸਮਾਇਓ। ਇਹਨਾਂ ਗੁਣਾਂ ਦੇ ਨਾਲ ਪਾਤਸ਼ਾਹ ਜੀ ਆਪ ਜੀ ਸਜੇ ਬੈਠੇ ਹੋ, ਸਹਿਜ ਦੇ ਵਿੱਚ ਸਜੇ ਬੈਠੇ ਹੋ। ਅਜੋਨੀ ਸਮਭਿਓ ਜਗਤ ਗੁਰ ਬਚਨ ਤਰਾਇਓ। ਤੁਸੀਂ ਉਸ ਅਜੋਨੀ ਪਰਮਾਤਮਾ ਨੂੰ ਸਹਿਜ ਭੰਗ ਪਰਮਾਤਮਾ ਦਾ ਰੂਪ ਹੋ ਤੇ ਗੁਰੂ ਦੇ ਬਚਨਾਂ ਦੇ ਨਾਲ ਇਸ ਜਗਤ ਨੂੰ ਤਾਰ ਰਹੇ ਹੋ ਪਾਤਸ਼ਾਹ ਜੀ। ਇੰਨੇ ਬਚਨ ਕਰ ਰਹੇ ਨੇ ਪਟਕਲ ਸਹਾਰ ਜੀ। ਇਹ ਜਿਹੜੀ ਪ੍ਰੀਤ ਪੂਰਵਲੀ ਹੈ ਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਵਿੱਚ ਵਗ ਰਹੀ ਹੈ, ਤਾਂ ਸਤਿਗੁਰੂ ਜੀ ਉਹਦਾ ਜ਼ਿਕਰ ਕਰ ਰਹੇ ਨੇ ਭਾਈ ਉਸ ਪਰਮਾਤਮਾ ਦੀ ਪ੍ਰੀਤ ਨੂੰ ਮਾਣ।
1: ਮਾਥੈ ਉਬੈ ਜਾਮ ਮਾਰਸੀ ਨਾਨਕ ਮੇਲਣ ਨਾਮ।
0: ਜੋ ਮੱਥੇ ਉੱਤੇ ਲਿਖਿਆ ਜਾਂਦਾ ਹੈ ਭਾਈ ਤੁਹਾਡੇ ਕਰਮਾਂ ਦੇ ਨਾਲ, ਫਿਰ ਜੰਮ ਮਾਰਦਾ ਹੈ ਤੁਹਾਨੂੰ। ਦੁੱਖ ਘਨੇਰੋ ਆਤ ਹੈ ਨਾ, ਪਰ ਸਤਿਗੁਰੂ ਕਹਿੰਦੇ ਇਹ ਦੁੱਖ ਮਿਟ ਸਕਦਾ ਹੈ, ਇਹ ਜਮਾਂ ਦਾ ਮਾਰਨਾ ਮਿਟ ਸਕਦਾ ਹੈ। ਨਾਨਕ ਮੇਲਣ ਨਾਮ, ਜੇਕਰ ਨਾਮ ਦੇ ਨਾਲ ਮਿਲ ਜਾਈਏ ਜੀ।
1: ਪੌੜੀ ਆਪੇ ਪਿੰਡ ਸਵਾਰਿਓ ਵਿੱਚ ਨਵ ਨਿਧ ਨਾਮ।
0: ਆਪੇ ਪਿੰਡ ਸਵਾਰਿਓ, ਭਾਈ ਤੈਨੂੰ ਆਪਣੇ ਆਪ ਨੂੰ ਆਪਣਾ ਪਿੰਡ ਸਵਾਰਨਾ ਪੈਣਾ। ਵਿੱਚ ਨਵ ਨਿਧ ਨਾਮ, ਜਿਸ ਦੇਹੀ ਵਿੱਚ ਜਿਸ ਪਿੰਡ ਵਿੱਚ ਨਵ ਨਿਧ ਨਾਮ ਹੈ ਨਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਅਸਲ ਦੇ ਵਿੱਚ ਨਾ ਅਸੀਂ ਥੋੜਾ ਜਿਹਾ ਭਰਮ ਚ ਪਏ ਹਾਂ, ਅਸੀਂ ਦੇਹੀ ਸ਼ਾਇਦ ਇਸ ਸਰੀਰ ਨੂੰ ਪੰਜਾਂ ਤੱਤਾਂ ਨੂੰ ਸਮਝ ਰਹੇ ਹਾਂ। ਪਰ ਜਿਹੜੀ ਦੇਹੀ ਹੈ ਨਾ ਉਹ ਤੇ ਗੁਪਤ ਹੈ। ਪਾਤਸ਼ਾਹ ਜੀ ਕਹਿੰਦੇ ਦੇਹੀ ਗੁਪਤ ਵਿਦੇਹੀ ਦਿਸ ਹੈ। ਆ ਵਿਦੇਹੀ ਦਿਸ ਰਹੀ ਹੈ ਪਰ ਦੇਹੀ ਤੇ ਗੁਪਤ ਹੈ ਭਾਈ। ਉਹ ਜਿਹੜੀ ਦੇਹੀ ਗੁਪਤ ਹੈ ਨਾ ਉਹ ਗੁਰੂ ਦੇ ਸ਼ਬਦ ਨਾਲ ਹੀ ਦਿਸਦੀ ਹੈ। ਉਸ ਦੇਹੀ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਉਸ ਦੇਹੀ ਨੂੰ ਸਵਾਰਨਾ ਹੈ। ਆਪੇ ਪਿੰਡ ਸਵਾਰਿਓ, ਆਪਣੇ ਆਪ ਨੂੰ ਤੈਨੂੰ ਸਵਾਰਨਾ ਪੈਣਾ ਭਾਈ। ਵਿੱਚ ਨਵਨਿਧ ਨਾਮ ਜਿਹਦੇ ਵਿੱਚ ਨਾਮ ਹੈ, ਖਜ਼ਾਨਾ ਹੈ ਜਿਹਦੇ ਵਿੱਚ। ਆਪ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਸਰਵਣ ਕੀਤਾ ਹੈ। ਸਤਿਗੁਰ ਕੀ ਕਹਿੰਦੇ ਨੇ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੂੰ ਆਪਣਾ ਕਾਜ ਆਪ ਹੀ ਸਵਾਰਨਾ, ਕਿਸੇ ਨੇ ਨੀ ਸਵਾਰਨਾ ਤੇਰਾ ਕਾਰਜ। ਤੂੰ ਆਪੇ ਪਿੰਡ ਸਵਾਰਿਓ, ਤੂੰ ਆਪਣਾ ਆਪ ਪਿੰਡ, ਆਪਣਾ ਦੇਹ, ਆਪਣਾ ਸਰੀਰ, ਅੰਦਰ ਜਿਹੜੀ ਦੇਹੀ ਗੁਪਤ ਹੈ ਨਾ ਉਹਨੂੰ ਸਵਾਰਨਾ ਸ਼ੁਰੂ ਕਰ। ਇਹਨੂੰ ਹੀ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਹਾਂ ਹੋਆ ਮਾਹਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜੀਓ। ਕਹਿੰਦੇ ਮੈਂ ਹੁਣ ਇਸ ਅੰਦਰਲੇ ਘਰ ਦਾ, ਇਸ ਅੰਦਰਲੇ ਪਿੰਡ ਦਾ ਹੁਣ ਮੈਂ ਮਾਹਰ ਬਣ ਗਿਆ। ਮੈਂ ਤਾਂ ਹੁਣ ਪੰਜੇ ਬੰਨ ਲੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਹੀ ਇਹਦੇ ਮਨ ਦੇ ਵਿੱਚੋਂ ਪੈਦਾ ਹੁੰਦੇ ਨੇ ਨਾ। ਉਹ ਮਨ ਨੂੰ ਹੁਣ ਮੈਂ ਬੰਨ ਲਿਆ ਹੈ ਜੀ।
1: ਇੱਕ ਆਪੇ ਭਰਮ ਭੁਲਾਇਨ ਤਿੰਨ ਨਿਹਫਲ ਕਾਮ।
0: ਇੱਕ ਆਪੇ ਭਰਮ ਦੇ ਵਿੱਚ ਭੁੱਲੇ ਹੋਏ ਨੇ ਔਰ ਪਰਮਾਤਮਾ ਨੇ ਭੁਲਾਏ ਹੋਏ ਨੇ, ਤੇ ਨਿਹਫਲ ਕਾਮ ਉਹਨਾਂ ਦੇ ਕੀਤੇ ਹੋਏ ਕੰਮ ਵੀ ਨਿਰਾਫਲ ਨੇ, ਕਿਸੇ ਅਰਥ ਨਹੀਂ। ਜਾਣ ਬੁੱਝ ਕੇ ਬਾਬਰੇ ਤੈਂ ਕਾਜ ਵਿਗਾੜਿਓ, ਸਤਿਗੁਰ ਕਹਿੰਦੇ ਤੂੰ ਵਿਗਾੜਿਆ, ਆਪੇ ਭਰਮ ਦੇ ਵਿੱਚ ਤੂੰ ਪਿਆ ਹੈ। ਫਿਰ ਪਰਮਾਤਮਾ ਨੇ ਭੁਲਾ ਦਿੱਤਾ ਤੈਨੂੰ, ਆਪੇ ਖੰਡ ਖਾਧੀ ਤੇ ਹੁਣ ਸ਼ੂਗਰ ਹੋ ਗਈ ਤੇ ਡਾਕਟਰ ਕਹਿੰਦੇ ਹੁਣ ਲੱਤ ਕੱਟਣੀ ਪੈਣੀ ਹੈ। ਤੂੰ ਡਾਕਟਰ ਦਾ ਥੋੜੀ ਨਾ ਕਸੂਰ ਹੈ, ਪਰਮਾਤਮਾ ਦਾ ਥੋੜਾ ਕਸੂਰ ਹੈ ਵੀ ਤੈਨੂੰ ਭੁਲਾਇਆ ਹੋਇਆ, ਕਸੂਰ ਤੇ ਤੇਰਾ ਹੈ। ਜਾਣ ਬੁੱਝ ਕੇ ਬਾਬਰੇ ਤੈਂ ਕਾਜ ਵਿਗਾੜਿਓ, ਮਿੱਠਾ ਖਾਂਦਾ ਰਿਹਾ ਖਾਂਦਾ ਰਿਹਾ, ਰੋਗ ਇੰਨਾ ਵੱਧ ਗਿਆ ਕਿ ਹੁਣ ਡਾਕਟਰ ਕਹਿੰਦੇ ਵੀ ਭਾਈ ਖੁਆਰੀ ਤੇ ਚੱਲਣੀ ਪੈਣੀ, ਲੱਤ ਤੇ ਹੁਣ ਬਣਾਉਣੀ ਪੈਣੀ। ਉਦਾਂ ਗੱਲ ਨਹੀਂ ਬਣਨੀ, ਨਹੀਂ ਤੇ ਬਾਕੀ ਸਰੀਰ ਸੜ ਜਾਏਗਾ, ਬਾਕੀ ਸਰੀਰ ਖਰਾਬ ਹੋ ਜਾਏਗਾ। ਸਤਿਗੁਰ ਕਹਿੰਦੇ ਆਪੇ ਭਰਮ ਭੁਲਾਇਆ ਹੋਇਆ ਭਾਈ, ਤੂੰ ਆਪਣੇ ਆਪ ਭਰਮ ਚ ਭੁਲਾ ਦੇ। ਪਰਮਾਤਮਾ ਨੇ ਫਿਰ ਭੁਲਾ ਦਿੱਤਾ ਹੈ ਜੀ।
1: ਇੱਕ ਨੇ ਗੁਰਮੁਖ ਬੁੱਝਿਆ ਹਰ ਆਤਮ ਰਾਮ।
0: ਇੱਕ ਨਾ ਨੇ ਗੁਰੂ ਦੇ ਸਨਮੁਖ ਹੋ ਕੇ ਨਾ ਪਰਮਾਤਮਾ ਜੀ ਨੂੰ ਬੁੱਝ ਲਿਆ ਹੈ, ਗੁਰੂ ਜੀ ਨੂੰ ਬੁੱਝ ਲਿਆ ਹੈ, ਗੁਰੂ ਦੇ ਹੁਕਮ ਨੂੰ, ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਹੈ। ਫਿਰ ਜਿਨ੍ਹਾਂ ਨੇ ਬੁੱਝ ਲਿਆ ਉਹਨਾਂ ਦੇ ਕੰਮ ਵੀ ਉੱਤਮ ਭਾਈ। ਤਾਂ ਬੁੱਝਣਾ ਜ਼ਰੂਰੀ ਹੈ ਜੀ।
1: ਇੱਕ ਨੇ ਸੁਣ ਕੇ ਮੰਨਿਆ ਹਰ ਉਤਮ ਕਾਮ।
0: ਦੇਖੋ ਇੱਕ ਤਾਂ ਹੈ ਬੁੱਝਣਾ।

0: ਇਹਨੂੰ ਬੁੱਝਣਾ ਪੈਣਾ ਹੈ ਸਾਨੂੰ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬੁੱਝ ਲਿਆ, ਹੁਣ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ, ਫਿਰ ਮੰਨਿਆ, ਫਿਰ ਜਿਹੜੇ ਮੰਨ ਲੈਂਦੇ ਨੇ ਉਹਨਾਂ ਦੇ ਕੰਮ ਉੱਤਮ ਹੋ ਜਾਂਦੇ ਨੇ ਜੀ।
1: ਅੰਤਰ ਹਰ ਰੰਗ ਉਪਜਿਆ, ਗਾਇਆ ਹਰ ਗੁਣ ਨਾਮ।
0: ਫਿਰ ਮੰਨੇ ਕੀ ਗੱਤ ਕਹੀ ਨਾ ਜਾਏ ਹੈ ਨਾ ਜੀ, ਉਹਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਕਹਿੰਦੇ ਅੰਦਰ ਫਿਰ ਉਹ ਪਿਆਰ ਪੈਦਾ ਹੁੰਦਾ ਹੈ ਤੇ ਪਰਮਾਤਮਾ ਦੇ ਮਨੁੱਖ ਗੁਣਾਂ ਨੂੰ ਗਾਉਂਦਾ ਹੈ। ਫਿਰ ਗਾਉਂਦਾ ਹੈ, ਜਬ ਦੇਖਾਂ ਤਬ ਗਾਵਾਂ। ਇਹ ਬਾਹਰਲਾ ਗਾਉਣਾ ਤੇ ਕੇਵਲ ਉਹਦੇ ਤੱਕ ਪਹੁੰਚਣਾ ਹੈ, ਅਸਲ ਗਾਉਣਾ ਤੇ ਉਦੋਂ ਸ਼ੁਰੂ ਹੁੰਦਾ ਹੈ ਨਾ ਜਦੋਂ ਮਨੁੱਖ ਅੰਤਰ ਆਤਮ ਚ ਪਰਮਾਤਮਾ ਨੂੰ ਪਾ ਲੈਂਦਾ ਹੈ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਠਾਕੁਰ ਗਾਈਏ ਆਤਮ ਰੰਗ, ਆਤਮਾ ਦੇ ਰੰਗ ਦੇ ਨਾਲ ਗਾਉਣਾ ਹੈ। ਫਿਰ ਉਸ ਅਵਸਥਾ ਵਿੱਚ ਵਿਚਰਨ ਵਾਲਾ ਮਨੁੱਖ, ਉਹਨੂੰ ਸੰਸਾਰ ਦਾ ਕੋਈ ਡਰ ਨਹੀਂ ਰਹਿੰਦਾ, ਉਹਨੂੰ ਸੰਸਾਰ ਦੀ ਕੋਈ ਕਾਹਲ ਨਹੀਂ ਰਹਿੰਦੀ। ਸਮੇਂ ਦੀਆਂ ਸਰਕਾਰਾਂ ਨੇ ਅੱਜ ਦੇ ਦਿਨ ਸਾਧ ਸੰਗਤ ਇਸ ਪਾਵਨ ਮੁਕੱਦਸ ਅਸਥਾਨ ਦੇ ਉੱਤੇ ਟੈਂਕਾਂ ਰਾਹੀਂ, ਤੋਪਾਂ ਰਾਹੀਂ, ਫੌਜਾਂ ਰਾਹੀਂ ਇਹ ਜੋ ਅਟੈਕ ਕੀਤਾ ਸੀ ਨਾ ਅੱਜ, ਇਹ ਸਮਝਦੇ ਨੇ ਕਿ ਸ਼ਾਇਦ ਅਸੀਂ ਸ਼ੈਤਾਨ ਨਹੀਂ ਕਰਦੇ ਹਾਂ। ਉਦੋਂ ਵੀ ਕਰਦੇ ਸੀ, ਪਹਿਲਾਂ ਵੀ ਹੋਏ ਤੇ ਅੱਜ ਵੀ। ਪ੍ਰਹਿਲਾਦ ਜੀ ਕਹਿੰਦੇ ਨੇ ਕਿ ਮੈਨੂੰ ਨਾ ਸਤਾਓ ਭਾਈ, ਤੁਸੀਂ ਵਾਰ ਵਾਰ ਮੈਨੂੰ ਨਾ ਕਹੋ ਵੀ ਇਹ ਹਰਨਾਕਸ਼ ਰੱਬ ਹੈ, ਮੈਂ ਨਹੀਂ ਮੰਨਦਾ ਹਰਨਾਕਸ਼ ਰੱਬ ਹੈ, ਬੇਸ਼ੱਕ ਮੇਰਾ ਪਿਓ ਹੈ, ਮੈਂ ਨਹੀਂ ਮੰਨਦਾ। ਮੈਂ ਤੇ ਇਹ ਮੰਨਦਾ ਹਾਂ, ਮੋਗੋ ਕਹਾਂ ਸਤਾਵੋ ਵਾਰ ਵਾਰ, ਪ੍ਰਭ ਜਲ ਥਲ ਗਿਰ ਕੀਏ ਪਹਾੜ। ਮੇਰਾ ਪਰਮਾਤਮਾ ਤੇ ਉਹ ਹੈ ਜਿਹਨੇ ਜਲ ਥਲ ਪੈਦਾ ਕੀਤਾ। ਇੱਕ ਰਾਮ ਨਾ ਛੱਡੋ ਗ੍ਰਹਿ ਗਾਰ, ਤੁਸੀਂ ਮੈਨੂੰ ਕਹੇ ਰੱਬ ਛੱਡ ਦਿਓ, ਕਹਿੰਦੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਜੇ ਮੈਂ ਰੱਬ ਛੱਡਦਾ। ਇਸ ਗੱਲ ਨੂੰ ਸਮਝ ਰਹੇ ਹੋ ਸਿੱਖੋ? ਮੇਰੇ ਗੁਰੂ ਨੂੰ ਗਾਲ ਲੱਗਦੀ ਹੈ ਜੇ ਮੈਂ ਰੱਬ ਨੂੰ ਛੱਡਦਾ, ਮੈਂ ਗੁਰੂ ਦੀ ਸਿੱਖੀ ਨੂੰ ਛੱਡਦਾ, ਮੇਰੇ ਗੁਰੂ ਨੂੰ ਗਾਲ ਲੱਗਦੀ ਹੈ। ਇਸੇ ਗੱਲ ਨੂੰ ਸਮਝਿਆ ਸੀ ਸਿੱਖਾਂ ਨੇ ਤੇ ਸ਼ਹੀਦੀਆਂ ਦਿੱਤੀਆਂ ਨੇ। ਜੋ ਸਿੱਖ ਇਤਿਹਾਸ ਤੁਸੀਂ ਸਮਝਦੇ ਹੋ ਨਾ ਸ਼ਹੀਦੀਆਂ ਵਾਲਾ, ਉਹ ਇਤਿਹਾਸ ਦੇ ਵਿੱਚ ਸ਼ਹੀਦੀਆਂ ਇਸੇ ਕਰਕੇ ਨੇ ਕਿਉਂਕਿ ਸਿੱਖਾਂ ਨੇ ਸਮਝਿਆ ਜੀ ਇੱਕ ਸਿੱਖੀ ਛੱਡੀ ਤੇ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ। ਭਾਈ ਅੱਜ ਵੀ ਟੈਂਕਾਂ ਤੋਪਾਂ ਚੜ੍ਹਦੇ ਰਹਿਣਗੇ ਪਰ ਸਿੱਖੀ ਨਹੀਂ ਛੱਡਣੀ, ਕਿਉਂਕਿ ਸਿੱਖੀ ਉਸ ਅਵਸਥਾ ਦਾ ਨਾਂ ਹੈ ਜਿਹੜੀ ਸਰੀਰ ਤੋਂ ਤੇ ਮਾਇਆ ਤੋਂ ਪਰੇ ਹੈ। ਤੇ ਜਦੋਂ ਉਸ ਅਵਸਥਾ ਤੱਕ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਨਾ ਸਾਧ ਸੰਗਤ, ਫਿਰ ਉਹ ਕਹਿੰਦਾ ਤਨ ਤੇ ਤੂੰ ਲੈ ਜਾ ਭਾਈ, ਤਨ ਤਨ ਲੂਹ ਦੇ ਯਾਰ ਦੇ ਮੁੱਕ ਘਾਲ ਯਾਰ ਭਾਵੇਂ ਮਾਰ ਡਾਰ, ਪਰ ਮੈਂ ਸਿੱਖੀ ਨਹੀਂ ਛੱਡਣੀ। ਅੱਜ ਦੇ ਦਿਨ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ 84 ਪਹਿਲੇ ਸ਼ਹੀਦ ਘੱਲੂਘਾਰੇ ਦੌਰਾਨ ਜੋ ਹੋਏ ਭਾਈ ਮਹਿੰਗਾ ਸਿੰਘ ਜੀ ਬੱਬਰ, ਅੱਜ ਦੇ ਦਿਨ ਹੋਏ ਸਨ। ਮੈਂ ਕੇਵਲ ਟੂਕ ਮਾਤਰ ਜ਼ਿਕਰ ਕਰਾਂ ਕਿਉਂਕਿ 4 ਮਿੰਟ ਸਮਾਂ ਵਧੀਕ ਹੋ ਗਿਆ ਹੈ। ਸਾਧ ਸੰਗਤ ਇਹ ਸ਼ਹੀਦੀ ਬੜੀ ਲਸਾਨੀ ਪ੍ਰਾਪਤੀ ਹੁੰਦੀ ਹੈ ਇੱਕ ਸਿੱਖ ਦੇ ਲਈ, ਸਿਖਰ ਹੁੰਦਾ ਹੈ ਸਿੱਖ ਦਾ ਜਿੱਥੇ ਸ਼ਹੀਦੀ ਪ੍ਰਾਪਤ ਹੁੰਦੀ ਹੈ। ਤੋ ਭਾਈ ਮਹਿੰਗਾ ਸਿੰਘ ਬੱਬਰ ਅੱਜ ਦੇ ਦਿਨ ਸ਼ਹੀਦ ਹੋਏ ਅੰਮ੍ਰਿਤ ਵੇਲੇ। ਹੁਣ ਵੀ ਪਿਛਲੇ 3 ਦਿਨਾਂ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਰੂਪ ਦੇ ਵਿੱਚ ਪਾਵਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਉਹਨਾਂ ਦੀ ਯਾਦ ਵਿੱਚ ਸਮੂਹਕ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੇ ਮਨਾ ਰਹੇ ਨੇ, ਉਸ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਹੈ, ਸਜਦਾ ਹੈ, ਨਮਸਕਾਰ ਹੈ। ਪਰ ਸਾਧ ਸੰਗਤ ਇੱਕ ਗੱਲ ਯਾਦ ਰੱਖਣ ਯੋਗ ਹੈ, ਇੱਕ ਰਾਮ ਨਾ ਛੱਡੋ ਗ੍ਰਹਿ ਗਾਰ। ਇਹ ਮੁਸੀਬਤਾਂ ਪੈਣੀਆਂ ਨੇ, ਪੈਂਦੀਆਂ ਰਹਿਣੀਆਂ ਨੇ, ਕਿਉਂਕਿ ਜਿਹੜਾ ਦੀਵਾ ਜਗਦਾ ਹੈ ਨਾ ਹਨੇਰੀਆਂ ਦਾ ਖਤਰਾ ਵੀ ਉਹਨੂੰ ਹੀ ਹੁੰਦਾ ਹੈ। ਜਗਦਾ ਦੀਵਾ ਜਿਹੜਾ ਹੈ ਨਾ ਹਨੇਰੀਆਂ ਉਹਨੂੰ ਹੀ ਹਲਾਉਂਦੀਆਂ ਹੁੰਦੀਆਂ ਨੇ, ਉਹਦੀ ਲੋ ਨੂੰ ਇੱਧਰ ਉੱਧਰ ਕਰਦੀਆਂ ਹੁੰਦੀਆਂ ਨੇ, ਜਿਹੜਾ ਬੁਝਿਆ ਹੋਇਆ ਉਹਨੂੰ ਕੀ ਖਤਰਾ ਹੈ। ਇਸ ਕਰਕੇ ਸਿੱਖ ਪੰਥ ਜਿਹੜਾ ਹੈ, ਸਿੱਖ ਕੌਮ ਜਿਹੜੀ ਹੈ, ਇਹ ਪੰਥ ਨਿਰਾਲਾ, ਇਹ ਜਗ ਦੀ ਜੋਤ ਹੈ। ਪਰ ਉਹ ਸਮਝ ਰਹੇ ਨੇ ਸ਼ਾਇਦ ਦੀਵਾ ਅਸੀਂ ਹਨੇਰੀਆਂ ਨਾਲ ਬੁਝਾ ਦਾਂਗੇ, ਪਰ ਇਹਨਾਂ ਨੂੰ ਪਤਾ ਨਹੀਂ ਨਾ ਨਮੋ ਸੂਰਜ ਸੂਰਜ, ਇਹ ਤੇ ਸੂਰਜਾਂ ਦਾ ਮਹਾ ਸੂਰਜ ਹੈ, ਇਹਨੂੰ ਕਿਵੇਂ ਬੁਝਾਓਗੇ ਤੁਸੀਂ? ਦੀਵਾ ਬੁਝਾਇਆ ਜਾ ਸਕਦਾ ਪਰ ਸੂਰਜ ਨੂੰ ਬੁਝਾਇਆ ਨਹੀਂ ਜਾ ਸਕਦਾ। ਜਿੰਨੀਆਂ ਮਰਜ਼ੀ ਹਨੇਰੀਆਂ ਆਉਣ, ਸੂਰਜ ਦਾ ਕੁਝ ਨਹੀਂ ਵਿਗਾੜ ਸਕਦੀਆਂ। ਚਾਨਣ ਹੈ ਨਾ, ਚਾਨਣ ਨੂੰ ਤੁਸੀਂ ਕਿੱਥੇ ਭਜਾ ਲਓਗੇ? ਆ ਲਾਈਟ ਹੈ, ਕਿੰਨੀ ਮਰਜ਼ੀ ਹਵਾ ਚਲਾ ਦਿਓ, ਇਹ ਚਾਨਣ ਨੂੰ ਕਿੱਥੇ ਭਜਾਓਗੇ ਤੁਸੀਂ? ਚਾਨਣ ਨਹੀਂ ਭਜਦਾ। ਗੁਰਬਾਣੀ ਇਸ ਜੱਗ ਮੈਂ ਚਾਨਣ, ਔਰ ਜਿਹਦੇ ਹਿਰਦੇ ਵਿੱਚ ਵਾਸਾ ਹੋ ਗਿਆ ਗੁਰਬਾਣੀ ਦਾ, ਉਹ ਮਨੁੱਖ ਵੀ ਸੰਸਾਰ ਦੀਆਂ ਇਹਨਾਂ ਡਰਾਉਣੀਆਂ ਹਕੂਮਤਾਂ ਨੂੰ ਦੇਖ ਕੇ ਡਰਦਾ ਨਹੀਂ। ਭਾਵੇਂ ਲੱਖ ਪਹਾੜੀਆਂ ਰਾਹ ਰੋਕਣ, ਵਹਿਣ ਕਦੇ ਦਰਿਆਵਾਂ ਦੇ ਰੁਕਦੇ ਨਹੀਂ, ਕਦੇ ਵੀ ਵਹਿਣ ਜਿਹੜੇ ਰੁਕਦੇ ਨਹੀਂ ਹੁੰਦੇ। ਡਰ ਜਾਂਦੇ ਨੇ ਦਿਲ ਕਮਜ਼ੋਰ ਵਾਲੇ, ਪ੍ਰੇਮੀ ਸੱਚੇ ਨਿਸ਼ਾਨੇ ਤੋਂ ਉੱਕਦੇ ਨਹੀਂ। ਪ੍ਰੇਮੀ ਨਹੀਂ ਕਦੇ ਨਿਸ਼ਾਨੇ ਤੋਂ ਉੱਕਦੇ ਹੁੰਦੇ, ਇੱਕੋ ਹੀ ਹੁੰਦਾ ਨਿਸ਼ਾਨਾ ਉਹਨਾਂ ਦਾ। ਜੇਕਰ ਸਾਹਮਣੇ ਹੋਵੇ ਸ਼ਿਕਾਰ ਫਿਰਦਾ ਸ਼ੇਰ, ਵਿੱਚ ਕਦੇ ਘੁਰਨਿਆਂ ਦੇ ਲੁਕਦੇ ਨਹੀਂ। ਪਾਤਸ਼ਾਹ ਮਹਾਰਾਜ ਕਹਿੰਦੇ ਸ਼ੇਰ ਜਿਹੜੀ ਵਿਰਤੀ ਵਾਲਾ

ਮਨੁੱਖ ਨਾ ਨਰਸਿੰਘ ਉਹ ਕਦੇ ਨੀ ਲੁਕਦਾ ਹੁੰਦਾ। ਮਰਦ ਮਰ ਜਾਂਦੇ ਆਪਣੀ ਅਣਖ ਖਾਤਰ, ਇਹ ਪਰ ਵੈਰੀ ਦੇ ਅੱਗੇ ਝੁਕਦੇ ਨਹੀਂ। ਮਰਦ ਆਪਣੀ ਅਣਖ ਖਾਤਰ, ਆਪਣੇ ਸਿਧਾਂਤ ਖਾਤਰ, ਆਪਣੀ ਸਿੱਖੀ ਖਾਤਰ ਮਰ ਜਾਂਦੇ ਨੇ, ਪਰ ਵੈਰੀ ਦੇ ਅੱਗੇ ਝੁਕਦੇ ਨਹੀਂ। ਸਜਦਾ ਹੈ ਭਾਈ ਮਹਿੰਗਾ ਸਿੰਘ ਬੱਬਰ ਹੋਣਾ ਦੀ ਲਾਸਾਨੀ ਸ਼ਹਾਦਤ ਨੂੰ, ਪਰ ਆਉਣ ਵਾਲਾ ਸਮਾਂ ਸਿੱਖੋ ਯਾਦ ਰੱਖਣ ਯੋਗ ਹੈ। ਇਹ 15 ਦਿਨ, ਇਹ ਸ਼ਹੀਦੀ ਹਫ਼ਤਾ, ਇਹ ਸਿੱਖ ਕਦੇ ਨਹੀਂ ਭੁਲਾ ਸਕਦਾ। ਇਸ ਕਰਕੇ ਸਮੇਂ ਦੀਆਂ ਸਰਕਾਰਾਂ ਪਹਿਲਾਂ ਵੀ ਤੇ ਹੁਣ ਵੀ ਬੜੇ ਫੈਸਲੇ ਕਰਨਗੀਆਂ, ਪਰ ਸਿੱਖੋ ਆਪਣੇ ਗੁਰੂ ਦੇ ਨਾਲ ਜੁੜਨਾ, ਗੁਰੂ ਦੀ ਸਿੱਖੀ ਨੂੰ ਨਹੀਂ ਛੱਡਣਾ, ਕਿਉਂਕਿ ਗੁਰੂ ਨੂੰ ਗਾਲ ਜਾਂਦੀ ਹੈ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੀ ਵਿਚਾਰ ਪਾਤਸ਼ਾਹ ਮਹਾਰਾਜ ਜੀ ਨੇ ਕਰਵਾਈ ਹੈ ਕਰ ਸਕਿਆ ਹਾਂ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਬੋਲ ਪੜ ਕੇ ਸਮਾਪਤੀ ਵੱਲ ਵਧੀਏ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਆਓ ਜੇਕਰ ਨਹੀਂ ਤਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਅੱਜ ਦਾ ਇਹ ਦਿਨ ਮਿਲਿਆ, ਇਹ ਸਵਾਸ ਮਿਲੇ ਨੇ, ਸਾਂਝਾਂ ਫੇਰ ਤੋਂ ਪਈਆਂ ਨੇ, ਖੋਰੇ ਕੱਲ੍ਹ ਪੈਣੀਆਂ ਨਹੀਂ ਪੈਣੀਆਂ। ਅੱਜ ਦਾ ਇਹ ਸਾਥ, ਅੱਜ ਦਾ ਇਹ ਸਮਾਂ, ਆਓ ਅੱਜ ਦੇ ਸਮੇਂ ਦੇ ਲਈ ਸ਼ੁਕਰਾਨਾ ਕਰੀਏ, ਅੱਜ ਦੇ ਸਮੇਂ ਨੂੰ ਮਹਿਸੂਸ ਕਰੀਏ, ਅੱਜ ਦੇ ਸਮੇਂ ਨੂੰ ਮਾਣੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਤਾਂ ਵਧੀਆ। ਅੱਗੇ ਅੱਜ ਦਿਨ ਮੰਗਲਵਾਰ ਦਾ, ਤੁਹਾਡੇ ਸਾਰੇ ਦਿਨ, ਸਾਰੇ ਕੰਮ ਮੰਗਲਮਈ ਹੋਣ, ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਅੜੇ ਫੜੇ ਕੰਮ ਤੁਹਾਡੇ ਰਾਸ ਹੋਣ। 7:24 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ 'ਤੇ, ਜੂਨ ਦਾ ਮਹੀਨਾ, 2 ਤਰੀਕ, ਪ੍ਰੋਗਰਾਮ ਹਾਂਜੀ ਮੈਲਬਨ। ਅਤੇ ਇਸ ਹਿੱਸੇ ਦੇ ਵਿੱਚ ਆਪਾਂ ਝਾਤ ਮਾਰਦੇ ਹੁੰਦੇ ਹਾਂ, ਟ੍ਰੈਫਿਕ ਦੇ ਉੱਤੇ ਝਾਤ ਮਾਰਦੇ ਹੁੰਦੇ ਹਾਂ ਆਪਾਂ ਮੌਸਮ ਦੇ ਉੱਤੇ। ਅਤੇ ਮੌਸਮ ਸਾਨੂੰ ਪਤਾ ਹੀ ਆ ਕਿ ਮੈਲਬਨ ਦੇ ਵਿੱਚ ਕਿੰਨੀਆਂ ਤੇਜ਼ ਹਨੇਰੀਆਂ ਵਗ ਰਹੀਆਂ ਨੇ, ਹੋਰ ਕਿੱਥੇ ਕਿੱਥੇ ਅਤੇ ਕੀ ਚੱਲ ਰਿਹਾ। ਉਸ ਪਾਸੇ ਨੂੰ ਵੀ ਇੱਕ ਝਾਤ ਮਾਰਾਂਗੇ ਅਤੇ ਟ੍ਰੈਫਿਕ ਦੇ ਉੱਤੇ ਵੀ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਵੀ ਝਾਤ ਮਾਰਾਂਗੇ। ਤੁਹਾਡੇ ਕੋਲ ਕੋਈ ਵੀ ਜਾਣਕਾਰੀਆਂ ਤਾਂ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ, ਜਿਹੜੀਆਂ ਤੁਹਾਨੂੰ ਲੱਗਦਾ ਹੋਣ ਕਿ ਸਾਡੇ ਪਰਿਵਾਰ ਦੇ ਨਾਲ ਇੱਕ ਦੂਸਰੇ ਦੇ ਨਾਲ ਸਾਡੀਆਂ ਸਾਂਝੀਆਂ ਕਰਨੀਆਂ ਬਣਦੀਆਂ ਨੇ, ਅਤੇ ਉਹ ਤੁਸੀਂ ਸਾਡੇ ਤੱਕ ਸਾਂਝੀਆਂ ਕਰ ਸਕਦੇ ਹੋ। ਸੋ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਫਿਲਹਾਲ ਆਪਾਂ ਵੱਧਦੇ ਹਾਂ ਅੱਗੇ ਅਤੇ ਜਾਣਦੇ ਹਾਂ ਕੀ ਕਹਿੰਦਾ ਮੌਸਮ। ਸੋ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਕਿੱਦਾਂ ਦਾ ਵਾ, ਜਿਵੇਂ ਦਾ ਵੀ ਆ ਉਸ ਹਿਸਾਬ ਦੇ ਨਾਲ ਤੁਸੀਂ ਡਰਾਈਵ ਕਰਿਓ, ਉਸ ਹਿਸਾਬ ਦੇ ਨਾਲ ਆਪਣੇ ਸਾਰੇ ਕੰਮਕਾਰ ਜਿਹੜੇ ਆ ਉਹ ਲੀਕਿਓ। ਤੁਸੀਂ ਜੇ ਗੱਡੀ ਚਲਾ ਰਹੇ ਹੋ ਤਾਂ ਗੱਡੀ ਦੀ ਸਪੀਡ ਉਸ ਹਿਸਾਬ ਨਾਲ ਰੱਖਿਓ, ਜੇਕਰ ਜ਼ਿਆਦਾ ਤੇਜ਼ ਹਨੇਰੀਆਂ ਤਾਂ ਫਿਰ ਸਪੀਡ ਘਟਾ ਕੇ ਪਈ ਰੱਖ ਲਿਓ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਆਓ ਵੱਧਦੇ ਹਾਂ ਆਪਾਂ, ਜਾਣਦੇ ਹਾਂ ਕਿਵੇਂ ਦਾ ਮੌਸਮ। ਸਭ ਤੋਂ ਪਹਿਲਾਂ ਸਿਡਨੀ ਵਾਲੇ ਪਾਸਿਓਂ ਸ਼ੁਰੂਆਤ ਕਰ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣਦੇ ਆਸਾਰ ਨੇ, ਮੀਂਹ ਦੇ ਚਾਂਸ 60% ਨੇ, ਧੁੱਪ ਸੋਹਣੀ ਲੱਗੂਗੀ, ਉਸ ਤੋਂ ਬਾਅਦ ਫਿਰ ਮੀਂਹ ਦੇ ਵੀ ਚਾਂਸ ਕਾਫੀ ਹਾਈ ਨੇ। ਅਤੇ ਨੌਰਥ ਵਾਲੇ ਪਾਸੇ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ ਜਿਹੜੀਆਂ ਕਿ ਵੱਧ ਕੇ ਤੇਜ਼ ਰਫਤਾਰ ਧਾਰਨ ਕਰ ਜਾਣਗੀਆਂ, ਉਸ ਤੋਂ ਬਾਅਦ 35 ਰਫਤਾਰ ਸ਼ੋਅ ਹੋ ਰਹੀ ਆ, ਅਤੇ ਸ਼ਾਮ ਦੇ ਸਮੇਂ ਫਿਰ ਦੁਬਾਰਾ ਤੋਂ ਮੱਧਮ ਪੈ ਜਾਣਗੀਆਂ, ਖਾਸ ਤੌਰ ਦੇ ਉੱਤੇ ਨੌਰਥ ਅਤੇ ਨੌਰਥ ਵੈਸਟ ਵਾਲਾ ਪਾਸਾ, ਇੱਧਰ ਕੁਛ ਹਵਾਵਾਂ ਜ਼ਿਆਦਾ ਪਰੇਸ਼ਾਨ ਕਰ ਸਕਦੀਆਂ ਨੇ। ਸੋ ਤੇਜ਼ ਹਵਾਵਾਂ ਦੇ ਕਰਕੇ ਬੈਰਨ, ਕੋਪਸ, ਹੰਟਰ, ਇਲਾਵਰਾ, ਬੇਟਸਮੈਨ, ਈਡਨ ਕੋਸਟ, ਇਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਨੂੰ ਲੈ ਕੇ ਚੇਤਾਵਨੀਆਂ ਨੇ। ਇਸ ਟਾਈਮ ਮੌਜੂਦਾ ਠੰਡ ਆ, ਕਿਉਂਕਿ 9 ਦੇ ਆਸ ਪਾਸ ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ ਕਹਿਣ ਨੂੰ 13 ਤੱਕ ਚਲਾ ਗਿਆ, ਅਤੇ ਠੀਕ ਮੌਸਮ ਆਪਾਂ ਕਹਾਂਗੇ। ਪਰ ਮੈਲਬਨ ਦੇ ਵਿੱਚ ਤੇਜ਼ ਹਨੇਰੀਆਂ ਪਰੇਸ਼ਾਨ ਕਰ ਰਹੀਆਂ ਨੇ, ਖਾਸ ਤੌਰ ਦੇ ਉੱਤੇ ਨੌਰਥ ਵੈਸਟ ਵਾਲੇ ਪਾਸੇ। ਤੇਜ਼ ਹਨੇਰੀਆਂ ਦੇ ਕਰਕੇ ਕਈ ਥਾਵਾਂ ਦੇ ਉੱਤੇ ਚੇਤਾਵਨੀਆਂ ਵੀ ਨੇ, ਖਾਸ ਤੌਰ ਦੇ ਉੱਤੇ ਪੋਰਟ ਫਿਲਿਪ, ਤੇਜ਼ ਹਵਾਵਾਂ ਦੇ ਕਰਕੇ ਸੈਂਟਰਲ ਕੋਸਟ, ਅਤੇ ਕਈ ਥਾਵਾਂ ਦੇ ਉੱਤੇ ਇਹ ਚੇਤਾਵਨੀਆਂ ਕੈਂਸਲ ਵੀ ਹੋਈਆਂ ਨੇ। ਸੋ ਜਿੱਥੇ ਜਿੱਥੇ ਵੀ ਕਿਤੇ ਤੁਸੀਂ ਉੱਥੋਂ ਦੇ ਲਿਹਾਜ਼ ਦੇ ਨਾਲ ਜ਼ਰੂਰ ਚੈੱਕ ਕਰ ਲਿਓ। ਅੱਜ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 17 ਤੱਕ ਜਾ ਸਕਦਾ, ਅਤੇ ਮੀਂਹ ਦੇ ਚਾਂਸ 70% ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ, ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਮੀਂਹ ਦੇ, ਅਤੇ ਥੰਡਰਸਟੋਰਮ ਦੇ ਦੁਪਹਿਰੇ ਚਾਂਸ ਨੇ। ਨੌਰਥ ਵਾਲੇ ਪਾਸੇ 25 ਤੋਂ 40 ਕਿਲੋਮੀਟਰ ਪ੍ਰਤੀ ਆਵਰ ਦੀ ਰਫਤਾਰ ਦੇ ਨਾਲ ਹਵਾਵਾਂ, ਉਸ ਤੋਂ ਪਹਿਲਾਂ ਜੇ ਧੁੱਪ ਲੱਗੂਗੀ ਤਾਂ ਧੁੱਪ ਦਾ ਸੋਹਣਾ ਆਨੰਦ ਤੁਸੀਂ ਮਾਣ ਲਿਓ ਭਾਈ। ਵਧਦਿਆਂ ਬ੍ਰਿਸਬੇਨ ਵਾਲੇ ਪਾਸੇ ਨੂੰ, ਅਤੇ ਬ੍ਰਿਸਬੇਨ ਦੇ ਵਿੱਚ ਅੱਜ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋਹਣਾ ਧੁੱਪ ਵਾਲਾ ਦਿਨ ਹੈ, ਸਵੇਰੇ ਸਵੇਰੇ ਦੇ ਸਮੇਂ ਜ਼ਰੂਰ ਠੰਡ ਹੈ, ਅੱਜ 8-9 ਦੇ ਆਸ ਪਾਸ ਤਾਪਮਾਨ ਸ਼ੋਅ ਹੋ ਰਿਹਾ। ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 16 ਦੇ ਆਸ ਪਾਸ ਤਾਪਮਾਨ ਹੈ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅੱਜ ਧੁੱਪ ਵੀ ਆ, ਬੱਦਲਵਾਈ ਵੀ ਆ, ਅਤੇ ਉਸ ਤੋਂ ਬਾਅਦ ਮੀਂਹ ਵੀ ਆ, 90% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਸੋ ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਸਵੇਰੇ ਸਵੇਰੇ ਦੇ ਸਮੇਂ ਕਈ ਇਲਾਕਿਆਂ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਦੁਪਹਿਰੇ ਕੁਛ ਚਾਂਸ ਘੱਟ ਵੀ ਰਹੇ ਨੇ। ਇਧਰ ਐਡੀਲੇਡ ਵਾਲੇ ਪਾਸੇ ਨੂੰ ਝਾਤ ਮਾਰੀਏ, ਅਤੇ ਐਡੀਲੇਡ ਦੇ ਵਿੱਚ ਅੱਜ ਦੇ ਦਿਨ ਤਾਪਮਾਨ 17 ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ, ਪਰ ਮੌਸਮ ਦੇ ਵਿੱਚ ਕਾਫੀ ਖਰਾਬੀ ਆ, ਤੇਜ਼ ਹਵਾਵਾਂ ਨਾ ਕਹੀਏ ਇਹਨੂੰ, ਹਨੇਰੀਆਂ ਕਹਿੰਦੇ ਆਪਾਂ। ਸੋ ਹਨੇਰੀਆਂ ਜਿਹੜੀਆਂ ਨੇ ਉਹ ਸਮੱਸਿਆ ਬਣ ਸਕਦੀਆਂ ਨੇ, ਕਈ ਥਾਵਾਂ ਦੇ ਉੱਤੇ ਨੁਕਸਾਨ ਕਰ ਸਕਦੀਆਂ ਨੇ। ਨੌਰਥ ਵੈਸਟ ਵਾਲਾ ਪਾਸਾ ਖਾਸ ਤੌਰ ਦੇ ਉੱਤੇ 30 ਤੋਂ 45 ਕਿਲੋਮੀਟਰ ਪ੍ਰਤੀ ਆਵਰ ਦੀ ਰਫਤਾਰ ਹਵਾਵਾਂ ਦੀ, ਵੈਸਟ ਵਾਲੇ ਪਾਸੇ 25 ਤੋਂ 40 ਕਿਲੋਮੀਟਰ ਸਵੇਰੇ ਸਵੇਰੇ ਦੇ ਸਮੇਂ, ਜਿਹੜੀ ਕਿ ਅੱਗੇ ਚੱਲ ਕੇ ਅਤੇ ਜਿੱਦਾਂ ਦਿਨ ਅੱਗੇ ਵਧੂਗਾ 35 ਤੋਂ 50 ਕਿਲੋਮੀਟਰ ਦੀ ਰਫਤਾਰ ਧਾਰਨ ਕਰ ਜੂਗੀ। ਸੋ ਇਸ ਲਿਹਾਜ਼ ਦੇ ਨਾਲ ਆਪਣਾ ਭਾਈ ਤੁਸੀਂ ਖਿਆਲ ਰੱਖਿਓ,
ਜੋ ਜੋ ਵੀ ਹਦਾਇਤਾਂ ਨੇ ਜਿਹੜੇ ਜਿਹੜੇ ਵੀ ਇਲਾਕਿਆਂ ਦੇ ਵਿੱਚ ਉਸ ਹਿਸਾਬ ਦੇ ਨਾਲ ਤੁਸੀਂ ਚੱਲਣਾ। ਅਤੇ ਐਡੀਲੇਡ ਦੇ ਵਿੱਚ ਤੇਜ਼ ਹਨੇਰੀਆਂ ਦੇ ਕਰਕੇ ਸਮੱਸਿਆ ਜ਼ਰੂਰ ਰਹੂਗੀ। ਇੱਧਰ ਹੋਬਾਰਟ ਦੇ ਵਿੱਚ ਤੇਜ਼ ਮੀਂਹ ਦੇ ਕਰਕੇ ਸਮੱਸਿਆ ਰਹੂਗੀ। ਅੱਜ ਸਾਰਾ ਦਿਨ ਮੀਂਹ ਰਹਿਣ ਦੇ ਚਾਂਸ ਨੇ, 80% ਚਾਂਸ ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਰਹਿਣ ਦੇ, 14 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅੱਜ ਧੁੱਪ ਦਾ ਕੋਈ ਚਾਂਸ ਨਹੀਂ ਹੈ, ਠੰਡ ਆ ਸਵੇਰੇ ਸਵੇਰੇ। ਅਤੇ ਕੈਨਬਰਾ ਦੇ ਵਿੱਚ ਠੰਡ ਕੱਲ੍ਹ ਜਿੰਨੀ ਤਾਂ ਨਹੀਂ ਪਰ ਹੈਗੀ ਆ, ਇਸ ਟਾਈਮ 2 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ। ਵੈਸੇ 7 ਤੱਕ ਚਲੇਗਾ ਤਾਪਮਾਨ ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। 80% ਚਾਂਸ ਨੇ ਅੱਜ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਸੋ ਕੈਨਬਰਾ ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਮੀਂਹ ਦੇ ਵੀ, ਅਤੇ ਨਾਲ ਤੇਜ਼ ਹਨੇਰੀਆਂ ਵੀ। ਨੌਰਥ ਵੈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ ਅਤੇ ਗਰਮੀਆਂ ਡਾਰਵਿਨ ਦੇ ਵਿੱਚ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦੇ ਦਿਨ ਫਿਲਹਾਲ। ਸੋ ਆਸਟ੍ਰੇਲੀਆ ਦੇ ਵਿੱਚ ਅੱਜ ਮਿਕਸ ਜਿਹਾ ਹੀ ਆ, ਜੇ ਕੁੱਲ ਮਿਲਾ ਕੇ ਵੇਖੀਏ ਤਾਂ ਕਈ ਥਾਵਾਂ ਦੇ ਉੱਤੇ ਮੌਸਮ ਸਾਫ਼ ਆ, ਕਈ ਥਾਵਾਂ ਦੇ ਉੱਤੇ ਧੁੱਪ ਰਹਿਣ ਵਾਲੀ ਆ, ਕਈ ਥਾਵਾਂ ਦੇ ਉੱਤੇ ਤਾਪਮਾਨ 24 ਤੱਕ ਵੀ ਚਲੇ ਜਾਊਗਾ, ਅਤੇ ਕਈ ਥਾਵਾਂ ਦੇ ਉੱਤੇ ਠੰਡ ਵੀ ਆ। ਸੋ ਕਈ ਥਾਵਾਂ ਦੇ ਉੱਤੇ ਤੇਜ਼ ਹਨੇਰੀਆਂ ਵੀ ਆ, ਜਿੱਥੇ ਮੀਂਹ ਆ ਉੱਥੇ ਮੀਂਹ ਵੀ ਆ। ਸੋ ਇਹੋ ਖਾਸੀਅਤ ਹੈ ਆਸਟ੍ਰੇਲੀਆ ਦੀ। ਸੋ ਚਾਰ ਚੁਫੇਰੇ ਅਲੱਗ ਅਲੱਗ ਤਰੀਕੇ ਦਾ ਮਾਹੌਲ ਚਾਲ ਤੁਹਾਨੂੰ ਵੇਖਣ ਨੂੰ ਮਿਲਦਾ, ਅਤੇ ਇਸ ਰੰਗ ਬਿਰੰਗੀ ਦੁਨੀਆ ਦੇ ਵਿੱਚ, ਰੰਗ ਬਿਰੰਗੇ ਲੋਕਾਂ ਦੇ ਵਿੱਚ, ਰੰਗ ਬਿਰੰਗੇ ਇਸ ਦੇਸ਼ ਦੇ ਵਿੱਚ, ਰੰਗ ਬਿਰੰਗੇ ਮੌਸਮ ਦਾ ਤੁਸੀਂ ਆਨੰਦ ਮਾਣੋ। ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ। ਇਹ ਆਨੰਦ ਮਾਣਨ ਦੇ ਲਈ ਤੁਹਾਨੂੰ ਘਰੋਂ ਨਿਕਲਣਾ ਪੈਣਾ, ਘਰੋਂ ਨਿਕਲਣ ਦੇ ਲਈ ਸੜਕਾਂ 'ਤੇ ਆਉਣਾ ਪੈਣਾ, ਅਤੇ ਸੜਕਾਂ ਦੇ ਉੱਤੇ ਟ੍ਰੈਫਿਕ ਬਹੁਤ ਮੈਟਰ ਕਰਦੀ ਹੈ। ਸੋ ਆਓ ਤੁਹਾਡੇ ਮੈਸੇਜਿਸ ਅਤੇ ਵੈਬਸਾਈਟ ਦੇ ਲਿਹਾਜ਼ ਦੇ ਨਾਲ ਵੇਖਦੇ ਹਾਂ ਕੀ ਮਾਹੌਲ ਚਾਲ। ਫਿਲਮਿੰਗਟਨ ਦੇ ਇਲਾਕੇ ਦੇ ਵਿੱਚ ਐਪਸਮ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਵਾ। ਸੋ ਇਹਦੇ ਕਰਕੇ ਲੈਫਟ ਲੇਨ ਜਿਹੜੀ ਆਊਟਬਾਊਂਡ ਵਾਲੇ ਪਾਸੇ ਦੀ ਐਪਸਮ ਰੋਡ ਦੇ ਉੱਤੇ ਉਹ ਬਲੌਕ ਹੈ, ਅਤੇ ਇਹਦੇ ਕਰਕੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ, ਅਤੇ ਬਾਕੀ ਠੀਕ ਲੱਗ ਰਿਹਾ। ਟ੍ਰੈਫਿਕ ਲਾਈਟ ਦੀ ਸਮੱਸਿਆ ਜਿਹੜੀ ਆ ਉਹ ਇੰਟਰਸੈਕਸ਼ਨ ਗੌਲੇ ਅਤੇ ਐਲਮਬਾਈ ਰੋਡ ਦੇ ਉੱਤੇ ਹਿੱਲ ਸਾਈਡ ਦੇ ਇਲਾਕੇ ਦੇ ਵਿੱਚ। ਸੋ ਇਸ ਵਜ੍ਹਾ ਕਰਕੇ ਸਵੇਰੇ ਸਵੇਰੇ ਥੋੜ੍ਹੀ ਜਿਹੀ ਪ੍ਰੋਬਲਮ, ਕਿਉਂਕਿ ਪਾਵਰ ਦੀ ਜਿਹੜੀ ਪ੍ਰੋਬਲਮ ਆ, ਇਹ ਬੱਤੀ ਚੱਲ ਗਈ ਸੀ ਇਸ ਇਲਾਕੇ ਦੇ ਵਿੱਚ। ਮੌਸਮ ਜਿੱਦਾਂ ਦਾ, ਬੱਤੀ ਚੱਲੀ ਵੀ ਜਾਵੇ ਤਾਂ ਜਸਟੀਫਾਈ ਹੋ ਜਾਂਦੀ ਆ ਵਿਭਾਗ ਦੇ ਵੱਲੋਂ, ਕਿਉਂਕਿ ਕਾਫੀ ਤੇਜ਼ ਹਨੇਰੀਆਂ ਵਗੀਆਂ ਨੇ। ਅਤੇ ਇਸ ਤੇਜ਼ ਹਨੇਰੀਆਂ ਦੇ ਵਿੱਚ ਆਸ ਕਰਦੇ ਹਾਂ ਕਿ ਸਭ ਤੁਹਾਡੇ ਆਸ ਪਾਸ ਠੀਕ ਹੋਊਗਾ। ਕੋਈ ਕਦੁੱਕਾ ਅੱਜ ਦੇ ਦਿਨ ਅਪਡੇਟਸ ਵੀ ਨੇ ਜਿੱਥੇ ਲੋਕਾਂ ਦਾ ਇਸ ਤੇਜ਼ ਹਨੇਰੀਆਂ ਦੇ ਕਰਕੇ ਨੁਕਸਾਨ ਵੀ ਹੋਇਆ। ਬਾਕੀ ਇਹੋ ਹੀ ਹਦਾਇਤਾਂ ਨੇ ਕਿ ਜਿੱਥੇ ਵੀ ਜਿੱਦਾਂ ਦਾ ਮੌਸਮ ਹੈ ਉਸ ਲਿਹਾਜ਼ ਦੇ ਨਾਲ ਤੁਸੀਂ ਆਪਣੀ ਰਫ਼ਤਾਰ ਰੱਖਣੀ ਹੈ, ਫ੍ਰੀਵੇ ਦੇ ਉੱਤੇ ਹੋ। ਅਤੇ ਜੇਕਰ ਤੇਜ਼ ਹਨੇਰੀਆਂ ਆ ਰਹੀਆਂ ਨੇ ਤਾਂ ਇਹ ਨਹੀਂ ਤੁਸੀਂ ਵੇਖਣਾ ਵੀ ਬੋਰਡ ਦੇ ਉੱਤੇ ਕਿੰਨੀ ਰਫ਼ਤਾਰ ਲਿਖੀ ਆ, ਜਿੰਨੀ ਕੁ ਵਾਜਬ ਤੁਹਾਨੂੰ ਲੱਗੇ ਓਨੀ ਕੁ ਤੁਸੀਂ ਆਪੇ ਘਟਾ ਕੇ ਕਰ ਲੈਣੀ ਹੈ। ਅਤੇ ਬੇਨਤੀ ਕਰੀ ਫਿਰ ਹੋਈ ਕਿ ਇਹਨਾਂ ਦਿਨਾਂ ਦੇ ਵਿੱਚ ਗਿੱਲਵੱਤ, ਅਤੇ ਇਸ ਗਿੱਲਵੱਤ ਦੇ ਵਿੱਚ ਜੇਕਰ ਤੁਹਾਡੇ ਟਾਇਰਾਂ ਦੀਆਂ ਗੁੱਟੀਆਂ ਘਸੀਆਂ ਨੇ ਤਾਂ ਜ਼ਰੂਰ ਬਦਲਵਾ ਲਿਓ। ਇੱਕ ਤਾਂ ਆ ਵੀ ਬ੍ਰੇਕ ਬਰੂਕ ਸੜਕ ਦੇ ਉੱਤੇ ਲਾਇਆ ਸਮੱਸਿਆ ਬਣਦੀ ਆ, ਅਤੇ ਦੂਸਰਾ ਇਹ ਆ ਕਿ ਜੇਕਰ ਅਜਿਹੇ ਦੇ ਵਿੱਚ ਕਿਤੇ ਪੁਲਿਸ ਨੇ ਘੇਰ ਕੇ ਚੈੱਕ ਕੀਤਾ ਤਾਂ ਇਹੋ ਜਿਹੇ ਟਾਇਰਾਂ ਦੇ ਕਰਕੇ ਤੁਹਾਨੂੰ ਫਾਈਨ ਵੀ ਹੋ ਸਕਦਾ। ਸੋ ਇਸ ਕਰਕੇ ਜ਼ਰੂਰ ਇਹ ਕਰੇ ਖਿਆਲ ਕਰ ਲਿਓ ਤੁਸੀਂ, ਸਮਾਂ ਕੱਢ ਕੇ ਅਤੇ ਆਪਣੇ ਟਾਇਰਾਂ ਵੱਲ ਵੀ ਝਾਤੀ ਮਾਰ ਲਿਓ। ਅਤੇ ਜੇਕਰ ਤੁਸੀਂ ਟਾਇਰ ਪਵਾਉਣੇ ਆ ਅਤੇ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਟਾਇਰ ਫੋਰਸ ਵਾਲਿਆਂ ਦੇ ਕੋਲੋਂ ਤੁਸੀਂ ਉਚੇਚਾ ਬਿਹਤਰ ਵਧੀਆ ਕੈਂਡ ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਅਤੇ ਕਿਸੇ ਕਿਸਮ ਦੀ ਕੋਈ ਡਿਟੇਲ ਲੱਭਣ 'ਚ ਪਰੇਸ਼ਾਨੀ ਆਵੇ ਤਾਂ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਅਤੇ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਸਰਵਿਸਿਜ਼, ਜਿਹੜੇ ਵੀ ਸਪੋਂਸਰ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਦੀਆਂ ਐਡਾਂ ਤੁਸੀਂ ਸੁਣਦੇ ਹੋ, ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਸਰਵਿਸ ਤੁਸੀਂ ਯੂਜ਼ ਕਰਦੇ ਹੋ, ਤੁਹਾਡਾ ਐਕਸਪੀਰੀਅੰਸ ਚੰਗਾ ਮਾੜਾ ਜਿਵੇਂ ਦਾ ਵੀ ਰਹਿੰਦਾ ਸਾਡੇ ਤੱਕ ਜ਼ਰੂਰ ਪਹੁੰਚਾ ਦਿਆ ਕਰੋ, ਤਾਂ ਕਿ ਅੱਗੇ ਆਪਾਂ ਉਹਨਾਂ ਤੱਕ ਪਹੁੰਚਾ ਦਈਏ, ਕਿਉਂਕਿ ਇਸ ਸੰਬੰਧ ਦੇ ਵਿੱਚ ਉਹਨਾਂ ਦੀ ਵੀ ਲਗਭਗ ਸਾਰਿਆਂ ਦੀ ਪੂਰੀ ਪੂਰੀ ਡੈਡੀਕੇਸ਼ਨ ਹੈ ਕਿ ਜੋ ਵੀ ਗਾਹਕ ਸਾਡੇ ਕੋਲ ਆਉਂਦੇ ਨੇ ਆਪਾਂ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਬਣਦੀ ਸੇਵਾ ਉਹਨਾਂ ਦੀ ਕਰੀਏ, ਅਤੇ ਬਾਕੀਆਂ ਦੇ ਨਾਲੋਂ ਬਿਹਤਰ ਆਪਾਂ ਸਰਵਿਸ ਦਈਏ। ਅਤੇ ਬਾਕੀ ਫਿਰ ਵੀ ਫੀਡਬੈਕ ਤੁਹਾਡੀ ਹਮੇਸ਼ਾ ਸਿਰ ਮੱਥੇ ਆਏ ਹੋਏ। ਤੁਹਾਡੇ ਮੈਸੇਜ ਤੋਂ ਉਸ ਬਾਅਦ ਫਿਰ ਕਹਾਣੀ ਵੱਲ ਨੂੰ ਵਧਾਂਗੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਕੁਲਬੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਅਤੇ ਠੰਡ ਤੋਂ ਬਚਾਏ। ਠੰਡ ਤੇ ਆਪ ਤੁਸੀਂ ਭਾਈ ਬਚਾ ਕਰਨਾ, ਇਹ ਵੀ ਇੱਕ ਮੌਸਮ ਦਾ ਰੰਗ। ਅਤੇ ਲਿਖਤਮ ਰਿਸ਼ਪਾਲ ਸਿੰਘ ਜੀ ਅਤੇ ਕਮਲਜੀਤ ਜੀ ਦੇ ਵੱਲੋਂ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਟਾਰਨੇਟ ਤੋਂ। ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ, ਹਰ ਰੋਜ਼ ਤਰ੍ਹਾਂ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਜੋ ਕੰਮ ਮੈਂ ਖੁਸ਼ ਹੈ ਵਹੀ ਅਮੀਰ ਹੈ,
ਸਤਿ ਸ਼੍ਰੀ ਅਕਾਲ ਜੀ ਸਭ ਰੇਡੀਓ ਹਾਂਜੀ ਸੁਣਨ ਵਾਲਿਆਂ ਨੂੰ। ਉਹ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀ ਮਿਹਨਤ ਨੂੰ ਫੁੱਲ ਫਲ ਲਾਉਣਾ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਇੰਨੀਆਂ ਸੋਹਣੀਆਂ ਪਿਆਰੀਆਂ ਦੁਆਵਾਂ ਅੰਮ੍ਰਿਤ ਜੀ ਅੱਜ ਫਿਰ ਇੱਕ ਵਾਰੀ ਭੇਜਦੇ ਨੇ, ਬਹੁਤ ਮਿਹਰਬਾਨੀ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕਿਆ ਜੀ। ਹਰਚਰਨ ਢਿੱਲੋਂ ਜੀ ਕਹਿੰਦੇ ਕਿ ਪਰਮਾਤਮਾ ਦਾ ਸ਼ੁਕਰਾਨਾ ਰਿਆਸ ਦੇ ਬੈਰਕ ਦੇ ਪਾਣੀਆਂ ਤੋਂ, ਅਤੇ ਸਤਿ ਸ਼੍ਰੀ ਅਕਾਲ ਪਰਮਾਤਮਾ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਜ ਦੀ ਜ਼ਿੰਦਗੀ 'ਚ ਲੋਕ ਤੁਹਾਡੀ ਸਿਰਫ ਉਸੇ ਖੂਬੀ ਤੋਂ ਜਲਦੇ ਨੇ ਜਿਸ ਦੀ ਉਹਨਾਂ ਦੇ ਵਿੱਚ ਕਮੀ ਹੁੰਦੀ ਹੈ। ਧੰਨਵਾਦ ਜੀ, ਬਹੁਤ ਸੋਹਣਾ। ਜਸਵਾਲ ਸਾਹਿਬ ਇੱਕ ਵਾਰੀ ਫਿਰ ਤੋਂ ਮੈਸੇਜ 'ਤੇ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਸਾਰਿਆਂ ਦਾ ਦਿਨ ਲਵਲੀ ਜਿਹਾ ਰਹੇ। ਗੁਰਿੰਦਰ ਖਿੰਦਾ ਜੀ, ਸਾਰੇ ਪਰਿਵਾਰ ਦੇ ਸਮੇਤ, ਐਂਬਰ, ਗੁਰਬਾਜ, ਤਾਜਵੀਰ ਅਤੇ ਸਾਰੀ ਦਿਹਾਰੀ ਖਿੰਡਾ ਪਰਿਵਾਰ ਸਾਨੂੰ ਭੇਜਦੀ ਹੈ ਮੈਸੇਜ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਸਰੋਤੇ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਗੁੱਡ ਮੋਰਨਿੰਗ ਸਾਰਿਆਂ ਦੇ ਲਈ ਅਤੇ ਸਾਰੇ ਪਰਿਵਾਰ ਦੇ ਲਈ, ਅਤੇ ਧੰਨਵਾਦ ਤੁਹਾਡਾ ਸਾਰੇ।

ਕੀ ਲਿਖਣ ਡਿਆ, ਇਸ 2 ਮਿਲੀਅਨ ਦੇ ਨਾਲ ਇਹ ਕੀ ਕਰਨਾ ਚਾਹੁੰਦਾ, ਬਾਹਰ ਨਿਕਲ ਕੇ ਕੀ ਕਰਨਾ ਚਾਹੁੰਦਾ, ਇਹ ਕਿੰਨਾ ਕੁ ਪਛਤਾਇਆ, ਕਿੰਨਾ ਕੁ ਖੁਸ਼ ਹੋਇਆ ਅੰਦਰ ਰਹਿ ਕੇ। ਜਦੋਂ ਪੇਪਰ ਦੇ ਉੱਤੇ ਝਾਤੀ ਮਾਰਦਾ ਤਾਂ ਉਹਨੂੰ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ ਉਹਦੀ ਸਮਝ ਤੋਂ ਇਹ ਸਾਰੀਆਂ ਚੀਜ਼ਾਂ ਬਿਲਕੁਲ ਪਰੇ। ਉਸ ਪੇਪਰ ਦੇ ਉੱਤੇ ਲਿਖੇ ਨੂੰ ਜੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਦੱਸਿਆ ਜਾਵੇ ਤਾਂ ਇਹ ਸੀ ਕਿ ਮੈਨੂੰ ਹੁਣ ਇਹ 2 ਮਿਲੀਅਨ ਨਹੀਂ ਚਾਹੀਦੇ, ਮੈਂ ਕੱਲ੍ਹ ਆਜ਼ਾਦ ਹੋ ਜਾਣਾ, ਪਰ ਇਸ ਆਜ਼ਾਦੀ ਦੇ ਉੱਤੇ ਮੈਨੂੰ ਇਹ ਪੈਸੇ ਨਹੀਂ ਚਾਹੀਦੇ। ਸ਼ਾਇਦ ਇਸ ਕੈਦ ਦੇ ਵਿੱਚ ਰਹਿ ਕੇ ਮੈਂ ਇਹੋ ਸਿੱਖਿਆ ਕਿ ਪੈਸੇ ਕਿਸੇ ਕੰਮ ਦੇ ਨਹੀਂ, ਇਹ ਦੁਨਿਆਵੀ ਧਨ ਦੌਲਤ ਕਿਸੇ ਕੰਮ ਦੀ ਨਹੀਂ। ਬੈਂਕਰ ਦੀ ਸਮਝ ਤੋਂ ਇਹ ਗੱਲਾਂ ਬਿਲਕੁਲ ਪਰੇ, ਪਰ ਉਹਨੂੰ ਤਾਂ ਸਿਰਫ ਇੱਕ ਚੀਜ਼ ਚਾਹੀਦੀ ਸੀ, ਉਹਦੇ ਕਿਸੇ ਤਰੀਕੇ ਦੇ ਨਾਲ ਪੈਸੇ ਵੱਧ ਜਾਣ। ਉਹਨੇ ਚਿੱਠੀ ਪੜ੍ਹੀ, ਉਹਨੂੰ ਨਹੀਂ ਜਗਾਇਆ ਅਤੇ ਨਾ ਹੀ ਉਹਨੂੰ ਮਾਰਿਆ। ਹੁਣ ਉਹ ਇਹ ਵੇਖਣਾ ਚਾਹੁੰਦਾ ਸੀ ਕਿ ਕੀ ਵਾਕਈ ਉਹ ਇੱਦਾਂ ਕਰਦਾ ਜਿੱਦਾਂ ਉਹਨੇ ਚਿੱਠੀ 'ਤੇ ਲਿਖਿਆ, ਤਾਂ ਵਾਕਈ ਇੱਦਾਂ ਹੋਇਆ। ਅਗਲੇ ਦਿਨ ਚੌਂਕੀਦਾਰ ਨੇ ਆਵਾਜ਼ ਮਾਰ ਕੇ ਦੱਸਿਆ, ਜਨਾਬ ਉਹ ਸਮਾਂ ਰਹਿਣ ਤੋਂ ਪਹਿਲਾਂ ਭੱਜ ਗਿਆ ਸੀ, ਉਹਨੇ 2 ਮਿਲੀਅਨ ਦੀ ਕਿਤੇ ਮੰਗ ਨਹੀਂ ਕੀਤੀ, ਉਹ ਆ ਕੇ ਕਿਤੇ ਬੈਂਕਰ ਦੇ ਰੂਬਰੂ ਨਹੀਂ ਹੋਇਆ, ਉਹਨੇ ਕਿਤੇ ਇਹ ਵੀ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੂੰ ਸ਼ਰਤ ਹਾਰ ਗਿਆ। ਇਨਸਾਨ ਸ਼ਰਤ ਸ਼ਾਇਦ ਇਸੇ ਲਈ ਲਾਉਂਦਾ ਕਿ ਮੈਂ ਆਪਣੇ ਆਪ ਨੂੰ ਸੱਚਾ ਸਾਬਤ ਕਰ ਸਕਾਂ, ਪਰ ਉਹਨੇ ਤਾਂ ਆਪਣੇ ਆਪ ਨੂੰ ਸੱਚਾ ਵੀ ਸਾਬਤ ਨਹੀਂ ਕਰਨਾ ਚਾਹਿਆ। ਆਖਿਰਕਾਰ ਇੱਦਾਂ ਦਾ ਹੋਇਆ ਕਿ ਐਂਟਨ ਚੈਕਅਪ ਸਾਨੂੰ ਕਿਹੜੇ ਪਾਸੇ ਝਾਤੀ ਮਰਾਉਣਾ ਚਾਹੁੰਦਾ, ਸ਼ਾਇਦ ਇਸ ਪਾਸੇ ਕਿ ਇਹ ਸੰਸਾਰ ਦੇ ਧਨ ਦੌਲਤ, ਇਹ ਪਦਾਰਥਵਾਦ, ਇਹ ਸਾਰੀਆਂ ਸ਼ੈਆਂ ਜਿਹੜੀਆਂ ਅਸਥਾਈ ਨੇ, ਇਹ ਸਭ ਬੇਕਾਰ ਨੇ, ਅਸਲੀ ਅਮੀਰੀ ਤਾਂ ਇਨਸਾਨ ਦੇ ਅੰਦਰ ਹੈ। ਉਹ ਅਮੀਰੀ ਕਿਹੜੀ ਆ? ਉਹ ਅਮੀਰੀ ਆ ਸਾਡਾ ਗਿਆਨ, ਸਾਡੀ ਸਿਆਣਪ, ਸਾਡਾ ਅਧਿਆਤਮਿਕ ਸਫ਼ਰ, ਸਾਡੇ ਮਨ ਦੀ ਸ਼ਾਂਤੀ, ਜਿੱਦਾਂ ਵੀ ਆਪਾਂ ਹਾਸਲ ਕਰ ਲਈਏ, ਆਪਣੇ ਆਪ ਨੂੰ ਜਾਣਨਾ, ਇਨਸਾਨ ਹੋਣ ਦੇ ਫਰਜ਼ ਜਾਣਨੇ, ਅਤੇ ਫਿਰ ਕੋਈ ਫਰਕ ਨਹੀਂ ਪੈਂਦਾ ਆਪਾਂ ਇੱਕ ਚਾਰਦੀਵਾਰੀ ਦੇ ਅੰਦਰ ਰਹਿ ਕੇ ਉਹ ਸਮਾਂ ਬਿਤਾਇਆ ਹੋਵੇ ਜਾਂ ਫਿਰ ਇਸ ਦੁਨੀਆ ਦੇ ਵਿੱਚ ਵਿਚਰ ਕੇ। ਵਕੀਲ ਨੂੰ ਸ਼ਾਇਦ ਇਹ ਅਹਿਸਾਸ ਹੋ ਚੁੱਕਾ ਸੀ ਕਿ ਇਸ ਦੁਨੀਆ ਦੇ ਵਿੱਚ ਭਟਕਦਿਆਂ ਉਹ ਸ਼ਾਇਦ ਉਹ ਗਿਆਨ ਨਹੀਂ ਸੀ ਹਾਸਲ ਕਰ ਸਕਿਆ ਜੋ ਇਸ ਚਾਰਦੀਵਾਰੀ ਦੇ ਵਿੱਚ ਰਹਿ ਕੇ ਉਹਨੇ ਕਰ ਲਿਆ। ਵੇਖਿਆ ਜਾਵੇ ਤਾਂ ਇਹ ਸਰੀਰ ਇੱਕ ਕੈਦ ਆ। ਕਹਿਣ ਵਾਲੇ ਕਹਿੰਦੇ ਨੇ ਕਿ ਇਸ ਸਰੀਰ ਦਾ ਸਾਡੀ ਰੂਹ ਕੈਦੀ ਆ, ਅਤੇ ਸਾਡੇ ਸਰੀਰ ਦੇ ਵਿੱਚ ਰਹਿ ਕੇ ਉਹ ਸੰਤਾਪ ਭੋਗਦੀ ਆ ਜੇਕਰ ਆਪਾਂ ਇਹਨਾਂ ਦੁਨਿਆਵੀ ਵਸਤਾਂ ਦੇ ਵਿੱਚ ਫਸੇ ਰਹੀਏ, ਅਤੇ ਉਹ ਆਨੰਦ ਮਾਣਦੀ ਆ ਜੇਕਰ ਆਪਾਂ ਇਹਨਾਂ ਦੁਨਿਆਵੀ ਵਸਤਾਂ ਦੇ ਵਿੱਚ ਰਹਿੰਦੇ ਹੋਏ ਫਿਰ ਵੀ ਇਹ ਤੋਂ ਨਿਰਲੇਪ ਰਹੀਏ, ਫਿਰ ਵੀ ਪਰੇ ਰਹੀਏ, ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਆਪਾਂ ਧਰਮ ਨਿਭਾਉਂਦੇ ਰਹੀਏ। ਇਹ ਕਹਾਣੀ ਸਾਨੂੰ ਸਮਝਾਉਂਦੀ ਹੈ ਕਿ ਮਨੁੱਖੀ ਮਨ ਸਰੀਰਕ ਕੈਦ ਦੇ ਵਿੱਚ ਵੀ ਆਜ਼ਾਦ ਰਹਿ ਸਕਦਾ, ਉਹ ਰਹਿ ਸਕਦਾ ਜੇਕਰ ਉਹਦੇ ਕੋਲ ਗਿਆਨ ਹੋਵੇ, ਜੇਕਰ ਉਹਦੀ ਸੋਚ ਉੱਚੀ ਹੋਵੇ, ਜੇਕਰ ਉਹ ਸਮਾਂ ਸਹੀ ਪਾਸੇ ਲਾਵੇ। ਇਸ ਕਹਾਣੀ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਪੈਸਾ ਤਾਂ ਖਤਮ ਹੋ ਜਾਂਦਾ, ਪੈਸਾ ਖਤਮ ਹੋ ਸਕਦਾ। ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਕਿੰਨੇ ਲੋਕ ਵੇਖੇ ਆ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਸੀ ਪਰ ਅੱਜ ਨਹੀਂ ਆ। 15 ਸਾਲ ਕੀ, 5 ਸਾਲ, 5 ਮਹੀਨੇ ਨਹੀਂ ਲੱਗਦੇ ਕਈਆਂ ਦੇ। ਪੈਸਾ ਖਤਮ ਹੋ ਸਕਦਾ, ਪਰ ਜਿਹੜਾ ਤੁਹਾਡੇ ਕੋਲ ਗਿਆਨ ਆ, ਜਿਹੜਾ ਗਿਆਨ ਦੀ ਪੂੰਜੀ ਤੁਸੀਂ ਆਪਣੇ ਅੰਦਰ ਬਿਠਾ ਲੈਂਦੇ ਹੋ, ਉਹ ਵਿਅਕਤੀ ਨੂੰ ਸੱਚੀ ਖੁਸ਼ੀ ਦਿੰਦੀ ਆ, ਉਹ ਵਿਅਕਤੀ ਨੂੰ ਸੱਚੀ ਸੰਤੁਸ਼ਟੀ ਦਿੰਦੀ ਆ। ਅਸਲ ਦੇ ਵਿੱਚ ਵਕੀਲ ਨੂੰ ਇਹ ਪਤਾ ਲੱਗ ਗਿਆ ਸੀ ਕਿ ਧਨ ਦੌਲਤ ਦੇ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ ਜਿਹੜਾ ਉਹਨੇ ਗਿਆਨ ਹਾਸਲ ਕੀਤਾ, ਅਤੇ ਉਸ ਗਿਆਨ ਨੂੰ ਉਹ ਉਸ ਗਿਆਨ ਦੇ ਆਨੰਦ ਨੂੰ ਉਹ ਕਿਸੇ ਵੀ ਹਾਲਤ ਦੇ ਵਿੱਚ ਸ਼ਾਇਦ ਗਵਾਉਣਾ ਨਹੀਂ ਸੀ ਚਾਹੁੰਦਾ ਫਿਰ ਦੁਬਾਰਾ ਤੋਂ ਪੈਸੇ ਲੈ ਕੇ, ਕਿਉਂਕਿ ਪੈਸਾ ਲੈ ਕੇ ਉਹ ਕੀ ਕਰੂ। ਸ਼ਾਇਦ ਉਹਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਪੈਸੇ ਤੋਂ ਬਿਨਾਂ ਤਾਂ ਮੇਰਾ 15 ਸਾਲ ਗੁਜ਼ਾਰਾ ਚੱਲ ਗਿਆ, ਮੈਂ ਸੋਚਦਾ ਸੀ ਕਿ ਮੇਰਾ ਇੱਕ ਦਿਨ ਗੁਜ਼ਾਰਾ ਨਹੀਂ ਹੋ ਸਕਦਾ,

ਮੈਨੂੰ ਇੰਨੇ ਜ਼ਿਆਦਾ ਪੈਸੇ ਚਾਹੀਦੇ ਨੇ, ਫਿਰ ਜਾ ਕੇ ਮੇਰੀ ਜ਼ਿੰਦਗੀ ਬਸਰ ਹੋਊਗੀ। ਸ਼ਾਇਦ ਜਦੋਂ ਉਹਨੇ ਕੈਦ ਕੱਟਣੀ ਸ਼ੁਰੂ ਕੀਤੀ ਤਾਂ ਮਨ ਦੇ ਵਿੱਚ ਕੈਲਕੂਲੇਸ਼ਨ ਕੀਤੀਆਂ ਹੋਣਗੀਆਂ ਕਿ 2 ਮਿਲੀਅਨ ਦੇ ਨਾਲ ਮੇਰੀ ਸਾਰੀ ਜ਼ਿੰਦਗੀ ਬੜੀ ਵਧੀਆ ਲੰਘ ਜਾਣੀ ਹੈ। ਪਰ ਜੇ ਬੈਂਕਰ ਦੀ ਨਹੀਂ ਲੰਘੀ ਤਾਂ ਉਹਦੀ ਕਿੱਥੋਂ ਲੰਘ ਜਾਣੀ। ਪਰ ਇਹਨਾਂ 15 ਸਾਲਾਂ 'ਚ ਸ਼ਾਇਦ ਉਹਨੇ ਇਹ ਵੀ ਮਹਿਸੂਸ ਕੀਤਾ ਹੋਊਗਾ ਕਿ ਜੇ ਮੇਰਾ ਇੰਨੇ ਚਿਰ ਗੁਜ਼ਾਰਾ ਹੋ ਗਿਆ ਤਾਂ ਬਾਕੀ ਕਿਉਂ ਨਹੀਂ ਹੋਊਗਾ। ਪੈਸੇ ਤੋਂ ਬਿਨਾਂ ਮੈਂ ਕਿੰਨਾ ਕੁਛ ਪ੍ਰਾਪਤ ਕਰ ਲਿਆ, ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਕਿੰਨਾ ਗਿਆਨ, ਕਿੰਨਾ ਮਨ ਦਾ ਟਿਕਾਓ ਠਹਿਰਾਓ। ਇਹ ਆਨੰਦ ਖੈਰ ਉਹੀ ਦੱਸ ਸਕਦਾ ਜਿਹਨੇ ਪ੍ਰਾਪਤ ਕੀਤਾ। ਪਰ ਕਹਾਣੀਕਾਰ ਸਾਡਾ ਧਿਆਨ ਕਿਸੇ ਹੋਰ ਪਾਸੇ ਦਵਾਉਣਾ ਚਾਹੁੰਦਾ। ਆਸ ਕਰਦੇ ਹਾਂ ਇਹਨਾਂ ਕਹਾਣੀਆਂ ਦੇ ਵਿੱਚੋਂ ਇੱਕ ਇਸ਼ਾਰਾ ਮਾਤਰ ਆਪਾਂ ਸ਼ਾਇਦ ਸਮਝ ਪਾਈਏ। ਥੋੜ੍ਹਾ ਬਹੁਤ ਵੀ ਕਿਤੇ ਸਮਝ ਲੱਗ ਗਿਆ ਤਾਂ ਓਨਾ ਹੀ ਬਹੁਤ ਹੈ ਸਾਡੇ ਲਈ। ਮੁੱਖ ਦੀ ਗੱਲ ਪੈਸਾ ਸਭ ਕੁਛ ਨਹੀਂ, ਪੈਸੇ ਦੇ ਪਿੱਛੇ ਭੱਜਿਆ ਜ਼ਿੰਦਗੀ ਹੋਰ ਜ਼ਿਆਦਾ ਖੱਜਲ ਹੁੰਦੀ ਹੈ, ਹੋਰ ਜ਼ਿਆਦਾ ਗੁੰਝਲਦਾਰ ਹੁੰਦੀ ਹੈ, ਆਸਾਨ ਨਹੀਂ ਹੁੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਸ ਕਹਾਣੀ ਦਾ ਅਨੁਵਾਦ ਕਰਦੇ ਹਾਂ, ਤੁਹਾਡੇ ਤੱਕ ਸਾਂਝਾ ਕਰਦੇ ਹਾਂ। ਕੋਈ ਉਣਤਾਈ ਰਹੀ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਜੇ ਤੁਸੀਂ ਇਹ ਸਾਰੀ ਕਹਾਣੀ ਵਿਸਥਾਰ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹ ਕੇ ਤੁਸੀਂ ਵੇਖਿਓ ਐਂਟਮ ਚੈਕਅਪ ਦੀ ਬੈਠਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦਾ ਇਸ ਆਸ ਦੇ ਨਾਲ ਕਿ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੋਏਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ।

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਭਾਵੇਂ ਤੁਸੀਂ ਕੋਈ ਕੰਮ ਜਾਂ ਰੁਜ਼ਗਾਰ ਦਾਤਾ ਹੋ ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1315450 ਤੇ ਫੋਨ ਕਰੋ
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
4: ਦੇਖੋ ਸੱਚ ਬਤਾ ਦੋ
5: ਮੈਂ ਝੂਠ ਨਹੀਂ ਬੋਲ ਰਹੀ
3: ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
6: ਅਸੀਂ ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ
7: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji Reha wale nal pao. 3 saal di free service. Chadston Ford. Ready, set, go! Ford.
8: Sona chahida.
9: Parosa chahida.
7: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers. 310/2 Main Street, Point Cook. Call 0493-536-042.
10: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
11: ਸੂਰਜ ਦੇਵਤਾ
10: ਕੀ ਮਤਲਬ
11: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
10: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ

0: पण है जवानी तो इश्क होना है इन थिएटर्स नियर यू
1: ऑन द 5th ऑफ जून.
2: इफ यू कैन अंडरस्टैंड व्हेन आई स्टार्ट पंजाबी विच बोलना ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ. ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ. ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ. ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬੌਰਨ.
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ.
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au.
3: ਯਾਦ ਰੱਖੋ 9077-9733.
4: VY Immigration and Education Consultant.
3: ਹਰ ਕਦਮ ਤੁਹਾਡੇ ਨਾਲ.
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ. ਥੈਂਕ ਯੂ ਇਹਦੇ ਬਾਰੇ ਦੱਸਣ ਲਈ.
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ. ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ. ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ. ਵੇਕ ਅਪ ਫੀਲਿੰਗ ਟੋਟਲੀ ਰੈਸਟਡ. ਸਰਚ ਅਸ ਆਨਲਾਈਨ ਔਰ ਕਾਲ 0433-465-492.
4: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ.
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ.
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ.
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ UVfinancial.com.au.

0: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖੇ ਆਓ ਆਪਾਂ ਹੱਸੀਏ ਹਸਾਈਏ ਤੇ ਮੇਰੇ ਨਾਲ ਹੱਸਣ ਲਈ ਹਸਾਉਣ ਲਈ ਪਹੁੰਚ ਚੁੱਕੇ ਨੇ ਹਰਿਆਣਵੀ ਤਾਊ ਹਰਮੀਤ ਤੂੰ
1: ਰਾਮ ਰਾਮ ਰੇ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨੇ ਛੋਟੇ ਦੇ ਪਿਆਰ ਬੜਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਿਆ ਜੀ ਠੰਡੀ ਠੰਡੀ ਲਾਫਟਰ ਥੈਰੇਪੀ
0: ਠੰਡੀ ਠੰਡੀ ਲੱਸੇ
1: ਠੰਡੀ ਠੰਡੀ ਲਾਫਟਰ ਥੈਰੇਪੀ
0: ਸਹੀ ਗੱਲ ਹੈ ਠੰਡੀ ਹੁੰਦੀ ਪਹਿਲਾਂ ਆ ਕੇ ਬਾਅਦ ਚ ਗਰਮ ਕਰਨੀ ਪੈਂਦੀ ਹੈ
1: ਬਾਈ ਸਵੇਰੇ ਸਵੇਰੇ ਜਾਡਾ ਚੜ ਰੱਖਿਆ ਹੋਏ
0: ਓਹੋ ਹੋ ਹੋ ਅੱਜ ਠੰਡ ਜ਼ਿਆਦਾ ਅੱਜ ਘੱਟ ਹੈ ਮੇਰੇ ਹਿਸਾਬ ਨਾਲ ਕੱਲ੍ਹ ਜ਼ਿਆਦਾ ਸੀ
1: ਟੈਂਪਰੇਚਰ ਜ਼ਿਆਦਾ ਪਰ ਫੀਲ ਲਾਈਕ ਫ੍ਰਿਜੀ ਫ੍ਰਿਜੀ ਹੋ
0: ਰਿਹਾ ਓ ਫੀਲ ਲਾਈਕ ਫੀਲ ਲਾਈਕ
1: ਫ੍ਰਿਜੀ ਫ੍ਰਿਜੀ ਹੋ ਰਿਹਾ ਜੀ
0: ਫੀਲ ਲਾਈਕ ਫਿਲਰਸ ਚਲੋ ਆਓ ਫਿਰ ਆਪਾਂ ਹੱਸ ਹੱਸ ਕੇ ਅਤੇ ਠੰਡ ਦੂਰ ਕਰਦੇ ਹਾਂ ਹੱਸਿਆਂ ਠੰਡ ਹਟ ਜਾਂਦੀ ਹੁੰਦੀ ਆ ਟਰਸਟ ਮੀ ਤੇ ਉਹ ਫਿਰ ਆਪਾਂ ਹੱਸਦੇ ਹਾਂ ਸਭ ਤੋਂ ਪਹਿਲਾਂ ਹਾਂ ਸਾਡੇ ਨਾਲ ਸੀ ਮੰਨਤ ਤੇ ਫਤਿਹ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਕੀ ਹਾਲ ਹੈ
2: ਤੁਹਾਡਾ
0: ਕੋਈ ਰਿਸ਼ਤੇਦਾਰ ਹੈਗਾ ਹਰਿਆਣੇ ਵਾਲ
2: ਨਹੀਂ
0: ਏਦਾਂ ਹੀ ਸਿੱਖ ਗਏ
1: ਫਤਿਹ
0: ਕੁਛ ਬੋਲਿਆ ਫਤਿਹ ਕਹਿੰਦਾ ਮੈਂ ਫਤਿਹ ਕਹਿੰਦਾ ਮੈਂ ਵੀ ਵੱਡਾ ਹੋ ਕੇ ਤੇ ਮੈਂ ਹਰਿਆਣੇ ਵਿਆਹ ਕਰਾ ਲੈਣਾ ਤੇ ਫਿਰ ਆਪਣੀ ਬਣ ਜਾਣੀ ਰਿਸ਼ਤੇਦਾਰੀ
1: ਜੇ ਬਾਤ
0: ਨਹੀਂ ਕਰਦਾ ਓਕੇ
1: ਹਰਿਆਣੇ ਵੀ ਕਰਾਉਣਾ ਕਿ ਵਿਆਹ ਨਹੀਂ ਕਰਾਉਣਾ
0: ਐ ਉਮਰ ਚ ਕਹਿੰਦੇ ਹੁੰਦੇ ਮੁੰਡੇ ਨੂੰ ਮੈਂ ਨਹੀਂ ਕਰਾਉਣਾ ਹੈ ਮੰਨਤ ਕਹਿੰਦੇ ਨਾ
2: ਹਾਂਜੀ
0: ਓਹੋ ਕੀ ਲਿਆਇਓ ਫਿਰ ਮਨਾ ਲਾਂਗੇ ਫਿਰ ਕੋਈ ਨਹੀਂ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਇੰਨੀਆਂ
0: ਗੱਲਾਂ ਮੰਨਤ ਕਿੱਥੋਂ ਲਿਆਉਣੀ ਹੈ ਤੂੰ ਨੀ ਫਿਰ ਤੇ ਇਹਦੀਆਂ ਗੱਲਾਂ ਵੀ ਐਂਕੋ ਦੀਆਂ ਲੱਗਦੀਆਂ ਮੈਨੂੰ
1: ਉਹਦੇ ਵਾਸਤੇ ਨੀ
2: ਟਾਰਗੇਟ ਵਿੱਚ ਵੀ ਹੋ ਸਕਦਾ
0: ਹਾਂ
2: ਟਾਰਗੇਟ ਵਿੱਚ ਵੀ ਹੋ ਸਕਦਾ
0: ਉਹ ਤੇ ਵਿਚਾਰੇ ਰਹਿ ਹੀ ਮਾਸਾ ਕੇ ਗਏ ਟਾਰਗੇਟ ਤੇ
1: ਥੋੜੇ ਰਹਿ ਗਏ
0: ਲੈਂਸ ਲੈ ਕੇ ਲੱਭਣਾ ਪੈਂਦਾ
1: ਥੋੜੇ ਰਹਿ ਗਏ
0: ਹੈ ਮਨ
1: ਚਲ ਸੁਣਾ
0: ਕੀ ਸੁਣਾਓ ਅੱਛਾ ਸਕ੍ਰੈਪ ਬੁੱਕ ਫਿਰ ਕੀ ਹੋਇਆ
2: ਅਸੀਂ ਹੁਣ ਥੋੜੀ ਡੈਕੋਰੇਟ ਕਰਨਾ ਸ਼ੁਰੂ ਕਰਤਾ ਵਾ ਅਸੀਂ ਫੇਬਲ ਵੀ ਬਣਾਈ ਆ ਫੇਬਲ ਉਹ ਹੁੰਦੀ ਆ ਇੱਕ ਸਿੱਖਿਆ ਵਾਲੀ ਸਟੋਰੀ ਹੁੰਦੀ ਹੈ ਦੋ ਜਾਨਵਰਾਂ ਦੇ ਨਾਲ ਇੱਕ ਪਾਗਲ ਵਾਲਾ ਹੁੰਦਾ ਵਾ ਇੱਕ ਸਿਆਣੇ ਵਾਲਾ ਹੁੰਦਾ ਵਾ ਤੇ ਉਹ ਟੀਚਰ ਨੇ ਮੇਰਾ ਪ੍ਰਿੰਟ ਆਊਟ ਕਰਤਾ ਤੇ ਉਹਨੂੰ ਮੈਂ ਬਹੁਤ ਸੋਹਣਾ ਕਰਤਾ
0: ਪਾਗਲ ਵਾਲਾ ਜਾਨਵਰ
1: ਇੱਕ ਸਿਆਣਾ ਤੇ ਇੱਕ ਪਾਗਲ ਹੈ
0: ਸਿਆਣਾ ਤੇ ਕਾਂ ਹੁੰਦਾ ਵਾ ਤੇ ਪਾਗਲ ਵਾਲਾ ਕੌਣ ਹੈ ਮੰਨਤ ਸਿਆਣਾ ਤੇ ਕਾਂ ਹੁੰਦਾ ਤੇ ਪਾਗਲ ਵਾਲਾ ਜਾਨਵਰ ਕੌਣ ਹੁੰਦਾ
2: ਕੋਈ ਵੀ ਕਰ ਸਕਦੇ ਆ
0: ਕੋਈ ਵੀ ਕਰ ਸਕਦਾ ਓਕੇ
2: ਜਿਹੜਾ ਪਾਗਲ ਵਾਲਾ ਸੀਗਾ ਉਹ ਫੌਕਸ ਸੀਗਾ ਤੇ ਜਿਹੜਾ ਸਿਆਣੇ ਵਾਲਾ ਸੀਗਾ ਉਹ ਕੀੜੀ ਸੀਗੀ
0: ਅੱਛਾ ਕੀੜੀ ਓਏ ਹੋਏ ਹਾਂ ਕੀੜੀ ਤੇ ਵਾਕਈ ਬੜੀ ਸਿਆਣੀ ਹੁੰਦੀ ਆ
1: ਤਾਂ ਹੀ ਕਹਿੰਦੇ ਨੇ ਕੀੜੀ ਦੇ ਕੰਨ ਰਹਿਣ
0: ਪਰ ਉਹ ਜਾਨਵਰ ਹੁੰਦਾ ਵਾ ਕੀੜੀ
2: ਹਾਂਜੀ ਜਾਨਵਰ ਜਿਵੇਂ ਉਹ ਪਰ ਜਾਨਵਰ ਦੇ ਜਿਹੜੇ ਹੋਰ ਕੈਟਾਗਰੀਜ਼ ਹੁੰਦੀ ਉਹਦੇ ਵਿੱਚ ਆ ਜਾਂਦਾ
0: ਬੜਾ ਘਰ ਵਸਾ ਕੇ ਰੱਖਦੀ
2: ਨਾਲੇ ਜਿਹੜੀ ਸਕ੍ਰੈਪ ਬੁਕਿੰਗ ਦੇ ਲਈ ਆ ਉਹ ਮੈਂ ਜ਼ੋਇਆ ਨਾਲ ਸ਼ੇਅਰ ਕਰਦੀ ਹਾਂ, ਪਰ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਲਿਆ ਵਾ ਕਿ ਸਾਰੀ ਕਲਾਸ ਨਾਲ ਸ਼ੇਅਰ ਹੋ ਜੂ।
0: ਓਹੋ
1: ਤੂੰ ਤੇ ਸਾਰੀ ਕਲਾਸ ਦੇ ਖਾਤਰ ਲੈ ਕੇ ਆਈ।
0: ਕੀ ਸੁਣਾਓਗੇ ਫਿਰ ਅੱਜ, ਚੁਟਕਲਾ ਕਿਹੜਾ ਲਿਆਂਦਾ ਜੀ, ਕਿਹੋ ਗੱਲਾਂ ਸੁਣਾਉਣੀਆਂ ਹੈ?
2: ਪੱਪੂ ਡਾਕਟਰ ਸਾਹਿਬ, ਮੈਂ ਨਾ ਹਰ ਰੋਜ਼ 50 ਰੁਪਈਏ ਦੀ ਦਵਾਈ ਲੈਂਦਾ ਵਾ, ਉਹਦਾ ਕੋਈ ਨਾਲੇ ਫਾਇਦਾ ਹੈ ਨੀਗਾ। ਡਾਕਟਰ ਤੂੰ ਐ ਕਰ, ਮੈਥੋਂ ਤੂੰ 40 ਰੁਪਏ ਦੀ ਲੈ ਜਾਇਆ ਕਰ, ਉਹੀ ਤੇਰੇ 10 ਰੁਪਏ ਦਾ ਫਾਇਦਾ ਹੋ
0: ਜਾਊ। ਉਹ ਬੰਦੇ ਡਾਕਟਰ ਬਸੰਤ ਅੰਕਲ ਕੋ ਵੀ ਨੀ ਹੁੰਦੇ ਜਿਦਾਂ ਦੇ ਤੁਸੀਂ ਲੈ ਕੇ ਆਉਂਦੇ। ਮੰਨਤ ਚੁਟਕਲਾ ਸਪੈਸ਼ਲਿਸਟ ਹੋ ਗਿਆ। ਥੈਂਕ ਯੂ ਮੰਨਤ,
1: ਮੈਡੀਕਲ ਜੋਕਸ।
2: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲੋ।
0: ਥੈਂਕ ਯੂ
1: ਫਤਿਹ ਜੀ।
2: ਇਤਨੀ
1: ਬਹੁਤ ਭਾਈ,
0: ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਸਹਿ। ਆ ਠੀਕ ਹੈ ਨਾ, ਇੰਨੀ ਕਿ ਮੈਨੂੰ ਵੀ ਆ ਗਈ।
1: ਬਸ ਸਹਿ ਆ, ਕਿਤੇ ਮਰਜ਼ੀ ਲਾ ਲੋ।
0: ਕੀ ਲਿਆਇਓ ਫਿਰ ਅੱਜ?
2: ਅੱਜ ਮੈਂ ਸੁਣਾਉਂਗਾ ਇੱਕ ਗਾਣਾ।
0: ਬੱਲੇ ਬੱਲੇ ਬੱਲੇ ਬੱਲੇ ਆਉਂ ਦੋ ਫਿਰ ਵਾਜਾ ਕੱਢ।
2: ਸੱਜਣਾ ਵੇ ਸੱਜਣਾ, ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ।

0: ना जाई मित्रां दे शहर, ना जाई सज मित्रां दे शहर, सजना वे सजना वे सजना।
1: पते यार तुम तो
2: कमाल करती,
1: कमाल ही करती हो,
2: कमाल कर गया छोरा भाई।
0: थैंक यू,
1: इतना बढ़िया गाना बोल लेंदे तुम, मेनू तो पता ही नहीं।
0: साडे घरे सारा दिन ही चलता रहता, मम्मा गुंदे रहते सारा।
1: अच्छा, ओहो हो, ताइयो फिर तानू आ गया इना
2: ना। तो फिर टोका टकाई वाला गाना आ गया ना, मां भी रोकया बापू ने भी रोकता है।
1: थैंक यू पते,
0: थैंक यू, हैव अ नाइस डे, बाय।
1: थैंक यू, शुक्र है पा जेको फाइन फाइन नहीं होया। थैंक यू, ते किथे चल गए जे? सत श्री अकाल श्रेया, तुसी आउने रहो।
0: सलाबी
1: वाज कड़ी ते मेरी वाज ही गुम हो गई है, इनी सुस्ती वाज। सत श्रीकाल, तुही इदा दी वाज कड़ी, मेरा जी कहन डिया मैं फिर सौ जा। ਇੰਨੀ ਲੇਜ਼ੀ ਲੇਜ਼ੀ ਵਾਜ, ਹੋਰ ਕੀ
2: ਸ੍ਰੀ ਉੱਚੀ ਸਾਰੀ ਬੋਲ। ਸਤਿ ਸ੍ਰੀ ਅਕਾਲ,
1: ਫੋਨ ਵੀ ਲਾਗੇ ਰੱਖੋ, ਫੋਨ ਤੋਂ ਦੂਰ ਜਾ ਕੇ ਨਹੀਂ।
2: ਉਹਨੇ ਫੋਨ ਥੱਲੇ ਰੱਖ ਕੇ ਹੱਥ ਚੁੜ ਕੇ ਕੀਤੀ ਹੋਣੀ।
1: ਸਤਿ ਸ੍ਰੀ ਅਕਾਲ, ਕੀ ਲਿਆਇਓ ਅੱਜ? ਸਤਿ ਸ੍ਰੀ ਅਕਾਲ ਤੋਂ, हाँ जी की सुनाओगे? ओके, हाँ जी सुनी नी।
2: वाह,
0: तू चलो मैं आंदी है।
1: अच्छा, तू चलो मैं आंदी है।
2: हवा
0: आंसर की
1: है, इदा आंसर हवा। मैं लगता कुकड़ है, कुकड़ कुकड़
0: नहीं।
1: इदा ਇਹਦਾ ਆਂਸਰ ਆ ਸ਼੍ਰੇਆ ਤੇ ਵੀਰਾ।
0: ਨਹੀਂ, ਡੋਰ ਸੀ।
1: ਹਾਂ, ਓ ਹੋ, ਬੱਲੇ
0: ਬੱਲੇ, ਸ਼ਾਬ ਸ਼ਾਬ।
1: ਮੈਨੂੰ ਆ ਚੱਲਿਆ ਸੀ, ਮੈਨੂੰ ਆ ਚੱਲਿਆ ਸੀ, ਤੁਸੀਂ ਦੱਸਤਾ ਵਾ। ਮੈਂ ਨੈਕਸਟ ਇਹੋ ਹੀ ਕਹਿਣਾ ਸੀ,
2: ਅੰਕਲ ਇਦਾਂ ਕਰਦਾ, ਅੰਕਲ ਨੂੰ ਨਹੀਂ ਆਇਆ।
1: ਨੈਕਸਟ ਮੈਂ ਇਹੋ ਹੀ ਕਹਿਣਾ ਸੀ,
2: ਸ਼੍ਰੇਆ ਨੇ ਇਸ ਤੋਂ ਪਹਿਲਾਂ ਕੋਈ ਬੁੱਝ ਲਵੇ ਸ਼੍ਰੇਆ ਨੇ ਨਾਲ ਦੀ ਨਾਲ ਦੱਸਤਾ ਆਂਸਰ ਉਹਦਾ।
1: ਥੈਂਕ ਯੂ ਸ਼੍ਰੇਆ। ਕੀ ਹਾਲ ਹੈ ਮਾਨੂ ਬਿੱਲੀ? ਮਾਨੂ ਬਿੱਲੀ, ਠੰਡ ਲੱਗਦੀ? ਕਿੰਨੀ ਕੁ ਖਾਂਸੀ ਵੀ ਲੱਗੀ ਆ?
2: ਖਾਂਸੀ ਕਿਵੇਂ ਲੱਗੀ ਨੀ ਮਾੜਾ ਮੇਰੇ?
1: ਮਾਣੂ ਬਿੱਲੀ ਨੂੰ ਖਾਂਸੀ ਕਿੱਦਾਂ ਲੱਗਦੀ ਆ? ਮਾਣੂ ਬਿੱਲੀ ਨੂੰ ਖੰਘ ਪਤਾ ਕਿੱਦਾਂ ਲੱਗਦੀ ਆ? ਇਹਦੇ ਕਰਕੇ ਹੱਸਦੀ ਨਾ ਬਿੱਲੀ। ਤੇ ਕੀ ਸੁਣਾਓਗੇ ਫਿਰ ਤੁਸੀਂ? ਹੈਲੋ,
0: ਬੋਲ ਚੁੜਿਆ ਬੋਲ ਖਾਂਦਾ, ਹਾਂ ਮੈਂ ਹੋਊਂਗੀ ਤੇਰੇ ਸੱਚ ਜੀ ਲੰਡਾ ਮੈਂ ਲੈ ਜਾ ਲੈ ਜਾ
1: ਬਸ ਉਹ ਖੰਗ ਲੈ ਜਾ ਲੈ ਜਾ
2: ਬਸ
1: ਉਹ ਖੰਗ ਲੈ ਜਾ ਲੈ ਜਾ
2: ਇਹਦਾ ਪਿਆ ਸਮਾਨ ਤੇ ਲੈ ਜਾ ਤੂੰ
0: ਅੱਜ ਦੁੱਧੂ ਨਹੀਂ ਪੀਤਾ
1: ਅੱਜ ਦੁੱਧੂ ਉਹ ਤਾਈ ਅੱਜ ਨਾ
0: ਟੈਸਟ ਕਰੋ ਕੀ ਐਮ ਈਟ ਕੀਤਾ
1: ਕੀ ਈਟ ਕੀਤਾ ਤੁਸੀਂ ਮੈਨੂੰ ਤੇ ਲੱਗਦਾ ਤੁਸੀਂ ਨਾ ਸੁਸਤੀ ਈਟ ਕੀਤੀ ਅੱਜ ਲੱਗਦਾ ਆ ਮੈਨੂੰ
2: ਨਹੀਂ
0: ਪੀਅਰ
2: ਠੰਡ ਠੰਡਾ ਪੀਅਰ ਓ ਮਾਈ ਗੋਡ
1: ਓਏ ਤਾਈ ਉਹ ਫਿਰ ਠੰਡ ਲੱਗਦੀ ਤੁਹਾਨੂੰ
0: ਪੀਅਰ
2: ਗਰਮ ਕਰਕੇ ਖਾਇਆ ਹੋਣਾ।
1: ਥੈਂਕ ਯੂ ਮਾਨੂ ਬਿੱਲੀ।
2: ਥੈਂਕ ਯੂ
1: ਥੈਂਕ ਯੂ ਸਤਿ ਸ਼੍ਰੀ ਅਕਾਲ ਅਤੇ ਨੈਕਸਟ ਸਾਡੇ ਨਾਲ ਤੇਗ ਉਸ ਤੋਂ ਬਾਅਦ ਯੁਵਰਾਜ ਤੁਸੀਂ ਰੈਡੀ ਰਹੋ ਤੇਗ ਸਤਿ ਸ਼੍ਰੀ ਅਕਾਲ ਕਿੱਥੇ ਭੱਜ ਗਈ ਸੀ ਤੇਗ ਕਿੱਥੇ ਚਲੀ ਗਈ ਕਿੱਥੇ ਚਲੀ ਗਈ
2: ਕਹਾਂ ਚਲੀ ਗਈ ਸੀ ਤੂੰ
1: ਝੰਜਟ ਰਹਿੰਦਾ ਨਿਆਣਿਆਂ ਨੂੰ ਕਦੀ ਅੰਕਲ ਅੰਕਲ ਕਦੀ ਅੰਕਲ ਆਂਟੀ ਕਦੀ ਅੰਕਲ ਹਰਿਆਣਵੀ ਪੰਜਾਬੀ ਮਤਲਬ ਇੰਨੇ ਵਕਤ ਪਏ ਰਹਿੰਦੇ ਨਿਆਣਿਆਂ ਨੂੰ ਕੰਫਿਊਜ਼ਨ ਹੁੰਦੀ ਤੇ
0: ਹਾਂਜੀ
1: ਰੋਜ਼ ਹੈ ਓਹੋ ਕੀ ਸੁਣਾਓਗੇ ਅੱਜ
0: ਮੈਂ ਇੱਕ ਅਖਬਾਰ ਸੁਣਾਉਗੀ
1: ਅਖਬਾਰ
2: ਬਾਤ
0: ਨਹੀਂ ਬਾਤ
1: ਅੱਛਾ
0: ਤੇ ਕਿਹੜੀ ਚੀਜ਼ ਹੁੰਦਾ ਜੇ ਜਿਹੜੇ ਹਰੀ ਹੁੰਦੀ ਹੈ ਅੰਦਰੋਂ ਤੇ ਪੂਰਾ ਹੁੰਦਾ ਬਾਹਰੋਂ
1: ਅੱਛਾ ਹਰੀ ਹੁੰਦੀ ਆ ਅੰਦਰੋਂ ਤੇ ਪੂਰਾ ਹੁੰਦਾ ਬਾਹਰੋਂ
2: ਟੈਡੀ ਬੀਅਰ
1: ਤੁਸੀਂ ਬੜੇ ਟ੍ਰਿਕੀ ਹੋ ਤੁਸੀਂ ਜੋ ਖਾਂਦੇ ਹੋ ਸਾਨੂੰ ਬੁਝਾਰਤਾ ਬਣਾ ਕੇ ਸੁਣਾ ਦਿੰਦੇ ਤੁਸੀਂ ਹੈ
2: ਥੈਂਕ
1: ਯੂ ਤੇਗ ਮੈਨੂੰ ਲੱਗਦਾ ਤੁਹਾਡਾ ਦੰਦ ਵਾਹਵਾ ਵੱਡਾ ਹੋ ਗਿਆ ਹੁਣ ਹੈਨਾ ਜਿਹੜਾ ਟੁੱਟਾ ਸੀ ਹੁਣ ਹਵਾ ਨੀ ਲੀਕ ਹੋਣ ਦਿੰਦੇ
2: ਬਾਹਰ ਚੱਲਦੀ ਵੀ ਨਾ
1: ਥੈਂਕ ਯੂ ਥੈਂਕ ਯੂ ਤੇ
0: ਥੈਂਕ ਯੂ ਹੈਵ ਅ ਨਾਈਸ ਡੇ
1: ਥੈਂਕ ਯੂ ਯੁਵਰਾਜ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਹਾਈ ਯੁਵਰਾਜ
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਨੀਤ ਵੀਰ ਜੀ
2: ਸਤਿ ਸ੍ਰੀ ਅਕਾਲ ਅੱਜ ਕੀ ਹਾਲ ਹੈ ਬੁੱਤ
0: ਮੇਰੇ ਠੀਕ ਹੈ ਤੇਰਾ ਕੀ ਹਾਲ ਆ
1: ਉਹ ਠੀਕ ਤੁਹਾਨੂੰ ਠੰਡ ਲੱਗਦੀ ਆ
0: ਹਾਂਜੀ
1: ਓਏ ਹੋਏ ਯਾਰ ਨਿਆਣਿਆਂ ਨੂੰ ਤੇ ਠੰਡ ਮੈਂ ਸੁਣਿਆ ਲੱਗਦੀ ਨਹੀਂ ਕੀ ਤੇ ਨਿਕਰਾਂ ਪਾਈ ਫਿਰਦੇ ਆ
0: ਨਹੀਂ ਸਾਰਿਆਂ ਨੂੰ ਨਹੀਂ ਕਈ ਮੈਨੂੰ ਠੰਡ ਲੱਗਦੀ ਹੈ ਤੇ ਕਈ ਲੋਕਾਂ ਨੂੰ ਨਹੀਂ ਲੱਗਦੀ ਕਈ ਤੇ ਮੋਸਟਲੀ ਲੋਕਾਂ ਨੂੰ ਠੰਡ ਲੱਗਦੀ ਹੈ ਮੈਂ ਆਪਦੇ ਸਕੂਲ ਗਏ ਤੇ ਹਾਂ ਤੇ ਬਹੁਤ ਲੋਕਾਂ ਨੇ ਜੈਕਟਾਂ ਪਾਈ ਹੋਈਆਂ ਸਕਾਰਫ ਵੀ ਪਾਇਆ ਹੋਇਆ
1: ਤੈਨੂੰ
0: ਪਤਾ ਮੋਗੈਂਬੋ ਦੀ ਕਦੇ ਸ਼ਾਦੀ ਨੀ ਹੋਈ ਫਿਰ ਓਹਦਾ ਦੋਸਤ ਕਹਿੰਦਾ ਵੀ ਇਹ ਤੂੰ ਆਈ ਕਿਵੇਂ ਕਹਿ ਸਕਦਾ ਤੈਨੂੰ ਕਿਵੇਂ ਪਤਾ ਫਿਰ ਪੱਪੂ ਕਹਿੰਦਾ ਕਿਉਂਕਿ ਜੇ ਉਹਦੀ ਸ਼ਾਦੀ ਹੋਈ ਹੁੰਦੀ ਉਹ ਆਏ ਕਦੇ ਕਹਿੰਦੇ ਹੀ ਨੀ ਮੋਗੈਂਬੋ ਖੁਸ਼
1: ਹੋਇਆ ਪਿਆਰੇ ਪਿਆਰੇ ਬੱਚੋ
2: ਹਾਲੇ ਦਿਲ ਜਲੇ
1: ਥੈਂਕ ਯੂ
2: ਖੁਸ਼ ਕੀਤਾ
1: ਥੈਂਕ ਯੂ ਮੋਗੈਂਬੋ ਜਕਾਮ ਵਾਲੇ ਮੋਗੈਂਬੋ ਥੈਂਕ ਯੂ ਥੈਂਕ ਯੂ ਯੁਵਰਾਜ ਤੇ ਨੈਕਸਟ ਸਾਡੇ ਨਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
0: ਅੰਕਲ ਜੀ ਤੇ ਰਾਮ ਰਾਮ ਅੰਕਲ ਜੀ
1: ਸਤਿ ਸ਼੍ਰੀ ਅਕਾਲ ਅੱਜ ਤੂੰ ਫੇਰ ਬਗਾੜਾ ਜਿੱਤ ਗਈ ਕੁੜੀਏ, ਏਦਾਂ ਕਿੱਦਾਂ ਹੋ ਗਿਆ ਤੂੰ? ਚੀਟਿੰਗ ਨਾ ਕਰਿਆ ਕਰ ਤੂੰ ਨਿੱਕੇ ਨਿੱਕੇ ਨਿਆਣਿਆਂ ਨਾਲ।
2: ਇਹ ਜਦੋਂ ਬਗਾਟਾ ਕਰ ਰਹੀ ਦੂਜੇ ਨੂੰ ਕਹਿੰਦੀ ਅੱਖਾਂ ਬੰਦ ਕਰ ਲੋ।
1: ਹਾਂ ਇਹ ਦੋ ਮੈਨੂੰ ਪਤਾ, ਇਹ ਦੋ ਪਾਸੇ ਹੋ ਨਾ ਆਪਣਾ ਇੱਕੋ। ਏਦਾਂ ਕਿੱਦਾਂ ਹੋ ਗਿਆ ਤੂੰ? ਚੀਟਿੰਗ ਨਾ ਕਰਿਆ ਕਰ ਤੂੰ ਨਿੱਕੇ ਨਿੱਕੇ ਨਿਆਣਿਆਂ ਨਾਲ।
2: ਇਹ ਜਦੋਂ ਬਗਾਟਾ ਕਰ ਰਹੀ ਦੂਜੇ ਨੂੰ ਕਹਿੰਦੀ ਅੱਖਾਂ ਬੰਦ ਕਰ ਲੋ।
1: ਹਾਂ ਇਹ ਦੋ ਮੈਨੂੰ ਪਤਾ, ਇਹ ਦੋ ਪਾਸੇ ਹੋ ਨਾ ਆਪਣਾ ਇੱਕੋ ਜਿਹਾ ਹੱਥ ਕਰ ਲੈਂਦੀ ਹੈ। ਏਦਾਂ ਕਰਦੀ ਹੈ। ਜਦੋਂ ਬਾਕੀ ਬੱਚੇ ਚੁਟਕਲਾ ਸੁਣਾਉਣ ਡੇ ਸੀ, ਤੁਸੀਂ ਲੜਨ ਕੌਣ ਡੇ ਸੀ? ਤਿੰਨੇ ਜਾਣੇ ਕਿਹੜੀ ਗੱਲੋਂ ਲੜੇ ਸੀ?
2: ਅੰਕਲ ਲੱਗ ਗਿਆ ਪਤਾ,
0: ਅਸੀਂ ਨੀ ਲੜੇ,
1: ਕਰੋਲਾ ਜਿਹਾ ਤੇ ਪੈਣ ਡਿਆ ਸੀ ਤੁਹਾਡੇ ਘਰ।
0: ਦੂਜੀ ਪਾਰਟੀ ਫਿਰ ਵੀਰ ਜੀ ਤੇ ਆਸ਼ ਲੜਨ ਲੱਗ ਗਏ ਤੇ ਪੰਚ ਕਰਨ ਲੱਗ
2: ਗਏ।
1: ਅਸਲੀ ਕਹਾਣੀ ਤੇ ਉਹ ਦੱਸਣਗੇ ਹੁਣ ਆ ਕੇ। ਉਹ ਕਹਿੰਦੇ ਦੀਦੀ ਸਾਨੂੰ ਲੜਾ ਕੇ ਤੇ ਆ ਬ੍ਰਸ਼ ਕਰਨ ਚੱਲ ਗਈ ਸੀ।
0: ਨਹੀਂ ਮੈਂ ਉਦੋਂ ਜਸਟ ਪਹਿਲਾਂ ਮੈਂ ਲੰਚ ਬਾਕਸ ਪੈਕ ਕਰਦੇ ਸੀ, ਫਿਰ ਮੈਂ ਕਿਹਾ ਮੈਂ ਫ੍ਰੀ ਹੈਗੀ, ਮੈਂ ਪਹਿਲਾਂ ਬ੍ਰਸ਼ ਕਰਦੇ ਫਿਰ ਮੈਂ ਗੱਲ ਕਰਦੇ।
1: ਕਿੰਨੀ ਰਿਸਪੋਨਸਿਬਲ ਦੀਦੀ ਹੈ ਨਾ। ਓਏ ਹੋਏ ਹੋਏ,
2: ਸਾਸੋਂ ਮੈਂ ਗਹਿਰੀ ਤਾਜ਼ਗੀ ਔਰ ਚੁਟਕਲਾ ਕੇ ਬਾਤ
1: ਕੀ ਸੁਣਾਓਗੇ ਫਿਰ ਬ੍ਰਸ਼ ਕਰਕੇ?
0: ਤੇ ਵੀਰ ਜੀ ਬ੍ਰਸ਼ ਕਰ ਰਿਹਾ ਇੱਥੇ ਤੇ ਵੀਰ ਜੀ ਦੌਰ ਨਾਲ ਲਮਕ ਰਿਹਾ ਸੀ, ਵੀਰ ਜੀ ਗਿਰ ਗਿਆ।
1: ਓਹੋ ਚਲੋ ਚਲੋ, ਇਹ ਦਰਵਾਜ਼ਾ ਤੇ ਵੱਜ ਗਿਆ।
2: ਇਹ ਵੀਰ ਜੀ ਕਿਹੜਾ ਵੀ ਦੌਰ ਤੇ ਲਮਕ ਕੇ ਬ੍ਰਸ਼ ਕਰਦਾ?
0: ਵੀਰ ਜੀ ਦੀ ਲੜਾਈ ਹੋ ਗਈ ਦਾ ਜਦੋਂ, ਬਿਕੋਜ਼ ਵੀਰ ਜੀ ਨੇ ਪਹਿਲਾਂ ਬ੍ਰਸ਼ ਵੀ ਨਹੀਂ ਕਰਨਾ, ਬਿਕੋਜ਼ ਵੀਰ ਜੀ ਨੇ ਪਹਿਲਾਂ ਬ੍ਰੇਕਫਾਸਟ ਖਾਦਾ ਤੇ ਵੀਰ ਜੀ ਬਹੁਤ ਚਿਰ ਦਾ ਰੈਡੀ ਹੋਇਆ। ਵੀਰ ਜੀ ਕਹਿੰਦਾ ਮੈਂ ਨੀ ਪਹਿਲਾਂ ਬ੍ਰਸ਼ ਕਰਨਾ, ਜਦੋਂ ਮੇਰੀ ਜਦੋਂ ਦੀਦੀ ਦੀ ਵਾਰੀ ਹੋਗੀ ਉਦੋਂ ਮੈਂ ਬ੍ਰਸ਼ ਕਰੋਗੇ।
1: ਚਲੋ ਹੁਣ ਫਿਰ ਉਹਨੇ ਕਰਕੇ ਦਵਾ ਦਵਾ ਆ ਜਾਣਾ, ਉਹਨਾਂ ਚਿਰ ਸੁਣਾ ਦਿਓ। ਮੈਂ
0: ਇੱਕ ਬੋਲੀ ਸੁਣਾਣੀ। ਮਾਮੀ ਨੇ ਤਾਂ ਮੇਵੇ ਖਾਦੇ, ਮਾਮੀ ਨੇ ਤਾਂ ਮੇਵੇ ਖਾਦੇ, ਪੂਆ ਨੇ ਖਾਦੇ ਦੋਦੇ, ਪੂਆ ਨੇ ਖਾਦੇ ਦੋਦੇ, ਨੇ ਕੀ ਨੱਚਣਾ ਖੜ ਖੜ ਖੜ ਦਾ ਵਾਸਤਾ ਬਹਿ ਜਾ, ਰੱਬ ਦਾ ਵਾਸਤਾ ਬਹਿ ਜਾ ਬਹਿ ਜਾ ਬਹਿ ਜਾ, ਨੇ ਕੀ ਨੱਚਣਾ ਖੜ ਖੜ ਕਰਦੇ ਕਰਦੇ, ਨੇ ਕੀ ਨੱਚਣਾ ਖੜ ਖੜ ਖੜ ਖੜ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ, ਗੋਡੇ ਟੁੱਟ ਗਏ ਨਵੇਂ ਪਾ ਦੋ, ਗੋਡੇ ਟੁੱਟ ਗਏ ਨਵੇਂ ਪਾ
1: ਦੋ। ਓਹੋ ਰੋਬਟ ਵਾਲਾ ਤੁਸੀਂ ਤੇ ਆਪਰੇਸ਼ਨ ਕਰਤਾ ਸਵੇਰੇ ਸਵੇਰੇ।
0: ਪੂਆ ਤੇ ਮੇਰੀ ਇੰਡੀਆ ਚ ਹੈਗੀ।
1: ਅੱਛਾ ਅੱਛਾ ਅੱਛਾ, ਤੇ ਖੜਖੜ ਵੀ ਉੱਥੇ ਕਰਦੇ। ਥੈਂਕ ਯੂ ਥੈਂਕ ਯੂ। ਨੈਕਸਟ ਕਿਹਦੀ ਵਾਰੀ?
0: ਵੀਰ ਜੀ
2: ਆਓ ਜੀ, ਆਓ ਵੀਰ ਜੀ ਆ ਗਏ।
1: ਲਿਆਓ ਜੀ ਦਰਵਾਜ਼ੇ ਨਾਲ ਲਮਕ ਕੇ ਬ੍ਰਸ਼ ਕਰਨ ਵਾਲੇ ਵੀਰ ਜੀ।
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਜੀ।
2: ਰਾਮ ਰਾਮ ਜੀ। ਵੀਰ ਜੀ ਇੱਕ ਬਾਤ ਬਤਾਓ, ਆਪ ਦਰਵਾਜੇ ਪਲਟ ਕੇ ਕਿਉਂ ਬ੍ਰਸ਼ ਕਰਿਆ ਕਰਾਂ
0: ਜੀ?
1: ਇਹਦਾ ਇਹਦਾ ਕਿੱਦਾਂ ਕਰ ਲੈਂਦੇ ਤੁਸੀਂ? ਇੱਕ ਹੱਥ ਦੇ ਨਾਲ ਲਮਕਦੇ ਹੋ ਤੇ ਇੱਕ

0: ਨਾਲ ਬ੍ਰਸ਼ ਕਰਦੇ ਹੋ ਤੇ ਨਾਲ ਤੁਸੀਂ ਇਦਾਂ ਕਰਦੇ ਹੁੰਦੇ ਹੋ?
1: ਮੈਂ ਸਟਰੋਂਗ ਹੈਗੇ।
2: ਸਟਰੋਂਗ ਨਹੀਂ?
0: ਅੱਛਾ ਸਟਰੋਂਗ ਹੋ ਤੁਸੀਂ। ਓਕੇ
2: ਓਹੋ, ਤੂੰ ਮੋਗਲੀ ਹੈ।
1: ਤੁਸੀਂ ਨਹੀਂ ਕਰਦਾ,
0: ਤੁਸੀਂ ਨਹੀਂ ਸਟਰੋਂਗ, ਦਰਵਾਜ਼ਾ ਸਟਰੋਂਗ ਹੈ ਤੁਹਾਡਾ।
2: ਹੈ ਮੋਗਲੀ ਬਣਿਆ ਫਿਰਦਾ।
0: ਮੈਨੂੰ ਲੱਗਦਾ ਤੁਸੀਂ ਪੇਸਟ ਹੀ ਖਾ ਲਈ ਆ।
2: ਹੋਏ ਹੋਏ ਹੋਏ,
0: ਹਾਂਜੀ
2: ਪੇਸਟ ਕੱਟੇ ਜਵਾਕਾਂ ਦੇ, ਉਹਦੇ ਮਲਟੀਵਿਟਾਮਿਨ ਦਾ ਕੰਮ ਕਰਦੇ।
0: ਇਹ ਮੁੰਡਾ ਪੂਰੀ ਪ੍ਰਮੋਸ਼ਨ ਕਰਦਾ ਆਪਣੀ, ਇਹਨੂੰ ਕੁਛ ਵੀ ਕਹੋ ਇਹਨੇ ਕਹਿਣਾ ਹਾਂਜੀ।
2: ਵਾਹ
0: ਦੀਦੀ, ਕੋ ਕੁੱਟ ਖਾਧੀ ਅੱਜ?
1: ਹਾਂਜੀ।
0: ਤੁਸੀਂ ਦੀਦੀ ਨੂੰ ਕੁੱਟਿਆ?
1: ਹਾਂਜੀ।
2: ਆ ਤੇਰਾ ਕ ਇਹ ਪਰਫੈਕਟ ਹਸਬੈਂਡ ਮਟੀਰੀਅਲ ਬਣ ਗਿਆ ਬਸ। ਹਾਂਜੀ
0: ਕੀ ਲਿਆਏ ਫਿਰ ਅੱਜ?
1: ਸਰਦਾਰ
0: ਜੀ ਹੋ ਤੁਸੀਂ ਤੇ, ਕੋਈ ਸ਼ੱਕ ਹੈ? ਦੱਸ ਸਰਦਾਰ ਜੀ, ਹੋਰ ਕੀ
2: ਸ਼ੱਕ?
0: ਸਰਦਾਰ ਜੀ ਕੀ ਸੁਣਾਓਗੇ?
1: ਇੱਕ ਬੁਜਾਲ।
0: ਹਾਂਜੀ
1: ਓਕੇ। ਇੱਕ ਰਜਾਈ ਬਾਰਾਂ ਭਾਈ।
0: ਇੱਕ ਰਜਾਈ ਬਾਰਾਂ ਭਾਈ?
1: ਹਾਂਜੀ।
0: ਅੱਛਾ,
1: ਖਾਣ ਵਾਲੀ ਚੀਜ਼ ਹੈ?
0: ਅੱਛਾ, ਇੱਕ ਰਜਾਈ ਤੇ ਬਾਰਾਂ ਭਾਈ ਤੇ ਖਾਣ ਵਾਲੀ ਚੀਜ਼ ਆ?
1: ਹਾਂਜੀ।
0: ਆਲੂ ਵਾਲਾ ਪਰੌਂਠਾ? ਆਲੂ ਵਾਲਾ ਪਰੌਂਠਾ? ਓਏ, ਕਿਹਦਾ ਕਿਹਦਾ ਜੀ ਕੀਤਾ, ਕਿਹਦਾ ਕਿਹਦਾ ਜੀ ਕੀਤਾ ਖਾਣ ਨੂੰ? ਤੁਹਾਡਾ ਜੀ ਕਰਦਾ ਆਲੂ ਵਾਲਾ ਪਰੌਂਠਾ ਖਾਣ ਨੂੰ ਵੀਰ ਜੀ?
1: ਅਸੀਂ ਕੁਛ ਫਲੂਟ ਤੇ ਖਾਂਦੇ ਆ।
0: ਓਏ ਨਹੀਂ, ਆਲੂ ਵਾਲਾ ਪਰੌਂਠਾ ਖਾਣ ਨੂੰ ਜੀ ਕਰਦਾ? ਨਹੀਂ
2: ਵੀਰ ਜੀ, ਇੱਕ ਚੀਜ਼ ਹੋਰ ਯਾਦ ਆ ਗਈ ਪੱਤੂ, ਇੱਕ ਰਜਾਈ ਤੇ ਹਜ਼ਾਰਾਂ ਭਾਈ।
0: ਇਹ ਹੈਗਾ ਸੰਤਰਾ।
1: ਹਾਂਜੀ,
0: ਉਹ ਸਾਨੂੰ ਜਸਵਾਲ ਅੰਕਲ ਨੇ ਦੱਸਿਆ ਹੈ। ਵੈਰੀ ਨਾਈਸ ਜਸਵਾਲ ਸਾਹਿਬ।
2: ਇੱਕ ਰਜਾਈ ਤੇ ਹਜ਼ਾਰਾਂ ਭਾਈ ਇਹ ਕੀ ਹੋਏ? ਇੱਕ ਰਜਾਈ ਤੇ ਹਜ਼ਾਰਾਂ ਭਾਈ?
0: ਨਹੀਂ, ਇਹ ਤੇ ਫਿਰ ਗਰੀਬੀ ਆ।
2: ਨਹੀਂ,
0: ਇਹ ਤੇ ਇਦਾਂ ਲੱਗਦਾ ਵੀ ਜਿੱਦਾਂ ਰਜਾਈ ਟਰੈਵਲ ਕਰਦੀ ਹੈ, ਜਿੱਥੇ ਗਰਮੀ ਹੁੰਦੀ ਹੈ ਗਾਹ ਚੱਲ ਜਾਂਦੀ ਹੈ।
2: ਤੁਹਾਡਾ ਸੰਤਰਾ ਹੋ ਸਕਦਾ, ਮੇਰਾ ਅਨਾਰ ਨਹੀਂ ਹੋ ਸਕਦਾ।
0: ਹਾਂ, ਫਿਰ ਸੌਵਾਂ ਕਰ ਲਓ ਯਾਰ। ਹਾਂਜੀ,
1: ਤੁਸੀਂ ਕੀ ਕਰਦੇ ਪਏ?
0: ਅਸੀਂ ਕੁਛ ਨਹੀਂ, ਪੁੱਤ
2: ਚੇਡਾ ਹੀ ਕਰਨ।
0: ਥੈਂਕ ਯੂ
1: ਭੈਣ।
0: ਛੋਟੀ ਦੀਦੀ ਕਿੱਥੇ?
1: ਛੋਟੀ ਨਾਲ ਗੱਲ ਕਰ ਲੋ, ਜਿਹਦੇ ਲੰਬੇ ਪੈ ਲਈ।
0: ਲੰਬੇ ਕੀ?
2: ਜਿਹੜੀ ਲੰਬੀ ਪੈ ਗਈ।
1: ਲੰਬੇ
2: ਪੈਰ?
0: ਸਤਿ ਸ਼੍ਰੀ ਅਕਾਲ।
1: ਐਸ਼ਲੀ
0: ਨੇ ਕੀ ਕਿਹਾ ਵਾ? ਲੰਮੇ ਪੈਰ ਤੁਹਾਡੇ? ਅੱਛਾ, ਲੰਮੇ ਪਈ ਸੀ ਤੇ ਸੁਸਤੀ ਕੋ ਪਾਈ ਸਵੇਰੇ ਸਵੇਰੇ? ਉੱਠ ਲਓ ਪੁੱਤ, ਪਹਿਲਾਂ ਉੱਠੋ, ਉੱਠੋ ਪਹਿਲਾਂ। ਓਕੇ, ਪਹਿਲਾਂ ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ। ਤੁਸੀਂ ਇੱਦਾਂ ਕਰੋ, ਇੱਦਾਂ ਕਰੋ ਪਹਿਲਾਂ। ਆਉਂਦਾ ਕਰਨਾ ਕਿ ਨਹੀਂ?
1: ਨਹੀਂ
0: ਨਹੀਂ ਆਉਂਦਾ। ਲੈ, ਵੀਰ ਜੀ ਨੂੰ ਤੇ ਆਉਂਦਾ ਵਾ।
2: ਚਲੋ
0: ਚਲੋ ਕਰੋ, 1 2 3। ਵੈਰੀ
2: ਗੁੱਡ। ਸੁਸਤੀ ਤੋਂ ਆਉਂਦਾ,
0: ਤੁਸੀਂ ਤੇ ਵਾਲਾ ਵਾਲਾ ਉਹਨੂੰ ਸੁਸਤੀ ਪਾ ਦਿੱਤੀ ਆ। ਹੁਣ ਦੱਸੋ ਕੀ ਕਹਿ ਰਹੇ ਹੋ?
1: ਪੁੱਛ
0: ਰਹੇ ਹੋ ਤੋ ਫਿਰ ਟਾਈਮ ਹੋ ਗਿਆ ਸੀ ਨਾ ਪੁੱਤ, ਤਾਂ ਕਰਕੇ
2: ਸਾਰੇ ਬੱਚੇ ਸਕੂਲ ਜਾਣਾ ਹੁੰਦਾ ਨਾ।
0: ਹੋਰ ਜਦੋਂ ਤੁਹਾਨੂੰ ਤੁਸੀਂ ਛੇਤੀ ਜਾਣਾ ਹੁੰਦਾ ਸਕੂਲ ਤੇ ਕਈ ਵਾਰੀ ਨਹੀਂ ਨਾ ਨਹਾਉਂਦੇ ਤੁਸੀਂ, ਹੈ ਨਾ? ਹੈ, ਕਈ ਵਾਰੀ ਰਾਤ ਨੂੰ ਬ੍ਰਸ਼ ਨਹੀਂ ਨਾ ਕਰਦੇ, ਦਵਾ ਦਵ ਸੌਂ ਜਾਂਦੇ ਹੋ ਤੁਸੀਂ, ਨੀਂਦ ਆਈ ਹੁੰਦੀ ਬੜੀ, ਹੈ ਨਾ?
1: ਬਸ ਸਟਿਲ ਸਾਡੀ ਸਕੂਲ ਦੀ ਬੈਲ ਵੱਜਣ ਲਈ 20 ਮਿੰਟ ਸੀ।
0: ਓਹੋ, ਸਕੂਲ ਤੋਂ ਮੈਨੂੰ ਯਾਦ ਆ ਗਿਆ, ਬਾਕੀ ਬੱਚਿਆਂ ਨੇ ਵੀ ਸਕੂਲ ਜਾਣਾ। ਸੁਣਾਓ ਦਵਾ ਦਵਾ, ਕੀ ਸੁਣਾਓਗੇ?
1: ਇੱਕ ਬੋਲੀ।
2: ਹਾਂਜੀ ਸੁਣਾਓ।
1: ਵਾਲੀ ਮਸੀ ਕਟਣ ਗਿਆ ਸੀ, ਵਾਲੀ ਮਸੀ ਕਟਣ ਗਿਆ ਸੀ, ਕੱਟ ਲੈਂਦੀ ਪਾਲਕ ਵੇਦਾ ਸਾਫ ਕਰਦੇ, ਮੈਂ ਵੇਦਾ ਵੇਦੀ ਵੇਦੀ ਦੀ ਮਾਲਕ ਵੇੜਾ ਸਾਫ ਕਰ ਦੇ,
3: ਮੈਂ ਵੇੜੇ ਦੀ
0: ਮਾਲਕ ਵੇੜਾ ਸਾਫ ਕਰ ਦੋ, ਮੈਂ ਵੇੜੇ ਦੀ ਮਾਲਕ ਵੇੜਾ ਸਾਫ ਕਰ ਦੋ,
2: ਬਸ ਇਦਾਂ
0: ਮੈਂ ਵੇੜੇ ਦੀ ਮਾਲਕ। ਨਾਈਸ ਲੱਗਦੀ ਨਾ, ਹੈ ਨਾ? ਨਾਈਸ ਹੈ ਨਾ,
2: ਇਹ ਜਿਹੜਾ ਬੋਲੀ ਦੇ ਅਹਿਸਾਨ ਕੀਤਾ ਗਿਆ
0: ਨਾ, ਇਸ ਲਈ ਨਾਈਸ ਹੈ ਨਾ, ਇੱਦਾਂ ਹੈ ਨਾ, ਇੱਦਾਂ ਸੁਣਾਉਣੀ ਚਾਹੀਦੀ ਹੈ। ਗਲਤ ਪਾਉਂਦੇ ਆ ਬੋਲੀਆਂ,
2: ਉਹ ਤਾਂ ਹੀ ਮਗਰੋਂ ਕਹਿੰਦੇ ਨੇ ਚੱਕ ਦੋ, ਤੁਸੀਂ ਚੱਕੋ, ਅਸੀਂ ਤਾਂ ਐਵੇਂ ਪਾਉਣੀ।
0: ਤੋ ਚੱਕੇ ਵੀ ਬਤਾ ਉਹਨੂੰ ਨਾ, ਵੀ ਜਿਹੜੀ ਚੱਕ ਬੰਦਾ ਇਹਨੂੰ ਚੱਕੇ ਵੀ ਕਿੱਦਾਂ ਹੋਣਾ ਬੰਦਾ, ਇਹਨੂੰ ਤੇ ਸਟ੍ਰੈਚਰ ਤੇ ਪਾ ਕੇ ਖੜਨਾ ਪੈਣਾ ਇਹ ਬੋਲੀ,
2: ਇਹਨੂੰ ਸੀਪੀਆਰ ਦੇਣੀ ਪੈਣੀ,
0: ਪਾਣੀ ਦੇ ਜੱਟੇ ਮਾਰੇ ਇਹਨੂੰ ਬੋਲੀ ਨੂੰ ਬੰਦਾ,
2: ਫਿਰ ਬੋਲੀ ਚੱਕੇ।
0: ਥੈਂਕ ਯੂ ਪੁੱਤ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ। ਮੈਂ ਨਾ ਮੰਮਾ ਨੂੰ ਕਹਿਣਾ ਵਾ ਵੀ ਇਹਨੂੰ ਕੁੜੀ ਨੂੰ ਪਹਿਲਾਂ ਨਵਾਇਆ ਕਰੋ ਬੋਲੀ ਸੁਣਾਉਣ ਤੋਂ ਪਹਿਲਾਂ, ਜਾਂ ਤਾਂ ਛੱਟੇ ਛੁੱਟੇ ਮਾਰਿਆ ਕਰੋ ਇਹਨੂੰ,
2: ਫਿਰ ਇਹਦੀ ਬੋਲੀ ਹੋਰ ਤਰ੍ਹਾਂ ਜਾਣੇ ਨਾ,
0: ਮੈਂ ਵੀ ਮਾਲਕ ਹੈ ਐਸ਼ਲੀਨ, ਫਿਰ ਇੱਦਾਂ ਹੋ ਜਾਇਆ ਕਰਨੀ।
2: ਥੈਂਕ ਯੂ ਐਸ਼ਲੀਨ, ਥੈਂਕ ਯੂ।
0: ਵਿਰਕ ਸਾਹਿਬ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ
2: ਅਕਾਲ, ਕਿਵੇਂ ਵਿਰਕ ਸਾਹਿਬ?
4: ਕੀ ਹਾਲ ਚਾਲ ਤੁਹਾਡਾ?
0: ਉਹ ਠੀਕ ਠਾਕ ਆ, ਤੁਸੀਂ ਸੁਣਾਓ?
4: ਮੈਂ ਵੀ ਠੀਕ
0: ਹਾਂ। ਉਹ ਤੁਸੀਂ ਸੁਣਾਓ, ਤੁਹਾਨੂੰ ਠੰਡ ਠੁੰਡ ਤੇ ਲੱਗਦੀ?
4: ਇੱਕ
0: ਸਾਲ ਦੀ ਹੋ ਗਈ? ਉਹ ਜਾ ਯਾਰ,
2: ਕਰੋਗੇ
0: ਸਾਡੇ ਨਾਲ?
4: ਨਹੀਂ,
0: ਸਾਰੇ ਇਕੱਠੇ ਕਰਦੇ ਆ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ Happy birthday to you, Hippie, Hippie, Hippie,
2: Hippie।
0: ਤੁਸੀਂ ਹਾਂਜੀ ਪਹਿਲੇ ਝਟਕਾ ਛੜਿਆ,
2: ਚਾਰ ਚੜਿਆ, ਦੋ ਵਾਰੀ ਹਾਂਜੀ ਕੀਤਾ ਸੀ,
0: ਇੱਕ ਉਹ ਇੱਕ ਸਾਲ ਦੀ ਹੈ ਤਾਂ ਮਤਲਬ ਇਹ ਥੋੜੀ ਵੀ ਇੱਕ ਵਾਰੀ ਹਿੱਪੀ ਪੂਰੇ ਕਰਨਾ। ਅਸੀਸ ਅੱਜ ਫਿਰ ਇੱਕ ਸਾਲ ਦੀ ਹੋ ਗਈ ਆ।
4: ਵਾਹ,
0: ਸਾਡੇ ਕੋਲ ਵੇਖ ਲਓ ਕਿੰਨੀਆਂ ਅਸੀਸਾਂ ਹੋ ਗਈਆਂ। ਇੱਕ ਅਸੀਸ ਮੁੰਡਾ ਹੋ ਗਿਆ, ਇੱਕ ਅਸੀਸ ਸਾਡੇ ਕੋਲ ਵੱਡੀ ਹੋ ਜਾਣੀ, ਤੇ ਆਹ ਅਸੀਸ ਇੱਕ ਹੋਰ ਨਿੱਕੀ ਸੀਸ, ਇਹਨੇ ਵੀ ਚੁਟਕਲੇ ਸੁਣਾਇਆ ਕਰਨੇ ਸਾਨੂੰ।
4: ਹਾਂਜੀ,
2: ਤੇ ਫਿਰ ਤੂੰ ਕੀ ਗਿਫਟ ਦੇਣਾ ਦੀਦੀ ਨੂੰ ਅੱਜ?
4: ਗਿਫਟ ਦੱਸੀ
0: ਦਾ ਸਣਾ ਆ ਦੇਣਗੇ ਜੋ ਦੇਣਾ ਹੈ ਤੁਹਾਨੂੰ ਖੁਦ ਦੱਸ ਲੈ। ਚਲੋ ਅਸੀਸ ਕੌਰ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਚ ਰੱਖੇ, ਤੇ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਓ, ਵੱਡੇ ਹੋ ਕੇ ਸਾਨੂੰ ਚੁਟਕਲੇ ਸੁਣਾਓ, ਸਾਰਿਆਂ ਨੂੰ ਹਸਾਓ, ਤੇ ਵੀਰ ਜੀ ਦੇ ਕੋਲੋਂ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਸਿੱਖੋ।
2: ਵਾਹ ਜੀ ਵਾਹ,
0: ਠੀਕ ਆ, ਠੀਕ ਆ।
2: ਵਿਰਕ ਸਾਹਿਬ ਸੌ ਗਏ ਹੋ?
0: ਭਾਜੀ ਗਏ ਜੇ, ਨਹੀਂ ਕੱਟਿਆ ਗਿਆ ਉਹਨੇ ਨਾ, ਉਹਨੇ ਮੈਨੂੰ ਲੱਗਦਾ ਅਸੀਸ ਕੌਰ ਨੇ ਨਾ ਫੜ ਕੇ ਤੇ ਕੱਟਤਾ ਫੋਨ ਉਹਦੇ ਕੋਲ, ਸੌਣਾ
2: ਕਹਿਣ ਦਾ ਕਹਿੰਦਾ ਕੰਨ ਵੱਡੇ ਉਹਦੇ।
0: ਹਾਂ ਹਾਂਜੀ,
4: ਹੈਲੋ ਇਹਨੇ ਸ਼ੈਤਾਨ ਆ ਇਹਨੇ ਫੋਨ ਨਹੀਂ ਕੱਟਦਾ ਈ
2: ਤੂੰ ਕਿਹਾ ਨਹੀਂ ਵੀ ਤੇਰੇ ਕੰਨ ਵੱਡੇ ਤਾਂ ਹੀ ਉਹਨੇ ਕੱਟਿਆ ਫੋਨ ਵੀ ਤੂੰ ਸਾਰਿਆਂ ਨੂੰ ਦੱਸਣ ਡਿਆ
0: ਸ਼ੈਤਾਨ ਥੋੜੀ ਇੰਟੈਲੀਜੈਂਟ ਆ
4: ਤੈਨੂੰ
0: ਪਤਾ ਇਹਦਾ ਤੇ ਰਬਾਬ ਦਾ ਫਿਰ ਇੱਕੋ ਦਿਨ ਬਰਥਡੇ ਆ ਰਬਾਬ ਦਾ ਵੀ ਬਰਥਡੇ ਅੱਜ ਤੁਹਾਨੂੰ ਪਤਾ ਰਬਾਬ ਕੌਣ ਹੈ ਤੁਹਾਨੂੰ ਪਤਾ ਰਬਾਬ ਕੌਣ ਹੈ ਉਹ ਰਬਾਬ ਮੇਰੀ ਬੇਟੀ ਆ ਤੇ ਉਹਦਾ ਵੀ ਅੱਜ ਜਨਮ ਦਿਨ ਹੈ ਤੇ ਫਿਰ ਇਹ ਦੋਵੇਂ ਦੇ ਇੱਕੋ ਦਿਨ ਦੀਆਂ ਹੋ ਗਈਆਂ ਇਹਦੇ ਹੈ
2: ਪੇਪਰ ਬਾਅਦ ਹੀ ਕਰਨੀ ਸ਼ਕਰੀ
0: ਨਹੀਂ
2: ਇੱਕ ਸਾਲ ਦੀ
0: ਨਹੀਂ ਇੱਕ ਸਾਲ ਦੀ
2: ਤਰੀਕ ਇੱਕ ਆ
0: ਉਹ 7 ਸਾਲਾਂ ਦੀ ਹੋ ਗਈ ਆ
2: ਉਹ 7 ਸਾਲ ਦੀ
4: ਉਹ 7 ਸਾਲਾਂ ਦੀ ਆ
0: ਹਾਂ ਪਰ ਇੱਕੋ ਇੱਕੋ ਦਿਨ ਹੋ ਗਈਆਂ ਯਾਰ ਦੋਵੇਂ
4: ਕਰੀਏ
0: ਕਰੀਏ

0: to you.
1: Hip hip.
0: Hooray!
1: Hip hip. Hooray! Hip hip.
0: Hooray!
1: ਬਹੁਤ ਬਹੁਤ ਮੁਬਾਰਕਾਂ ਜੀ ਭਰੋ ਭਾਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਰਬਾਬ ਨੂੰ
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਤੇ ਬੜੀ ਵਧੀਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ
0: ਹੈ
1: ਹਾਂਜੀ ਹਾਂਜੀ
2: ਕਹਿਣ ਡਿਆ ਸੀ ਇਹਨੂੰ ਲੱਗਦਾ ਹੋਣਾ ਵੀ ਅਸੀਂ ਦਾ ਹੈਪੀ ਬਰਥਡੇ ਕਰਦੇ ਕਿਉਂਕਿ ਪਹਿਲਾਂ ਬਾਹਰ ਹੀ ਨਾ ਚਲੋ ਇਹਦੀ ਪਰਮਿਸ਼ਨ ਕੀਤੀ ਤੇ ਹੁਣ ਅੰਦਰ ਜਦੋਂ ਇਹਦੇ
1: ਰਬਾਬ ਦੀ ਕੀਤੀ ਹੈ ਨਾ
0: ਅੱਛਾ
2: ਹਾਂਜੀ ਗੁਰਦਾਸ ਜੀ ਦਾ ਵਿਸ਼ ਕੀਤੀ
0: ਅੱਛਾ
2: ਹਾਂ ਹੁਣ ਹੱਸਦੀ
0: ਹੈ ਵਾਹ
1: ਉਹ ਵੀ ਸ਼ਾਮਲ ਹੋ ਵੀ ਬਰਥਡੇ ਵਿਸ਼ ਕਰਦੇ ਹੋਣੀ
0: ਹੱਸਦੀ ਰਵੇ ਭਾਈ ਸਾਰੀ ਉਮਰ ਸਾਡੇ ਲਈ ਇਹੋ ਦੁਆਵਾਂ ਥੈਂਕ ਯੂ ਵਿਰਕ ਸਾਹਿਬ ਕੀ ਸੁਣਾਓਗੇ ਫਿਰ ਭੈਣ ਦੇ ਬਰਥਡੇ ਤੇ
2: ਅੱਜ ਬਜਾਤ
0: ਓਕੇ
1: ਚਲੋ ਸੁਣਾਓ
2: ਮੈਂ ਲੰਮਾ ਵੀ ਹਾਂ ਨਾ ਮੈਂ ਛੋਟਾ ਵੀ ਹਾਂ ਨਾ ਮੈਂ ਹੱਸੇ ਬਹੁਤ ਬੰਨਾ
0: ਲਾਲ
1: ਜੀ ਤੇ ਸੈਮੀ ਸਾਹਿਬ ਨੇ ਯਾਦ ਹੈ
0: ਯਾਰ
1: ਮੈਨੂੰ ਯਾਦ ਹੈ
0: ਮੈਨੂੰ ਭੁੱਲ ਗਈ ਯਾਰ ਦੱਸੋ
1: ਚੁਟਕਲਾ
0: ਯਾਰ ਮੈਨੂੰ ਪਤਾ ਨੀ ਕਿਉਂ ਭੁੱਲ ਜਾਂਦੀ ਹੈ ਵੈਰੀ ਨਾਈਸ ਆਹ ਤੇ ਬਹੁਤ ਸੋਹਣੀ ਬਣਾਈ ਯਾਰ ਤੁਸੀਂ ਘੈਂਟ ਘੈਂਟ ਬਣਾਈ ਘੈਂਟ
1: ਇਹਨੇ ਦੁਬਾਰਾ ਇਹਨਾਂ ਨੇ ਪਾਈ ਹੋਰ ਕਿਸੇ ਨੂੰ ਯਾਦ ਨੀ ਰਹਿੰਦੀ ਨਾ ਵਾਹ ਵਿਰਕ ਸਾਹਿਬ
0: ਥੈਂਕ ਯੂ
1: ਬਹੁਤ ਬਹੁਤ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਤੁਹਾਡਾ ਦਿਨ ਵਧੀਆ ਵਧੀਆ ਰਹੇ
1: ਮੰਗਲਮਈ ਰਹੇ
0: ਮੰਗਲਮਈ ਰਹੇ ਆਪਕਾ ਦਿਨ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ
1: ਓਏ ਹੋਏ ਹੋਏ
0: ਹੈਲੋ
2: ਸਤਿ ਸ੍ਰੀ ਅਕਾਲ ਰਾਮ ਰਾਮ ਅੰਕਲ ਜੀ ਤੇ ਰਣਜੋਤ ਅੰਕਲ ਜੀ
0: ਸਤਿ ਸ੍ਰੀ ਅਕਾਲ
1: ਰਾਮ ਰਾਮ ਅਸੀਸ ਕੀ ਹਾਲ ਹੈ ਤੇਰੇ ਛਰੀ
2: ਮੈਂ ਠੀਕ ਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਆ ਤੁਹਾਡਾ ਕੀ ਹਾਲ ਚਾਲ ਆ
2: ਸ਼੍ਰੇਆ
0: ਨੂੰ ਸੁਸਤੀ ਪਈ ਫਿਰ ਅੱਜ ਹੋਰ ਕਿਨੂੰ ਪਈ ਸਭ ਤੋਂ ਵੱਧ ਕਿਨੂੰ ਪਈ ਸੀ ਕੀ ਖਾਂਦੇ ਹੋ ਤੁਸੀਂ ਤੁਹਾਨੂੰ ਸੁਸਤੀ ਨੀ ਪੈਂਦੀ
2: ਅੱਛਾ
0: ਨਹੀਂ ਦੱਸਣੀਆਂ ਮੈਨੂੰ ਪਲੀਜ਼ ਪਲੀਜ਼ ਮੈਨੂੰ ਮੈਸੇਜ ਕਰ ਦੀ ਮੈਨੂੰ
1: ਐਡਾ ਤੇਰਾ ਸ਼ਾਹੀ ਦਵਾ ਖਾਨਾ ਦੱਸਣਾ ਕੁਛ ਵੀ ਨਹੀਂ ਸੀਕ੍ਰੇਟ ਦਾ ਲੀਕ ਹੋ ਜਾਣਾ
0: ਹੈ
2: ਮੈਂ ਤੁਹਾਡੀ ਸੁਸਤੀ ਲੈ ਜੂ ਮੈਂ ਨਹੀਂ ਦੱਸਣਾ
0: ਅੱਛਾ ਅੱਛਾ ਓਕੇ
1: ਨਹੀਂ ਇਹ ਚੈਰਟੀ ਕਰੀ ਦੀ ਹੁੰਦੀ ਵੀ ਦੂਜਿਆਂ ਦੀ ਸੁਸਤੀ ਤਾਰੀ ਹੈ ਆਪਾਂ ਹੈ
0: ਥੈਂਕ ਯੂ ਕੀ ਸੁਣਾਓਗੇ ਫਿਰ
2: ਅੱਜ
0: ਮੈਨੂੰ ਲੱਗਦਾ ਤੈਨੂੰ ਕਹਿ ਕੇ ਸੁਸਤੀ ਪਵਾਤੀ ਆਪਾਂ ਹਾਂਜੀ
2: ਵੇਟ ਮੈਂ ਪਹਿਲਾਂ ਕੁਝ ਸਾਨੂੰ ਕਹਿਣਾ ਸੀ
0: ਹਾਂਜੀ ਹਾਂਜੀ ਕਹੋ ਜੀ ਕਹੋ
2: ਅਸੀਸ ਕੌਰ ਨੂੰ ਤੇ ਰਬਾਬ ਨੂੰ ਵਧਾਈਆਂ ਉਹਨਾਂ ਦੇ ਬਰਥਡੇ ਲਈ
0: ਤੇ ਮੈਨੂੰ ਦੱਸ ਵੀ ਪਹਿਲਾਂ
2: ਖੁਸ਼ ਰੱਖਣ ਚੜ੍ਹਦੀ ਕਲਾ ਚ ਰੱਖਣ
0: ਤੇ ਮੈਨੂੰ ਪਹਿਲਾਂ ਇਹ ਦੱਸ ਤੂੰ ਕੁੜੀਏ ਵੀ ਤੈਨੂੰ ਚੇਤਾ ਕਿਉਂ ਭੁੱਲ ਗਿਆ ਸੀ ਹੁਣ ਮੰਮਾ ਨੇ ਤੈਨੂੰ ਚੇਤਾ ਕਰਾਇਆ ਪਿੱਛੋਂ
1: ਅਸੀਂ ਸੁਣਿਆ
0: ਮੰਮਾ ਨੇ ਪਹਿਲਾਂ ਪਿੱਛੋਂ ਕੀਤਾ ਤੈਨੂੰ
2: ਫਿਸ ਫਿਸ ਸੁਣਿਆ
0: ਹਾਂ ਪਰ ਮੰਮਾ ਨੇ ਤੈਨੂੰ ਚੇਤਾ ਕਰਾਇਆ ਵਾ
2: ਭੁੱਲ ਗਈ ਸੀ
0: ਹੋਰ ਕੀ
1: ਭੁੱਲ ਗਈ ਸੀ ਚੱਲ ਕੋਈ ਨਾ
0: ਅਸੀਸ ਕੌਰ ਕਿੱਦਾਂ ਚੇਤਾ ਭੁੱਲ ਗਈ ਅਸੀਸ ਕੌਰ ਤੇ ਆਰਜੇ ਆ
2: ਬਦਾਮ
1: ਖਾਂਦੀ
0: ਅੱਛਾ ਸੀ ਸਕੋਰ ਹੈ ਉਹ ਤੁਸੀਂ ਉਹ
1: ਦਾ ਸੀ ਸਕੋਰ
0: ਇੱਕ ਹੋਰ ਸੀ ਸਕੋਰ ਹੈ ਵੇਖਿਆ ਇੱਕ ਸਾਲ ਦੀ
2: ਪਤਾ ਮੈਨੂੰ
1: ਤੇਰੇ ਨਾਮ ਦੇ
0: ਹੋਰ ਤੁਹਾਡਾ ਨਾਂ ਰੱਖਿਆ ਵੇਖਿਆ ਨਾ ਉਹਨਾਂ ਨੂੰ ਲੱਗਾ ਵੀ ਇਹ ਵੀ ਇੱਦਾਂ ਦੀਆਂ ਬੋਲੀਆਂ ਸੁਣਾਇਆ ਕਰੂਗੀ ਕੀ ਸੁਣਾਓਗੇ ਫਿਰ
1: ਚੱਲ ਸੁਣਾ ਫਟਾਫਟ
2: ਮੈਂ ਸੁਣਾਉਂਗੀ ਬੋਲੀ
0: ਓਕੇ
1: ਬੋਲੀ ਆਣ ਦੇ ਫਿਰ
2: ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਾਊ ਬਥੇਰਾ ਨੀ ਨੀ ਸਾਰੇ ਪਿੰਡ ਦਾ ਇਕੱਠ ਹੋ ਗਿਆ ਬਲ ਬਲ ਬਲ ਬਲ ਬਲ ਸਾਰੇ ਪਿੰਡ ਦਾ ਇਕੱਠ ਹੋ ਗਿਆ ਭਰਿਆ ਪਿਆ ਬਨੇਰਾ ਨੀ ਖੁੜ ਕੇ ਨੱਚ ਲੈ ਨੀ ਦਿਲ ਸ਼ੌਕ ਦਾ ਗੇੜਾ ਖੁੜ ਕੇ
0: ਨੱਚ ਲੈ ਨੀ ਦਿਲ ਸ਼ੌਕ ਦਾ ਗੇੜਾ ਖੁੜ ਕੇ ਨੱਚ ਲੈ ਨੀ ਬਲ ਬਲ
2: ਬਲ ਬਲ
0: ਚੱਕਦੋ ਚੱਕਦੋ ਚੱਕ ਚੱਕਦੋ ਚੱਕਦੋ ਚੱਕ ਚੱਕਦੋ ਚੱਕਦੋ ਚੱਕ ਚੱਕਦੋ ਬੁਆ
1: ਚੁੱਕਿਆ ਗਿਆ
0: ਹੋਰ ਬਾਤੇ ਨੀ ਕਰਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
2: ਧੰਨਵਾਦ ਅੱਗੇ ਤੋਂ ਥੋੜਾ ਜਿਹਾ ਮੇਰੇ ਗੱਲਾਂ
0: ਚਲੋ ਠੀਕ ਕੱਲ ਅਗਲੀ ਵਾਰੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਲੈ ਲਾਂ
1: ਇਹਨੂੰ ਰੇਡੀ ਸ਼ੁਰੂ ਹੋਣ ਤੋਂ ਪਹਿਲਾਂ ਲੈ ਲਈ
0: ਤੁਹਾਨੂੰ ਮੈਂ 5 ਵਜੇ ਆ ਕੇ ਲੈ ਲਿਆ ਕਰਨਾ ਚਲੋ ਠੀਕ ਆ ਕੱਲ ਮੈਂ ਤੁਹਾਨੂੰ ਫਸਟ ਲੈ ਲੂੰਗਾ ਫਿਰ ਉਦੋਂ ਤੁਹਾਨੂੰ ਸੁਸਤੀ ਪਈ ਹੁੰਦੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਡਡਵਾਲ ਸਾਹਿਬ ਤੁਸੀਂ ਹੁਣ ਕਰ ਲਿਓ ਭਾਈ ਤੇ ਫਿਰ ਆਪਾਂ ਤੁਸੀਂ ਹੁਣ ਕਰ ਲਿਓ ਤੇ ਫਿਰ ਆਪਾਂ ਤੁਹਾਡੇ ਕੋਲੋਂ ਭਾਈ ਇਜਾਜ਼ਤਾਂ ਲੈਂਦੇ ਹਾਂ ਅਤੇ ਕੁਛ ਇੱਕ ਮੈਸੇਜ ਨੇ ਸਾਡੇ ਨਾਲ ਅਤੇ ਮੈਂ ਡਡਵਾਲ ਸਾਹਿਬ ਤੁਹਾਡਾ ਇੰਤਜ਼ਾਰ ਕਰ ਰਿਹਾ ਜੇਕਰ ਹਾਲੇ ਤੱਕ ਤੁਸੀਂ ਵਿਹਲੇ ਹੋ ਤੁਸੀਂ ਨਹੀਂ ਗਏ ਤਾਂ ਫਿਰ ਕਰ ਲਿਓ ਭਾਈ ਤੁਸੀਂ ਫੋਨ ਦਵਾ ਦਵਾ ਥੈਂਕ ਯੂ ਅਤੇ ਹਾਂਜੀ ਡਡਵਾਲ ਸਾਹਿਬ ਵੇਟਿੰਗ ਫੋਰ ਯੂ ਕੀ ਹਾਲ ਚਾਲ ਨੇ ਠੀਕ ਠਾਕ ਹੋ ਹੈਲੋ ਡਡਵਾਲ ਸਾਹਿਬ ਹੈਲੋ
2: ਛੋਟੇ
0: ਥੋੜੀ ਯਾਰ ਤੁਹਾਡੀਆਂ ਗੱਲਾਂ ਕਿੰਨੀਆਂ ਵੱਡੀਆਂ ਤੁਹਾਡੀਆਂ ਯਾਰ ਮੈਨੂੰ ਲੱਗਦਾ ਤੁਸੀਂ 10 ਹੋ ਗਏ ਹੋ ਵੱਡੀਆਂ ਗੱਲਾਂ ਕਰਦੇ ਤੁਸੀਂ ਨਾਈਸ ਨਾਈਸ ਠੀਕ ਆ ਓਕੇ ਕੀ ਸੁਣਾਓਗੇ ਫਿਰ
2: ਨਿੱਕੀ
0: ਜੀ ਤੁਰੀ ਥੋਮ ਦੀ ਤੁਰੀ ਨਿੱਕੀ ਜੀ ਕੁੜੀ ਵੀਰ ਜੀ ਕੋਲੋਂ ਦਾਦਾ ਜੀ ਕੋਲੋਂ
1: ਵੀਰਾ ਸਕੂਲ ਗਿਆ ਵਾ
0: ਓ ਫਿਰ ਅਸੀਂ ਹਾਰ ਗਏ ਤੁਸੀਂ ਦੱਸੋ ਕਿਹਦੇ ਕੋਲ ਲਿਆਂਦੀ ਆ
1: ਕੱਪੜੇ ਦੇ ਨਾਲ ਸੂਈ ਰਿਲੇਟ ਕਰਦੀ ਨਾ ਓਵੇਂ
0: ਅੱਛਾ ਸੂਈ
1: ਯਾਰ
0: ਤੁਸੀਂ ਇੰਨੀਆਂ ਔਖੀਆਂ ਔਖੀਆਂ ਪੁੱਛਦੇ, ਮੈਂ ਤਾਂ ਹੀ ਕਿਹਾ ਸੀ ਤੁਸੀਂ 10 ਈਅਰ ਵਾਲੀਆਂ ਪੁੱਛਦੇ ਔਖੀਆਂ ਔਖੀਆਂ। ਦਡਵਾਲ ਸਾਹਿਬ ਥੈਂਕ ਯੂ,
1: ਯੂ ਆਰ ਸੋ
2: ਸਮਾਰਟ।
0: ਅੱਛਾ ਕਿੱਡਾ ਵੱਡਾ ਹੈ? ਇੰਨਾ ਵੱਡਾ, ਇਹ ਤੇ ਤੁਹਾਡੇ ਘਰ ਹੀ ਨੀ ਆਉਂਦਾ ਹੋਣਾ ਫਿਰ। ਤੁਹਾਡਾ ਘਰ ਪਰ ਹੋਰ ਵੱਡਾ ਵਾ ਨਾ ਯਾਰ, ਇੰਨਾ ਵੱਡਾ ਟੀਵੀ, ਇੰਨਾ ਵੱਡਾ ਟੀਵੀ, ਇਹਦੇ ਤੇ ਰੱਬ ਵੀ ਦਿਖ ਜਾਂਦਾ। ਤੁਸੀਂ ਤੇ ਯਾਰ ਬੜੀਆਂ ਚੀਜ਼ਾਂ ਰੱਖੀਆਂ ਵਾ, ਵੈਰੀ ਨਾਈਸ। ਤੁਸੀਂ ਸਾਨੂੰ ਕਿਸੇ ਦਿਨ ਵਿਖਾਓਗੇ?
2: ਨਹੀਂ
0: ਤੁਸੀਂ ਲੈ ਕੇ ਆ ਜਾਓ ਨਾ ਕਿਸੇ ਦਿਨ।
2: ਓਹੋ
0: ਹਾਂ, ਚਲ ਆਪਾਂ ਵੀਡੀਓ ਕਾਲ ਕਰਾਂਗੇ ਤੁਹਾਨੂੰ ਕਿਸੇ ਦਿਨ, ਠੀਕ ਆ?
1: ਠੀਕ ਆ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਇਹ ਸਨ ਸਾਡੇ ਨਾਲ ਡਡਵਾਲ ਸਾਹਿਬ, ਅਤੇ ਹੁਣ ਭਾਈ ਕੁਛ ਮੈਸੇਜ ਇਜਾਜ਼ਤ ਲੈਂਦੇ। ਪ੍ਰਿਆ ਜੀ ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ, ਥੈਂਕ ਯੂ ਜੀ। ਔਜਲਾ ਸਾਹਿਬ ਕਹਿੰਦੇ ਕਿ ਜਨਮਦਿਨ ਮੁਬਾਰਕ ਅਸੀਸ ਤੇ ਰਬਾਬ ਦੇ ਲਈ, ਅਤੇ ਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਜਨਮਦਿਨ ਦੀਆਂ ਮੁਬਾਰਕਾਂ, ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਤੇ ਥੈਂਕ ਯੂ ਰੁਪਿੰਦਰ ਜੀ ਵੀ ਦੋ ਵਧਾਈਆਂ ਭੇਜਦੇ ਨੇ ਜਨਮਦਿਨ ਦੀਆਂ, ਅਤੇ ਜਸਵਾਲ ਸਾਹਿਬ ਵੀ ਕਹਿੰਦੇ ਨੇ ਕਿ ਵਧਾਈਆਂ ਅਤੇ ਕੰਗਰੈਚੁਲੇਸ਼ਨ, ਅਤੇ ਢਿੱਲੋਂ ਸਾਹਿਬ ਵੀ ਵਧਾਈਆਂ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਅਤੇ ਦਿੱਲੀ ਵਾਲੇ, ਦਿੱਲੀ ਜ਼ਰੂਰ ਵਾਲੇ ਕਹਿੰਦੇ ਨੇ ਕਿ ਅੱਜ ਸੋਨਾ $192 ਪ੍ਰਤੀ ਗ੍ਰਾਮ 22 ਕੈਰੇਟ ਦਾ, ਅਤੇ ਕਹਿੰਦੇ ਜਨਮਦਿਨ ਦੇ ਉੱਤੇ 10 ਗ੍ਰਾਮ ਹੈ। ਇਹ ਕਿੱਦਾਂ
1: ਉਹਨਾਂ ਨੇ ਭੱਜ ਕੇ ਫੋਨ ਕੱਢ ਕੇ ਵੇਖਣਾ
0: 10 ਗ੍ਰਾਮ ਕਹਿੰਦੇ ਦੋਵਾਂ ਹੈਂ, ਅੱਛਾ ਦੋਵਾਂ ਕੰਨਿਆਵਾਂ ਨੂੰ 5-5 ਗ੍ਰਾਮ ਬੱਲੇ, ਐਡਾ ਵੱਡਾ ਦਿਲ ਕੱਢਿਆ ਦਿੱਲੀ ਜੂਲਰ ਵਾਲੇ ਸਿਮਰਨ ਜੀ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ, ਥੈਂਕ ਯੂ, ਥੈਂਕ ਯੂ। ਤੂੰ ਸਭ ਤੋਂ ਗਾਣੇ ਭੇਜੇ, ਹਰਿਆਣਵੀ ਗਾਣੇ ਆਪਾਂ ਚਲਾਵਾਂਗੇ ਇੱਕ ਚੱਲ ਕੇ। ਤੇ ਸੰਦੀਪ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਕਿਰਪਾ ਬਣਾਈ ਰੱਖਣ। ਤੇ ਸਤੀਸ਼ ਜੀ ਵੀ ਜਨਮਦਿਨ ਦੀਆਂ ਵਧਾਈਆਂ ਭੇਜਦੇ ਨੇ, ਮੰਮੀ ਡੈਡੀ ਦੇ ਲਈ, ਰਬਾਬ ਦੇ ਲਈ, ਅਤੇ ਸੀਸ ਦੇ ਲਈ ਧੰਨਵਾਦ ਜੀ। ਅਤੇ ਦਿਲਬਾਗ ਜੀ ਵੀ ਜਨਮਦਿਨ ਦੀਆਂ ਵਧਾਈਆਂ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਕਹਿਤੇ ਹੈ ਜੋ ਸੋਵਤ ਹੈ ਸੋ ਖੋਵਤ ਹੈ, ਲੇਕਿਨ ਜੋ ਜਾਗਤ ਹੈ ਵੋ ਕੌਣ ਸਾ ਪਹਾੜ ਖੋਦਤ ਹੈ, ਮੋਬਾਈਲ ਹੀ ਤੋਂ ਚਲਾਵਤ ਹੈ। ਹਰਦੀਪ ਕੌਰ ਜੀ ਵੀ ਦੋਵਾਂ ਪ੍ਰਿੰਸੈਸ ਦੇ ਲਈ ਜਨਮਦਿਨ ਦੀਆਂ ਵਧਾਈਆਂ ਭੇਜਦੇ ਨੇ, ਅਤੇ ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਅਤੇ ਵਧਾਈਆਂ ਭੇਜਦੇ ਨੇ ਜਨਮਦਿਨ ਦੀਆਂ, ਅਤੇ ਜਸਪ੍ਰੀਤ ਜੀ ਵੀ ਦੋਵਾਂ ਨੂੰ ਜਨਮਦਿਨ ਦੀਆਂ ਵਧਾਈਆਂ ਭੇਜਦੇ ਨੇ, ਅਤੇ ਢੇਰ ਸਾਰੀਆਂ ਵਧਾਈਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਾਨ ਸਾਹਿਬ ਤੁਹਾਡਾ ਵੀ ਧੰਨਵਾਦ। ਗੁਰਜੀਤ ਜੀ ਕਹਿੰਦੇ ਨੇ ਕਿ ਵਧਾਈਆਂ, ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਖੁਸ਼ ਰੱਖੇ, ਜਨਮਦਿਨ ਦੀਆਂ ਵਧਾਈਆਂ, ਧੰਨਵਾਦ। ਹਰਪ੍ਰੀਤ ਜੀ ਵੀ ਜਨਮਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਦੋਵਾਂ ਬੱਚਿਆਂ ਨੂੰ। ਅਤੇ ਹਰਮਨ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ।

0: ਸੁਣ ਦੇ ਆਪਾਂ
1: ਅਸੀਸ ਤੇ ਰਬਾਬ ਦੇ ਲਈ ਇੱਕ ਗਾਣਾ ਮੈਂ
0: ਗਾਣਾ
1: ਦੇਖੋ ਬੈਠੇ ਬੈਠੇ ਬਣਾ ਲਈਦਾ, ਮਾਣ ਹੀ ਨਹੀਂ ਕਰੀਦਾ।
0: ਵਾਹ, ਮਾਣ ਕਰਨ ਦੀ ਲੋੜ
1: ਟੈਲੈਂਟ ਟੈਲੈਂਟ ਟੈਲੈਂਟ ਟੈਲੈਂਟ ਕੂਟ ਕੂਟ ਕੇ ਭਰਾ ਏ AI ਮੈਂ ਬੱਲੇ ਨਹੀਂ।
0: ਸਾਡਾ ਸਿੰਗਰ AI ਨੇ ਪਛਾਣਿਆ ਬਾਹਰ ਹੈਗਾ, ਸਾਡਾ ਟੈਲੈਂਟ AI ਨੇ ਪਛਾਣਿਆ ਨਾ,
1: ਅਸੀਂ ਇਹਦਾ ਪਛਾਣਿਆ। ਵੇਖੋ ਇਹ ਸਾਡੀ ਇਹ ਸਾਡੀ ਆਭਾਰੀ ਹੋਣੀ ਚਾਹੀਦੀ ਹੈ। ਚਲੋ ਵੇਖਦੇ ਕੀ ਬਣਾਇਆ ਉਹਨਾਂ ਨੇ, ਕਿਉਂਕਿ ਆਪਾਂ ਚੈੱਕ ਨਹੀਂ ਕੀਤਾ।
2: ਹੋਏ ਅਸੀਸ ਕੌਰ ਦਾ

0: Rabab.
1: Rabab call. Rabab call.
2: ਇਹ ਆਈ ਜਿਹੜਾ ਪਹਿਲਾਂ ਬਣਾਇਆ ਨਾ ਸੀਸ ਦਾ ਗਾਣਾ, ਮੈਨੂੰ ਐਂ ਲੱਗਾ ਜੀ ਪ੍ਰਵਾਸੀ ਭਾਈਚਾਰਾ ਪੰਜਾਬ ਆ ਕੇ ਵਧਾਈ ਦੇਣ ਡਿਆ।
1: ਕਮਾਲ ਇੱਥੇ 10 ਬੰਦੇ ਬਾਏ ਹੁਣ ਉਹ ਵੀ ਨੀ ਛੇਤੀ ਇਹ ਕੰਮ ਕਰ ਸਕਦੇ। ਇਹਨੇ ਇੱਕ ਪੰਜਾਬੀ ਦਾ ਵੀ ਬਣਾਇਆ,

0: ਇਸੇ ਦੇ ਨਾਲ ਹੀ ਜਾਂਚ ਚਾਹੁੰਦੇ ਹਾਂ। ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM
1: Homes, ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 2 ਤਰੀਕ ਹੈ ਜੂਨ ਦਾ ਮਹੀਨਾ ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ। ਗੌਤਮ ਜੀ ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਖਬਰ, ਜਿੱਥੇ ਤਾਲਿਬਾਨ ਦੀ ਸਰਕਾਰ ਨੇ ਅਫਗਾਨਿਸਤਾਨ ਦੇ ਸ਼ੀਆ ਭਾਈਚਾਰੇ ਦੇ ਉੱਤੇ ਆਪਣੀਆਂ ਪਾਬੰਦੀਆਂ ਦੇ ਵਿੱਚ ਹੌਲੀ ਹੌਲੀ ਹੋਰ ਜ਼ਿਆਦਾ ਇਜ਼ਾਫਾ ਕਰ ਦਿੱਤਾ। ਹਾਲੀਆ ਦਿਨਾਂ ਦੇ ਵਿੱਚ ਕਾਬੁਲ ਦੇ ਅੰਦਰ ਸੀਨੀਅਰ ਸ਼ੀਆ ਆਲਿਮ ਨੇ ਦੋਸ਼ ਮੜਿਆ ਸੀ ਕਿ ਤਾਲਿਬਾਨ ਨੇ ਅਸਥਾਈ ਨਿਕਾਹ, ਜਿਹਨੂੰ ਨਿਕਾਹ ਮਤੂਆ ਵੀ ਕਿਹਾ ਜਾਂਦਾ, ਉਸ ਦੇ ਲਈ ਤਲਬ ਕੀਤਾ ਗਿਆ ਸੀ ਅਤੇ ਉਹਨਾਂ ਦੇ ਨਾਲ ਹਿੰਸਾ ਵੀ ਕੀਤੀ ਗਈ ਸੀ। ਇਹ ਪ੍ਰਥਾ ਆਮ ਤੌਰ ਦੇ ਉੱਤੇ ਸ਼ੀਆ ਜ਼ਾਫਰੀ ਫਿਕਾ, ਯਾਨੀ ਕਿ ਉਹਨਾਂ ਦੇ ਧਾਰਮਿਕ ਕਾਨੂੰਨ ਦੀ ਪਰੰਪਰਾ ਦੇ ਮੁਤਾਬਕ ਹੁੰਦੀ ਹੈ, ਪਰ ਸੁੰਨੀ ਹਨਫੀ ਫਿਕਾ ਦੇ ਵਿੱਚ ਨਹੀਂ ਹੁੰਦੀ। ਜ਼ਾਫਰੀਆ ਫਿਕਾ ਨੂੰ ਤਾਲਿਬਾਨ ਦੇ ਵਿੱਚ ਪਹਿਲਾਂ ਦੀ ਅਫਗਾਨ ਸਰਕਾਰ ਨੇ ਬਕਾਇਦਾ ਮਾਨਤਾ ਦਿੱਤੀ ਹੋਈ ਸੀ, ਪਰ ਹੁਣ ਜਦੋਂ ਤੋਂ ਅਮਰੀਕਾ ਅਫਗਾਨਿਸਤਾਨ ਨੂੰ ਛੱਡ ਕੇ ਗਿਆ ਅਤੇ ਤਾਲਿਬਾਨ ਨੇ ਉੱਥੇ ਕਬਜ਼ਾ ਲਿਆ, ਤਾਲਿਬਾਨ ਨੇ ਇਸ ਕਾਨੂੰਨ ਵਿਵਸਥਾ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਤਾਲਿਬਾਨ ਦੇ ਵਿੱਚ ਤਾਲਿਬਾਨ ਜੋ ਹੈ ਇੱਕ ਕੱਟੜ ਸੁੰਨੀ ਸਮੂਹ ਹੈ। 15 ਅਗਸਤ 2021 ਨੂੰ ਸੱਤਾ ਦੇ ਵਿੱਚ ਪਰਤਣ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਵਿੱਚ ਹਨਫੀ ਫਿਕਾ ਨੂੰ ਮਾਨਤਾ ਦਿੱਤੀ ਸੀ। ਉਂਝ ਵੀ ਅਫਗਾਨਿਸਤਾਨ ਦੀ ਲਗਭਗ 20% ਆਬਾਦੀ ਹੀ ਸ਼ੀਆ ਹੈ। ਆਮ ਤੌਰ ਦੇ ਉੱਤੇ ਸਰਕਾਰ ਸ਼ੀਆ ਨਾਗਰਿਕਾਂ ਦੇ ਲਈ ਜਿਹੜੇ ਕਾਨੂੰਨ ਨੇ, ਉਹਨਾਂ ਦੇ ਮਾਮਲੇ ਨੇ, ਉਹਨਾਂ ਨੂੰ ਮਾਨਤਾ ਨਹੀਂ ਦਿੰਦੀ। ਇਸ ਕਰਕੇ ਤਾਲਿਬਾਨ ਸੁੰਨੀ ਹਨਫੀ ਫਿਕਾ ਨੂੰ ਤਰਜੀਹ ਨਹੀਂ ਦੇ ਰਹੀ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਇਜ਼ਰਾਈਲ ਤੋਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਦੀ ਫੌਜ ਨੇ ਲੈਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣੀ ਇਲਾਕਿਆਂ ਦੇ ਵਿੱਚ ਹਮਲਾ ਕਰਨ ਦਾ ਹੁਕਮ ਦਿੱਤਾ। ਅਦਾਰੇ BBC ਦੀ ਖਬਰ ਦੇ ਮੁਤਾਬਕ ਨੇਤਨਯਾਹੂ ਨੇ ਜਿਸ ਥਾਂ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ ਉਸਨੂੰ ਦਈਆ ਕਿਹਾ ਜਾਂਦਾ ਹੈ। ਇਹ ਹਿਜਬੁੱਲਾ ਦਾ ਇੱਕ ਅਹਿਮ ਗੜ੍ਹ ਵੀ ਹੈ। ਇਸ ਤੋਂ ਪਹਿਲਾਂ ਲੈਬਨਾਨ ਦੇ ਰਾਸ਼ਟਰਪਤੀ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਜ਼ਰਾਈਲ ਦੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਸੀ। ਉੱਧਰ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਬੈਠਕ ਦੇ ਵਿੱਚ ਵੀ ਕੱਲ੍ਹ ਦੇ ਦਿਨ ਲੈਬਨਾਨ ਦੀ ਸਥਿਤੀ ਦੇ ਉੱਤੇ, ਮਾਫ਼ ਕਰਨਾ, ਅੱਜ ਦੇ ਦਿਨ ਜਿਹੜੀ ਬੈਠਕ ਹੋਣੀ ਹੈ ਉਸ ਦੇ ਵਿੱਚ ਵਿਚਾਰ ਕੀਤਾ ਜਾਏਗਾ। ਇਸ ਬੈਠਕ 'ਚ ਤਾਜ਼ਾ ਤਣਾਅ ਅਤੇ ਇਸ ਖੇਤਰ ਦੇ ਵਿੱਚ ਫੈਲੀ ਹੋਈ ਅਸੁਰੱਖਿਆ ਦੇ ਉੱਤੇ ਚਰਚਾ ਕੀਤੀ ਜਾਣੀ ਹੈ। ਉੱਧਰ ਇਰਾਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਤਸਨੀਮ ਦੇ ਮੁਤਾਬਕ ਇੱਕ ਵੱਡੀ ਖਬਰ ਦਾ ਖੁਲਾਸਾ ਕੀਤਾ ਗਿਆ। ਖਬਰ ਏਜੰਸੀ ਦਾ ਕਹਿਣਾ ਹੈ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਹੋ ਰਹੀ ਗੱਲਬਾਤ ਨੂੰ ਫਿਲਹਾਲ ਰੋਕਣ ਦਾ ਫੈਸਲਾ ਲਿਆ ਗਿਆ। ਇਰਾਨ ਦਾ ਕਹਿਣਾ ਹੈ ਕਿ ਲੈਬਨਾਨ ਦੇ ਵਿੱਚ ਸੀਜ਼ ਫਾਇਰ ਵੀ ਜੰਗਬੰਦੀ ਦੀਆਂ ਸ਼ਰਤਾਂ ਦੇ ਨਾਲ ਹੀ ਜੁੜਿਆ ਹੋਇਆ ਸੀ ਅਤੇ ਹੁਣ ਲੈਬਨਾਨ ਸਣੇ ਕਈ ਮੋਰਚਿਆਂ ਦੇ ਉੱਤੇ ਜੰਗਬੰਦੀ ਦਾ ਉਲੰਘਣ ਹੋ ਰਿਹਾ। ਇਸ ਕਰਕੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਇਰਾਨ ਦੇ ਨਾਲ ਜਦੋਂ ਜੰਗਬੰਦੀ ਦਾ ਸਮਝੌਤਾ ਹੋਏਗਾ ਅਤੇ ਫਿਰ ਇਜ਼ਰਾਈਲ ਇੱਧਰ ਟਲੇਗਾ ਨਹੀਂ। ਇਸ ਕਰਕੇ ਇਰਾਨ ਦੀ ਨੈਗੋਸੀਏਸ਼ਨ ਟੀਮ ਨੇ ਫਿਲਹਾਲ ਅਸਿੱਧੇ ਤਰੀਕੇ ਦੇ ਨਾਲ ਕੋਈ ਵੀ ਗੱਲਬਾਤ ਨੂੰ ਕਰਨ ਤੋਂ ਰੋਕ ਦਿੱਤਾ। ਰਿਪੋਰਟ ਦੇ ਮੁਤਾਬਕ ਲੈਬਨਾਨ ਅਤੇ ਗਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਨੂੰ ਫੌਰਨ ਬੰਦ ਕਰਨ, ਲੈਬਨਾਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਵਾਪਸੀ ਹੋਣ ਤੱਕ ਕੋਈ ਵੀ ਗੱਲਬਾਤ ਨਹੀਂ ਹੋਏਗੀ। ਫੌਜੀ ਅਤੇ ਸੁਰੱਖਿਆ ਸੰਸਥਾਵਾਂ ਦੇ ਕਰੀਬੀ ਮੰਨੇ ਜਾਂਦੇ ਇਹ ਜਿਹੜੇ ਲੋਕ ਨੇ ਉਹਨਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਰੈਜ਼ਿਸਟੈਂਸ ਫਰੰਟ ਅਤੇ ਇਰਾਨ ਦੇ ਹੌਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨ ਅਤੇ ਬਾਬਲ ਮੰਡਾਬ ਸਟ੍ਰੇਟ ਸਹਿਤ ਹੋਰ ਬਹੁਤ ਸਾਰੇ ਮੋਰਚਿਆਂ ਨੂੰ ਐਕਟਿਵ ਕਰਨ ਅਤੇ ਨਵੇਂ ਮੋਰਚੇ ਖੋਲ੍ਹਣ ਦਾ ਟੀਚਾ ਮਿਥੀ ਬੈਠੇ ਨੇ। ਪਿਛਲੇ ਕੁਝ ਘੰਟਿਆਂ ਦੇ ਵਿੱਚ ਇਰਾਨੀ ਅਧਿਕਾਰੀਆਂ ਨੇ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੇ ਉੱਤੇ ਲਗਾਤਾਰ ਜ਼ੋਰ ਦਿੱਤਾ, ਜਿਸ ਦੇ ਵਿੱਚ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦਾ ਬਿਆਨ ਵੀ ਸ਼ਾਮਲ ਹੈ। ਉੱਧਰ ਇਰਾਨ ਦੀ ਇੱਕ ਅਦਾਲਤ ਨੇ ਜਨਵਰੀ ਮਹੀਨੇ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ 2 ਲੋਕਾਂ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ। ਨਿਆਂਪਾਲਿਕਾ ਦੀ ਖਬਰ ਏਜੰਸੀ ਮਿਜ਼ਾਨ ਦੇ ਮੁਤਾਬਕ ਮਹਿਰਦਾਦ ਮੁਹੰਮਦੀ ਨੀਆ ਅਤੇ ਅਸ਼ਕਾਨ ਮਾਲੋਕੀ ਨੂੰ ਦੰਗਿਆਂ ਦੇ ਨਾਲ ਜੁੜੇ ਹੋਏ ਮਾਮਲੇ 'ਚ ਅਤੇ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਅਤੇ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਦੇ ਅਲੱਗ ਅਲੱਗ ਦੋਸ਼ਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਖਬਰ ਇਹ ਵੀ ਹੈ ਕਿ ਇਰਾਨੀ ਨਿਆਂਪਾਲਿਕਾ ਨੇ ਕਿਹਾ ਹੈ ਕਿ ਇਸ ਮੁਕੱਦਮੇ ਤੋਂ ਬਾਅਦ ਇਹਨਾਂ ਦੋਹਾਂ ਵਿਅਕਤੀਆਂ ਨੂੰ ਮੌਤ ਦੀ ਸਜ਼ਾ, ਇਹਨਾਂ ਦੀ ਸੰਪੱਤੀ ਜ਼ਬਤ ਕਰਨ ਅਤੇ ਇਹਨਾਂ ਸਜ਼ਾਵਾਂ ਨੂੰ ਸੁਪਰੀਮ ਕੋਰਟ ਤੱਕ ਬਰਕਰਾਰ ਰੱਖਣ ਦੇ ਬਾਰੇ ਵੀ ਕਿਹਾ ਗਿਆ। ਉੱਥੇ ਮਨੁੱਖੀ ਅਧਿਕਾਰ ਸੰਗਠਨ ਹਿੰਗਾਵ ਨੇ ਦਾਅਵਾ ਕੀਤਾ ਹੈ ਕਿ ਦੋਹਾਂ ਨੇ ਆਖਰੀ ਵਾਰ ਪਰਿਵਾਰ ਨੂੰ ਮਿਲਣ ਦੀ ਇੱਕ ਮੰਗ ਰੱਖੀ ਸੀ, ਜੋ ਕਿ ਮੌਕਾ ਨਹੀਂ ਦਿੱਤਾ ਗਿਆ ਅਤੇ ਇਸ ਮੁਕੱਦਮੇ ਦੇ ਦਰਮਿਆਨ ਵੀ ਉਹਨਾਂ ਦੀ ਨਿਰਪੱਖ ਸੁਣਵਾਈ ਨਹੀਂ ਹੋਈ। ਇਰਾਨੀ ਅਧਿਕਾਰੀਆਂ ਨੇ ਉਸ ਦੌਰ ਦੇ ਪ੍ਰਦਰਸ਼ਨਕਾਰੀਆਂ ਨੂੰ ਦੰਗਈ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੱਸਿਆ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਕੌਮਾਂਤਰੀ ਖਬਰਾਂ 'ਚ ਅਤੇ ਯੂਰਪੀ ਯੂਨੀਅਨ ਦੀ ਸਿਖਰਲੀ ਜਿਹੜੀ ਪ੍ਰਮੁੱਖ ਨੇ ਕਲਾਸ ਕਾਇਆ ਕਲਾਸ ਉਹਨਾਂ ਨੇ ਸੋਮਵਾਰ ਦੇ ਦਿਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਕੀਤੀ। ਇਸ ਦਰਮਿਆਨ ਉਹਨਾਂ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੇ ਨਾਲ ਮੁਲਾਕਾਤ ਵੀ ਕੀਤੀ। ਪ੍ਰੈਸ ਕਾਨਫਰੰਸ ਨੂੰ ਮਗਰੋਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਕੂਟਨੀਤਿਕ ਕੋਸ਼ਿਸ਼ਾਂ ਦੇ ਚੱਲਦਿਆਂ ਅਮਰੀਕਾ ਅਤੇ ਈਰਾਨ ਨੂੰ ਇੱਕ ਵਾਰ ਫਿਰ ਤੋਂ ਨੇੜੇ ਲਿਆ ਸਕਦਾ ਹੈ। ਕਾਇਆ ਕਲਾਸ ਨੇ ਇਹ ਵੀ ਕਿਹਾ ਕਿ ਇਹ ਬਹੁਤ ਛੋਟੀ ਯਾਤਰਾ ਪਰ ਇਹ ਇੱਕ ਮਹੱਤਵਪੂਰਨ ਸਮੇਂ ਦੇ ਦਰਮਿਆਨ ਹੋ ਰਹੀ ਹੈ। ਉਹਨਾਂ ਕਿਹਾ ਕਿ ਉਪ ਪ੍ਰਧਾਨ ਮੰਤਰੀ ਅਤੇ ਮੈਂ ਮੱਧ ਪੂਰਬ ਸਣੇ ਦੁਨੀਆ ਦੀਆਂ ਕਈ ਅਹਿਮ ਘਟਨਾਵਾਂ ਦੇ ਉੱਤੇ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਯੂਰਪ ਦੇ ਵਿੱਚ ਪਾਕਿਸਤਾਨ ਦੀ ਇਹਨਾਂ ਕੋਸ਼ਿਸ਼ਾਂ ਦੀ ਬੇਹੱਦ ਸਰਾਹਨਾ ਵੀ ਕੀਤੀ ਜਾਂਦੀ ਹੈ। ਕਾਇਆ ਕਲਾਸ ਨੇ ਕਿਹਾ ਕਿ ਪਾਕਿਸਤਾਨ ਦੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੌਰਮੁਜ਼ ਸਟ੍ਰੇਟ ਖੋਲ੍ਹਣ ਦਾ ਇੱਕ ਇਰਾਦਾ ਜਿਹੜਾ ਉਸ ਦਾ ਯੂਰਪ ਵੀ ਧੰਨਵਾਦੀ ਰਹੇਗਾ ਜੇਕਰ ਇਹ ਸਿਰੇ ਚੜ੍ਹਦੀ ਹੈ ਗੱਲ। ਹਾਲਾਂਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਖਬਰਾਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੀਆਂ ਕਰ ਚੁੱਕੇ ਹਾਂ ਕਿ ਈਰਾਨ ਨੇ ਫਿਲਹਾਲ ਇਹਨਾਂ ਸਾਰੀਆਂ ਉਮੀਦਾਂ ਨੂੰ ਡੈਸ਼ ਕਰ ਦਿੱਤਾ ਹੈ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਆਖਰੀ ਇੱਕ ਖਬਰ ਦੀ ਸਾਂਝ ਪਾਈਏ ਤਾਂ ਬਾਂਗਲਾਦੇਸ਼ ਤੋਂ, ਜਿੱਥੇ ਰਾਜਧਾਨੀ ਢਾਕਾ ਦੇ ਵਿੱਚ ਸੋਮਵਾਰ ਵੇਲੇ ਉਸ ਵਕਤ ਹਿੰਸਾ ਫਿਰ ਭੜਕ ਗਈ ਜਦੋਂ ਇਸਲਾਮੀ ਬੈਂਕ ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਦੇ ਦਰਮਿਆਨ ਟਕਰਾਅ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖੰਡਾਉਣ ਦੇ ਲਈ ਵਾਟਰ ਕੈਨਨ, ਅਥਰੂ ਗੈਸ ਦੇ ਗੋਲੇ, ਸਾਊਂਡ ਗ੍ਰੇਨੇਡਾਂ ਦੀ ਵਰਤੋਂ ਵੀ ਕੀਤੀ ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖਬਰ ਇਹ ਹੈ ਕਿ ਪ੍ਰਦਰਸ਼ਨ ਬੈਂਕ ਦੇ ਨਵੇਂ ਨਿਯੁਕਤ ਚੇਅਰਮੈਨ ਅਤੇ ਕੇਂਦਰੀ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਮੁਹੰਮਦ ਖੁਰਸ਼ੀਦ ਆਲਮ ਦੇ ਖਿਲਾਫ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਆਲਮ ਦੀ ਨਿਯੁਕਤੀ ਨੂੰ ਵਿਵਾਦਪੂਰਨ ਦੱਸਿਆ ਅਤੇ ਉਹਨਾਂ ਨੂੰ ਬੈਂਕ ਦੇ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਸੀ। ਉਹਨਾਂ ਦੀ ਮੰਗ ਸੀ ਕਿ ਆਲਮ ਨੂੰ ਤੁਰੰਤ ਹਟਾਇਆ ਜਾਵੇ, ਮੈਨੇਜਿੰਗ ਡਾਇਰੈਕਟਰ ਉਮਰ ਫਾਰਿਕ ਖਾਨ ਨੂੰ ਬਹਾਲ ਕੀਤਾ ਜਾਵੇ। ਸਥਾਨਕ ਮੀਡੀਆ ਦੇ ਮੁਤਾਬਕ ਪੁਲਿਸ ਕਾਰਵਾਈ ਦੇ ਵਿੱਚ 100 ਤੋਂ ਵਧੇਰੇ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਨੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਵੀ ਜਾਮ ਕਰ ਦਿੱਤੀਆਂ ਸੀ, ਪੁਲਿਸ 'ਤੇ ਵੀ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਸੀ ਅਤੇ 10 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਦੀ ਗੋਲੀਬਾਰੀ ਦੇ ਵਿੱਚ 30 ਲੋਕਾਂ ਨੂੰ ਗੋਲੀਆਂ ਲੱਗੀਆਂ ਨੇ, ਪਰ ਪੁਲਿਸ ਨੇ ਇਹਨਾਂ ਦਾਅਵਿਆਂ ਨੂੰ ਨਕਾਰਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਸਲਾਮੀ ਬੈਂਕ ਕਸਟਮਰਸ ਕੋਆਰਡੀਨੇਸ਼ਨ ਕੌਂਸਲ ਦੇ ਪ੍ਰਧਾਨ ਨੂਰਨਬੀ ਮਾਨਿਕ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀ ਕਾਰਵਾਈ ਗੰਭੀਰ ਨਕਦੀ ਸੰਕਟ ਦੇ ਵਿੱਚੋਂ ਇੱਕ ਪਾਸੇ ਦੇਸ਼ ਗੁਜ਼ਰ ਰਿਹਾ ਅਤੇ ਦੂਸਰੇ ਪਾਸੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸੀ। ਉਹਨਾਂ ਦੋਸ਼ ਲਗਾਇਆ ਕਿ ਗਾਹਕ ਬੈਂਕ ਦੀਆਂ ਸ਼ਾਖਾਵਾਂ ਜਾਂ ATM ਦੇ ਵਿੱਚ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਦੇ ਲਈ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਅਸਮਰਥ ਨਜ਼ਰ ਆ ਰਹੇ ਨੇ। ਉਹਨਾਂ ਕੇਂਦਰੀ ਬੈਂਕ ਨੂੰ ਅਪੀਲ ਕੀਤੀ ਕਿ ਨਵੀਂ ਨਿਯੁਕਤੀ ਰੱਦ ਕਰਕੇ ਬੈਂਕ ਨੂੰ ਤੁਰੰਤ ਬਚਾਇਆ ਜਾਵੇ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਅੰਗਾਤਮਕ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਜਾਂ ਇੱਕ ਇੰਝ ਕਹਿ ਲਈਏ ਕਿ ਇੱਕ ਸਿਰਫ ਸੋਸ਼ਲ ਮੀਡੀਆ ਦੀ ਪਾਰਟੀ ਜਾਂ ਇੱਕ ਕੈਂਪੇਨ ਜਿਹਨੂੰ ਕਾਕਰੇਜ ਜਨਤਾ ਪਾਰਟੀ CJP ਕਿਹਾ ਜਾ ਰਿਹਾ ਸੀ, ਉਹ ਇੱਕ ਬਹੁਤ ਵੱਡੀ ਮੁਹਿੰਮ ਬਣ ਗਈ ਭਾਰਤ ਦੇ ਵਿੱਚ। ਹਾਲਾਂਕਿ ਹਾਲੇ ਵੀ ਉਹ ਪੋਲੀਟੀਕਲ ਪਾਰਟੀ ਤਾਂ ਨਹੀਂ ਹੈ, ਪਰ ਕਾਕਰੇਜ ਜਨਤਾ ਪਾਰਟੀ ਦੇ ਇਸ ਸੋਸ਼ਲ ਮੀਡੀਆ ਮੀਮ ਦੇ ਸੰਸਥਾਪਕ ਜਿਹੜੇ ਸੀ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਕਿ ਉਹ 6 ਜੂਨ ਨੂੰ ਭਾਰਤ ਪਰਤਣਗੇ, ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਨਗੇ। ਅਭਿਜੀਤ ਦੀਪਕੇ ਫਿਲਹਾਲ ਅਮਰੀਕਾ ਦੇ ਵਿੱਚ ਹੈ, ਉਹ ਉੱਥੇ ਬੋਸਟਨ ਯੂਨੀਵਰਸਿਟੀ ਦੇ ਵਿੱਚ ਆਪਣਾ ਗ੍ਰੈਜੂਏਸ਼ਨ ਪੂਰਾ ਕਰ ਰਹੇ ਨੇ। ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਜਸਟਿਸ ਸੂਰਿਆ ਕਾਂਤ ਨੇ ਨੌਜਵਾਨਾਂ ਨੂੰ ਜਿਹੜੀ ਟਿੱਪਣੀ ਦਿੱਤੀ ਸੀ, ਬਿਆਨ ਦਿੱਤਾ ਸੀ ਕਿ ਨੌਜਵਾਨ ਕਾਕਰੇਚ ਨੇ ਅਤੇ ਜਿਹੜੇ ਪੜ੍ਹੇ ਲਿਖੇ ਨੇ, ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਇਸ ਦੇ ਉੱਤੇ ਸਪੱਸ਼ਟੀਕਰਨ ਵੀ ਦਿੱਤਾ ਸੀ, ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੈਂਪੇਨ ਤੁਰ ਪਿਆ ਸੀ ਕਾਕਰੇਚ ਜਨਤਾ ਪਾਰਟੀ ਦੇ ਨਾਮ ਦੇ ਨਾਲ। ਇਸ ਦੇ ਸੰਸਥਾਪਕ ਮਹਾਰਾਸ਼ਟਰ ਦੇ ਵਿੱਚ ਛਤਰਪਤੀ ਸੰਭਾਜੀ ਨਗਰ ਦੇ ਅਭਿਜੀਤ ਦੀਪਕੇ ਨੇ, ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਕਮਿਊਨੀਕੇਸ਼ਨ ਟੀਮ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਇੱਕ ਵੀਡੀਓ ਜਾਰੀ ਕਰਕੇ ਹੈ ਕਿ ਉਹ ਭਾਰਤ ਆ ਰਹੇ ਨੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਇਸ ਕਰਕੇ ਚੁੱਕ ਰਹੇ ਨੇ ਕਿਉਂਕਿ ਪੇਪਰ ਲੀਕ ਦੇ ਕਾਰਨ ਨੀਟ ਦੇ ਜਿਨ੍ਹਾਂ ਬੱਚਿਆਂ ਨੇ ਸੁਸਾਈਡ ਕੀਤਾ, ਲੱਖਾਂ ਸਟੂਡੈਂਟਸ ਦੀ ਮਿਹਨਤ ਬਰਬਾਦ ਹੋਈ ਹੈ, ਉਸ ਦੇ ਲਈ ਸਿੱਖਿਆ ਮੰਤਰੀ ਨੂੰ ਹੀ ਅਸਤੀਫਾ ਦੇਣਾ ਚਾਹੀਦਾ ਹੈ। 8 ਲੱਖ ਬੱਚਿਆਂ ਨੇ ਸਾਡੀ ਪਟੀਸ਼ਨ 'ਤੇ ਸਾਈਨ ਕੀਤਾ, ਕਰੋੜਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਮੰਗ ਦੀ ਹਮਾਇਤ ਕੀਤੀ ਹੈ। ਦੇਸ਼ 'ਚ ਦਿੱਲੀ, ਲਖਨਊ, ਜੈਪੁਰ ਸਣੇ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ, ਪਰ ਸਿੱਖਿਆ ਮੰਤਰੀ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅਭਿਜੀਤ ਦੀਪਕੇ ਨੇ ਇਹ ਵੀ ਕਿਹਾ ਕਿ ਨੀਟ ਦੇ 22 ਲੱਖ ਵਿਦਿਆਰਥੀ, CBSE ਦੇ 17 ਲੱਖ ਵਿਦਿਆਰਥੀ, CUET ਦੇ 16 ਲੱਖ ਸਟੂਡੈਂਟ ਅਤੇ SSD ZD ਦੇ 40 ਲੱਖ ਸਟੂਡੈਂਟ, ਅਜਿਹੇ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਸਟੂਡੈਂਟਸ ਨੇ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਨਾਲ ਸਿਸਟਮ ਨੇ ਖਿਲਵਾੜ ਕੀਤਾ। ਇਸੇ ਵਜ੍ਹਾ ਦੇ ਚੱਲਦਿਆਂ ਸਟੂਡੈਂਟਸ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ ਅਤੇ ਇਹਨਾਂ ਜ਼ਿੰਮੇਦਾਰੀਆਂ ਨੂੰ ਤਾਂ ਕਿਸੇ ਨੂੰ ਤਾਂ ਚੱਕਣਾ ਹੀ ਹੋਏਗਾ। ਉੱਥੇ ਕਰਨਾਟਕ ਦੇ ਵਿੱਚ ਬੜੀ ਵਧੀਆ ਸਿਆਸਤ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ। ਬੈਠੇ ਬਿਠਾਏ ਇੱਕ ਮੁੱਖ ਮੰਤਰੀ ਨੂੰ ਕੁਰਸੀ ਤੋਂ ਜਬਰਨ ਲਾਇਆ ਗਿਆ ਅਤੇ ਦੂਜੇ ਨੂੰ ਬਿਠਾਇਆ ਜਾ ਰਿਹਾ। ਕਰਨਾਟਕ ਦੀ ਰਾਜਨੀਤੀ ਦੇ ਵਿੱਚ ਇਹ ਵੱਡਾ ਉਲਟਫੇਰ ਹੋਇਆ ਜਿੱਥੇ ਸੱਤਾ ਦੀ ਕਮਾਨ ਪੂਰੀ ਤਰ੍ਹਾਂ ਦੇ ਨਾਲ ਸਿੱਧਾਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਦਿੱਗਜ ਨੇਤਾ ਡੀ ਕੇ ਸ਼ਿਵ ਕੁਮਾਰ ਦੇ ਹੱਥਾਂ 'ਚ ਚਲੀ ਗਈ ਹੈ ਅਤੇ ਨਵੇਂ ਮੁੱਖ ਮੰਤਰੀ ਵਜੋਂ ਉਹ ਹੁਣ ਆਪਣਾ ਅਹੁਦਾ 3 ਜੂਨ ਨੂੰ ਸੰਭਾਲਣਗੇ ਔਰ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਰਾਜਪਾਲ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਬੈਂਗਲੁਰੂ 'ਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਦੇ ਲਈ ਤਿਆਰੀਆਂ ਵੀ ਹੋ ਰਹੀਆਂ ਨੇ। ਖ਼ਬਰ ਇਹ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਇਸ 'ਚ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਆਪਣੇ ਅਗਲੇ ਮਿਸ਼ਨ 'ਤੇ ਨਿਕਲ ਜਾਣਗੇ। 4 ਅਤੇ 5 ਜੂਨ ਨੂੰ ਉੱਤਰਾਖੰਡ ਦੇ 2 ਦਿਨਾਂ ਦੌਰੇ ਦੇ ਉੱਤੇ ਰਾਹੁਲ ਗਾਂਧੀ ਰਹਿਣਗੇ। 4 ਜੂਨ ਨੂੰ ਅਲਮੋੜਾ 'ਚ ਇੱਕ ਜਨਸਭਾ ਨੂੰ ਸੰਬੋਧਨ ਕਰਨਾ ਅਤੇ ਫਿਰ ਪੌੜੀ ਦੇ ਵਿੱਚ ਸਾਬਕਾ ਫੌਜੀਆਂ ਦੇ ਨਾਲ ਗੱਲ ਕਰਨੀ ਹੈ। 5 ਜੂਨ ਨੂੰ ਦੇਹਰਾਦੂਨ ਅਤੇ ਫਿਰ ਮਸੂਰੀ ਦੇ ਵਿੱਚ ਕਾਂਗਰਸ ਨੇਤਾਵਾਂ ਦੇ ਨਾਲ ਵੀ ਗੱਲ ਕਰਨੀ ਹੈ। ਪਰ ਕਾਂਗਰਸ ਦੇ ਲਈ ਇਸ ਵਕਤ ਪੰਜਾਬ ਦੇ ਵਿੱਚ ਵੀ ਸਥਿਤੀ ਥੋੜ੍ਹੀ ਦੁਚਿੱਤੀ ਵਾਲੀ ਬਣੀ ਹੋਈ ਹੈ। ਪੰਜਾਬ ਕਾਂਗਰਸ ਦੇ ਵਿੱਚ ਸੰਗਠਨਾਤਮਕ ਤਬਦੀਲੀਆਂ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਨੇ। ਪਤਾ ਇਹ ਚੱਲਿਆ ਕਿ ਪਿਛਲੇ ਦਿਨਾਂ ਦੇ ਵਿੱਚ ਹਾਈਕਮਾਨ ਦੀ ਇੱਕ ਹਾਈ ਲੈਵਲ ਮੀਟਿੰਗ ਹੋਈ ਸੀ। ਇੱਕ ਵਾਰ ਫਿਰ ਤੋਂ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਹੁਣ ਦਿੱਲੀ ਤਲਬ ਕਰ ਲਿਆ ਗਿਆ। ਇਹ ਲਗਾਤਾਰ ਹੋ ਰਹੀਆਂ ਬੈਠਕਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਜਾ ਰਿਹਾ ਜਾਂ ਫਿਰ ਹਾਈਕਮਾਨ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਦਰਅਸਲ 29 ਮਈ ਨੂੰ ਦਿੱਲੀ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਅਤੇ ਹੋਰਨਾਂ ਸੀਨੀਅਰ ਆਗੂਆਂ ਦੀ ਮੌਜੂਦਗੀ 'ਚ ਪੰਜਾਬ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਸੀ। ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ। ਪਹਿਲੀ ਚਰਚਾ ਇਹ ਬਣੀ ਕਿ ਪ੍ਰਤਾਪ ਸਿੰਘ ਬਾਜਵਾ ਮੀਟਿੰਗ 'ਚੋਂ ਪਹਿਲਾਂ ਹੀ ਨਿਕਲ ਗਏ, ਜਦਕਿ ਇਹ ਵੀ ਕਿਹਾ ਗਿਆ ਕਿ ਚੰਨੀ ਵੀ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਨਹੀਂ ਰੱਖ ਸਕੇ, ਪਰ ਇਹ ਸਾਰੀਆਂ ਖ਼ਬਰਾਂ ਸੀ। ਫਿਲਹਾਲ ਇਹ ਵੀ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਅਮਰਿੰਦਰ ਰਾਜਾ ਵੜਿੰਗ ਨੇ ਉਸ ਮੀਟਿੰਗ ਤੋਂ ਠੀਕ ਪਹਿਲਾਂ ਪਾਰਟੀ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਅਤੇ ਸੂਬੇ ਦੇ ਵਿੱਚ ਮੁੜ ਤੋਂ ਸੱਤਾ ਵਾਪਸੀ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਜਿਹੜੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਵੀ ਨੇ, ਆਪਣੇ ਸਾਬਕਾ ਮੁੱਖ ਮੰਤਰੀ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਕਰਕੇ ਜਿਹੜੀ ਇੱਕ ਗੱਲਬਾਤ ਕੀਤੀ ਹੈ। ਹਾਲਾਂਕਿ ਉਸ ਮੀਟਿੰਗ ਦੇ ਨਾਲ ਜੁੜੀ ਸੀ ਜਾਂ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਪ੍ਰਧਾਨ ਨੇ ਚੰਨੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਕਾਰਜਾਂ ਦੇ ਵਾਸਤੇ ਯਕਮੁਸ਼ਤ 1,000 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗ੍ਰਾਂਟ ਦੇਣ ਦੀ ਮੰਗ ਕੀਤੀ ਹੈ। ਇਸ ਦਰਮਿਆਨ ਨਗਰ ਕੌਂਸਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਦਾਅਵਿਆਂ ਦੇ ਬਾਰੇ ਜਦੋਂ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਿਛਲੇ 20 ਸਾਲਾਂ 'ਚ ਹਮੇਸ਼ਾ ਹੀ ਸੱਤਾਧਾਰੀ ਪਾਰਟੀ ਇਹ ਚੋਣਾਂ ਜਿੱਤਦੀ ਰਹੀ ਹੈ ਪਰ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ। ਉਹਨਾਂ ਕਿਹਾ ਹੈ ਕਿ ਦਰਅਸਲ ਪਹਿਲਾਂ ਹੀ ਸਰਕਾਰਾਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਇੰਨੀਆਂ ਤਿੱਖੀਆਂ ਲੋਕਲ ਬਾਡੀਜ਼ ਇਲੈਕਸ਼ਨ ਨਹੀਂ ਕਰਵਾ ਸਕੀਆਂ, ਜਾਂ ਇੰਝ ਕਹਿ ਲਈਏ ਕਿ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦਰਮਿਆਨ ਸਾਬਕਾ ਕਾਂਗਰਸੀ ਨੇਤਾ ਅਤੇ ਮੌਜੂਦਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਪੁਲਿਸ ਦੇ ਨਾਲ ਹੋਈ ਝੜਪ ਦੇ ਬਾਰੇ ਅਤੇ ਬਾਅਦ ਦੇ ਵਿੱਚ ਮੰਗੀ ਮਾਫ਼ੀ ਦੇ ਬਾਰੇ ਪੁੱਛੇ ਜਾਏ ਸਵਾਲ ਦੇ ਜਵਾਬ 'ਚ ਵੜਿੰਗ ਨੇ ਕਿਹਾ ਕਿ ਬਿੱਟੂ ਤਾਂ ਮੰਦਬੁੱਧੀ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਨਾਲ ਉਲਝਣ ਦੀ ਬਜਾਏ ਬਿੱਟੂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਹੁਣ 2 ਸਾਲ ਰਹਿ ਗਏ ਨੇ ਮੰਤਰੀ ਬਣ ਕੇ, 2 ਹੋ ਗਏ ਨੇ, ਅਤੇ ਉਹਨਾਂ ਨੇ ਕੀ ਕੀਤਾ, ਪੰਜਾਬ ਦੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦਿੱਤਾ, ਪੰਜਾਬ 'ਚ ਕੋਈ ਨਵੀਂ ਰੇਲ ਲਾਈਨ ਵਿਛਾਈ ਹੈ, ਨਵੀਆਂ ਟ੍ਰੇਨਾਂ ਆਉਣ ਲੱਗੀਆਂ ਨੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਬਾਰੇ ਕਿ ਕਾਂਗਰਸ ਭਾਜਪਾ ਤੋਂ ਵੱਖਰੀ ਹੈ ਤਾਂ ਕਾਂਗਰਸ ਦੇ ਕਲਚਰ ਦੇ ਬਾਰੇ ਉਹਨਾਂ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਵੜਿੰਗ ਨੇ ਕਿਹਾ ਕਿ ਜੇਕਰ ਇੰਨੇ ਹੀ ਉਹ ਕਾਂਗਰਸ ਦੇ ਹਮਦਰਦ ਸੀ ਤਾਂ ਉਹਨਾਂ ਨੂੰ ਛੱਡਣ ਦੀ ਕੀ ਲੋੜ ਪੈ ਗਈ ਸੀ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਹੁਣ ਸਿਆਸਤ ਦੀ ਗੱਲ ਤੁਰੀ ਹੋਇਆ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਾਰਟੀ ਲੇਬਰ ਅਤੇ ਦੂਸਰੇ ਪਾਸੇ ਪੌਲਿਨ ਹੈਨਸਨ ਦੀ ਪਾਰਟੀ ਵਨ ਨੇਸ਼ਨ। ਅਸਲ 'ਚ ਇਹਨਾਂ ਦੋਹਾਂ ਦੇ ਨਾਮ ਹੀ ਕਿਉਂ ਲਏ ਗਏ ਨੇ, ਕਿਉਂਕਿ ਪਿਛਲੇ ਕੁਝ ਕੁ ਦਿਨਾਂ ਤੋਂ ਬਹੁਤ ਸਾਰੇ ਸਰਵੇਖਣ ਤੁਹਾਡੇ ਸਾਹਮਣੇ ਆ ਰਹੇ ਹੋਣਗੇ, ਟੀਵੀ ਦੇ ਉੱਤੇ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹ ਰਹੇ ਹੋਵੋਗੇ ਕਿ ਫਲਾਂ ਸਰਵੇਖਣ 'ਚ ਵਨ ਨੇਸ਼ਨ ਨੂੰ ਚੜ੍ਹਤ ਹੋ ਗਈ, ਫਲਾਂ ਸਰਵੇਖਣ 'ਚ ਕੋਇਲੇਸ਼ਨ ਯਾਨੀ ਕਿ ਗੱਠਜੋੜ ਦੀ ਜਿਹੜੀ ਉਹ ਬਦਖੋਈ ਹੋ ਰਹੀ ਹੈ, ਜਾਂ ਲੇਬਰ ਪਾਰਟੀ ਅਤੇ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਇੱਕ ਰਵਾਇਤੀ ਦੋ ਇਹ ਪਾਰਟੀਆਂ ਆਪਸ ਦੇ ਵਿੱਚ ਰਲ ਮਿਲ ਕੇ ਆਸਟ੍ਰੇਲੀਆ ਦੀ ਸੱਤਾ ਸੰਭਾਲਦੇ ਰਹੇ, ਇਹਨਾਂ ਦੀ ਬਜਾਏ ਤੀਸਰੇ ਬਦਲ ਦੀ ਗੱਲ ਹੋ ਰਹੀ ਹੈ। ਔਰ ਦੋ ਨਾਵਾਂ ਦੀ ਚਰਚਾ ਹੋ ਰਹੀ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਹੋਣ ਜਾਂ ਫਿਰ ਪੌਲਿਨ ਹੈਨਸਨ ਹੋਣ। ਐਂਗਸ ਟੇਲਰ ਦਾ ਤਾਂ ਇਸ ਵਕਤ ਚਰਚਾ ਵੀ ਨਹੀਂ ਹੋ ਰਹੀ ਹੈ। ਰੈੱਡ ਬ੍ਰਿਜ ਐਕਸੈਂਟ ਦਾ ਸਰਵੇ ਹੋਇਆ, ਹਿਊਜੌਗ ਦਾ ਸਰਵੇ ਹੋਇਆ, ਬੜੇ ਸਾਰੇ ਸਰਵੇਖਣ ਤੁਹਾਡੇ ਨਾਲ ਅਸੀਂ ਆਪਣੇ ਰੇਡੀਓ ਬੁਲੇਟਿਨਸ ਦੇ ਵਿੱਚ ਵੀ ਸਾਂਝੇ ਕੀਤੇ। ਇਹ ਤਾਂ ਰਹੀ ਖਬਰਾਂ ਦੀ ਗੱਲ, ਪਰ ਕੀ ਇਹ ਖਬਰਾਂ ਸਿੱਧੀਆਂ ਪੱਧਰੀਆਂ ਸੀ? ਕੀ ਇਹ ਖਬਰਾਂ ਉਸੇ ਤਰੀਕੇ ਦੇ ਨਾਲ ਦੂਜੇ ਟੀਵੀ ਚੈਨਲਸ ਦੇ ਉੱਤੇ ਵੀ ਦਿਖਾਈਆਂ ਗਈਆਂ ਜਾਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਜਾਂ ਰੇਡੀਓ ਦੇ ਉੱਤੇ ਸੁਣਾਈਆਂ ਗਈਆਂ? ਤਾਂ ਇਸ ਦਾ ਸਪਸ਼ਟ ਜਵਾਬ ਹੋ ਸਕਦਾ ਨਾ ਵੀ ਹੋਵੇ, ਕਿਉਂਕਿ ਹੁਣ ਇਹਨਾਂ ਸਰਵੇਖਣਾਂ ਦੀ ਪੂਰੀ ਅਸਲੀਅਤ ਵੀ ਪਤਾ ਚੱਲ ਰਹੀ ਹੈ। ਉਹ ਇਹ ਹੈ ਕਿ ਇਹਨਾਂ ਸਰਵੇਖਣਾਂ ਨੂੰ ਉਮਰ ਦੇ ਆਧਾਰ ਦੇ ਉੱਤੇ ਵੀ ਵੰਡ ਕੇ ਦੇਖਿਆ ਜਾਣਾ ਚਾਹੀਦਾ। ਇੱਕ ਤਾਂ ਸਰਵੇਖਣ ਦੇ ਵਿੱਚ ਮੋਟੇ ਤੌਰ ਦੇ ਉੱਤੇ ਇਹ ਕਹਿ ਦਿੱਤਾ ਜਾਂਦਾ ਕਿ ਵਨ ਨੇਸ਼ਨ ਪਾਰਟੀ ਦਾ ਪਹਿਲਾਂ ਦੇ ਨਾਲੋਂ ਆਧਾਰ ਵਧਿਆ, ਪਰ ਹੁਣ ਜਦੋਂ ਜੈਨਜ਼ੀ ਵੋਟਰਸ ਦੀ ਇੱਕ ਅਲੱਗ ਸਰਵੇਖਣ ਇਸੇ ਸਰਵੇਖਣ ਦੇ ਵਿੱਚੋਂ ਐਨਾਲਿਸਿਸ ਕਰਕੇ ਦੇਖੇ ਗਏ ਨੇ, ਜੈਨਜ਼ੀ ਯਾਨੀ ਕਿ ਉਹ ਜਿਹੜੇ 18 ਤੋਂ 29 ਸਾਲ ਦੇ ਦਰਮਿਆਨ ਨੇ, ਕੀ ਉਹ ਵੀ ਵਨ ਨੇਸ਼ਨ ਪਾਰਟੀ ਨੂੰ ਉਨੀ ਹੀ ਤਰਜੀਹ ਦਿੰਦੇ ਨੇ ਜਿੰਨੇ ਕਿ ਦੂਸਰੇ ਉਮਰ ਵਰਗ ਦੇ? ਜਵਾਬ ਹੈ ਨਹੀਂ, ਬਲਕਿ ਬਿਲਕੁਲ ਵੀ ਨਹੀਂ। ਲੇਬਰ ਨੂੰ ਫਿਰ ਵੀ ਜੈਨਜ਼ੀ ਜਿਹੜੇ ਨੇ ਉਹ 35% ਪਸੰਦ ਕਰਦੇ ਨੇ ਅਤੇ ਚਾਹੁੰਦੇ ਨੇ ਕਿ ਲੇਬਰ ਦੀ ਹੀ ਅਗਲੀ ਸਰਕਾਰ ਬਣੇ। 27% ਜੈਨਜ਼ੀ ਜਿਹੜੇ ਨੇ 18 ਤੋਂ 29 ਸਾਲ ਦੇ, ਉਹ ਚਾਹੁੰਦੇ ਨੇ ਕਿ ਗ੍ਰੀਨਸ ਪਾਰਟੀ ਦੀ ਸਰਕਾਰ ਬਣੇ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੂਸਰੀ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਗੱਠਜੋੜ ਨੂੰ ਵੀ ਹਮਾਇਤ ਨਹੀਂ ਦਿੱਤੀ ਗਈ। ਗੱਠਜੋੜ 18% ਦੇ ਉੱਤੇ ਹੈ ਅਤੇ ਜੈਨਜ਼ੀਜ਼ ਦੇ ਨਜ਼ਰ ਦੇ ਵਿੱਚ ਵਨ ਨੇਸ਼ਨ ਪਾਰਟੀ 10% ਦੇ ਉੱਤੇ ਹੈ। ਯਾਨੀ ਕਿ ਇਹਨਾਂ ਸਰਵੇਖਣਾਂ ਨੂੰ ਦੇਖਣ ਦਾ ਇੱਕ ਢੰਗ ਇਹ ਵੀ ਹੈ। ਹਾਂ, ਮਿਲੇਨੀਅਲਸ ਦੀ ਜੇ ਗੱਲ ਕਰੀਏ, ਉਹ ਲੋਕ ਜਿਨ੍ਹਾਂ ਦੀ ਉਮਰ ਅੱਜ ਕੱਲ੍ਹ 30 ਤੋਂ 45 ਸਾਲ ਦੇ ਦਰਮਿਆਨ ਦੱਸੀ ਜਾਂਦੀ ਹੈ, ਉਹਨਾਂ ਨੂੰ ਮਿਲੇਨੀਅਲਸ ਮੰਨਿਆ ਜਾਂਦਾ। ਇਹ ਲੋਕ ਜਿਹੜੇ ਨੇ ਇਹਨਾਂ ਦੇ ਵਿੱਚ ਜ਼ਾਹਰ ਜੀ ਗੱਲ ਹੈ ਕਿ ਵਨ ਨੇਸ਼ਨ ਨੂੰ 30% ਮਿਲੇਨੀਅਲਸ ਪਸੰਦ ਕਰਦੇ ਨੇ, ਲੇਬਰ ਨੂੰ 28% ਕਰਦੇ ਨੇ, ਔਰ ਇਹ ਵੀ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈ। ਗ੍ਰੀਨਸ ਨੂੰ 18% ਲੋਕ ਪਸੰਦ ਕਰਦੇ ਨੇ, ਇੱਥੇ ਜਾ ਕੇ ਜ਼ਿਆਦਾ ਵੱਡਾ ਫਰਕ ਆ ਜਾਂਦਾ ਅਤੇ ਗੱਠਜੋੜ ਤਾਂ 16% ਦੇ ਉੱਤੇ ਹੈ। ਯਾਨੀ ਕਿ ਜਿਹੜੀ ਪ੍ਰਮੁੱਖ ਵਿਰੋਧੀ ਧਿਰ ਹੈ ਉਹਨੂੰ ਜਿੰਨੇ ਲੋਕਾਂ ਨੂੰ ਪਸੰਦ ਕਰਨਾ ਚਾਹੀਦਾ ਸੀ ਉਹ ਵਨ ਨੇਸ਼ਨ ਤੋਂ ਅੱਧੇ ਲੋਕ ਹੀ ਉਸ ਨੂੰ ਪਸੰਦ ਕਰਦੇ ਨੇ। ਇਹ ਇੱਕ ਫਰਕ ਜ਼ਰੂਰ ਹੋ ਸਕਦਾ। ਇੱਕ ਦੂਸਰਾ ਡਿਵਾਈਡ ਜਿਹੜਾ ਉਹ ਹੈ ਐਜੂਕੇਸ਼ਨ ਨੂੰ ਲੈ ਕੇ, ਯਾਨੀ ਕਿ ਪੜ੍ਹਾਈ ਲਿਖਾਈ ਨੂੰ ਲੈ ਕੇ। ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਗ੍ਰੀਨਸ ਪਾਰਟੀ ਨੂੰ ਫਿਰ ਵੀ ਹਮਾਇਤ ਦੇ ਰਹੇ ਨੇ, ਜਦਕਿ ਦੂਸਰੀਆਂ ਮਾਈਨਰ ਪਾਰਟੀਜ਼ ਨੂੰ ਵੀ ਮੌਕਾ ਦੇਣ ਦੀ ਗੱਲ ਕੀਤੀ ਜਾਂਦੀ ਹੈ। ਪਰ ਜਦੋਂ ਤੁਹਾਨੂੰ ਟੀਵੀ ਚੈਨਲਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਸਕਾਈ ਨਿਊਜ਼ ਜਾਂ ਹੋਰ ਚੈਨਲਾਂ ਦੇ ਉੱਤੇ ਇਹ ਖਬਰ ਸੁਣਾਈ ਜਾਂਦੀ ਹੈ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਹੱਕ ਦੇ ਵਿੱਚ ਦੇਸ਼ ਉਮੜ ਆਇਆ, ਤਾਂ ਉਹ ਪੂਰੀ ਅਸਲੀਅਤ ਵੀ ਨਹੀਂ ਹੁੰਦੀ, ਕਿਉਂਕਿ ਕੁਝ 1,000-1,200 ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਕੀਤੇ ਗਏ ਉਹ ਸਰਵੇਖਣ ਨੇ। ਰੈੱਡ ਬ੍ਰਿਜ ਦਾ ਸਰਵੇਖਣ ਜਿਹੜਾ ਸੀ ਖਾਸ ਤੌਰ ਦੇ ਉੱਤੇ ਉਹ ਹੋਰ ਵੀ ਜ਼ਿਆਦਾ ਸਪਸ਼ਟ ਨਹੀਂ ਸੀ। ਰੈੱਡ ਬ੍ਰਿਜ ਨੇ ਤਾਂ ਫੈਡਰਲ ਸਰਕਾਰ ਦੇ 2026 ਦੇ ਬਜਟ ਨੂੰ ਲੈ ਕੇ ਇਹ ਸਵਾਲ ਪੁੱਛੇ ਸੀ ਕਿ ਕੀ ਜਿਹੜੇ ਲੋਕ ਨੇ ਉਹ ਸੰਤੁਸ਼ਟ ਨੇ ਲੇਬਰ ਪਾਰਟੀ ਤੋਂ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਦੇ ਵਿੱਚ ਕਟੌਤੀ, ਨੈਗੇਟਿਵ ਗੇਅਰਿੰਗ ਦੇ ਵਿੱਚ ਬਦਲਾਅ, ਕਿ ਇਹਨਾਂ ਤੋਂ ਖੁਸ਼ ਨੇ, ਇੰਟਰ ਜਨਰੇਸ਼ਨਲ ਜਿਹੜੀ ਇਨਕੁਇਟੀ ਹੈ ਹਾਊਸਿੰਗ ਦੇ ਵਿੱਚ ਉਸ ਦੇ ਬਦਲ ਤੋਂ ਖੁਸ਼ ਨੇ, ਤਾਂ ਉਸ ਦੇ ਜਵਾਬ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਆਪਣੇ ਜਵਾਬ ਦਿੱਤੇ ਸੀ, ਜਿਸ ਦੇ ਵਿੱਚ ਲੇਬਰ ਪਾਰਟੀ ਨੂੰ ਉਨੇ ਜ਼ਿਆਦਾ ਲੋਕ ਪਸੰਦ ਨਹੀਂ ਕਰਦੇ। ਹਾਂ, ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹਾਲੇ ਸਿਰਫ ਐਂਥਨੀ ਐਲਬਨੀਜ਼ ਨੂੰ ਹੀ ਅਪਣਾਇਆ ਗਿਆ, ਨਾ ਤਾਂ ਐਂਗਸ ਟੇਲਰ ਅਤੇ ਨਾ ਹੀ ਪੌਲਿਨ ਹੈਨਸਨ। ਇਸ ਕਰਕੇ ਕਿਹਾ ਨਹੀਂ ਜਾ ਸਕਦਾ ਕਿ ਦੋਹਾਂ ਦੇ ਵਿੱਚੋਂ ਬਿਹਤਰ ਕੌਣ ਹੋਏਗਾ, ਇਹ ਸਿਰਫ ਕੁਝ ਕਿਆਸ ਰਾਈਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਦੀ ਉੱਥੇ ਗੱਲ ਜ਼ਰੂਰ ਹੋਏਗੀ ਜਦੋਂ ਇਹ ਕਹਿ ਦਿੱਤਾ ਜਾਂਦਾ ਕਿ ਉਹਨਾਂ ਨੇ ਆਪਣੀ ਤਨਖਾਹ ਵਧਾਈ। ਆਪ ਨਹੀਂ ਵਧਾਈ, ਉਹ ਜ਼ਾਹਰ ਜੀ ਗੱਲ ਹੈ ਕਿ ਇੱਕ ਰੈਮਨਰੇਸ਼ਨ ਟ੍ਰਿਬਿਊਨਲ ਹੁੰਦਾ, ਉਹਨਾਂ ਦੀ ਤਰਫ ਤੋਂ ਵਧਾਈ ਜਾਂਦੀ ਹੈ, ਪਰ ਪ੍ਰਧਾਨ ਮੰਤਰੀ ਦੀ ਤਨਖਾਹ ਹੁਣ $6,00,000 ਨੂੰ ਸਾਲਾਨਾ ਟੱਪ ਗਈ ਹੈ। ਇਸ ਦੇ ਉੱਤੇ ਸਵਾਲ ਖੜ੍ਹੇ ਹੋਏ ਨੇ। 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹ 5,64,000 ਕਮਾਉਂਦੇ ਸੀ, ਹੁਣ 6,22,000 ਕਮਾਉਣਗੇ। ਯਾਨੀ ਕਿ ਇੰਨੇ ਕੁ ਸਾਲਾਂ ਦੇ ਵਿੱਚ, 2022 ਤੋਂ 2026 ਤੱਕ ਦੀ ਜੇ ਨਾ 4 ਸਾਲਾਂ ਦੀ ਗੱਲ ਕਰੀਏ, ਤਾਂ ਉਹਨਾਂ ਦੀ ਤਨਖਾਹ ਦੇ ਵਿੱਚ ਤਾਂ ਇੱਕ ਚੰਗਾ ਇਜ਼ਾਫਾ ਹੋ ਗਿਆ $50,000-$60,000 ਦਾ। ਪਰ ਇਸ ਦਰਮਿਆਨ ਕੀ ਤੁਹਾਡੀ ਤਨਖਾਹ ਦੇ ਵਿੱਚ ਵੀ ਇੰਨਾ ਹੀ ਇਜ਼ਾਫਾ ਹੋਇਆ? ਹਾਂ, ਖਰਚਿਆਂ ਦੇ ਵਿੱਚ ਤੁਹਾਡੇ ਜ਼ਰੂਰ ਇਜ਼ਾਫਾ ਹੋ ਗਿਆ ਹੋ ਸਕਦਾ। 2022 ਦੇ ਮੁਕਾਬਲੇ 2026 'ਚ ਬਿਜਲੀ ਦੇ ਬਿੱਲ ਸਾਲਾਨਾ $2,000-2,500 ਹੋਰ ਵੱਧ ਗਏ ਨੇ, ਮੋਰਗੇਜ ਰੀਪੇਮੈਂਟਸ ਵੱਧ ਗਈਆਂ ਨੇ, ਕਿਹੜੇ ਖਰਚੇ ਵਧੇ ਨੇ, ਕਿਹੜੇ ਘਟੇ ਨੇ, ਇਸ ਨੂੰ ਲੈ ਕੇ ਵੀ ਇੱਕ ਅੰਕੜਾ ਸਾਹਮਣੇ ਆਇਆ। ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਖਬਰ 'ਚ ਦੱਸਿਆ ਗਿਆ ਕਿ ਜਿਹੜੇ ਐਵਰੇਜ ਹੋਮ ਲੋਨ ਨੇ $7,00,000-$7,50,000 ਤੱਕ ਦੇ, ਉਹਨਾਂ ਦੇ ਉੱਤੇ ਮੰਥਲੀ ਪੇਮੈਂਟਸ ਜਿਹੜੀਆਂ ਨੇ ਪਹਿਲਾਂ $2700 ਦੀਆਂ ਸੀ, ਉਹ ਹੁਣ $3900 ਦੀਆਂ ਹੋ ਗਈਆਂ, ਯਾਨੀ 22% ਦਾ ਇਜ਼ਾਫਾ ਹੋਇਆ। ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜੇ 2022 'ਚ ਸਾਲਾਨਾ $1300 ਆ ਰਹੇ ਸੀ, ਉਹ ਸਾਲਾਨਾ ਹੁਣ $1900 ਤੱਕ ਆ ਰਹੇ ਨੇ, 41% ਦਾ ਇਜ਼ਾਫਾ ਹੋਇਆ। ਫਿਰ ਮੰਥਲੀ ਜਿਹੜੀਆਂ ਮੋਰਗੇਜ ਰੀਪੇਮੈਂਟ ਸੀਗੀਆਂ 2022 'ਚ 2700 ਅਤੇ ਹੁਣ 3900, ਯਾਨੀ 44% ਦਾ ਇਜ਼ਾਫਾ। ਜਿਹੜੀਆਂ ਘਰਾਂ ਦੀਆਂ ਕੀਮਤਾਂ ਨੇ, ਔਸਤਨ 2022 'ਚ 7,97,000 ਦਾ ਘਰ ਆਸਟ੍ਰੇਲੀਆ 'ਚ ਆ ਜਾਂਦਾ ਸੀ, ਹੁਣ 1 ਮਿਲੀਅਨ ਤੋਂ ਉੱਪਰ ਦਾ ਘਰ ਆਉਂਦਾ ਆਸਟ੍ਰੇਲੀਆ 'ਚ। ਯੂਨਿਟ ਦੀਆਂ ਕੀਮਤਾਂ 'ਚ ਵਾਧਾ ਹੋਇਆ, ਪਹਿਲਾਂ $600,000 ਦਾ ਇੱਕ ਯੂਨਿਟ ਸੀ 2022 'ਚ, ਹੁਣ 26 'ਚ 7,41,000 ਤੱਕ ਦਾ। ਫਿਰ ਦੁੱਧ ਦੀਆਂ ਕੀਮਤਾਂ 'ਚ 24% ਇਜ਼ਾਫਾ, ਬ੍ਰੈਡ ਦੀ ਕੀਮਤਾਂ 'ਚ 22% ਇਜ਼ਾਫਾ, ਅਤੇ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ 'ਚ 9-10% ਇਜ਼ਾਫਾ। ਅਜਿਹੇ ਦੇ ਵਿੱਚ ਇਹ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਤਾਂ ਆਪਣੀ ਤਨਖਾਹ ਵਧਾ ਲਈ, ਪਰ ਕੀ ਤੁਹਾਡੀ ਵੀ ਇੰਨੀ ਕੁ ਤਨਖਾਹ ਵਧੀ ਹੈ ਕਿ 2022 ਦੇ ਮੁਕਾਬਲੇ ਤੁਸੀਂ 26 ਦੇ ਵਿੱਚ ਥੋੜ੍ਹਾ ਸੌਖੇ ਹੋਏ ਹੋ ਸਕੋ? ਖੈਰ, ਓਨੀ ਨਹੀਂ ਵਧੀ ਹੋਏਗੀ, ਤੁਹਾਡੀ ਤਨਖਾਹ ਜੇ ਸਾਲਾਨਾ 60,000, 70,000, 80,000, ਲੱਖ, 1.5 ਲੱਖ, $2,00,000 ਹੈ ਤਾਂ ਠੀਕ ਹੈ। ਅਗਲੀ ਹੁਣ ਖਬਰ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹਦੇ ਲਈ ਸ਼ਾਇਦ ਤੁਸੀਂ ਗਿਣਤੀ ਵੀ ਭੁੱਲ ਜਾਵੋ। ਖਬਰ ਆਸਟ੍ਰੇਲੀਆ ਦੇ ਵਿੱਚ ਬਿਲੇਨੇਅਰਸ ਦੇ ਨਾਲ ਜੁੜੀ ਹੋਈ ਹੈ। ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਮਿਲੇਨੇਅਰਸ ਦੀ ਧਰਤੀ ਹੈ, ਯਾਨੀ ਕਿ ਇੱਥੇ ਲੱਖਪਤੀ ਤਾਂ ਬਹੁਤ ਨੇ, ਪਰ ਕਰੋੜਪਤੀਆਂ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਬੜੇ ਹੈਰਾਨਜਨਕ ਤਰੀਕੇ ਦੇ ਨਾਲ ਵਧੀ ਹੈ, ਔਰ ਕਰੋੜਪਤੀਆਂ ਦੀ ਜਾਇਦਾਦ ਵੀ ਵਧੀ ਹੈ। 17 ਕਰੋੜਪਤੀ ਹੋਰ ਵਧੇ ਨੇ, ਜਾਂ ਬਿਲੇਨੇਅਰਸ ਕਹਿ ਲਈਏ, ਬਲਕਿ ਅਰਬਪਤੀ ਉਹ ਹੋ ਗਏ। ਉਹ 178 ਬਿਲੇਨੇਅਰਸ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਨੇ, ਔਰ ਉਹਨਾਂ ਦੀ ਕੁੱਲ ਜਾਇਦਾਦ ਜੇ ਰਲਾ ਲਈਏ ਆਪਸ ਦੇ ਵਿੱਚ, ਇਹਨਾਂ 178 ਅਮੀਰ ਤਰੀਨ ਸ਼ਾਹੀ ਅਮੀਰ ਲੋਕਾਂ ਦੀ, ਤਾਂ $686 ਬਿਲੀਅਨ ਬਣਦੀ ਹੈ। ਆਕਸਫੈਮ ਦੀ ਤਰਫ ਤੋਂ ਇਹ ਸਰਵੇਖਣ ਸਾਹਮਣੇ ਆਇਆ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਬਿਲੇਨੇਅਰਸ ਦੀ ਆਮਦਨ 'ਚ ਪਿਛਲੇ 1 ਸਾਲ ਦੇ ਅੰਦਰ $25 ਬਿਲੀਅਨ ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ, ਯਾਨੀ ਕਿ ਹਰ 1 ਮਿੰਟ ਦੇ ਵਿੱਚ ₹50,000 ਵਧੇਰੇ ਕਮਾ ਰਹੇ ਨੇ ਆਸਟ੍ਰੇਲੀਆ ਦੇ ਬਿਲੇਨੇਅਰਸ। ਅਜਿਹੇ ਦੇ ਵਿੱਚ ਐਂਟੀ ਪਾਵਰਟੀ ਔਰਗਨਾਈਜੇਸ਼ਨਸ ਦੀ ਤਰਫ ਤੋਂ ਵੀ ਡੇਟਾ ਇਕੱਠੇ ਕੀਤੇ ਗਏ ਨੇ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਦਾਹਰਣ ਇੱਕ ਦਿੱਤੀ ਜਾਂਦੀ ਹੈ ਕਿ ਦੇਸ਼ ਦੇ ਸਭ ਤੋਂ ਨਿਮਨ ਦਰਜੇ ਦੇ ਜਿਹੜੇ ਲੋਕ ਨੇ, ਅਮੀਰ ਤਾਂ ਨਹੀਂ ਕਹਿ ਸਕਦੇ, ਗਰੀਬ ਲੋਕ ਜਾਂ ਹੇਠਲੇ ਜਿਹੜੇ ਬੋਟਮ ਹਾਊਸਿਸ ਨੇ, 30 ਲੱਖ ਘਰਾਂ ਦੀ ਕੁੱਲ ਆਮਦਨ ਆਪਸ 'ਚ ਰਲਾ ਦਈਏ ਤਾਂ ਆਸਟ੍ਰੇਲੀਆ ਦੇ 20 ਟੌਪ ਰਿਚੈਸਟ ਜਿਹੜੇ ਲੋਕ ਨੇ ਉਹਨਾਂ ਦੇ ਬਰਾਬਰ ਵੀ ਫਿਰ ਵੀ ਉਹ ਨਹੀਂ ਪਹੁੰਚ ਪਾਉਂਦੀ। ਆਕਸਫੈਮ ਆਸਟ੍ਰੇਲੀਆ ਨੇ ਦਾਅਵਾ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਪਾੜਾ ਬਹੁਤ ਜ਼ਿਆਦਾ ਸੀ ਅਮੀਰ ਅਤੇ ਗਰੀਬ ਦੇ ਦਰਮਿਆਨ, ਹੁਣ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ। ਦੂਜੇ ਪਾਸੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੀ ਤਰਫ ਤੋਂ ਟੈਕਸ ਚੇਂਜ ਜਿਹੜੇ ਨੇ ਉਹ ਅਮੀਰਾਂ ਤੋਂ ਹੀ ਟੈਕਸ ਵਸੂਲਣ ਦੇ ਨਾਂ ਦੇ ਉੱਤੇ ਨੇ, ਜਦਕਿ ਇਹ ਗੱਲ 1 ਵਾਰ ਨਹੀਂ ਬਲਕਿ 2 ਵਾਰ ਹੋ ਚੁੱਕੀ ਹੈ ਕਿ ਬਿਲੇਨਰਸ ਤੋਂ ਐਸਾ ਟੈਕਸ ਵਸੂਲਿਆ ਜਾਣਾ ਚਾਹੀਦਾ ਕਿ ਹੇਠਲੀ ਜਿਹੜੀ ਸਲੈਬ ਹੈ, ਜਿਹੜੀ ਹੇਠਲੀ ਆਮਦਨੀ ਵਾਲੇ ਲੋਕ ਨੇ, ਉਹਨਾਂ ਤੱਕ ਇਸ ਦੇ ਮਾੜੇ ਪ੍ਰਭਾਵ ਨਾ ਪੈਣ ਅਤੇ ਇੱਕ ਪੈਸੇ ਦੀ ਕਾਣੀ ਵੰਡ ਵੀ ਨਾ ਹੋਵੇ। ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਇਕਸਰਤਾ ਹੈ ਜਾਂ ਬਰਾਬਰਤਾ ਹੈ, ਜਿਸ ਦੇ ਕਰਕੇ ਆਸਟ੍ਰੇਲੀਆ ਨੂੰ ਜਾਣਿਆ ਜਾਂਦਾ, ਉਹ ਬਣੀ ਰਹੇ। ਖੈਰ, ਪੈਸੇ ਜ਼ਿਆਦਾ ਕਮਾਉਣੇ ਨੇ ਤਾਂ ਨੌਜਵਾਨ ਉਹ ਪਹਿਲਾਂ ਪੜ੍ਹਾਈ ਲਿਖਾਈ ਕਰ ਲਵੋ, ਕਿਉਂਕਿ ਉਹਦੇ ਨਾਲ ਫਿਰ ਵਧੀਆ ਪੈਸੇ ਕਮਾਉਣ ਦੇ ਵਧੀਆ ਮੌਕੇ ਬਣ ਜਾਂਦੇ ਨੇ। ਵਧੀਆ ਪੜ੍ਹਾਈ ਕਿੱਥੋਂ ਕਰ ਸਕਦੇ ਹੋ, ਇਹ ਤੁਹਾਨੂੰ ਅਸੀਂ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੱਸਦੇ ਚੱਲਦੇ ਹਾਂ। UNSW ਦੇਸ਼ ਦੀ ਸਭ ਤੋਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਦੱਸੀ ਗਈ ਹੈ, ਇੱਕ ਨਵਾਂ ਸਰਵੇਖਣ, ਇੱਕ ਨਵਾਂ ਆਸਟ੍ਰੇਲੀਆ ਦੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਨੇ ਉਹਨਾਂ ਨੂੰ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਵਿੱਚ ਕਿਹੜਾ ਸਥਾਨ ਮਿਲਿਆ, ਉਹ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ। ਸਿਡਨੀ ਦੀ ਜਿਹੜੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਹੈ, ਇਹਨੂੰ 52ਵਾਂ ਸਥਾਨ ਦੁਨੀਆ ਦੀਆਂ ਟੌਪ 100 ਯੂਨੀਵਰਸਿਟੀਜ਼ ਦੇ ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ 4 ਹੀ ਐਸੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਟੌਪ 100 ਦੇ ਵਿੱਚ ਆਪਣੀ ਥਾਂ ਬਣਾ ਸਕੀਆਂ ਨੇ। ਇੱਕ ਤਾਂ UNSW ਜਿਹੜੀ 52ਵੇਂ ਨੰਬਰ 'ਤੇ ਹੈ, ਉਸ ਤੋਂ ਬਾਅਦ ਯੂਨੀਵਰਸਿਟੀ ਆਫ ਮੈਲਬਰਨ ਇਹ ਗਲੋਬਲ ਰੈਂਕਿੰਗ 'ਚ 64ਵੇਂ ਨੰਬਰ ਦੇ ਉੱਤੇ ਆਉਂਦੀ ਹੈ। ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਦੀ ਦੂਸਰੀ ਬਿਹਤਰੀਨ। ਤੀਸਰੇ ਨੰਬਰ ਦੇ ਉੱਤੇ ANU ਯਾਨੀ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਇਹ ਟੌਪ 100 ਰੈਂਕਿੰਗ 'ਚ 93ਵੇਂ ਨੰਬਰ ਦੇ ਉੱਤੇ ਆਉਂਦੀ ਹੈ, ਅਤੇ ਸਿਡਨੀ ਯੂਨੀਵਰਸਿਟੀ ਆਫ ਸਿਡਨੀ ਜਿਹੜੀ ਹੈ ਉਹ 94ਵੇਂ ਨੰਬਰ ਦੇ ਉੱਤੇ ਹੈ ਟੌਪ 100 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ। ਯਾਨੀ ਕਿ ਇਹ 4 ਇਹੋ ਜਿਹੇ ਸਿੱਖਿਆ ਅਦਾਰੇ ਨੇ ਜਿਹੜੇ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚ ਆਪਣਾ ਮੁਕਾਮ ਰੱਖਦੇ ਨੇ। ਨਿਊ ਸਾਊਥ ਵੇਲਸ ਦੇ ਵਿੱਚ ਟੌਪ 500 ਦੇ ਵਿੱਚੋਂ 7 ਯੂਨੀਵਰਸਿਟੀਜ਼ ਨੇ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਵੀ ਖਾਸ ਚੇਂਜ ਨਹੀਂ ਹੋਇਆ। UTS ਦੇ ਵਿੱਚ ਥੋੜ੍ਹੀ ਇੰਪਰੂਵਮੈਂਟ ਜ਼ਰੂਰ ਦਿਖੀ ਹੈ। UTS ਪਿਛਲੇ ਸਾਲ 314ਵੇਂ ਰੈਂਕ 'ਤੇ ਸੀ, ਇਸ ਵਾਰ 308ਵੇਂ 'ਤੇ ਹੈ। ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਪਹਿਲਾਂ ਜਿਹੜੀ ਉਹ ਟੌਪ 100 ਦੇ ਵਿੱਚ 900, ਟੌਪ 900 ਦੇ ਵਿੱਚ ਆ ਗਈ ਹੈ। ਮੈਕਵੈਰੀ ਯੂਨੀਵਰਸਿਟੀ ਵੀ ਪਿਛਲੇ ਸਾਲ 344ਵੇਂ ਰੈਂਕ ਦੇ ਉੱਤੇ ਸੀ, ਦੁਨੀਆ ਦੀਆਂ ਟੌਪ 500 ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਸੀ, ਅਤੇ ਹੁਣ ਇਸ ਸਾਲ 341ਵੇਂ 'ਤੇ ਆ ਗਈ ਹੈ। ਯੂਨੀਵਰਸਿਟੀ ਆਫ ਵੋਲੰਗੋਂਗ, ਯੂਨੀਵਰਸਿਟੀ ਆਫ ਨਿਊਕਾਸਲ, ਯੂਨੀਵਰਸਿਟੀ ਆਫ ਵੈਸਟਰਨ ਸਿਡਨੀ, ਇਹਨਾਂ ਸਥਾਨ ਕੁਝ ਯੂਨੀਵਰਸਿਟੀਜ਼ ਦੇ ਸਥਾਨ ਜਿਹੜੇ ਨੇ ਉਹ ਥੋੜ੍ਹੇ ਖਿਸਕੇ ਨੇ। ਆਸਟ੍ਰੇਲੀਆ ਦੇ ਜਿਹੜੇ ਬਿਹਤਰੀਨ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਰੈਂਕਿੰਗ ਜਿਹੜੀ ਇੰਪਰੂਵ ਹੋਈ ਹੈ। ਉਦਾਹਰਣ ਦੇ ਤੌਰ ਦੇ ਉੱਤੇ ਹਾਰਵਰਡ ਯੂਨੀਵਰਸਿਟੀ, ਮੈਸਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ, ਸਟੈਨਫੋਰਡ ਯੂਨੀਵਰਸਿਟੀ, ਇਹ ਜਿਹੜੇ ਅਦਾਰੇ ਨੇ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਅਨ ਐਜੂਕੇਸ਼ਨਲ ਇੰਸਟੀਚਿਊਟ ਕਿੱਥੇ ਖੜ੍ਹਦੇ ਨੇ, ਇਹ ਇੱਕ ਬਹੁਤ ਵੱਡਾ ਸਵਾਲ ਹਾਲੇ ਵੀ ਬਣਿਆ ਹੋਇਆ ਹੈ। ਪਰਥ ਦੇ ਵਿੱਚ ਸ਼ਾਇਦ ਪਿਛਲੇ ਇੱਕ ਦਹਾਕੇ ਦੀਆਂ ਸਭ ਤੋਂ ਤੇਜ਼ ਔਰ ਖਤਰਨਾਕ ਹਵਾਵਾਂ ਤੁਸੀਂ ਦੇਖੀਆਂ ਹੋਣ, ਜੇਕਰ ਤੁਸੀਂ ਪਰਥ 'ਚ ਰਹਿ ਰਹੇ ਹੋ। ਅਤੇ ਹੁਣ ਸਾਊਥ ਆਸਟ੍ਰੇਲੀਆ ਨੂੰ ਵੀ ਡਰ ਪਿਆ ਹੋਇਆ ਕਿ ਜੇ ਵੈਸਟਰਨ ਆਸਟ੍ਰੇਲੀਆ 'ਚ ਐਸਾ ਮੌਸਮ ਬਣਿਆ ਤਾਂ ਸਾਊਥ ਆਸਟ੍ਰੇਲੀਆ ਤੱਕ ਆਉਂਦਿਆਂ ਆਉਂਦਿਆਂ ਉਹ ਕਿੰਨਾ ਕੁ ਨੁਕਸਾਨ ਕਰੇਗਾ। ਦੱਸ ਦਈਏ ਕਿ ਤੇਜ਼ ਹਵਾਵਾਂ ਨੇ ਘਰਾਂ ਦੀਆਂ ਛੱਤਾਂ ਤੱਕ ਉਡਾ ਦਿੱਤੀਆਂ, ਦਰਖਤ ਟੁੱਟ ਕੇ ਸੜਕਾਂ 'ਤੇ ਡਿੱਗ ਪਏ, ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ। ਹੁਣ ਤੇਜ਼ ਬਾਰਿਸ਼ਾਂ ਨੇ ਕਈ ਥਾਵਾਂ ਦੇ ਉੱਤੇ ਪਾਣੀ ਜਮ੍ਹਾਂ ਕਰ ਦਿੱਤਾ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ। ਇਸੇ ਦੇ ਨਾਲ 113 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਉਹ ਪਰਥ ਮੈਟਰੋ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ। ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਐਕਸਟ੍ਰੀਮ ਵੈਦਰ ਨੇ ਪਰਥ ਵੈਸਟਰਨ ਆਸਟ੍ਰੇਲੀਆ ਦੇ ਕਈ ਇਲਾਕਿਆਂ ਦੇ ਵਿੱਚ ਬੜਾ ਨੁਕਸਾਨ ਕੀਤਾ। ਪਰਥ ਤੋਂ ਕਲਗੁਰਲੀ ਦੀਆਂ ਫਲਾਈਟਸ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ। ਸਾਊਥ ਆਸਟ੍ਰੇਲੀਆ ਹਾਲ ਫਿਲਹਾਲ ਤਿਆਰੀ ਕਰ ਰਿਹਾ, ਧੂੜ ਭਰੀਆਂ ਹਨੇਰੀਆਂ ਦੇ ਨਾਲ ਸ਼ੁਰੂਆਤ ਹੋ ਸਕਦੀ ਹੈ। 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਵਗਣਗੀਆਂ, ਔਰ ਜਿਵੇਂ ਵੈਸਟਰਨ ਆਸਟ੍ਰੇਲੀਆ 'ਚ ਕਈ ਘਰਾਂ ਦੀ ਬਿਜਲੀ ਚਲੀ ਗਈ ਸੀ, ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਸ਼ੁਰੂਆਤ ਕੁਝ ਇਸੇ ਤਰੀਕੇ ਦੇ ਨਾਲ ਇਸ ਸਰਦੀ ਦੇ ਮੌਸਮ ਦੀ ਹੋਈ ਹੈ। ਐਡੀਲੈਡ ਦੇ ਕਈ ਇਲਾਕਿਆਂ ਦੇ ਵਿੱਚ ਫਿਲਹਾਲ ਸਵੀਅਰ ਵੈਦਰ ਦੀਆਂ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਇੱਕ ਸਟੇਡੀਅਮ ਜਿਹੜਾ ਹਲੇ ਬਣਿਆ ਵੀ ਨਹੀਂ ਹੈ, ਬਣਨ ਤੋਂ ਪਹਿਲਾਂ ਹੀ ਵਿਵਾਦ ਇਹਦੇ ਸ਼ੁਰੂ ਹੋ ਚੁੱਕੇ ਨੇ। ਬ੍ਰਿਸਬੇਨ ਦੇ ਵਿੱਚ ਓਲੰਪਿਕ ਸਟੇਡੀਅਮ ਦੇ ਨਿਰਮਾਣ ਦੇ ਲਈ ਸੋਮਵਾਰ ਦੇ ਦਿਨ ਪ੍ਰਦਰਸ਼ਨਕਾਰੀ ਇੱਕ ਵਾਰ ਜਿਹੜੇ ਪੁਲਿਸ ਦੇ ਨਾਲ ਭਿੜਦੇ ਦਿਖਾਈ ਦਿੱਤੇ। ਉਸ ਤੋਂ ਬਾਅਦ ਸ਼ਾਮ ਹੁੰਦਿਆਂ ਹੁੰਦਿਆਂ ਤੱਕ ਇਹ ਖਬਰ ਸਾਹਮਣੇ ਆਈ ਕਿ ਜਿਹੜੇ ਐਬਰੀਜਨਲ ਭਾਈਚਾਰੇ ਦੇ ਇਹ ਲੋਕ ਨੇ, ਟ੍ਰੈਡੀਸ਼ਨਲ ਓਨਰਸ ਜਿਨ੍ਹਾਂ ਨੂੰ ਕਿਹਾ ਜਾਂਦਾ, ਹੁਣ ਇਹ ਮੌਨ ਯਾਨੀ ਕਿ ਇੱਕ ਤਰੀਕੇ ਦੇ ਨਾਲ ਸੋਗ ਮਨਾਉਣਗੇ ਕਿ ਇੰਨੀ ਬਿਹਤਰੀਨ ਜਾਂ ਕੁਦਰਤ ਦੀ ਉਹ ਥਾਂ, ਕਿਉਂਕਿ ਆਮ ਤੌਰ ਦੇ ਉੱਤੇ ਐਬਰੀਜਨਲ ਭਾਈਚਾਰੇ ਦੀ ਤਰਫ ਤੋਂ ਕੁਦਰਤ ਅਤੇ ਜਿਹੜੀਆਂ ਨੇਚਰ ਦੀਆਂ ਅਲਾਮਤਾਂ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਪੂਜਿਆ ਜਾਂਦਾ। ਅਜਿਹੇ ਦੇ ਵਿੱਚ IOC ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ, ਉਹਨੇ ਦਖਲ ਅੰਦਾਜ਼ੀ ਕੀਤੀ ਸੀ ਕਿ ਐਬਰੀਜਨਲ ਭਾਈਚਾਰੇ ਦੇ ਲਈ ਇਹ ਸਾਈਟ ਜਿਵੇਂ ਦੀ ਮਰਜ਼ੀ ਹੋਵੇ, ਪਰ ਕੀ 2032 'ਚ ਬ੍ਰਿਸਬੇਨ ਓਲੰਪਿਕ ਖੇਡਾਂ ਕਰਵਾਉਣੀਆਂ ਵੀ ਚਾਹੁੰਦਾ ਕਿ ਨਹੀਂ? ਜੇ ਚਾਹੁੰਦਾ ਤਾਂ ਜਿਹੜੇ ਸਟੇਡੀਅਮ ਦੇ ਬਾਰੇ ਬਿਡਿੰਗ ਕੀਤੀ ਗਈ ਸੀ ਉਹ ਸਟੇਡੀਅਮ ਹਾਲੇ ਹੈ ਕਿੱਥੇ? ਹਾਲਾਂਕਿ ਉੱਧਰ ਗਾਬਾ ਵੀ ਢਾ ਦਿੱਤਾ ਗਿਆ, ਗਾਬਾ ਯਾਨੀ ਕਿ ਬ੍ਰਿਸਬੇਨ ਦਾ ਕ੍ਰਿਕਟ ਗਰਾਊਂਡ, ਇਸ ਦੇ ਉੱਤੇ ਵੀ ਵੱਡਾ ਖਰਚ ਕਰਕੇ ਇੱਥੇ ਸਟੇਡੀਅਮ ਤਿਆਰ ਕੀਤਾ ਜਾਣਾ। ਸੋਕੇਰੂਜ਼ ਯਾਨੀ ਕਿ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਵਿਸ਼ਵ ਕੱਪ 2026 ਦੇ ਵਾਸਤੇ ਤਿਆਰ ਹੋ ਚੁੱਕੀ ਹੈ। 26 ਜਿਹੜੇ ਆਸਟ੍ਰੇਲੀਅਨ ਪੁਰਸ਼ ਨੇ ਸੋਕੇਰੂਜ਼ ਦੀ ਟੀਮ ਦੇ ਵਿੱਚ, ਜਿਨ੍ਹਾਂ 'ਚੋਂ ਇੱਕ 25 ਸਾਲ ਦਾ ਅਨਕੈਪਡ ਸਟ੍ਰਾਈਕਰ ਟੈਰੇਯੈਂਗੀ ਵੀ ਮੌਜੂਦ ਹੈ, ਅਤੇ ਇਹ ਆਪਣੇ ਵਿਸ਼ਵ ਕੱਪ ਦੇ ਲਈ ਤਿਆਰੀਆਂ ਕਰ ਚੁੱਕੇ ਨੇ। ਹਾਲਾਂਕਿ ਕਪਤਾਨ ਮੈਟਰਿਆਨ ਅਤੇ ਸਾਬਕ ਜਾਂ ਇੱਕ ਜਿਹੜੇ ਸੀਨੀਅਰ ਖਿਡਾਰੀ ਨੇ ਮੈਥਿਊ ਲੈਕੀ, ਇਹ ਆਪਣਾ ਚੌਥਾ ਵਿਸ਼ਵ ਕੱਪ ਖੇਡਣਗੇ। ਪਰ ਖਾਸ ਗੱਲ ਇਹ ਹੈ ਕਿ ਇਸ ਫੀਫਾ ਵਿਸ਼ਵ ਕੱਪ ਦੇ ਵਿੱਚ ਸੋਕੇਰੂਜ਼ ਦੀ ਯਾਨੀ ਆਸਟ੍ਰੇਲੀਅਨ ਮਰਦਾਂ ਦੀ ਜਿਹੜੀ ਟੀਮ ਚੁਣੀ ਗਈ ਹੈ ਉਹ 'ਚੋਂ 17 ਖਿਡਾਰੀ ਆਪਣਾ ਡੈਬਿਊ ਕਰ ਰਹੇ ਨੇ ਫੀਫਾ ਦੀ ਤਰਫ ਤੋਂ। ਹਾਲਾਂਕਿ 17 ਨੇ ਖੇਡਣਾ ਨਹੀਂ ਹੁੰਦਾ, ਖੇਡਣਾ ਤਾਂ 11 ਨਹੀਂ, ਪਰ ਫੀਫਾ ਦੀ ਤਰਫ ਤੋਂ 23 ਤੋਂ 26 ਖਿਡਾਰੀਆਂ ਦੀ ਲਿਸਟ ਮੰਗੀ ਜਾਂਦੀ ਹੁੰਦੀ ਹੈ। ਆਸਟ੍ਰੇਲੀਆ ਨੇ ਆਪਣੇ 26 ਹੀ ਖਿਡਾਰੀਆਂ ਦੀ ਲਿਸਟ ਜਾਰੀ ਵੀ ਕਰ ਦਿੱਤੀ ਹੈ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ 11 ਜੂਨ ਤੋਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਰਲ ਕੇ ਆਯੋਜਿਤ ਕਰ ਰਹੇ ਨੇ, ਔਰ ਆਸਟ੍ਰੇਲੀਆ ਦੇ ਮੈਚਾਂ ਦਾ ਬਿਓਰਾ ਕਦੋਂ ਕਿਹੜਾ ਮੈਚ ਕਿੱਥੇ ਹੋਣਾ ਅਤੇ ਇਸ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਹੋਰ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਬਹਿਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ
0: ਜੀ। ਬਿਲਕੁਲ ਧੰਨਵਾਦ ਗੌਤਮ ਜੀ, ਜੇਕਰ ਆਪਾਂ ਇਸੇ ਖਬਰ ਨੂੰ ਆਪਾਂ ਅੱਗੇ ਤੋਰੀਏ ਤਾਂ ਫੀਫਾ ਦਾ ਜਿਹੜਾ ਗਰੁੱਪ ਬਣਾਏ ਗਏ ਨੇ ਉਹਦੇ ਉੱਤੇ ਇੱਕ ਝਾਤ ਤੁਹਾਡੀ ਮਰਵਾ ਦਿੰਦੇ ਹਾਂ, ਕਿੱਥੇ ਕਿੱਥੇ ਤੁਸੀਂ ਕਿੱਦਾਂ ਮੈਚ ਵੇਖ ਸਕਦੇ ਹੋ। ਜੇਕਰ ਤੁਸੀਂ ਸੋਕਰ ਪ੍ਰੇਮੀ ਹੋ ਤਾਂ ਹੁਣ ਤੱਕ ਤੁਹਾਨੂੰ ਪਤਾ ਹੋਊਗਾ, ਜੇ ਨਹੀਂ ਤਾਂ ਉਹ ਇੱਕ ਮੋਟੀ ਝਾਤ ਮਾਰਦੇ। ਆਸਟ੍ਰੇਲੀਆ ਦੇ ਪਹਿਲੇ ਮੈਚ ਦੀ ਗੱਲ ਤੋਂ ਸ਼ੁਰੂਆਤ ਕਰਦੇ ਹਾਂ। ਆਸਟ੍ਰੇਲੀਆ ਦੀ ਫੁੱਟਬਾਲ ਟੀਮ 2026 ਦਾ ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਤੁਰਕੀ ਦੇ ਖਿਲਾਫ਼ ਖੇਡੂਗੀ, ਹੁਣ ਜਿਹਨੂੰ ਤੁਰਕੀ ਇਹ ਕਹਿ ਦਿੰਦੇ ਆ। ਐਤਵਾਰ ਦਾ ਦਿਨ ਹੋਊਗਾ 14 ਜੂਨ, ਯਾਨੀ ਕਿ ਥੋੜ੍ਹੇ ਦਿਨ ਬਚੇ ਨੇ, ਅਤੇ ਆਸਟ੍ਰੇਲੀਆ ਸਮੇਂ ਦੇ ਅਨੁਸਾਰ ਇਹ ਮੈਚ 2 ਵਜੇ ਖੇਡਿਆ ਜਾਊਗਾ। ਸੋ ਇਸ ਟਾਈਮ ਉੱਤੇ ਜੋ ਆਈ ਸਮਾਂ ਸਾਰਣੀ ਉਹਦੇ ਮੁਤਾਬਕ ਇਹ ਵੈਨਕੂਵਰ ਦੇ ਵਿੱਚ ਮੈਚ ਖੇਡਿਆ ਜਾਣਾ। ਸੋ ਗਰੁੱਪ ਡੀ ਦੇ ਵਿੱਚ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ, ਗਰੁੱਪ ਡੀ ਦੇ ਵਿੱਚ ਇਹਨਾਂ ਦੇ ਨਾਲ ਆਸਟ੍ਰੇਲੀਆ ਦੇ ਨਾਲ ਤੁਰਕੀ ਆ, USA ਆ, ਯਾਨੀ ਕਿ ਅਮਰੀਕਾ ਆਪ ਵੀ ਆ, ਅਤੇ ਪੈਰਾਗੁਏ ਆ। ਸੋ ਇਹਨਾਂ ਦੇ ਵਿੱਚੋਂ ਜੇਕਰ ਆਸਟ੍ਰੇਲੀਆ ਨੇ ਅਗਲੇ ਗੇੜ ਦੇ ਵਿੱਚ ਪਹੁੰਚਣਾ ਤਾਂ ਇਹਦੇ ਵਿੱਚੋਂ 2 ਮੈਚ ਜਿੱਤਣੇ ਹੋਣਗੇ। ਸੋ ਪਹਿਲਾ ਮੈਚ 14 ਤਰੀਕ ਨੂੰ, ਦੂਸਰਾ 18 ਤਰੀਕ ਨੂੰ ਅਮਰੀਕਾ ਦੇ ਖਿਲਾਫ਼, ਅਤੇ ਤੀਸਰਾ 22 ਤਰੀਕ ਨੂੰ 2 ਜੂਨ ਨੂੰ ਪੈਰਾਗੁਏ ਦੇ ਖਿਲਾਫ਼ ਆ। ਸੋ ਇਸ ਗਰੁੱਪ ਦੇ ਵਿੱਚੋਂ ਇਹਨਾਂ ਨੇ ਜੇਕਰ ਅੱਗੇ ਜਾਣਾ ਤਾਂ 2 ਟੀਮਾਂ ਜਿਹੜੀਆਂ ਵੀ ਟੌਪ ਦੇ ਉੱਤੇ ਰਹਿੰਦੀਆਂ ਨੇ ਉਹਨਾਂ ਟੀਮਾਂ ਨੇ ਅੱਗੇ ਕੁਆਲੀਫਾਈ ਕਰਨਾ ਵਾ। ਸੋ ਆਸਟ੍ਰੇਲੀਆ ਦੇ ਲਈ ਸ਼ੁਭਕਾਮਨਾਵਾਂ ਨੇ। ਇਸ ਵਾਰੀ ਕਹਿੰਦੇ ਨੇ ਕਿ ਕਾਫੀ ਜ਼ੋਰ ਸ਼ੋਰ ਲੱਗੇ ਨੇ, ਅਤੇ ਇਹ ਸਾਰੇ ਮੈਚ ਜਿਹੜੇ ਨੇ ਤੁਸੀਂ SBS ਚੈਨਲ ਦੇ ਉੱਤੇ ਵੀ ਜਾ ਕੇ ਅਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੁਛ ਜਿਹੜੀਆਂ ਸੋਰਸਿਜ਼ ਨੇ ਉਹਨਾਂ ਦੇ ਵਿੱਚ ਫੁੱਟਬਾਲ ਆਸਟ੍ਰੇਲੀਆ ਦੀ ਐਪਲੀਕੇਸ਼ਨ ਉਹਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸੋਕਰੂਜ਼ ਦੀ ਜਿਹੜਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਟਵਿੱਟਰ ਹੈ, ਉਹਨਾਂ ਦੇ ਉੱਤੇ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਇਸ ਟਾਈਮ ਦੇ ਉੱਤੇ ABC ਸਪੋਰਟਸ ਵਰਗੇ ਪਲੇਟਫਾਰਮ ਵੀ ਮੈਚਾਂ ਨੂੰ ਦਿਖਾਉਣ ਦੀ ਗੱਲ ਤਾਂ ਕਰ ਰਹੇ ਨੇ, ਪਰ ਹਾਂ ਇਹਨਾਂ ਜ਼ਰੂਰ ਕਿ ਰਿਪੋਰਟਾਂ 'ਤੇ ਜ਼ਰੂਰ ਆਉਣਗੀਆਂ, ਅਤੇ ਜਿੱਦਾਂ ਜਿੱਦਾਂ ਹੋਰ ਜਾਣਕਾਰੀਆਂ ਆਉਂਦੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਖੇਡਾਂ ਵੱਲ ਨੂੰ ਗੱਲ ਤੁਰੀ ਆ, ਅਤੇ ਇਸ ਟਾਈਮ ਦੇ ਉੱਤੇ ਸਰੀਨਾ ਵਿਲੀਅਮਸ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਨੇ, 4 ਸਾਲਾਂ ਬਾਅਦ ਹੁਣ ਕੋਰਟ ਦੇ ਵਿੱਚ ਵਾਪਸੀ ਕਰਨੀ ਆ। 2022 ਦੇ ਵਿੱਚ ਜਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਹੁਣ ਇਹ ਬ੍ਰੇਕ ਲੈ ਰਹੇ ਨੇ, ਖੈਰ ਉਦੋਂ ਇਹ ਤਾਂ ਨਹੀਂ ਸੀ ਕਿਹਾ ਕਿ ਸੰਨਿਆਸ ਲੈ ਕੇ ਮੈਂ ਜਾ ਰਹੀ ਹਾਂ, ਇਹ ਸੰਕੇਤ ਦਿੱਤੇ ਸੀ ਕਿ ਵਾਪਸੀ ਮੇਰੀ ਹੋਊਗੀ। ਇਸ ਟਾਈਮ 44 ਸਾਲ ਦੀ ਉਮਰ ਹੋ ਗਈ ਆ ਇਸ ਵੱਡੀ ਅਤੇ ਮਹਾਨ ਖਿਡਾਰਨ ਦੀ, ਅਤੇ ਹੁਣ ਇਸ ਵਾਰੀ ਕਹਿੰਦੇ ਨੇ ਕਿ ਟੂਰਨਾਮੈਂਟ ਦੇ ਵਿੱਚ ਇਹ ਉਤਰਨ ਜਾ ਰਹੇ ਨੇ ਨਵੇਂ ਇਸ ਟਾਈਮ ਦੇ ਉੱਤੇ ਮੀਲ ਪੱਥਰ ਜਿਹੜੇ ਨੇ ਉਹ ਰੱਖਣ ਦੇ ਲਈ, ਨਵੇਂ ਕੁਛ ਇਤਿਹਾਸ ਰਚਣ ਦੇ ਲਈ। ਸੋ ਅਗਲੇ ਹਫ਼ਤੇ ਲੰਡਨ ਦੇ ਕੁਈਨਜ਼ ਕਲੱਬ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਜਿਹੜਾ ਔਰਤਾਂ ਦਾ ਫੀਮੇਲਸ ਦਾ ਜਿਹੜਾ ਡਬਲਸ ਦਾ ਮੁਕਾਬਲਾ ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ। ਕੁਈਨਜ਼ ਕਲੱਬ ਲੰਡਨ ਟੂਰਨਾਮੈਂਟ 8 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਵਾ। ਸੋ ਆਖਰੀ ਮੁਕਾਬਲਾ ਇਹਨਾਂ ਨੇ 2022 ਦੇ ਵਿੱਚ US Open ਦੇ ਵਿੱਚ ਖੇਡਿਆ ਸੀ, ਅਤੇ ਇਸ ਟਾਈਮ ਇਹ ਵੀ ਰਿਪੋਰਟਾਂ ਦੱਸ ਰਹੀਆਂ ਨੇ ਕਿ ਸਰੀਨਾ ਜਿਹੜੇ ਨੇ ਉਹ ਕੈਨੇਡਾ ਦੀ ਇੱਕ ਨੌਜਵਾਨ ਖਿਡਾਰਨ ਨੂੰ ਨਾਲ ਲੈ ਕੇ ਇਸ ਡਬਲ ਦੇ ਵਿੱਚ ਹਿੱਸਾ ਲੈ ਰਹੇ ਨੇ, ਜਿਹਦਾ ਨਾਂ ਹੈ ਵਿਕਟੋਰੀਆ ਐਮਬੋਕੋ। ਸੋ ਇਹਨਾਂ ਦੇ ਨਾਲ ਜੋੜੀ ਇਹਨਾਂ ਦੀ ਬਣੂਗੀ। ਸਰੀਨਾ ਨੇ ਫਿਲਹਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਛ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਜੋ ਚਰਚਾ ਦਾ ਵਿਸ਼ਾ ਬਣੀਆਂ ਨੇ। ਉਹਨਾਂ ਦਾ ਕਹਿਣਾ ਕਿ ਚੰਗੀ ਖਬਰ ਜਲਦੀ ਫੈਲਦੀ ਹੈ, ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਸ ਵਾਪਸੀ ਨੂੰ ਸਾਲ ਦੀ ਸਭ ਤੋਂ ਵੱਡੀ ਅਤੇ ਖੁਸ਼ੀ ਭਰੀ ਖਬਰ ਦੱਸਿਆ। ਉਹਨਾਂ ਦਾ ਕਹਿਣਾ ਕਿ ਸਰੀਨਾ ਦੀ ਪਹਿਲਾਂ ਫੈਨ ਫੋਲੋਇੰਗ ਬਹੁਤ ਹੈ, ਅਤੇ ਇਹਦੇ ਨਾਲ ਕਾਫੀ ਉਤਸ਼ਾਹ ਮਿਲੂਗਾ ਇਸ ਟੂਰਨਾਮੈਂਟ ਨੂੰ। ਅਤੇ ਸਰੀਨਾ ਦਾ ਇਹ ਕਹਿਣਾ ਕਿ ਗ੍ਰਾਸ ਕੋਰਟ ਦੇ ਵਿੱਚ ਉਹਨਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਨੇ, ਯਾਦਗਾਰੀ ਪਲ ਨੇ ਉਹਦੇ ਜ਼ਿੰਦਗੀ ਦੇ, ਅਤੇ ਇੱਕ ਵਾਰੀ ਫਿਰ ਤੋਂ ਦੁਬਾਰਾ ਉਹ ਇੱਕ ਨਵੇਂ ਅਧਿਆਏ ਦੇ ਵਿੱਚ ਨਵੀਆਂ ਉਪਲਾਂਘਾਂ ਪੁੱਟਣ ਲਈ ਤਿਆਰ ਨੇ। ਦੱਸ ਦਈਏ ਕਿ ਸਰੀਨਾ ਵਿਲੀਅਮਸ ਨੇ ਆਪਣੇ ਕੈਰੀਅਰ ਦੇ ਵਿੱਚ ਲਗਭਗ 23 ਗ੍ਰੈਂਡ ਸਲੈਮ ਸਿੰਗਲਸ ਦੇ ਖਿਤਾਬ ਜਿੱਤੇ ਨੇ। ਸੋ ਮਾਰਗਰੇਟ ਕੋਰਟ, ਨੋਵਾਕ ਜੋਕੋਵਿਕ ਦੇ ਜਿਹੜੇ 24 ਖਿਤਾਬ ਜਾਂ ਫਿਰ ਆਲ ਟਾਈਮ ਰਿਕਾਰਡ ਤੋਂ ਸਿਰਫ ਕਹਿ ਲਈਏ ਵੀ ਇੱਕ ਕਦਮ ਹੀ ਉਹ ਦੂਰ ਨੇ। ਟੈਨਿਸ ਦੇ ਵਿੱਚ ਵੱਡੇ ਖਿਡਾਰੀ ਨੇ ਜੌਨ ਮੈਕਨਰੋ। ਸੋ ਉਹਨਾਂ ਦਾ ਇਹ ਕਹਿਣਾ ਕਿ ਸਰੀਨਾ ਵਿਲੀਅਮਸ ਜਿਹੜੀ ਇਸ ਟਾਈਮ ਦੇ ਉੱਤੇ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਦੇ ਲਈ ਵਾਪਸੀ ਨਹੀਂ ਕਰ ਰਹੀ, ਸਗੋਂ ਉਹ ਇੱਕ ਹੋਰ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਪਣਾ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਤਿਹਾਸ ਰਚਣਾ ਚਾਹੁੰਦੀ ਹੈ। ਕੈਰੀਅਰ ਦੇ ਉੱਤੇ ਇੱਕ ਜੇ ਨਜ਼ਰ ਮਾਰੀਏ ਤਾਂ ਸਰੀਨਾ ਨੇ 319 ਹਫ਼ਤਿਆਂ ਤੱਕ ਦੁਨੀਆ ਦੀ ਨੰਬਰ 1 ਖਿਡਾਰਨ ਦੇ ਵਜੋਂ ਖਿਤਾਬ ਜਿਹੜਾ ਉਹ ਤਾਜ ਜਿਹੜਾ ਸਿਰ ਦੇ ਉੱਤੇ ਪਾ ਕੇ ਰੱਖਿਆ। 73 ਦੇ ਕਰੀਬ ਉਹਨੇ ਜਿਹੜੇ ਸਿੰਗਲਸ ਖਿਤਾਬ ਜਿੱਤੇ ਨੇ। ਸੋ ਬ੍ਰੇਕ ਉਦਾਂ ਦਾ ਕਹਿਣਾ ਕਿ ਸ਼ਾਇਦ ਉਹ ਆਪਣੀ ਇੱਕ ਫੈਮਿਲੀ ਨੂੰ ਸਮਾਂ ਦੇ ਰਹੀ ਸੀ, ਰਿਟਾਇਰਮੈਂਟ ਤਾਂ ਨਹੀਂ ਸੀ ਉਹਦੀ ਹੋਈ। ਸੋ ਹੁਣ ਵਾਪਸੀ ਦੇ ਉੱਤੇ ਪਤਾ ਲੱਗੂਗਾ ਕਿ ਸਰੀਨਾ ਵਿਲੀਅਮਜ਼ ਕੀ ਇਸ ਉਮਰ ਦੇ ਵਿੱਚ ਵੀ, ਦੋ ਬੱਚੀਆਂ ਦੀ ਮਾਂ ਹੋਣ ਤੋਂ ਬਾਅਦ, 44 ਸਾਲ ਦੀ ਉਮਰ ਹੋ ਜਾਣ ਤੋਂ ਬਾਅਦ ਵੀ ਕੀ ਨੌਜਵਾਨ ਖਿਡਾਰੀਆਂ ਦਾ ਉਸੇ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਪਾਊ। ਸੋ ਇਸ ਟਾਈਮ ਦੇ ਉੱਤੇ ਵੱਡੀਆਂ ਨਿਗਾਹਾਂ ਜੁੜੀਆਂ ਰਹਿਣਗੀਆਂ ਸਰੀਨਾ ਵਿਲੀਅਮਸ ਦੇ ਵੱਲ ਨੂੰ ਵੀ। ਸੋ ਫਿਲਹਾਲ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਕ੍ਰਿਕਟ ਵੱਲ ਨੂੰ ਝਾਤੀ ਮਾਰ ਲੈਂਦੇ ਹਾਂ। ਕ੍ਰਿਕਟ ਦੇ ਵਿੱਚ ਦੂਸਰਾ ਜਿਹੜਾ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਆ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ, ਉਹ ਅੱਜ 9:30 ਸ਼ਾਮ ਨੂੰ ਖੇਡਿਆ ਜਾਣਾ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ। ਅਤੇ ਜਿਹੜਾ ਤੀਸਰਾ T20 ਇੰਗਲੈਂਡ ਅਤੇ ਇੰਡੀਆ ਦੀਆਂ ਕੁੜੀਆਂ ਦੇ ਦਰਮਿਆਨ, ਉਹ ਕੱਲ੍ਹ ਦੇ ਦਿਨ 3:30 ਤੜਕ ਸਵੇਰੇ ਖੇਡਿਆ ਜਾਣਾ। ਸੋ ਫਿਲਹਾਲ IPL ਦੀ ਸਮਾਪਤੀ ਹੋ ਚੁੱਕੀ ਆ, ਪਰ IPL ਦੀਆਂ 4 ਸਫੇਰੇ ਖਬਰਾਂ ਜਿਹੜੀਆਂ ਨੇ ਉਹ ਫਿਲਹਾਲ ਚਰਚਾ ਦਾ ਵਿਸ਼ਾ ਨੇ। ਅਤੇ ਇਹਨਾਂ ਚਰਚਾ

0: ਦੇਣਾਗੇ ਪੈਸੇ ਮਰ
1: ਥੋੜੇ ਚਲੇ ਜਾਣਾ। ਥੈਂਕ ਯੂ ਰੇਡੀਓ, ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ, ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲਿਆ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਕੰਫਿਊਜ਼ ਨਹੀਂ ਹੋਣਾ, ਕਿਉਂਕਿ ਇਸੇ ਪ੍ਰੋਗਰਾਮ ਦਾ ਸਿਡਨੀ ਤੋਂ ਤੁਸੀਂ ਰਿਪੀਟ ਸੁਣਦੇ ਹੋ 1 ਵਜੇ, ਅਤੇ ਮੈਲਬਨ ਦੇ ਵਿੱਚ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ 8 ਵਜੇ ਰਿਪੀਟ ਸੁਣਦੇ ਹੋ ਇਸੇ ਹੀ ਪ੍ਰੋਗਰਾਮ ਦਾ। ਸੋ ਇਸ ਕਰਕੇ ਕੰਫਿਊਜ਼ ਨਹੀਂ ਹੋਣਾ, ਇਸ ਟਾਈਮ ਤੁਹਾਡੇ ਨਾਲ ਆਪਾਂ ਲਾਈਵ ਹਾਂ। ਅੱਜ 2 ਤਰੀਕ ਆ ਜੂਨ ਦਾ ਮਹੀਨਾ 2026 ਦਿਨ ਮੰਗਲਵਾਰ ਦਾ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਹਰਮੀਤ। ਤੂੰ
0: ਹਾਂਜੀ ਕਰਾਂ ਸ਼ੁਰੂ, ਮਰ ਥੋੜੀ ਚੱਲੇ ਬਾਈ,
1: ਹੁੰਦਾ ਹੀ ਹੋਊਗਾ ਕਈਆਂ ਨਾ,